ਪ੍ਰਭੂ ਦੀ ਰਾਹ 'ਤੇ ਚੱਲਦਾ ਹੋਇਆ ਜਗਿਆਸੂ ਹਰ ਵੇਲੇ ਇਸ ਗੱਲ ਵੱਲੋਂ ਬੜਾ ਸਾਵਧਾਨ ਰਹਿੰਦਾ ਹੈ ਕਿ ਸਰੀਰ ਬਜ਼ੁਰਗ ਹੋ ਗਿਆ ਹੈ, ਸਮਾਂ ਮੁੱਕਦਾ ਜਾ ਰਿਹਾ, ਪਰ ਹਾਲਾਂ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਨਹੀਂ ਆਈ। ਇਸ ਸ਼ਬਦ ਵਿੱਚ ਵੀ ਭਗਤ ਕੀਰਤਨ ਸਾਹਿਬ ਨੇ ਕੁਝ ਐਸੇ ਖਿਆਲ ਮਹਿਸੂਸ ਕੀਤੇ ਕਿ ਐ ਮੇਰੇ ਪ੍ਰਭੂ, ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ, ਸਰੀਰ ਕਮਜ਼ੋਰ ਹੋ ਗਿਆ, ਵਾਲ ਚਿੱਟੇ ਹੋ ਗਏ, ਗਲਾ ਰੁਕ ਰਿਹਾ, ਜ਼ੁਬਾਨ ਉਚਾਰਨ ਨਹੀਂ ਕਰ ਰਹੀ, ਪਰ ਹਾਲਾਂ ਮਿਲਾਪ ਨਹੀਂ ਹੋਇਆ। ਇਸ ਮਿਲਾਪ ਨਾ ਹੋਣ ਦੀ ਅਵਸਥਾ ਕਰਕੇ ਮੇਰੇ ਮਨ ਵਿੱਚ ਹਰ ਵੇਲੇ ਕਰਕ ਪੈ ਰਹੀ, ਤਕਲੀਫ ਹੋ ਰਹੀ ਹੈ, ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ।

ਪ੍ਰਭੂ ਦੇ ਪਿਆਰ ਵਿੱਚ ਲੀਨ ਹੋਇਆ ਹੋਇਆ ਮਨੁੱਖ ਪ੍ਰਭੂ ਦੀ ਸਰਵ ਸ਼ਕਤੀਮਾਨਤਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਪਰ ਐਸਾ ਕੇਵਲ ਜਾਨਾਂ ਵਿੱਚ ਹੀ ਨਹੀਂ ਕਰਦਾ, ਬਲਕਿ ਉਹ ਜਗਤ ਵਿੱਚ ਇਸ ਗੱਲ ਨੂੰ ਵਾਪਰਦੀ ਹੋਈ ਦੇਖਦਾ ਕਿ ਪ੍ਰਭੂ ਹਰ ਥਾਂ 'ਤੇ ਆਪਣੇ ਸੇਵਕ ਦੀ ਰੱਖਿਆ ਕਰਦਾ। ਸ਼੍ਰੀ ਗੁਰੂ ਕਲਗੀ ਧਰ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਪ੍ਰਮਾਣ ਕਰਦੇ ਨੇ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਭਾਵ ਤਊ ਤਨ ਏਕ ਨਾ ਲਾਗਨ ਪਾਵ। ਭਾਵ ਪ੍ਰਭੂ ਆਪਣੇ ਸੇਵਕ ਦੀ ਰੋਗਾਂ ਤੋਂ, ਸੋਗਾਂ ਤੋਂ, ਸ਼ਤਰੂਆਂ ਤੋਂ, ਪਾਪਾਂ ਤੋਂ ਰੱਖਿਆ ਕਰਦਾ, ਇੱਥੋਂ ਤੱਕ ਕਿ ਜਨਮ ਤੋਂ ਵੀ ਪਹਿਲਾਂ ਦੀ ਹਾਲਤ ਵਿੱਚ ਸਦਾ ਆਪਣੇ ਸੇਵਕ ਲਈ ਰੱਖਿਆਵਾਨ ਹੁੰਦਾ। ਪ੍ਰਭੂ ਇਤਨਾ ਕੁ ਸਰਵ ਸ਼ਕਤੀਮਾਨ ਹੈ ਕਿ ਆਪਣੇ ਸੇਵਕ ਦੀ ਹਰ ਪ੍ਰਕਾਰ ਔਰ ਹਰ ਥਾਂ 'ਤੇ ਰੱਖਿਆ ਕਰਦਾ। ਗੁਰੂ ਕਿਰਪਾ ਕਰੇ, ਇਹ ਖਿਆਲ ਸਾਡੇ ਹਿਰਦੇ ਵਿੱਚ ਵੀ ਵਸੇ ਅਤੇ ਅਸੀਂ ਇਸ ਖਿਆਲ ਨੂੰ ਮਾਣ ਸਕੀਏ ਕਿ ਪ੍ਰਭੂ ਰੋਗਨ 'ਤੇ, ਅਸੋਗਨ 'ਤੇ, ਜਲ ਜੋਗਨ 'ਤੇ ਬਹੁ ਭਾਂਤ ਬਚਾਵੇ।

ਡਾਕਟਰੀ ਜਗਤ ਵਿੱਚ ਸਦਾ ਇੱਕ ਹੀ ਢੰਗ ਨਾਲ ਕੰਮ ਕੀਤਾ ਜਾਂਦਾ ਹੈ ਕਿ ਪਹਿਲਾਂ ਰੋਗੀ ਦੇ ਲੱਛਣ ਵੇਖੇ ਜਾਣ, ਫਿਰ ਰੋਗ ਦਾ ਕਾਰਨ ਸਮਝਿਆ ਜਾਏ ਅਤੇ ਕਾਰਨ ਨੂੰ ਸਮਝਣ ਤੋਂ ਬਾਅਦ ਇਲਾਜ ਕੀਤਾ ਜਾਏ। ਪਰ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਇਸ ਤੋਂ ਵੀ ਅਗਲੀ ਗੱਲ ਵੈਦ ਜਾਂ ਡਾਕਟਰ ਦੇ ਸਾਹਮਣੇ ਰੱਖੀ। ਗੁਰੂ ਜੀ ਫੁਰਮਾਨ ਕਰਦੇ ਨੇ ਵੈਦਾ ਵੈਦ ਸੁਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਝੈ ਰੋਗਾਂ ਕਾਣ। ਐ ਵੈਦ ਤੂੰ ਚੰਗਾ ਵੈਦ ਤਾਈ ਹੈ ਜਦੋਂ ਪਹਿਲਾਂ ਰੋਗ ਦੀ ਪਛਾਣ ਕਰਨਾ ਹੈ, ਫਿਰ ਚੰਗੀ ਦਵਾਈ ਦੇ ਲੈ ਤਾਂ ਕਿ ਸਾਰੇ ਰੋਗ ਦੂਰ ਹੋ ਜਾਣ। ਪਰ ਇਹੋ ਜਿਹਾ ਵੈਦ ਵੀ ਕਿਸ ਕੰਮ ਦਾ ਜਿਹੜਾ ਦੂਜਿਆਂ ਦੇ ਸਰੀਰ ਦਾ ਇਲਾਜ ਤੇ ਕਰੇ ਪਰ ਆਪਣੇ ਮਨ ਦੇ ਰੋਗਾਂ ਤੋਂ ਅਣਜਾਣ ਰਹੇ। ਗੁਰੂ ਜੀ ਨੇ ਇਸ ਗੱਲ ਲਈ ਵੀ ਪ੍ਰੇਰਣਾ ਕੀਤੀ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ ਹੈ। ਭਾਵ ਜਿਹੜਾ ਵੈਦ ਕੇਵਲ ਦੂਜਿਆਂ ਦਾ ਇਲਾਜ ਹੀ ਨਹੀਂ ਕਰਦਾ ਬਲਕਿ ਦੂਜਿਆਂ ਦੇ ਸਰੀਰ ਦਾ ਇਲਾਜ ਕਰਦਿਆਂ ਕਰਦਿਆਂ ਆਪਣੇ ਮਨ ਦਾ ਇਲਾਜ ਵੀ ਕਰੇ, ਮਨ ਦੇ ਰੋਗਾਂ ਤੋਂ ਵੀ ਨਿਜਾਤ ਪਾ ਲਵੇ, ਕੋਈ ਚੰਗਾ ਵੈਦ ਹੋ ਸਕਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ।

ਪਰੀ ਸਿਉ ਕਹੀਐ ਇਨ ਕੀਤੇ ਤੇਰੇ ਗਾਵਣ ਹਾਰੀ। ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ। ਗਾਵਣ ਤੁਦਨੋ ਰਤਨ ਪਾਏ ਤੇਰੇ ਅੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਥਾਰੇ। ਸਹੀ ਤੁਦਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ। ਕਰ ਕਰ ਦੇਖੈ ਕੀਤਾ ਆਪਣਾ ਜਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਬੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵੈਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆਂ। ਆਖਣ

ਵਿਸਰ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਾਉ ਸਾਚੇ ਨਾਮ ਕੀ ਦਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨ ਹੋਵੈ ਘਾਟ ਨਾ ਜਾਈ।

ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰ

ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ।

ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ

ਜੋਗਮਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਵ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਕਹਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਪ ਕਿਤਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿਆਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਭਇਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ

ਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਬਾਰਾ।

ਸੇਵਕ ਸਿੱਖ ਸਭ ਕਰ ਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਦੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਦੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਭਰਿਆਏ ਮਰਨ ਕਾਲ ਕਾ ਤਰਾਸ ਨਿਵਰਿਆਏ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਸੁਰਜੂ ਕਰਿਓ ਰੱਛਾ ਰਾਖ ਲੇ ਹੋ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੂਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਿਆ ਕਰ ਤਾਰਾ ਪ੍ਰਜਾ ਦਰਤ ਤਵ ਦੀ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ

ਹੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਧੀਵੈ ਹਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਾ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਵਾਹਿਗੁਰੂ ਗੁਰੂ ਅਰਜਨ ਜੀ ਕੇ ਪਾਸੇ ਅਰਜਨ ਹਰਗੋਬਿੰਦ ਰਾਮ ਸਿੰਘ ਸ੍ਰੀ ਹਰਿ ਵਾਹਿਗੁਰੂ ਜੀ ਅੱਜ ਦੇ ਸੰਸਦ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚੌਲੀ ਮੁਲਦਿਆਂ ਆਦਿਆਂ ਜੱਗੀਆਂ ਸਦੀਆਂ ਜਿਹਨਾਂ ਨਾਮ ਦੇ ਪਿਆਰਿਆਂ ਦੇ ਕਰੀ ਜਵਾਈ ਤੇ ਜਵਾਈ ਦੇ ਸ਼ਾਂਤੀ ਕੀਤਾ ਜਿਹਨਾਂ ਦੀ ਗੁਰਸਿੱਖ ਮਾਇਆ ਦੇ ਅੰਦਰ ਜੋ ਗੁਰੂ ਜੀ ਵਾਸ ਗੁਰੂ ਜਿੰਨਾ ਸਿੰਘ ਸੁਣੇ ਧਰਮ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਾਤ ਨਿਗਰਾਨ ਚੌਂਕਿਆਂ ਜਾਂਦੇ।

ਸੋਹਣੇ ਪਾਵਨ ਚਰਨਾ ਪਾਉਣਾ ਵੀ ਚਲਦਾ ਵਾ ਉਸ ਬੇਨਤੀ ਹੈ ਮਹਾਨ ਕਿਰਪਾ ਦੀ ਮਹਾਨ ਕਿਰਪਾ ਹੋਈਆਂ ਬੇਅੰਤ ਭੁੱਲਾਂ ਨੂੰ ਸ਼ਮਾ ਕਰਦੀਆਂ ਜਦੋਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸਿਪਾਈ ਕਹੋ ਨਾਨਕ ਜਿਸ ਭਈ ਦਇਆਲਾ ਤਾ ਕਹੋ ਮਨ ਤੇ ਵਿਸਰ ਨਾ ਜਾਈ।

ਵੱਡੀ ਵਡਿਆਈ ਅਚਰਜ ਸੁਭਾਂਕਾਰ ਜਿਆਇਆ ਰਸੇ ਨਾਨਕ ਕਉ ਗੁਰਪੁਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੁਹਿਲਾਰਾ ਗੁਰਜੀਤੀ ਮਹੱਲਾ ਪਹਿਲਾ ਪੂਰਨਤਾ ਸਤਿਗੁਰ ਪ੍ਰਸਾਦ

ਨੈਤ ਜੀਅੜੇ ਸੰਭਾਲਿਆ ਨਾ ਦੇਖੇਗਾ ਦੇਵਨ ਹਾਰੂ ਤੇਰੇ ਦਾਨਾ ਕਿਮਤ ਨਾ ਪਵੇ ਤੇ ਸਦਾ ਤੇ ਕੌਣ ਸੁਮਾਰੂ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਤੇਲ ਦੇਵ ਸਜਣਾ ਸਿਸੜੀਆਂ ਜਨ ਹੋਵੇ ਸਹਿ ਸੁਮੇਲ ਕਰ ਕਰ ਇਹੋ ਪਹੁੰਚਾ ਸੁੜੜੇ ਨਿਤ ਪਵਨ ਸੁਦਨ ਹਾਰਾ ਸਿਮਰੀਏ ਨਾਨਕ ਸਿਧੀ ਹਵਨ ਰਾਗ ਆਸਾ ਮਹੱਲਾ ਪਹਿਲਾ ਸ਼੍ਰੀ ਕਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁ ਕਰ ਰਾਖ ਵਡਾਈ ਤੋਇ ਰਾਉ ਵਿਸਵ ਜਸੈ ਕੜੀਆਂ ਪਹਿਰਾ ਤਿੱਥੀ ਵਾਰੀ ਮਾਹੋਆ ਸੂਰਜ ਘੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪ ਗਵਨੇ ਤਾਰਿਕਾ ਮਨੋਜਨਕ ਮੋਤੀ ਧੂਪ ਮਾਲਿਆਂ ਨਾਲੋ ਪਵਨ ਚਵਰੋ ਕਰੇ ਸਗਲ ਬੰਦਰਾ ਏ ਫੁਲਾਂਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਥਾ ਸ਼ਬਦ ਬਾਜ ਅੰਤ ਪੀ ਰਹਾਉ ਸਹਿਸ ਤਵ ਨੈਨ ਨੈਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਹੀ ਤਿਸਦੈ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨ ਮਨ ਜਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਤੋਹੇ ਜਾਤੇ ਤੇਰਾ ਨਾਹੀ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਲ ਸਾਧੂ ਖੰਡਲ ਖੰਡਾਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁੰਨ ਵਡਾਹੀ ਕਰ ਡੰਡਾਓ ਤੇ ਪੁੰਨ ਵਡਾਹੀ ਰਾਉ ਸਾਖਤ ਹਰ ਸਾਧਨ ਜਾਣਿਆ ਦਿਨ ਅੰਤਰ ਹਉਮੈ ਕੰਡਾਹੀ ਜਿਉਂ ਜਿਉਂ ਚਲੇ ਜੁਗਤ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬੋਸੋ ਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੁੜ ਵਡਾਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਏਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਆਈਆਂ ਖਾੜ ਚਲੋ ਹਰ ਰਾਹਾ ਗੈ ਵਸਨ ਸੁਹੇਲਾ ਔਦ ਕਟੈ ਦਿਨ ਸਰੈਣ ਹਾਰੀ ਮਾਨ ਗੁਰਮਿਲ ਕਾਲ ਸੁਧਾਰੇ ਰਾਉ ਹੇ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸ ਜਗਾਈ ਪਿਆ ਵੇ ਰਸ ਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ।

0: जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
1: साडे स्टूडियो दे टेलीफोन नंबर तां आप जी नु पता ही है, जे नहीं तां ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Satgur Prasad, Suhi Raag Vich, Antan Sahib, Shri Ram Das Ji Maharaj, Dusre Ghar Vich, ਬਖਸ਼ਿਸ਼ਾਂ ਕਰ ਰਹੇ ਹਨ। ਵਾਹਿਗੁਰੂ ਜੀ ਇੱਕ ਹਨ, ਓਮਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ, ਸਤਿਗੁਰਾਂ ਦੀ ਸਿੱਖਿਆ ਉਪਦੇਸ਼ ਦੁਆਰਾ ਇਹ ਦੇਹ ਰੂਪੀ ਜਿਹੜੀ ਨਗਰੀ ਹੈ, ਇਹਦੇ ਵਿੱਚ ਉਹਦੀ ਖੋਜ ਨੂੰ ਖੋਜਿਆ ਔਰ ਫਿਰ ਪਰਮੇਸ਼ੁਰ ਦਾ ਨਾਮ ਰੂਪੀ ਪਦਾਰਥ ਇਹਦੀ ਸਮਝ ਜਿਹੜੀ ਪ੍ਰਾਪਤ ਕਰ ਲਈ ਹੈ। ਮੇਰੇ ਮਨ ਹਰ ਹਰ ਸਾਂਤ ਚਾਹੀਦੀ, ਮੇਰੇ ਮਨ ਹਰੀ ਹਰ ਪਰਮੇਸ਼ੁਰ ਦੇ ਨਾਮ ਨੇ ਸ਼ਾਂਤੀ ਵਸਾਈ ਹੈ। ਇਸ ਨਾਲ ਅਗਨ ਬਿਜਲੀ ਖੇਨ ਅੰਤਰ ਗੁਰ ਮਿਲਿਆ, ਸਭ ਸੁੱਖ ਸਭ ਭੁੱਖ ਗਵਾਈ ਰਾਮ। ਜਦੋਂ ਇੱਕ ਖੇਨ ਦੇ ਵਿੱਚ ਪਾਤਸ਼ਾਹਾਂ ਨੇ ਮਾਇਆ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ, ਅਤੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਮਿਲ ਕੇ ਸਾਰੀਆਂ ਭੁੱਖਾਂ ਗਵਾ ਦਿੱਤੀਆਂ ਹਨ। ਹਰ ਗੁਣ ਗਾਵਾ ਜੀਵਾ ਮੇਰੀ ਮਾਏ, ਸਤਿਗੁਰ ਦਇਆਲ ਗੁਣ ਨਾਮ ਦਿਰੜਾਈ। ਹੇ ਮਹਾਂਪੁਰਖੋ, ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਅਸੀਂ ਜਿਉਂਦੇ ਹਾਂ, ਸਤਿਗੁਰੂ ਦਿਆਲੂ ਆ, ਉਹਨਾਂ ਨੇ ਸਭ ਗੁਣ ਦੇ ਕੇ ਨਾਮ ਨਾਲ ਪ੍ਰੀਤੀ ਦ੍ਰਿੜ ਕਰਾ ਦਿੱਤੀ ਹੈ। ਹਰ ਪ੍ਰਭ

ਪਿਆਰਾ ਟੂਟ ਉਡਾਈ ਸਤਸੰਗਤ ਮਿਲ ਹਰ ਰਸ ਪਾਈ ਉਸ ਪਿਆਰੇ ਨੂੰ ਜਾਣ ਕੇ ਢੂੰਡ ਰਸਤੇ ਚੁੜਾਈ ਖੋਜ ਰਹੇ ਹਾਂ ਸੰਗਤ ਮਿਲ ਕੇ ਨਾਮ ਰਸ ਦੀ ਪ੍ਰਾਪਤੀ ਨੂੰ ਪਾਇਆ ਹੈ ਪੁਰਮਸਤਕ ਲੇਖ ਲੇਖੇ ਹਰ ਪਾਈ ਗੁਰੂ ਨਾਨਕ ਤੁਠਾ ਮਿਲ ਹਰ ਪਾਈ ਜਿਨ੍ਹਾਂ ਦੇ ਮੱਥੇ ਤੁਰੋਂ ਲੇਖ ਲਿਖੇ ਹੈ ਉਹਨਾਂ ਨੇ ਰੱਬ ਦੇ ਮਿਲਣ ਦੀ ਖਬਰ ਪਾਈ ਹੈ ਗੁਰੂ ਮਾਰਨ ਤੁਠੇ ਖੁਸ਼ ਹੋ ਕੇ ਨਾਮ ਕਰਨ ਮਿਲਾ ਦਿੱਤਾ ਹੈ ਇਹ ਕੱਲ ਸਤਿਗੁਰੂ ਜੀ ਨੂੰ ਵਿਚਾਰ ਬਖਸ਼ੇ ਸੀ ਸੂਰੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਰੰਗ ਲਾਏ ਜੋ ਕਿਰਪਾ ਕਰੇ ਅਤੇ ਪਰਮਾਤਮਾ ਨਾਲ ਰੰਗ ਪਿਆਰ ਲੱਗਦਾ ਹੈ ਉਹਦੀ ਮਿਹਰ ਦੀ ਦ੍ਰਿਸ਼ਟੀ ਨਾਲ ਗੁਰਮੁਖ ਹਾਰਾ ਨਾਮ ਸਮਾਏ ਗੁਰਮੁਖ ਨਾਮੀ ਦਾ ਨਾਮ ਜਪ ਕੇ ਉਹਦੇ ਨਾਲ ਸਮਾਏ ਅਭੇਦ ਹੋ ਜਾਂਦੇ ਹਨ ਹਰ ਰੰਗ ਰਾਤਾ ਮਨ ਰੰਗ ਮਾਣੇ ਜਿਹੜੇ ਹਰੀ ਦੇ ਰੰਗ ਪਿਆਰ ਵਿੱਚ ਰੰਗੇ ਹੋਏ ਹੈ ਉਹ ਆਤਮਕ ਰੰਗ ਨੂੰ ਮਾਣਦੇ ਹਨ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰਕਾ ਸਬਦ ਸਮਾਣੇ ਰਹੋ ਪੂਰੇ ਗੁਰੂ ਦੇ ਉਪਦੇਸ਼ ਵਿੱਚ ਸੁਣਵਾਈ ਕਰਕੇ ਉਹ ਦਿਨ ਰਾਤ ਇਸ ਆਨੰਦ ਵਿੱਚ ਰਹਿੰਦੇ ਹਨ ਹਰ ਰੰਗ ਕਾ ਲੋਚਿਆ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਨਾਮ ਦੇ ਰੰਗ ਨੂੰ ਚਾਹੁੰਦੇ ਸਾਰੇ ਆ ਲੇਕਿਨ ਚਲੂਲਾ ਗਾੜਾ ਆਨੰਦ ਗੁਰਮੁਖ ਜਨਾਂ ਤੋਂ ਪ੍ਰਾਪਤ ਹੁੰਦਾ ਹੈ ਮਨਮੁਖ ਮੁਗਦ ਨਾਲ ਪੂਰਾ ਹੋਏ ਜੇ ਸੋ ਲੋਚਿਆ ਰੰਗ ਨਾ ਹੋਵੇ ਕੋਈ ਜਿਹੜੇ ਮਨਮੁਖ ਮੂਰਖ ਹੈ ਉਹ ਪ੍ਰੇਮ ਤੋਂ ਹੀ ਨਾ ਕੋਰੇ ਹੈ ਭਾਵੇਂ ਸੈਂਕੜੇ ਵਰੀ ਵਿਚਾਉਣ ਉਹਨਾਂ ਨੂੰ ਪਿਆਰ ਦਾ ਰੰਗ ਨਹੀਂ ਲੱਗਦਾ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਉਹਦੀ ਮਿਹਰ ਹੋਵੇ ਕਿਰਪਾ ਦ੍ਰਿਸ਼ਟੀ ਕਰੇ ਇਸ ਰੰਗ ਨੂੰ ਪਾਈਦਾ ਹੈ ਸਤਿਗੁਰੂ ਨੂੰ ਪ੍ਰਾਪਤ ਕਰੀਦਾ ਜੇ ਨਿਰੰਕਾਰ ਦੀ ਮਿਹਰ ਹੋ ਜਾਏ ਸਤਿਗੁਰੂ ਦੀ ਮਿਹਰ ਹੋਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਫਿਰ ਨਿਰੰਕਾਰ ਦੇ ਰਸ ਪਿਆਰ ਕਰਕੇ ਪਰਮਾਤਮਾ ਦੇ ਰੰਗ ਆਨੰਦ ਵਿੱਚ ਸਮਾ ਜਾਂਦਾ ਹੈ 633 ਅੰਗ 'ਤੇ ਵਿਚਾਰ ਚੱਲ ਰਹੇ ਹਨ ਸੂਈ ਮਹੱਲਾ ਚੌਥਾ ਜਿਹਵਾ ਰਸ ਰਹੀ ਅਗਾਏ ਗੁਰਮੁਖ ਪੀ ਵੈਸਾ ਹੀ ਸਮਾਏ ਉਹ ਗੁਰਮੁਖਾਂ ਦੀ ਰਸਨਾ ਨਾਮ ਜਪ ਕੇ ਹੋਏ ਨਾਮ ਰਸ ਜਗਾਏ ਮੈਨੇ ਤ੍ਰਿਪਤ ਹੋ ਰਹੀ ਹੈ ਔਰ ਉਹ ਗੁਰਮੁਖ ਪਿਆਰੇ ਸਤਿਗੁਰਾਂ ਦੁਆਰਾ ਇਹ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀ ਕੇ ਸਹਿਜ ਪਦ ਵਿੱਚ ਸਮਾ ਜਾਂਦੇ ਹਨ ਹਰ ਰਸ ਜਨ ਚਾਖੋ ਜੇ ਭਾਈ ਤੌਪਤ ਅੰਤ ਸਾਧ ਲੋ ਭਾਈ ਰਾਓ ਹੇ ਗੁਰਮੁਖੋ ਨਾਮ ਰਸ ਨੂੰ ਜਦੋਂ ਤੁਸੀਂ ਚੁੱਕੋਗੇ ਖਾਓਗੇ ਫਿਰ ਤੁਹਾਨੂੰ ਅਨੰਤ ਹੋਰ ਜਿਹੜੇ ਵਿਸ਼ੇ ਵਿਕਾਰਾਂ ਦੇ ਰਸ ਸਵਾਦ ਹੈ ਇਹਨਾਂ 'ਚ ਕਦੇ ਵੀ ਲਵਾਇਮਾਨ ਨਹੀਂ ਹੋਵੋਗੇ ਫਿਰ ਕਦੇ ਵੀ ਇਹਨਾਂ ਵਿੱਚ ਲਵਾਇਮਾਨ ਨਹੀਂ ਹੋਵੋਗੇ ਇਹਨਾਂ ਦਾ ਲੋਭ ਨਹੀਂ ਕਰੋਗੇ ਕਿਉਂਕਿ ਇੱਥੇ ਫਿੱਕੇ ਨਜ਼ਰ ਆਉਣਗੇ ਰਹੋ ਗੁਰਮੁਖ ਰਸ ਰੱਖ ਹੋਰ ਧਾਰ ਹਰ ਰਸ ਰਾਤੇ ਰੰਗ ਮਰਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਮਤ ਸਿੱਖਿਆ ਨੂੰ ਲੈ ਕੇ ਇਹ ਨਾਮ ਰਸ ਨੂੰ ਸਤਿਗੁਰਾਂ ਦੁਆਰਾ ਰਸ ਪਿਆਰ ਨੂੰ ਹਿਰਦੇ ਵਿੱਚ ਹਮੇਸ਼ਾ ਧਾਰ ਕੇ ਰੱਖੋ ਔਰ ਮੈਨੇ ਹਿਰਦੇ ਵਿੱਚ ਹਰ ਰਸ ਰਾਤੇ ਰੰਗ ਮਰਾਰ ਜਿਹੜੇ ਨਾਮ ਰਸ ਵਿੱਚ ਮਿਲ ਗਿਆ ਉਹ ਮਰਾਰੀ ਪਰਮੇਸ਼ਰ ਦਾ ਰੰਗ ਜਿਹੜਾ ਆਨੰਦ ਉਸ ਨੂੰ ਪ੍ਰਾਪਤ ਕਰਦੇ ਹਨ ਮਨਮੁਖ ਹਰ ਰਸ ਚਾਖਿਆ ਨਾ ਜਾਏ ਹੁਣ ਮੈਂ ਕਰਿਆ ਗੋਪੀ ਮਿਲਿਆ ਸਜਾਏ ਜਿਹੜੇ ਮਨਮੁਖ ਲੋਕ ਇਹਨਾਂ ਤੋਂ ਪਰਮੇਸ਼ਰ ਦਾ ਨਾਮ ਰਸ ਨਹੀਂ ਚੱਕਿਆ ਜਾਂਦਾ ਪਾਤਸ਼ਾਹ ਕਹਿੰਦੇ ਉਹਦਾ ਕੇਵਲ ਹੋਮੀ ਕਰੀ ਜਾਂਦੇ ਆ ਹੋਮੀ 'ਚ ਫਸੇ ਹੋਏ ਆ ਉਹਨਾਂ ਨੂੰ ਬੜੀ ਭਾਰੀ ਸਜ਼ਾ ਵੀ ਮਿਲਦੀ ਹੈ ਨਦਰ ਕਰੇ ਤਾਂ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਉਣ ਜੋ ਮੇਰ ਕਰੇ ਤਾਂ ਨਾਮ ਰਸ ਨੂੰ ਪਾਉਂਦਾ ਹੈ ਪਾਤਸ਼ਾਹ ਕਹਿੰਦੇ ਅਤੇ ਨਾਮ ਰਸ ਨੂੰ ਪਾ ਕੇ ਫਿਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦਾ ਹੈ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੂਹੀ ਰਾਗ ਚੌਥੇ ਪਾਤਸ਼ਾਹ ਛੇਵੇਂ ਘਰ 'ਚ ਕਿਰਪਾ ਕਰਦੇ ਹਨ ਵਾਹਿਗੁਰੂ ਜੀ ਕਹਨ ਓਅੰਕਾਰ ਰੂਪ ਪ੍ਰਕਾਸ਼ ਰੂਪ ਹਨ ਲੋਕ ਪ੍ਰਖਿਆ ਕਰਨ ਵਾਲੇ ਸਤਿਗੁਰੂ ਪ੍ਰਸਾਦ ਕਿਰਪਾ ਨੂੰ ਪ੍ਰਾਪਤੀ ਹੁੰਦੀ ਹੈ ਨੀਚ ਜਾਦਾਰ ਜਪ ਤਿਆ ਉੱਤਮ ਪਦ ਵੀ ਪਾਏ ਪਾਤਸ਼ਾਹ ਕਹਿੰਦੇ ਆ ਜਿਹੜੇ ਪਰਮੇਸ਼ੁਰ ਦੇ ਨਾਮ ਨੂੰ ਜਪਦੇ ਆ ਭਾਵੇਂ ਉਹ ਨੀਚ ਜਾਤੀ ਵਾਲੇ ਹੋਣ ਉਹ ਉੱਤਮ ਪਦ ਨੂੰ ਪ੍ਰਾਪਤ ਕਰ ਲੈਂਦੇ ਹਨ ਪੁੱਛੋ ਬੇਦਰ ਦਾਸੀ ਸੋਤਾ ਹੈ ਕਿਸੇ ਨੂੰ ਉਤਰਿਆ ਕਰ ਜੇ ਸਜਾਏ ਦਾਸੀ ਦਾ ਪੁੱਤਰ ਬੇਦਰ ਸੀ ਉਹਨੂੰ ਪੁੱਛੋ ਉਹਦੀ ਕਥਾ ਪੜ੍ਹ ਕੇ ਵਿਚਾਰੋ
ਅਤੇ ਦੁਰਯੋਧਨ ਆ ਕੇ ਜੜ ਬੜਬੜੇ ਰਾਜੇ ਕਹਾਉਂਦੇ ਸੀ ਉਹਨਾਂ ਨੂੰ ਛੱਡ ਕੇ ਭਗਵਾਨ ਕ੍ਰਿਸ਼ਨ ਜੀ ਬਿਦੜ ਦੇ ਘਰ ਜਾ ਕੇ ਉਤਰੇ, ਉੱਥੇ ਉਤਾਰਾ ਕੀਤਾ, ਉੱਥੇ ਜਾ ਕੇ ਠਹਿਰੇ ਸੀ ਕਿਉਂਕਿ ਮਹਾਰਾਜ ਸੁਲਾਹ ਕਰਾਉਣ ਵਾਸਤੇ ਗਏ ਸੀ। ਇਹ ਹੰਕਾਰੀ ਸੀ ਦੁਰਯੋਧਨ, ਇਹ ਜਾ ਕੇ ਘੋੜਿਆਂ ਦੇ ਤਬੇਲੇ 'ਚ ਉੱਧਰ ਫਿਰਦਾ ਰਿਹਾ ਅਤੇ ਮਹਾਰਾਜ ਫਿਰ ਬਿਦੜ ਦੇ ਚਲੇ ਗਏ ਅਤੇ ਉਹ ਮਹਾਰਾਜ ਨੇ ਉਹਦੇ 'ਤੇ ਕਿਰਪਾ ਕਰਤੀ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੂਰ ਭੂ ਸਭ ਲਹਿ ਜਾਏ ਰਾਵ। ਇਹ ਗੁਰੂ ਪਿਆਰਿਓ, ਇਹ ਭਾਈਓ, ਪਿਆਰ ਦੇ ਨਾਲ ਮੇਰਾ ਕਥਨੀ ਹੈ ਵਾਹਿਗੁਰੂ, ਉਹਦੀ ਪਵਿੱਤਰ ਕਥਾ ਨੂੰ ਸਰਵਣ ਕਰੋ, ਉਹਦੀ ਕਥਾ ਸੁਣਨੇ ਨਾ। ਇਹਦੇ ਪ੍ਰਮਾਣਗਤ ਪ੍ਰਮੇਗਤ ਵਪਰਜੇ ਸੰਸੇ ਆ, ਦੁੱਖ ਭੁੱਖ ਆ, ਇਹ ਸਾਰੇ ਵਿਕਾਰ ਦੋਸ਼ ਜਿਹੜੇ ਲੈ ਜਾਂਦੇ ਹਨ। ਰਾਹੋ ਰਵਿਦਾਸ ਕੁਮਾਰ ਉਸਤ ਕਰੇ, ਹਰ ਕੀਰਤਨੀ ਕਿਸ ਗਾਏ। ਚਮਿਆਰ ਜਾਤੀ ਵਿੱਚ ਪੈਦਾ ਹੋਇਆ ਭਗਤ ਰਵਿਦਾਸ ਜੀ ਉਸ ਨਿਰੰਕਾਰ ਦੀ ਉਸਤ ਕਰਦੇ ਹਨ ਅਤੇ ਹਰ ਇੱਕ ਨਿਮਕ ਨੂੰ ਸਵਾਸ ਸਵਾਸ ਥੋੜ੍ਹਾ ਥੋੜ੍ਹਾ ਸਮਾਂ ਪਰਮੇਸ਼ਰ ਦਾ ਅਵਜਸ ਗਾਉਂਦੇ ਸਨ। ਪਤਤ ਜਾਤ ਉੱਤਮ ਪਾਇਆ, ਚਾਰ ਵਰਨ ਪੈ ਪਾ ਗਿਆ ਹੈ। ਉਹ ਪਤਤ ਜਿਹਨੂੰ ਨੀਚ ਜਾਤੀ ਦਾ ਕਹਿੰਦੇ ਸੀ ਉੱਤਮ ਹੋ ਗਏ, ਚਾਰੇ ਵਰਨਾਂ ਦੇ ਲੋਕ ਆ ਕੇ ਰਵਿਦਾਸ ਦੇ ਪਗ ਮੈਨੂੰ ਚਰਨੀ ਪੈ ਗਿਆ, ਨਮਸਕਾਰਾਂ ਕਰਨ ਲੱਗ ਪਏ। ਉਹ ਆਪ ਵੀ ਦੇਖਦੇ, ਮੇਰੀ ਜਾਤ ਕੁੱਟ ਵੰਡ ਲਾ ਢੋਲ ਢਵੰਤਾ, ਨਿਤ ਹੈ ਬਾਉਨਾਰ ਸੀ ਆਸ ਪਾਸਾ, ਆ ਬਿਪਰ ਪ੍ਰਧਾਨ ਤੇ ਕਰ ਹੈ ਡੰਡੋ, ਤੇਰੇ ਨਾਮ ਸਰਨ ਆਏ ਰਵਿਦਾਸ ਦਾਸਾ। ਉਹ ਹੁਣ ਬ੍ਰਾਹਮਣ ਜਿਹੜੇ ਨਮਸਕਾਰਾਂ ਕਰਦੇ, ਜਾ ਕੇ ਕਟਾਨਕੇ ਢੇਡ ਸਭ ਢੋਲ ਢਵੰਤ, ਫਿਰ ਹੈ ਅਜੋ ਬਾਨਾਰਸੀ ਆਸ ਪਾਸਾ, ਆਚਾਰ ਸਾਹਿਬ ਬਿਪਰ ਕਰ ਹੈ ਡੰਡੋ, ਤਿੰਨ ਤਨ ਰਵਿਦਾਸ ਦਾਸਾਨ ਦਾਸਾ। ਕਹਿੰਦੇ ਨਾਮ ਦੀ ਬਖਸ਼ਿਸ਼ ਆ, ਉਹ ਜਿਹੜੇ ਸ਼੍ਰੋਮਣੀ ਬ੍ਰਾਹਮਣ ਉਹ ਵੀ ਮੈਨੂੰ ਨਮਸਕਾਰਾਂ ਕਰਦੇ ਆ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ। ਭਗਤ ਨਾਮਦੇਵ ਜੀ ਨੂੰ ਲੋਕ ਸ਼ਿੰਬਾ ਕਹਿ ਬੁਲਾਉਂਦੇ ਸੀ। ਉਹ ਨਿਰੰਕਾਰ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਪ੍ਰੀਤੀ ਲੱਗ ਗਈ। ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ, ਹਰ ਨਾਮ ਦਿਓ ਲਿਆ ਮੁਖ ਲਾਏ। ਉਹ ਨਿਰੰਕਾਰ ਨੇ ਪਿੱਠ ਦੇ ਕੇ, ਕੰਡ ਦੇ ਕੇ ਖੱਤਰੀ ਬ੍ਰਾਹਮਣ ਉਹਨਾਂ ਨੂੰ ਛੱਡ ਕੇ ਭਗਤ ਨਾਮਦੇਵ ਨੂੰ ਮੁੱਖ ਲਾਇਆ, ਮੂੰਹ ਲਾ ਲਿਆ, ਭਾਵ ਗੜ ਲਾ ਲਿਆ, ਕਿਉਂਕਿ ਜਿਹੜਾ ਆਉਂਦਾ ਸ਼ਹਿਰ ਆ ਉੱਥੇ ਇਹਨਾਂ ਨੇ ਭਗਤ ਨਾਮਦੇਵ ਨੂੰ ਆਰਤੀ ਸ਼ਾਮਿਲ ਹੋਣ ਦਿੱਤਾ। ਉਹ ਪਿਛਲੇ ਪਾਸੇ ਚਲੇ ਗਿਆ ਅਤੇ ਭਗਤ ਜੀ ਵੱਲ ਪਰਮੇਸ਼ਰ ਨੇ ਉਹ ਡੇਰੇ ਦਾ ਮੂੰਹ ਹੀ ਘੁਮਾ ਦਿੱਤਾ। ਜਿਤਨੇ ਭਗਤ ਹਰ ਸੇਵਕਾ ਮੁਖਾਟਸਾ ਤੀਰਾ ਤਿੰਨ ਤਿਲਕ ਉਡਾਏ, ਜਿੰਨੇ ਵੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਸੇਵਕ ਆ, ਔਰ ਜਿੰਨੇ ਵੀ ਮਹਾਰਾਜ ਦੇ ਸੇਵਕ ਆ, ਉਹਨਾਂ ਦੇ ਮੂੰਹ 'ਤੇ 68 ਤੀਰਥਾਂ ਦੇ ਜਲ ਦਾ ਤਿਲਕ ਲਾ ਤਾਂ, ਭਾਵ ਤੀਰਥਾਂ ਨਾਲੋਂ ਉੱਤਮ ਕਹਿ ਕੇ ਦੱਸੇ। ਉਹਨਾਂ ਦਾ ਦਰਸ਼ਨ ਕਰਨਾ, ਸਾਰੇ ਜਿੰਨੇ ਵੀ ਤੀਰਥ ਉਹਨਾਂ ਦਾ ਮਹਾਤਮ ਉਹਨਾਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਜਨ ਕਹਿ ਚਰਨ ਤੀਰਥ ਕੋਟ ਗੰਗਾ, ਅਸ ਤੀਰਥ ਜਨ ਸਾਧ ਪਾਗ ਧਰਿਆ, ਕੋਟ ਵੈਕੁੰਠ ਜਿਹ ਨਾਮ ਉਚਰਿਆ, ਜਾਂ ਨਾਨਕ ਤੈਨੂੰ ਕੋ ਆਂਦਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਪਾਤਸ਼ਾਹ ਕਹਿੰਦੇ ਆ, ਜੋ ਰਾਜਾ ਰੂਪੀ ਪਰਮੇਸ਼ੁਰ ਮਿਹਰ ਕਰ ਦੇਵੇ ਅਤੇ ਉਹ ਫਿਰ ਦਾਸ ਦੇਣ ਰਾਤ, ਹਾਂਜੀ, ਉਸ ਨਾਮ ਕਾਵੇ ਚਰਨਾਂ ਦੀ ਪਰਸੇ ਛੋ ਨੂੰ ਪ੍ਰਾਪਤ ਕਰਦੇ ਹਨ, ਉਹਨਾਂ ਜਨਾਂ ਦੇ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਦੇ ਹਨ। ਸੂਹੀ ਮਹੱਲਾ ਚੌਥਾ, ਤਿੰਨ ਅੰਤਰ ਹਾਰਾ ਅਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ। ਗੁਰੂ ਮਹਾਰਾਜ ਜੀ ਪਿਰਥੀ ਚੰਦ ਨੂੰ ਸਿੱਖਿਆ ਦਿੰਦੇ ਹਨ, ਜਿਨ੍ਹਾਂ ਨੇ ਲਲਾਰਾ ਮੱਥੇ ਦੇ ਤੁਰੋਂ ਦਰਗਾਹ ਦਾ ਪਵਿੱਤਰ ਲੇਖ ਲਿਖਿਆ, ਪਰਮੇਸ਼ੁਰ ਨੇ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦੀ ਬਰਕਤ ਕੀਤੀ ਹੈ, ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਚੇਤੇ ਕੀਤਾ, ਅਰਾਧਿਆ ਹੈ। ਜਿਨ ਕੀ ਵਕੀਲੀ ਕੋਈ ਪਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਜਿਨ੍ਹਾਂ ਦਾ ਨਿਰੰਕਾਰ ਪਰਮੇਸ਼ੁਰ ਅੰਗ ਪੱਖ ਕਰ ਰਿਹਾ ਹੈ, ਉਹਨਾਂ ਨਾਲ ਵਕੀਲੀ ਤੂੰ ਕੀ ਕਰਕੇ ਉਹਨਾਂ ਦਾ ਵਿਗਾੜ ਸਕਦਾ? ਕੁਝ ਵੀ ਨਹੀਂ ਵਿਗਾੜ ਸਕਦਾ। ਹਰ ਹਰ ਧਿਆਏ ਮਨ ਮੇਰੇ ਮਨ ਧਿਆਏ, ਹਰ ਜਨਮ ਜਨਮ ਕੇ ਸਭ ਦੂਖ ਨਿਵਾਰਨ ਹਾਰਾ ਰਹੋ। ਮਨ ਨੂੰ ਸੰਬੋਧਨ ਕਰ ਕਹਿੰਦੇ, ਹੈ ਪਿਆਰਿਆ, ਆਪਣੇ ਮਨ ਦੇ ਅੰਦਰ ਪਰਮੇਸ਼ੁਰ ਨਾਮ ਨੂੰ ਧਿਆਉਣਾ ਕਰੋ, ਧਿਆਏ ਹੈ ਉਸ ਨਾਮਕਾਰ ਨੂੰ ਧਿਆਵੋ, ਸਿਮਰਨ ਕਰੋ,
ਸਾਡੇ ਜਨਮ ਜਨਮਾਂਤਰਾਂ ਦੇ ਜਿੰਨੇ ਦੁੱਖ ਆ ਕਲੇਸ਼ ਆ ਉਹਨਾਂ ਨੂੰ ਨਿਵਾਰਨ ਹਾਰਾ ਉਹ ਦੂਰ ਕਰਨ ਵਾਲਾ ਹੈ ਰਹਾਉ। ਤੁਰ ਭਗਤ ਜਨਾਂ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ, ਨਾ ਕਹਿਣਾ ਤੁਰ ਦਰਗਾਹ ਤੋਂ ਭਗਤਾਂ ਨੂੰ ਅੰਮ੍ਰਿਤ ਰੂਪੀ ਨਾਮ ਬਾਣੀ ਦਾ ਭਗਤੀ ਦਾ ਜਿਹੜਾ ਭੰਡਾਰਾ ਇਹ ਬਖਸ਼ਿਆ ਹੋਇਆ ਹੈ। ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿੰਨ ਹਲਤ ਪਲਤ ਮੁਖਾਰਾ, ਜੇ ਕੋਈ ਮੂਰਖ ਹੋਏਗਾ ਉਹਨਾਂ ਦੀ ਰੀਸ ਕਰੇ, ਕਿਉਂਕਿ ਪਰਮੇਸ਼ਰ ਨੇ ਉਹਨਾਂ ਦਾ ਹਲਤ ਪਲ ਲੋਕ ਪ੍ਰਲੋਕ ਸਵਾਰਿਆ ਅਤੇ ਜਿਹੜੇ ਨਿੰਦਿਆ ਕਰਦੇ ਆ ਉਹ ਲੋਕ ਪ੍ਰਲੋਕ 'ਚ ਆਪਣਾ ਮੂੰਹ ਕਾਲਾ ਕਰਾ ਲੈਂਦੇ ਹਨ। ਸੇ ਭਗਤ ਸੇ ਸੇਵਕਾ ਜਿਹਨਾਂ ਹਰ ਨਾਮ ਪਿਆਰਾ, ਪਾਤਸ਼ਾਹ ਕਹਿੰਦੇ ਉਹੀ ਭਗਤ ਲੋਕ ਆ, ਉਹੀ ਸੇਵਕ ਲੋਕ ਆ ਜਿਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਯਾਨੀ ਕਿ ਸੇਵਾ ਅਤੇ ਹਰ ਪਾਈ ਆ ਸਿਰ ਨਿੰਦਾ ਪਿਆ ਪਗਾ ਇਸ਼ਾਰਾ, ਉਹਨਾਂ ਗੁਰਮੁਖਾਂ ਦੀ ਸੇਵਾ ਕਰਨ ਨਾਲ ਨਿਰੰਕਾਰ ਪ੍ਰਾਪਤ ਕਰੀਦਾ, ਜਿਹੜੇ ਨਿੰਦਕ ਲੋਕ ਆ ਉਹਨਾਂ ਦੇ ਸਿਰ ਵਿੱਚ ਸਵਾਹ ਪੈਂਦੀ ਹੈ, ਲਾਂਤਾਂ ਰੂਪੀ ਰਾਖ ਪੈਂਦੀ ਹੈ। ਜਿਸ ਘਰ ਬਿਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ, ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਗੱਲ ਬਿਰਤੀ ਵਰਤਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜਾਣਦੇ ਹੈ ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਤੋਂ ਅਸੀਂ ਪੁੱਛ ਕੇ ਇਹ ਜਿਹੜੀ ਵਿਆਹੀ ਗੱਦੀ ਹੈ ਇਹਦਾ ਵਿਚਾਰ ਕਰੋ ਕਿ ਗੁਰਤਾ ਗੱਦੀ ਕਿਵੇਂ ਪ੍ਰਾਪਤ ਹੁੰਦੀ ਹੈ। ਧੱਕੇ ਜਾਂ ਡਾਂਗ ਨਾਲ ਤਾਂ ਮਿਲਦੀ ਨਹੀਂ, ਜਿਹੜਾ ਸੇਵਕ ਬਣ ਕੇ ਨਿਮਰਤਾ ਧਾਰੇਗਾ ਉਹਨੂੰ ਦਾਤ ਮਿਲੇਗੀ। ਚੌਂ ਪੀੜ੍ਹੀ ਆਦਿ ਜਗਾਦ ਵਕੀਲੀ ਕਿਨ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਸਾਡੇ 'ਤੇ ਚਾਰ ਪੁਸ਼ਤਾਂ ਬੀਤ ਗਈਆਂ, ਚਾਰ ਪੀੜ੍ਹੀਆਂ 'ਤੇ ਆਦਿ ਜਗਾਦ ਹਾਂਜੀ ਮੁੰਡ ਕਦੀਮ ਤੋਂ ਸਦਾ ਸਦਾ ਕਹਿੰਦੇ ਅੱਜ ਤੱਕ ਕਿਸੇ ਨੇ ਈਰਖਾ ਕਰਨਾ ਵਕੀਲੀ ਕਰਨੇ ਨਾ ਕਿਸੇ ਨੇ ਗੁਰੂ ਪਦਵੀ ਨੂੰ ਪਾਇਆ ਨਹੀਂ ਪਾਇਆ, ਜਿਹਨੇ ਵੀ ਪਾਇਆ ਸੇਵਕ ਬਣ ਕੇ ਹਾਂਜੀ ਇਸ ਪਦਵੀ ਨੂੰ ਉਤਾਰਿਆ, ਨਿਰੰਕਾਰ ਨੇ ਉਹਨਾਂ ਦਾ ਨਿਸਤਾਰਾ ਕੀਤਾ, ਉਹਨਾਂ ਦੀ ਕਲਿਆਣ ਕੀਤੀ ਹੈ। ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿਹੜੀ ਜਗ੍ਹਾ ਵੀ ਨਿਰੰਕਾਰ ਨੂੰ ਆਰਾਧੀਏ ਚੇਤੇ ਕਰੀਏ ਉਹ ਉੱਥੇ ਮਿੱਤਰਾਂ ਨੂੰ ਸਹਾਇਕ ਹੁੰਦਾ ਹੈ। ਗੁਰ ਕਿਰਪਾ ਦੇ ਹਰ ਮਨ ਵਸਾ ਹੋਰ ਲੈ ਨਾ ਜਾਈ, ਸਤਿਗੁਰਾਂ ਦੀ ਕਿਰਪਾ ਨਾ ਪਰਮਾਤਮਾ ਮਨ 'ਚ ਵੱਸਦਾ ਹੈ, ਹੋਰ ਕੋਈ ਵਿਧੀ ਨਹੀਂ ਜਿਹਦੇ ਨਾਲ ਉਹਨੂੰ ਪ੍ਰਾਪਤ ਕੀਤਾ ਜਾਵੇ। ਹਰ ਧੰਨ ਸਾਂਝੀਆ ਪਾਈ, ਜੇ ਹਲਤ ਪਲਤ ਹਰ ਹੋਏ ਸਿਖਾਈ ਰਹੋ, 734 ਪੰਨੇ ਦੇ ਕਿਰਪਾ ਕਰਦੇ ਆ ਇਹ ਪਰਮਾਤਮਾ ਦੇ ਨਾਮ ਰੂਪੀ ਧੰਨ ਨੂੰ ਇਕੱਤਰ ਕਰੀਏ। ਇਹ ਨਾਮ ਜਿਹੜਾ ਹਲਤ ਪਲੋਕ ਪ੍ਰਲੋਕ ਵਿੱਚ ਹਰ ਦੁੱਖ ਵੇਲੇ ਸਹਾਇਕ ਹੁੰਦਾ ਹੈ, ਸਹਾਈ ਹੋਏਗਾ ਰਹੋ। ਸਤਸੰਗਤੀ ਸੰਗ ਹਰ ਧੰਨ ਖੱਟੀ ਹੈ, ਹੋਰ ਥੈ ਹੋਰ ਤੋਂ ਪਾਏ ਹਰ ਧੰਨ ਕਿਤੇ ਨਾ ਪਾਈ, ਗੁਰੂ ਕੀ ਸੰਗਤ ਨਾਲ ਮਿਲ ਕੇ ਨਾਮ ਰੂਪੀ ਧੰਨ ਖੱਟੀ ਦਾ। ਹੋਰ ਥੈ ਹੋਰ ਜਗ੍ਹਾ ਤੋਂ ਹੋਰ ਤੋਂ ਪਾਏ, ਹੋਰ ਬਹੁਤ ਤਰ੍ਹਾਂ ਦੇ ਯਤਨ ਕਰਕੇ ਜਾਂ ਪਾ ਕਰਕੇ ਇਹ ਪਰਮੇਸ਼ਰ ਦਾ ਨਾਮ ਰੂਪੀ ਧੰਨ ਚਿਤਰਾਈ ਨਾਲ ਨਹੀਂ ਪਾਇਆ ਜਾਂਦਾ। ਹਰ ਰਤਨ ਕਾ ਵਾਪਾਰੀ ਆ, ਹਰ ਰਤਨ ਧੰਨ ਕਿਹਾ ਜੇ ਕੱਚਿਆ ਕਿ ਵਾਪਾਰੀ ਇਹ ਵਾਕ ਹਰ ਧੰਨ ਲਾਇਆ ਨਾ ਜਾਈ। ਜਿਹੜੇ ਪਰਮੇਸ਼ਰ ਦੇ ਨਾਮ ਰੂਪੀ ਰਤਨ ਦੇ ਵਪਾਰੀ ਹੈ ਉਹ ਪਰਮਾਤਮਾ ਦਾ ਨਾਮ ਰੂਪੀ ਰਤਨ ਜਿਹੜਾ ਇਹ ਬੜਾ ਅਮੋਲਕ ਧਨ ਹੈ, ਇਹਦੀ ਕੀਮਤ ਨਹੀਂ, ਇਹਨੂੰ ਕੋਈ ਬਿਰਲਾ ਵਿਆਹ ਜੇ ਖਰੀਦਦਾ। ਜਿਹੜੇ ਕੱਚੇ ਧਨ ਦੇ ਵਪਾਰੀ ਹੈ ਉਹਨਾਂ ਵਾਹ ਕੇ ਕਹਿੰਦੇ ਵਾਹ ਕੇ ਉਹਨਾਂ ਪਾਸੋਂ ਉਹਨਾਂ ਦੇ ਵਾਕ ਉਹਨਾਂ ਦੇ ਵਚਨਾਂ ਨਾਲ ਪਰਮੇਸ਼ਰ ਦਾ ਨਾਮ ਰੂਪੀ ਧਨ ਨਹੀਂ ਲਿਆ ਜਾਂਦਾ ਹੈ। ਹਰ ਧਨ ਰਤਨ ਜਿਵੇਂ ਰਮਾਣ, ਹਰ ਧਨ ਨਾਲ ਅੰਮ੍ਰਿਤ ਵੇਲਾ ਵੱਤਾ, ਹਰ ਭਗਤੀ ਹਰ ਲਗਲਾਏ ਇਹ ਪਰਮੇਸ਼ਰ ਦਾ ਨਾਮ ਧਨ। ਰਤਨ ਜਿਵੇਂ ਰਮਾਣਕਾਂ ਵਾਂਗ ਬਹੁਤ ਹੀ ਕੀਮਤੀ ਹੈ, ਪਰਮਾਤਮਾ ਇਹ ਨਾਮ ਧਨ ਕਰਕੇ ਰਤਨ ਵੈਰਾਗ ਜਿਵੇਂ ਮੈਨੇ ਗਿਆਨ ਮਾਣਕ ਮੈਨੇ ਸਰਵਣ ਮੰਨਣ ਅਧਿਆਸਨ ਇਹ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਮਨੁੱਖ ਜਨਮ ਰੂਪੀ ਜਿਹੜਾ ਅੰਮ੍ਰਿਤ ਵੇਲਾ ਰੂਪੀ ਵੱਤ ਹੈ, ਪ੍ਰਗਟ ਤੌਰ 'ਤੇ ਅੰਤ ਵੇਲੇ ਜਾਗਣ ਰੂਪੀ ਜਿਹੜੀ ਵੱਤਰ ਆ, ਨਿਰੰਕਾਰ ਦੇ ਭਗਤ ਜਿਹੜੇ ਆ ਉਹਨਾਂ ਨੇ ਨਿਰੰਕਾਰ ਦੇ ਨਾਮ ਰੂਪੀ ਧੰਨ ਦੇ ਨਾਲ ਆਪਣੀ ਲਿਵ ਵਿਰਤੀ ਲਾਈ ਹੋਈ ਹੈ। ਕਿਉਂ ਅੰਮ੍ਰਿਤ ਵੇਲੇ ਉੱਠਦੇ ਆ ਉਸ ਵੇਲੇ ਨਾਮ ਜਪਦੇ ਆ, ਕਿਉਂਕਿ ਉਸ ਵੇਲੇ ਮਾਹੌਲ ਸ਼ਾਂਤ ਹੁੰਦਾ ਅਤੇ ਨੀਂਦ ਨਾਲ ਪੂਰੀ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਉਸ ਵੇਲੇ ਬਿਰਤੀ ਜ਼ਿਆਦਾ ਟਿਕਦੀ। ਹਰ ਤਨ ਅੰਮ੍ਰਿਤ ਵੇਲੇ ਵੱਤ ਹੈਗਾ ਵੀਜਿਆ ਭਗਤ ਖਾਏ ਖਰਚ ਰਹੇ ਨੂੰ ਕੁੱਟਿਆ ਨਾ ਹੀ। ਜਿਹੜੇ ਅੰਮ੍ਰਿਤ ਵੇਲੇ ਉਹ ਨਾਮ ਬੀਜ ਬੀਜਣ ਦੀ ਵੱਤਰ ਹੈ, ਉਸ ਵੇਲੇ ਦਾ ਬੀਜਿਆ ਜਿਹੜਾ ਨਾਮ ਰੂਪੀ ਧੰਨ ਆ, ਹਾਂਜੀ ਜਿਹੜੇ ਸੰਤ ਭਗਤ ਲੋਕ ਆ ਉਹ ਆਪ ਖਾ ਰਹੇ ਆ
ਹੋਰਨਾਂ ਨੂੰ ਲੰਗਰਾਂ ਵਿੱਚ ਧਰਮ ਕਾਰਜਾਂ ਵਿੱਚ ਖਰਚ ਕਰ ਰਿਹਾ ਹੈ। ਉਹ ਜਿਹੜਾ ਨਾਮ ਰੂਪੀ ਧਨ ਹੈ ਕਦੀ ਨੁਕੁੱਟਦਾ ਨਾ ਹੀ ਮੁੱਕਦਾ ਨਹੀਂ, ਉਨਾ ਹੀ ਵੱਧਦਾ ਜਾਂਦਾ ਜਿੰਨਾ ਵਰਤਦੇ। ਅਲਤ ਪਲ ਦਾ ਹਰ ਧਨ ਹੈ ਕਿ ਭਗਤਾਂ ਕੋ ਮਿਲੀ ਵਡਿਆਈ। ਭਗਤ ਜਿਹੜੇ ਗੁਰਮੁਖ ਪਿਆਰੇ ਆ ਅਲਤ ਪਲ ਲੋਕ ਪ੍ਰਲੋਕ, ਉਹਨਾਂ ਨੂੰ ਨਾਮ ਰੂਪੀ ਧਨ ਇਹ ਵਡਿਆਈ ਪਰਮਾਤਮਾ ਵੱਲੋਂ ਮਿਲੀ ਹੈ। ਹਰ ਧਨ ਨਿਰਭਉ ਸਦਾ ਸਦਾ ਆਸਰਾ ਹੈ ਸਾਚਾ, ਇਹੋ ਹਰ ਧਨ ਅਗਨੀ ਤਸਕਰੈ ਪਾਣੀ ਹੈ, ਜਿਵੇਂ ਦੂਤਾ ਕਿਸੇ ਦਾ ਗਵਾਇਆ ਨਾ ਜਾਈ। ਪਰਮੇਸ਼ਰ ਦਾ ਨਾਮ ਧਨ ਸਦਾ ਨਿਰਭਉ ਭੈ ਤੋ ਰਹਿ ਪਿਆ, ਇਹ ਸੱਚਾ ਨਾਮ ਧਨ ਸਦਾ ਆਸਰਮੈ ਨੇ, ਸਦਾ ਹੀ ਅਚਲ ਰਹਿਣ ਵਾਲਾ ਹੈ। ਇਹ ਨਾਮ ਧਨ ਨੂੰ ਆਗਿਆ ਅਤੇ ਤਸਕਰ ਚੋਰ ਆ ਅਤੇ ਪਾਣੀ ਹੈ ਅਤੇ ਜਮਦੂਤ ਆ, ਇਹ ਕਿਸੇ ਤੋਂ ਗਵਾਇਆ ਹੋਇਆ ਵੀ ਗਵਾਇਆ ਨਹੀਂ ਜਾਂਦਾ। ਹਰ ਧਨ ਕੋ ਉਚੱਕਾ ਨੇੜਨ ਆ ਵੀ ਜਮ ਜਾਗਾਤੀ ਡਾਂਡਾ ਲਗਾਈ। ਪਰਮਾਤਮਾ ਦੇ ਨਾਮ ਵੀ ਧਨ ਨੂੰ ਚੁੱਕਣ ਵਾਸਤੇ ਉਚੱਕਾ, ਜਿਹੜੇ ਠਾਗ ਲੋਕ ਆ ਜਿਹੜੇ ਨਹੀਂ ਆ ਸਕਦੇ, ਜਿਹੜੇ ਜਮਾਂ ਦੇ ਜਗਾਤੀ ਮਸੂਲੀ ਆ, ਉਹ ਵੀ ਇਸ ਧਨ ਨੂੰ ਕੋਈ ਡੰਡ ਨਹੀਂ ਲਾ ਸਕਦੇ। ਪਾਠ ਜਿਹੜਾ ਉਹ ਚੱਕਾ ਹੀ ਕਰਨਾ ਹੈ। ਸਾਕਤੀ ਪਾਪ ਕਰਕੇ ਵੇਖਿਆ ਤਨ ਸੰਚਿਆ ਅਤੇ ਨਾ ਇੱਕ ਵਿਖ ਨਾਲ ਨਾ ਜਾਈ। ਜਿਹੜੇ ਸਾਕਤੀ ਮਨਮੁਖ ਲੋਕ ਆ ਉਹ ਪਾਪਾਂ ਰੂਪੀ ਕਰਮਾਂ ਨੂੰ ਕਰਕੇ ਵੇਖਿਆ, ਵਿਕਾਰਾਂ ਦੀ ਉਤਪਤੀ ਕਰਨ ਵਾਲਾ ਜਿਹੜਾ ਵੇਖਿਆ, ਇਹ ਮਾਇਆ ਰੂਪੀ ਧਨ ਨੂੰ ਸੰਚਿਆ ਇਕੱਠਾ ਕਰਦੇ ਹਨ। ਲੇਕਿਨ ਉਹ ਜਿਹੜਾ ਧਨ ਉਹਨਾਂ ਦੇ ਨਾਲ ਇੱਕ ਵਿਖ ਇੱਕ ਕਦਮ ਭਰ ਵੀ ਨਾਲ ਨਹੀਂ ਜਾਂਦਾ। ਜਿਵੇਂ ਕਹਿੰਦੇ ਉਸ ਨੂੰ ਮਾਇਆ ਇਕੱਠੀ ਕਰਕੇ ਮਟਕੀ 'ਚ ਪਾਈ ਗਿਆ, ਜਦੋਂ ਮਰ ਗਿਆ ਕੋਈ ਵਾਰਸ ਨਾ ਸੀ ਅਤੇ ਰਾਜੇ ਨੂੰ ਕਿਹਾ, ਰਾਜ ਜਿਹੜੀ ਮਟਕੀ ਆ ਮਹਾਰਾਜ ਕੋਈ ਵਾਰਸ ਨਹੀਂ। ਉਹ ਕਹਿੰਦੇ ਫਿਰ ਧਨ ਅਲਾਰਦਾ ਕਿ ਸੁੰਮਦਾ, ਕਹਿੰਦੇ ਸੁੰਮਦਾ, ਕਹਿੰਦੇ ਫਿਰ ਨਹੀਂ, ਨਦੀ 'ਚ ਰੋੜ ਦਿਓ। ਅਤੇ ਨਦੀ ਰੋੜਿਆ, ਉਹ ਮਟਕੀ ਰੁੜੀ ਜਾਂਦੀ ਸੀ। ਕਿਸੇ ਨੇ ਕਿਹਾ ਮਟਕੀ ਰੁੜੀ ਜਾਂਦੀ ਕੀ ਹੈ, ਹੁਣ ਜਾ ਕੇ ਛਾਲ ਮਾਰ ਕੇ ਜਫਾ ਪਾਇਆ, ਉਹ ਛੱਡੇ ਨਾ। ਉਹ ਕਹਿੰਦੇ ਮੈਨੂੰ ਛੱਡਦੇ ਨਹੀਂ, ਮੈਂ ਡੁੱਬਣ ਲੱਗਾ। ਕਹਿੰਦੇ ਇਹ ਤਾਂ ਮਟਕੀ, ਕਹਿੰਦੀ ਇਹਦੇ 'ਚ ਪਾਓ ਕੱਢਣ ਦਾ ਹੁਕਮ ਨਹੀਂ। ਪਾਓ ਜਿਹੜੇ ਸੂਮ ਲੋਕ ਆ ਉਹਨਾਂ ਦੀ ਹਾਲਤ ਇਹ ਹੈ, ਇਹ ਕਦਮ ਦੀ ਨਾਲ ਨਹੀਂ ਜਾਂਦੀ। ਉਹ ਸੂਮ ਕਹਿੰਦਾ ਮੈਂ ਤੈਨੂੰ ਸਾਰੀ ਉਮਰ ਸਾਂਭਿਆ, ਤੂੰ ਮੈਨੂੰ ਇੱਕ ਕਦਮ ਨਹੀਂ ਤੁਰੀ ਸਵਾਗਤ ਨਹੀਂ ਕੀਤਾ। ਕਹਿੰਦੇ ਪਾਪੀ ਆ ਤੂੰ ਜੋੜ ਜੋੜ ਕੇ ਰੱਖੀ ਆ ਮੈਨੂੰ ਧਰਮ ਕਾਰਜਾਂ ਖਰਚ ਕਰਕੇ, ਮੈਨੂੰ ਵੀ ਤੈਂ ਸਫਲ ਨਹੀਂ ਬਣਾਇਆ, ਆਪਣਾ ਜੀਵਨ ਵੀ ਸਫਲ ਨਹੀਂ ਕੀਤਾ। ਉਹਦੇ ਲੈ ਕੇ ਡੁੱਬਦੀ ਹੈ। ਹਲਤਾ ਵਿੱਚ ਸਾਗਤ ਹੇਲੇ ਪਏ, ਹੱਥੋਂ ਛੁੜਕ ਗਿਆ ਅੱਗੇ ਪਲਤ, ਸਾਗਤ ਹਰ ਦਰਗਾਹ ਢੋਈ ਨਾ ਪਾਈ। ਜਿਸ ਵੇਲੇ ਫਿਰ ਹੱਥ ਵਿੱਚੋਂ ਉਹ ਧਨ ਨਿਕਲ ਜਾਂਦਾ ਅਤੇ ਇਸ ਹਾਲਤ ਦੇ ਲੋਕ ਵਿੱਚ ਉਹ ਜਿਹੜੇ ਸਾਗਤ ਮਾਇਆ ਦੇ ਪੁਜਾਰੀ ਹੈ, ਉਹ ਜਿਹੜੇ ਬੰਦੇ ਦੁਹੇਲੇ ਪਏ, ਬੜੇ ਦੁਖੀ ਹੋ ਜਾਂਦੇ। ਅੱਗੇ ਫਿਰ ਕਹਿੰਦੇ ਪਲਤ, ਪਰ ਲੋਕ ਵਿੱਚ ਵੀ ਜਿਹੜੇ ਮਨਮੁੱਖ ਬੰਦੇ ਆ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਆਸਰਾ ਢੁੱਕਣਾ ਨਹੀਂ ਪਾਉਂਦੇ। ਹਾਂਜੀ, ਹੁਣ ਮਾਇਆ ਦੇ ਜ਼ੋਰ ਨਾਲ ਤਾਂ ਕੋਈ ਦਰਗਾਹ ਜਾ ਨਹੀਂ ਸਕਦਾ, ਉਹ ਤਾਂ ਨਾਮ ਬਾਣੀ ਭਗਤੀ ਸਿਮਰਨ ਦੇ ਵੱਲ ਨੇ ਜਾਣਾ। ਇਹ ਸਾਰ ਧਨ ਦਾ ਸਾਹੋਹਰ ਆਪ ਹੈ ਸੰਤੋ, ਜਿਸ ਨੂੰ ਦੇ ਸੋ ਹਰ ਧਨ ਲੱਦ ਜਲਾਈ। ਇਹ ਸੰਤ ਜਨੋ ਮਹਾਤਮਾ ਜਨੋ, ਇਹ ਨਾਮ ਧਨ ਦਾ ਸਾਹੋ ਮਾਲਕ ਧਨ ਅਲੰਕਾਰ ਆਪ ਹੀ ਹੈ, ਜਿਹਨਾਂ ਦੀ ਕਿਰਪਾ ਕਰਕੇ ਦਿੰਦਾ ਉਹ ਗੁਰਮੁਖ ਪਿਆਰੇ ਇਹ ਜਿਹੜੀ ਨਾਮ ਧਨ ਦੀ ਖੇਪ ਆ ਇਹਨੂੰ ਲੱਦ ਕੇ ਚਲਾਉਂਦੇ ਹਨ। ਇਹ ਸਾਰ ਧਨੇਵਾ ਤੋਟਾ ਕਦੇ ਨਾ ਆਵੇ ਜਾਂ ਨਾਨਕ ਕਹੋ ਗੁਰ ਸੋਜੀ ਪਾਏ। ਇਹ ਨਾਮ ਰੂਪੀ ਧਨ ਦਾ ਕਦੇ ਤੋਟਾ ਨਹੀਂ ਪਾਉਂਦਾ। ਸਤਿਗੁਰਾਂ ਨੇ ਸਾਨੂੰ ਇਹ ਸੋਝੀ ਗਿਆਤ ਪਾ ਦਿੱਤੀ ਹੈ, ਸਮਝਾ ਦਿੱਤੀ ਹੈ ਕਿ ਨਾਮ ਦਾ ਧਨ ਤੋਟਾ ਇਹਦੇ 'ਚ ਘਾਟਾ ਕਦੇ ਵੀ ਨਹੀਂ ਆਉਂਦਾ, ਇਹ ਤਾਂ ਵੱਧਦਾ ਹੀ ਜਾਂਦਾ ਹੈ। ਤੁਸੀਂ ਮੱਲਾ ਚੌਥਾ, ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ। ਜਿਹਨਾਂ ਦੇ ਮਹਾਰਾਜ ਖੁਸ਼ ਹੁੰਦੇ ਆ, ਪ੍ਰਸੰਨ ਹੁੰਦੇ ਆ, ਉਹ ਪਰਮਾਤਮਾ ਦੇ ਗੁਣਾਂ ਨੂੰ ਰਵੀ ਮੈਂ ਉਚਾਰਨ ਕਰਦੇ ਹਨ, ਉਹ ਫਿਰ ਅਸਲੀ ਸੰਤ ਆ, ਭਗਤ ਆ। ਉਹ ਹਰ ਅਸਥਾਨ ਦੇ ਉੱਤੇ ਪ੍ਰਮਾਣਿਕ ਆ। ਉਹਨਾਂ ਦਾ ਜਿਹੜਾ ਮਨੁੱਖ ਜਨਮ ਆ ਇਹ ਵੀ ਪ੍ਰਵਾਨ ਸਫਲ ਹੋ ਜਾਂਦਾ ਹੈ। ਇਸ ਕੀ ਮਹਿਮਾ ਕਿਆ ਵਰਨੀ ਹੈ, ਜਿਸ ਕਾ ਹਿਰਦਾ ਵਸਿਆ ਹਰ ਪੁਰਖ ਭਗਵਾਨ। ਉਹਨਾਂ ਮਹਾਂਪੁਰਖਾਂ ਦੀ ਮਹਿਮਾ ਵਰਣਨ ਕਰਕੇ ਦੱਸੀ ਨਹੀਂ ਜਾਂਦੀ, ਕਹੀ ਨਹੀਂ ਜਾਂਦੀ, ਕਿਉਂਕਿ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਭਗਵਾਨ ਰੂਪੀ ਪੁਰਖ ਜਿਹੜਾ ਵਸ ਗਿਆ ਨਿਵਾਸ ਕਰਦਾ ਹੈ। ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰੂ ਨਾਲ ਧਿਆਨ ਲਾਓ। ਵਿਸ਼ਰਾਮ ਦੇ ਕਹਿੰਦੇ ਇਹ ਜੀਵੋ, ਪਰਮੇਸ਼ੁਰ ਦੇ ਗੁਣ ਗਾਉਣੇ ਚਾਹੀਦੇ,
ਔਰ ਸਤਿਗੁਰਾਂ ਦੇ ਚਰਨਾਂ ਨਾਲ ਧਿਆਨ ਜਿਹੜਾ ਲਾਉਣਾ ਚਾਹੀਦਾ ਤਾਂ ਜੋ ਤੁਹਾਡੀ ਬਿਰਤੀ ਜਿਹੜੀ ਹੈ ਟਿਕੀ ਰਹੇ ਰਹਾ। ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ ਜਿਸਕੇ ਪਾਈਏ ਪਰਮ ਨਿਧਾਨ। ਉਹ ਸੱਚੇ ਸਤਿਗੁਰਿਆਂ ਸਤਿਗੁਰਾਂ ਦੀ ਸੇਵਾ ਕੀਤੀ ਸਫਲ ਹੈ। ਇਹ ਸੇਵਾ ਤੋਂ ਪਰਮ ਨਿਧਾਨ ਇਹ ਮੁਕਤੀ ਰੂਪੀ ਜਿਹੜਾ ਪਦਾਰਥ ਪ੍ਰਾਪਤ ਕਰ ਲਈਦਾ ਹੈ। ਜੋ ਦੂਜੇ ਪਾਏ ਸਾਗਤ ਕਾਮਨਾ ਸੁਰਗੰਧ ਸਰੇਵ ਦੇ ਸੋ ਨਿਫਲ ਸਭ ਅਗਿਆਨ। ਜਿਹੜੇ ਸਾਗਤ ਮਨਮੁਖ ਲੋਕ ਹੈ ਉਹ ਦਵੈਸ਼ ਭਾਵ ਚ ਲੱਗੇ, ਅਰਥ ਨਾਮ ਮਾਇਆ ਪਦਾਰਥਾਂ ਦੀ ਇੱਛਾ ਕਰਦੇ ਆ ਔਰ ਜਿਹੀਆਂ ਵਿਕਾਰਾਂ ਵਿੱਚ ਦੁਰਗੰਧ ਨੂੰ ਹਮੇਸ਼ਾ ਸੇਵਦੇ ਗ੍ਰਹਿਣ ਕਰਦੇ ਆ। ਐਸੇ ਜਿਹੜੇ ਅਗਿਆਨੀਆਂ ਦੇ ਸਾਰੇ ਯਤਨ ਉੱਦਮ ਕੀਤੇ ਜਿਹੜੇ ਆ ਉਹ ਸਾਰੇ ਨਿਸਫਲ ਚਲੇ ਜਾਂਦੇ ਆ, ਕਿਉਂਕਿ ਜਿੰਨੇ ਵੀ ਕੰਮ ਕਰਦੇ ਅਗਿਆਨਤਾ ਦੇ ਸਹਿਤ ਕਰਦੇ ਆ। ਜਿਸ ਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਇ ਪਵੈ ਸੁ ਪਾਵੈ ਦਰਗਹਿਮਾਨ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਨੂੰ ਸਤਿਗੁਰਾਂ ਦੇ ਪ੍ਰਤੀਤ ਭਰੋਸਾ ਹੋ ਗਿਆ ਉਹਨਾਂ ਦਾ ਗਾਇਆ ਹੋਇਆ ਤਾਂ ਦਰਗਾਹ 'ਚ ਕਬੂਲ ਹੋ ਜਾਂਦਾ ਹੈ। ਉਹ ਗੁਰਮੁਖ ਦਰਗਾਹ ਵਿੱਚ ਮਾਣ ਇੱਜ਼ਤ ਸਤਿਕਾਰ ਪਾਉਂਦੇ ਹਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ ਉਹਨਾਂ ਉਤਰ ਜਾਏਗਾ ਝੂਠ ਮਨ। ਜਿਹੜੇ ਪ੍ਰਤੀਤੀ ਸ਼ਰਧਾ ਤੋਂ ਬਿਨਾਂ ਕਪਟੀ ਲੋਕ ਹੈ ਉਹ ਐਸੇ ਬੰਦੇ ਜਿਹੜੇ ਕੂੜੀ ਕੂੜੀ ਝੂਠੀਆਂ ਮੂਠੀਆਂ ਅੱਖਾਂ ਲੱਭੜੀਆਂ ਮੀਟਦੇ ਆ, ਬਗਲ ਵਾਂਗ ਸਵਾਦੀ ਲਾਉਂਦੇ ਹੈ। ਪਰ ਉਹਨਾਂ ਦਾ ਝੂਠਾ ਗੁਮਾਨ ਜਿਹੜਾ ਹੰਕਾਰ ਉਹ ਸਾਰਾ ਉਤਰ ਜਾਏਗਾ। ਜੇਤਾ ਜੀਵ ਪਿੰਡ ਸਾਹਿਬ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਇਹ ਜੀਵ ਦੇ ਕੋਲ ਪਿੰਡ ਸਰੀਰ ਜਿੰਨਾ ਕੁਝ ਵੀ ਮਾਲਕ ਨੇ ਦਿੱਤਾ ਹੋਇਆ ਹੇ ਭਗਵਾਨ ਉਹ ਸਾਰਾ ਤੇਰਾ ਦਿੱਤਾ ਹੋਇਆ, ਤੂੰ ਅੰਤਰ ਜਾਮੀ ਹੈ, ਇਹ ਪੁਰਖ ਹੈ, ਪਾਪਾਂ ਤੋਂ ਰੱਖਿਆ ਕਰਨ ਵਾਲਾ ਪੂਰਨ ਹੈ ਅਤੇ ਭਗਵਾਨ ਛੇ ਖੱਟ ਕਲਾ ਦੇ ਖੱਟ ਕਲਾ ਭਗ ਸਪਾਨਿਆਂ ਤੋਂ ਧਰਮ ਜਸ ਵੈਰਾਗ ਪੁਣ ਆਤਮ ਸ਼੍ਰੀ ਵਿਗਿਆਨ ਖੱਟ ਕਲ ਭਗਤ ਪੰਨ ਜੋ ਤਾਹੇ ਕਥ ਭਗਵਾਨ। ਦਾਸਨ ਦਾਸ ਕਹੇ ਜਿਨ ਨਾਨਕ ਜਿਹਾ ਤੂੰ ਕਰਾਏ ਹੀ ਤੇਰਾ ਹੋ ਕਰੀ ਵਿਖਿਆਨ। ਉੱਥੇ ਧਰਮ ਸਦਾ ਰਹਿੰਦਾ ਅਤੇ ਜਸ ਸਦਾ ਹੀ ਵੈਰਾਗ ਸਦਾ ਹੀ ਸ਼੍ਰੀ ਕਲਿਆਣਕਾਰੀ ਹੈ ਅਤੇ ਆਤਮਾ ਕਰ ਵਿਰਤੀ ਹੈ ਵਿਗਿਆਨ ਗਿਆਨ ਦੇ ਸਹਿਤ ਹੈ। ਜੀ ਚੇ ਛੇ ਗੁਣ ਹਮੇਸ਼ਾ ਰਹਿੰਦੇ ਕਹਿੰਦੇ ਉਹ ਭਗਵਾਨ ਹੈ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾ ਹੈ ਤੇਰਾ ਹੋ ਕਰੀ ਵਿਖਿਆਨ। ਪਾਤਸ਼ਾਹ ਕਹਿੰਦੇ ਮੈਂ ਦਾਸਾਂ ਦਾ ਦਾਸ ਬਣ ਕੇ ਤੇਰੀ ਮਹਿਮਾ ਕਹਿ ਰਹੇ। ਜਿਹੋ ਜਿਹਾ ਵਿਚਾਰ ਮੇਰੇ ਤੋਂ ਤੁਸੀਂ ਕਹਾ ਰਹੇ ਹੈ ਉਹ ਮੈਂ ਉਸ ਤਰ੍ਹਾਂ ਦਾ ਵਿਖਿਆਨ ਕਥਨ ਕਰ ਰਿਹਾ ਹਾਂ। ਜਿੰਨੀ ਸਮਾਤ ਦਿੰਦੇ ਹੋ ਉਹਦੇ ਮੁਤਾਬਕ ਵਿਖਿਆਨ ਕਰ ਰਿਹਾ। ਸੁਹੀ ਮੱਲਾ ਚੌਥਾ ਕਰ ਸਤਵਾਹਿ ਕੋ ਓਂਕਾਰ ਸਤਿਗੁਰ ਪ੍ਰਸਾਦ। ਸੁਹੀ ਰਾਗ ਵਿੱਚ ਚੌਥੇ ਪਾਤਸ਼ਾਹ ਸਤਵੇਂ ਘਰ 'ਚ ਵਾਹਿਗੁਰੂ ਜੀ ਕਾਨ ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਤੇਰੇ ਕਵਨ ਕਵਨ ਗੁਣ ਕਹਿਤਾ ਹੈਗਾ ਵਾ ਤੂੰ ਸਾਹਿਬ ਗੁਣੀ ਨਿਧਾਨਾ। ਇਹ ਨਿਰੰਕਾਰ ਆਪਦੇ ਗੁਣ ਤਾਂ ਬਹੁਤ ਹੈ, ਕਿਹੜੇ ਕਿਹੜੇ ਕਿਹੜੇ ਗੁਣ ਕਹਿ ਕੇ ਮੈਂ ਗਾਉਣਾ ਕਰਾਂ। ਇਹ ਸਾਹਿਬ ਮਾਲਕ ਆਪ ਜੀ ਤਾਂ ਸ਼ੁਭ ਗੁਣਾਂ ਦੇ ਨਿਧਾਨਾ, ਮੈਨੇ ਖਜ਼ਾਨਾ ਰੂਪ ਹੋ ਤੂੰ ਮੇਰੀ ਮਹਿਮਾ ਵਰਨ ਸਾਕੋ ਤੂੰ ਤਾਕ ਰੂਚ ਭਗਵਾਨਾ। ਇਹ ਠਾਕਰ ਮਾਲਕ ਆਪ ਦੀ ਮਹਿਮਾ ਵਡਿਆਈ ਵਰਨਣ ਕਰਕੇ ਮੈਂ ਨਹੀਂ ਦੱਸ ਸਕਦਾ। ਇਹ ਭਗਵਾਨ ਤੂੰ ਤਾਂ ਭਾਗਵਾਨ ਹੈ ਔਰ ਸਾਰਿਆਂ ਤੋਂ ਉੱਚੇ ਪਦਵੀ ਵਾਲਾ ਹੈ। ਮੈਂ ਹਰ ਹਰ ਨਾਮ ਧਰ ਸੋਈ 735 ਅੰਗ 'ਤੇ ਕਿਰਪਾ ਕਰਦੇ ਆ। ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਸਿਮਰਨ ਹੈ ਉਹੀ ਮੇਰਾ ਧਰਮ ਹੈ ਆਸਰਾ ਹੈ। ਜੋ ਭਾਵ ਹੈ ਜੋ ਰਾਤ ਮੇਰੇ ਸਾਹਿਬ ਮੈਂ ਤੁਝ ਨਗਰ ਨਾ ਕੋਈ ਰਹੋ। ਵਿਸਰਾਮ ਦੇ ਕਿਰਪਾ ਕਰਦੇ ਇਹ ਮੇਰੇ ਸਾਹਿਬ ਮਾਲਕ ਨਿਰੰਕਾਰ ਪਰਮੇਸ਼ਰ ਜਿਵੇਂ ਕਿਵੇਂ ਵੀ ਉਹਨੇ ਮੈਨੂੰ ਰੱਖ ਲਓ। ਮੇਰਾ ਤਾਂ ਆਪ ਜੀ ਤੋਂ ਬਿਨਾਂ ਕੋਈ ਆਸਰਾ ਹੈ ਹੀ ਨਹੀਂ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡਾ ਆ ਗਿਆ ਅਰਦਾਸ ਅਤੇ ਮੇਰੇ ਸਵਾਮੀ ਮਾਲਕ ਮੇਰਾ ਤਾਣ ਸਰੀਰ ਦਾ ਜਿਹੜਾ ਬਲ ਆ ਉਹ ਵੀ ਤੇਰਾ ਦਿੱਤਾ, ਦੀਵਾਨ ਆਸਰਾ ਵੀ ਆਪ ਜੀ ਦਾ ਹੀ ਹੈ। ਕਹਿੰਦੇ ਮੈਂ ਤਾਂ ਤੁਹਾਡੇ ਚਰਨਾਂ 'ਚ ਹਮੇਸ਼ਾ ਅਰਦਾਸ ਬੇਨਤੀ ਕਰਦਾ ਹਾਂ। ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਹੀ ਪਾਸ। ਮੈਨੂੰ ਕੋਈ ਹੋਰ ਜਗ੍ਹਾ ਨਜ਼ਰੇ ਨਹੀਂ ਆਉਂਦੀ ਜਿਹਦੇ ਪੈ ਕੋਲ ਜਾ ਕੇ ਮੈਂ ਆਪਣੇ ਦੁੱਖ ਸੁੱਖ ਦੱਸਾਂ ਬੇਨਤੀ ਕਰਾਂ। ਮੇਰਾ ਦੁੱਖ ਸੁੱਖ ਤਾਂ ਤੇਰੇ ਕੋਲ ਸੁਣਿਆ ਜਾਂਦਾ, ਤੇ ਤੋਂ ਬਿਨਾਂ ਸੁਣਨ ਵਾਲਾ ਕੌਣ ਹੈ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋ ਕਸ਼ਮੀਰੀ ਪੰਡਿਤ ਆਏ ਸਾਰੇ ਦੇਵੀ ਦੇਵਤਿਆਂ ਦੇ ਮੰਦਰਾਂ 'ਚ ਘੁੰਮੇ, ਕਿਸੇ ਨੇ ਉਹਨਾਂ ਦੁੱਖ ਨਹੀਂ ਸੁਣਿਆ। ਨੌਵੇਂ ਪਾਤਸ਼ਾਹ ਨੇ ਦੁੱਖ ਸੁਣਿਆ ਵੀ
ਅਤੇ ਫਿਰ ਆਪਣਾ ਬਲੀਦਾਨ ਦੇ ਕੇ ਅਤੇ ਸਨਾਤਨ ਧਰਮ ਦੀ ਰੱਖਿਆ ਕੀਤੀ। ਵਿੱਚ ਇਹ ਧਰਤੀ ਵਿੱਚ ਇਹ ਪਾਣੀ ਵਿੱਚ ਕਾਸ਼ਟ ਅਗਨ ਧਰੀਜਾ, ਧਰਤੀ 'ਚ ਵੀ ਪਾਣੀ ਹੈ ਅਤੇ ਧਰਤੀ ਦੇ ਦੁਆਲੇ ਵੀ ਪਾਣੀ ਹੈ, 10 ਗੁਣਾ ਜ਼ਿਆਦਾ ਪਾਣੀ ਵਿੱਚ ਧਰਤੀ ਜਿਹੜੀ ਨਜ਼ਰ ਆਉਂਦੀ ਹੈ ਦੇਖੀ ਜਾਂਦੀ, ਅਥਵਾ ਕਾਸ਼ਟ ਜਿਹੜੀ ਲੱਕੜ ਆ ਉਹਦੇ 'ਚ ਅੱਗ ਤੇ ਰੱਖੀ ਹੋਈ ਹੈ। ਬੱਕਰੀ ਸਿੰਘ ਇੱਕ ਤਹਿ ਥਾਏ ਰੱਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਹੁਣ ਜਿੱਥੇ ਜੰਗਲਾਂ ਦੇ ਵਿੱਚ ਉਹ ਮਹਾਤਮਾ ਤਪੱਸਿਆ ਕਰਦੇ ਆ, ਉੱਥੇ ਬੱਕਰੀ ਅਤੇ ਸ਼ੇਰ ਇੱਕ ਜਗ੍ਹਾ ਇਕੱਠੇ ਕਰਕੇ ਰੱਖੇ, ਉਹ ਆਪਸ ਵਿੱਚ ਇੱਕ ਦੂਜੇ ਦਾ ਵੈਰ ਹੀ ਨਹੀਂ ਕਰਦੇ। ਇਸ ਤਰ੍ਹਾਂ ਇਹ ਬੱਕਰੀ ਰੂਪੀ ਧਰਤੀ ਹੈ, ਸ਼ੇਰ ਰੂਪੀ ਪਾਣੀ ਇਕੱਠੇ ਰੱਖੇ ਹੈ, ਲੇਕਿਨ ਜਿਹੜਾ ਜਾਲਿਆ ਧਰਤੀ ਨੂੰ ਨਾ ਤਾਂ ਗਾਲਦਾ ਜਾਂ ਨਾ ਡੋਬਦਾ, ਅਥਵਾ ਬੱਕਰੀ ਦੇ ਬਰਾਬਰ ਲੱਕੜਿਆ ਸ਼ੇਰ ਨੂੰ ਆ ਗਿਆ, ਅੱਗ ਆਪਣੇ ਆਪ ਲੱਕੜ ਨੂੰ ਸਾੜਦੀ ਨਹੀਂ। ਇਹ ਤੇਰੀ ਸ਼ਕਤੀ ਨੂੰ ਦੇਖ ਕੇ, ਸਮਰੱਥਾ ਨੂੰ, ਮੈਂ ਆਪਣੇ ਮਨ ਨੂੰ ਦਿਨ ਰਾਤ ਫਟਕਾਰਾਂ ਪਾਉਣਾ ਸਮਝਾਉਂਦਾ, ਇਹ ਮਨਾ ਹਾਲੇ ਵੀ ਤੂੰ ਯਕੀਨ ਨਹੀਂ ਕਰਦਾ। ਪਰਮੇਸ਼ਰ ਦੇ ਨਾਮ ਨੂੰ ਜਪ ਕੇ ਭਰਮ ਅਤੇ ਡਰ ਜਿਹੜਾ ਦੂਰ ਕਰ ਦੇਣਾ ਕਰ। ਦੇਖੋ ਪੀਰ ਬੁੱਢਣ ਸ਼ਾਹ ਸੀ, ਸ਼ੇਰੂ ਦੀਆਂ ਬੱਕਰੀਆਂ ਨੂੰ ਚਾਰਦਾ ਹੁੰਦਾ ਸੀ। ਅਤੇ ਗੁਰੂ ਨਾਨਕ ਸਾਹਿਬ ਹੈ, ਸੁਣਾਓ ਪੀਰ ਜੀ, ਸ਼ਾਂਤੀ ਹੈ, ਕਹਿੰਦੇ ਮਹਾਰਾਜ ਕਿਰਪਾ ਕਰੋ। ਅਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿੰਦੇ ਜੀ ਹੁਣ ਉਮਰ ਵਡੇਰੀ ਹੋ ਗਈ, ਪਿਆ ਮੇਰਾ ਦੁੱਧ ਅੰਗੀਕਾਰ ਕਰੋ। ਮਹਾਰਾਜ ਕਹਿੰਦੇ 6ਵੇਂ ਜਾਮੇ। ਅਤੇ ਬਾਬਾ ਗੁਰਦਿੱਤਾ ਸਾਹਿਬ ਦੀ ਸੇਵਾ ਲਾਈ, ਉਹਨੇ ਧੰਨ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰ ਕੇ ਪੀਰ ਦੀ ਭਾਵਨਾ ਪੂਰੀ ਕੀਤੀ, ਅਤੇ ਨਾਲੇ ਤਾਰਾਜ ਨੂੰ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਨੇ ਇਹ ਕੀਰਤਪੁਰ ਨਗਰ ਵਸਾਇਆ। ਅਤੇ ਬਾਬਾ ਗੁਰਦਿੱਤਾ ਸਿੰਘ ਨੂੰ ਵਰ ਦਿੱਤਾ, ਬਾਬਾ ਗੁਰਦਿੱਤਾ ਦੀਨ ਦਿਨ ਦਾ ਟਿੱਕਾ, ਜੋ ਮੰਗਿਆ ਸੋ ਵਰ ਦਿੱਤਾ। ਹਰ ਕੀ ਵਡਿਆਈ ਦੇਖੋ ਸੰਤ ਹੋ ਹਰ ਨਮਾਣਿਆ ਮਨ ਦਵਾਏ। ਇਹ ਸੰਤ ਜਨੂੰ ਪਰਮਾਤਮਾ ਦੀ ਵਡਿਆਈ ਦੇਖੋ, ਉਹ ਨਿਮਾਣੇ ਪੁਰਖਾਂ ਨੂੰ ਵੀ ਮਾਣ ਦਵਾਉਂਦੇ ਹਨ। ਜਿਉਂ ਧਰਤੀ ਚਰਨ ਤਲੇ ਤੇ ਉਪਰਿਆ ਵੈ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਧਰਤੀ ਜਿਹੜੀ ਹੈ ਉਹ ਨੀਵੀਂ ਹੋ ਕੇ ਸਾਰਿਆਂ ਦੇ ਚਰਨਾਂ ਥੱਲੇ ਰਹਿੰਦੀ ਹੈ, ਫਿਰ ਧੂੜ ਬਣ ਕੇ ਉਹ ਸਾਰਿਆਂ ਦੇ ਸਿਰਾਂ ਦੇ ਉੱਪਰ ਆ ਜਾਂਦੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੇ ਮਹਾਤਮਾ ਜਾਣਿਆ ਸਾਰਿਆਂ ਤੋਂ ਨੀਵੇਂ ਹੋ ਕੇ ਨਿਰਮਾਣ ਹੋ ਕੇ ਰਹਿੰਦੇ ਹਨ। ਇਸ ਵਾਸਤੇ ਨਿਰੰਕਾਰ ਨੇ ਸਾਰਾ ਸੰਸਾਰ ਉਹਨਾਂ ਦੇ ਚਰਨਾਂ 'ਚ ਲਿਆ ਕੇ ਪਾ ਦਿੱਤਾ, ਸਾਰੇ ਲੋਕ ਉਹਨਾਂ ਨੂੰ ਮੱਥਾ ਟੇਕਦੇ। ਤੂੰ ਮਹਲਾ ਚੌਥਾ, ਤੂੰ ਕਰਤਾ ਸਭ ਕੇ ਜਾ ਕੇ ਜਾਣਾ, ਕਿਆ ਤੁਸ ਬਿਆਗ ਸੁਣਾਈਏ। ਮਰਦਾਨਾ ਜੀ ਕਹਿੰਦੇ ਮਹਾਰਾਜ ਤੁਹਾਨੂੰ ਸਾਰੇ ਨਮਸਕਾਰ ਕਰਦੇ ਆ, ਕਿ ਸਾਨੂੰ ਵੀ ਮੱਥਾ ਟੇਕ ਗਿਆ। ਮਹਾਰਾਜ ਕਹਿੰਦੇ ਦੇਖਣਾ, ਇੱਕ ਦਿਨ ਭੇਜਤਾ ਸ਼ਹਿਰ 'ਚ, ਉਹ ਮਹਾਰਾਜ ਆਪਣੀ ਲੀਲਾ ਸੀ, ਇੰਨੀ ਮਰਦਾਨੇ ਦੀ ਪੂਜਾ ਹੋਈ ਕੋਈ ਹਿਸਾਬ ਨਹੀਂ। ਮਾਰਾ ਪਲਾਨ ਢੇਰ ਲੱਗ ਗਿਆ, ਕੱਪੜੇ ਲੱਤੇ ਪਦਾਰਥ, ਬੜੀ ਸਰਪੰਡ ਚੁੱਕੀ ਜਾਵੇ ਮਾਰਾ। ਅਤੇ ਮਹਾਰਾਜ ਕਹਿੰਦੇ ਮਰਦਾਨਿਆਂ, ਅਤੇ ਤੂੰ ਮੱਥੇ ਡੁਆਉਣ 'ਚ ਮਾਇਆ ਵਾਸਤੇ, ਪਰ ਇਸ ਤਾਂ ਤੈਨੂੰ ਸ਼ਬਦ ਦਿੱਤਾ, ਸ਼ਬਦ ਦਾ ਕੀਰਤਨ ਹਰੀਦਾ ਜਸ ਦਿੱਤਾ। ਅਤੇ ਮਾਇਆ ਜਿਹੜੀ ਹੈ ਆ ਕੇ ਫਿਰ ਕਈ ਤਰ੍ਹਾਂ ਦੀਆਂ ਕ੍ਰੀਤੀਆਂ ਕਰਵਾਉਂਦੀ ਹੈ, ਤੇਰਾ ਪੁਰਨੇ ਪੂਰਾ ਕਰਕੇ ਦਿਖਾਲਿਆ ਜਾ, ਇਹ ਗਰੀਬ ਗੁਰਬੇ 'ਚ ਵੰਡਿਆ, ਆਪਾਂ ਹੀ ਕਰਨੀ, ਆਪਾਂ ਤਾਂ ਫਕੀਰ ਹਾਂ। ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕੇ ਛਾਪ ਕੇ ਜਾਣਾ ਹੈ, ਕਿਆ ਤੁਧ ਪੈਰਾਗ ਸੁਣਾਈ ਹੈ, ਇਹ ਕਰਤੇ ਪੁਰ ਸਾਰਾ ਕੁਝ ਤੁਸੀਂ ਅੰਤਰ ਜਾਮੀ ਸਭ ਕੁਝ ਜਾਣਦੇ ਹੋ। ਜਦ ਤੁਸੀਂ ਅੰਦਰ ਦੀ ਗੱਲ ਬੁੱਝ ਲੈਂਦੇ ਹਾਂ ਕਿ ਤੁਹਾਡੇ ਕੋਲ ਆ ਕੇ ਕੀ ਕਹਿ ਕੇ ਸੁਣਾਈਏ, ਪਹਿਮੇ ਨੇ ਪਾਸ ਕੋਲ ਆ ਕੇ ਕੀ ਸੁਣਾਈਏ, ਬੁਰਾ ਭਲਾ ਤੁਧ ਸਭ ਕੇ ਸੂਝ ਹੈ, ਜੇ ਆਹ ਕੋ ਕਰੇ ਤੇ ਆਹ ਕੋ ਪਾਈਏ। ਜਿਹੋ ਜਿਹਾ ਕਿ ਬੁਰੇ ਭਲੇ ਕਰਮ ਕਰਦਾ ਉਹ ਤੁਹਾਨੂੰ ਸਾਰਾ ਕੁਝ ਸੁੱਝ ਰਿਹਾ, ਜਿਹੋ ਜਿਹਾ ਕੋ ਕਰਮ ਕਰਦਾ ਹੈ, ਤੁਸੀਂ ਤਾਂ ਨਿਰਵੈਰ ਪੁਰਖ ਹੈ, ਉਹ ਆਪਣੇ ਕੀਤੇ ਕਰਮਾਂ ਦਾ ਫਲ ਪਾ ਲੈਂਦਾ। ਕਈ ਕਹਿੰਦੇ ਰੱਬ ਦਾ ਹੀ ਕੀ ਵਿਗਾੜਿਆ, ਰੱਬ ਨੇ ਸਾਨੂੰ ਦੁੱਖ ਦਿੱਤਾ। ਰੱਬ ਨਹੀਂ ਦੁੱਖ ਦਿੰਦਾ ਹੈ, ਜਿਹੋ ਜਿਹਾ ਸਾਡੇ ਕਰਮ ਹੈ ਉਹੋ ਜਿਹਾ ਫਲ ਭੋਗਣਾ ਪੈਂਦਾ। ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣ ਹੈ, ਇਹ ਮੇਰੇ ਸਾਹਿਬਾਂ ਨਿਰੰਕਾਰ ਪਰਮੇਸ਼ਰ ਤੂੰ ਸਾਡੇ ਅੰਦਰ ਦੀ ਵਿਧੀ ਜਿਹੜੀ ਹਾਲਤ ਹੈ ਜਾਣਦਾ ਹੈ, ਅੰਤਰ ਜਾਮੀ ਹੈ। ਬੁਰਾ ਭਲਾ ਤੁਧ ਸਭ ਕੁਝ ਸੂਝ ਹੈ, ਤੁਧ ਭਾਵ ਹੈ ਕਿਵੇਂ ਬਲਾਵ ਹੈ ਰਹੋ। ਆਪ ਜੀ ਨੂੰ ਸਾਡੇ ਕੀਤੇ ਮਾੜੇ ਚੰਗੇ ਕਰਮ ਸਾਰੇ ਸੁੱਝ ਰਹੇ ਨਜ਼ਰ ਆਉਂਦੇ ਤੁਹਾਨੂੰ, ਹਾਂਜੀ। ਜਿਸ ਤਰ੍ਹਾਂ ਆਪ ਜੀ ਨੂੰ ਮਨਜ਼ੂਰ ਆ ਪਾਉਂਦਾ ਆ, ਉਵੇਂ ਸਾਡੇ ਪਾਸ ਨੂੰ ਬੁਲਾਉਂਦੇ ਹਾਂ, ਬਚਨ ਕਰਵਾਉਂਦੇ ਹਾਂ। ਆਪ ਕਿਰਪਾ ਕਰੋ, ਸਾਨੂੰ ਸੋਝੀ ਦਿਓ, ਸਮੱਤ ਦਿਓ,
ساڈے پاپ بخش دیو رہو سمبھو مایا شریر ہر کیا بچ دے ہی مانک بھگت کرائی اے نرنکار آپ جی یہ جنیاں بھی جونیاں شریران دے اندر یہ مایا کا موہ یہو جہ پا دتا کہ پر جنہاں تے تسی مہر کردے ہیں انہاں نے اس منوکھ دے وچ ہاں جی تسی اپنی بھگتی انہاں تو کڈوائی ہے کروائی ہے نہیں تو مایا کا موہ پیا مایا واسطے کا بندہ کنے جفر جلدا کنی محنت کرتا تے سنتوں تک کھاندا سمرن واسطے بڑی اوکھیائی سمجھنا پر جیتے کرپا کردے ہیں انہوں نے منوش دے دے کے اس مت دے کے بھگتی کرا ایک ستگر میل سکھ دے گا ایک من مک دند پٹائے آج ایک ستگر سچے پاتشاہ مل کے آتمک کی روحانی سکھ دے دیں ایک جہے من مک وہ تینوں بھولے آ وہ مایا کے دندیا دن رات انہوں نے پٹا رہے ہیں پٹ رہے ہیں سیاپا کر رہے ہیں جہاں غریب ہے وہ بھی پٹی جانا جہاں امیر ہے وہ بھی پٹی جانا سب کو تیرا تو سب نہ کام میرے کرتے تو سب نہ سر لکھا لے یہ نرنکار یہ سارا کوئی ساری سرشی آپ جی نے پیدا کیتی ہے سارے کرنے والے بھی آپ جی ہو یہ میرے کرتے پورکھ جی تھی سارے سروں کے اتنے انہوں نے کرما مطابق لیکھ لکھا ہوا ہے جی تو نظر کرے تو ہا کو ہوگا بن نظری نہ ہی کو پھر جہو جی کہتے نگاہ کرتے ہیں وہ جہاں کوئی ہو جاتا کوئی پیخ یا کوئی شریر پیخ میں شریر کوئی پیخ کرم آپ کی درشٹی تو باہر نہیں تیری وڈیائی تو ہے جان ہے سب تو دنوں نتیا آئے نرنکار جڑی آپ جی کی وڈیائی ہے انہوں تھی آپ ہی جان رہے ہو دنیا کے جن بھی لوگ آ ہمیشہ آپ جی نو دھیا جس نو تد بھاو ہے تس نو تو مل ہے جن نانک سو تھائے پائے ہے نرنکار جڑے تاوے چاہتا ہے انہوں اپنے نام ملا لیں انہوں گرمکھوں اپنے نام ملا لیں اس پاشا وہ گرمکھ پیارے سروپ روپی تھان پاؤ ہیں سوہی ملا چوتھا جنہیں کہ انتر وسیا میرا ہر ہر تن کے سبر ہو گوائے جنہوں گرمکھان کے ہردے سے میرا پرمیشر کا نام پیار بس گیا نرنکار نے سارے انہوں کے روگ گوا کے دور کر دیتے کہ مگت پہ جن ہر نام تے آیا تین پوت کرم بند پائے جنہوں گرمکھ پیارے نے پرمیشر کے نام نیا وہ مگت روپ ہو گیا اور پوتر جی پرم پدوی نو دن والا نرنکار پرمیشر انہوں پا لیا میرے رام ہر جن آروگ پائے میرے پیارے گرمکھو جڑے پرماتما کے سیوک آ وہ روگاں تو رہت ہو گئے ہیں گرو وچنی جنہ جپیا میرا ہر آتن کے ہم میں روگ گئے رہا انہیں ستگوروں کا اپدیش سیکھا لے کے نرنکار کے نام جپیا نام نو جپیا پاتشاہ کہتے ہیں وہ اندروں یہ جڑے ہوم آدک کے روگ بیماریاں سیاں یہ ساریا چلے گئی ہیں رہا برہما بشن ماہ دو تر گن روگی ہومے کار کمائی کہتے مارا کہ بندے روگی آ جا دیوتے بڑے بڑے کہندے برہما آ بشنو آ مہادیو ہے یہ تین گنا کر کے بھی روگی ہے جہاں بشنو آ ستو گنی ہے برہما رجو گنی ہے شیو جی تمو گنی بچ ہومے کار کمائی ہے اس واسطے انہوں نے ساری کار جڑی ڈیوٹی لائی ہے یہ ہومے دے وچ کمائی کیتی ہے کر رہے کیونکہ جدو کسی شکتی مل جاتی ہے نال ہومے کی بیماری بھی آ جاتی ہے یہ ایسی پیڑی ہے جن کی یہ تے سہنا چیت ہے بپڑے ہر گرمکھ کو جی پائی اس کر کے بھائی ساودھان ہو پچھلے پاپن کارنے ہر جا سنیا نہ جائے کہہ ہوں گا کہہ لڑ پڑے کہہ گھر کو اٹھ جائے جڑے پاپ ہے نا وہ ہری دا جا سنگت بہ بھی جائے پھر بھی سن نہیں دیندے یا تو اونگن لگ پو یا لڑ پو یا گسے نہ اٹھ کے گھر نوں چل جاؤ یہ تین دوش ہوندے اس واسطے کتھا ہوندی ہوئے کہ نہ امرت برس رہا جب نیند آ جاتی ہے ایسی بھڑی بیماری ہے پرمادی ہو جاتا دلدری آلسی اندر بن جاتی ہے یہ پاپ جان نہیں نہ دیندے کیونکہ پاپ بھی چھونی لا کے بیٹھے جی بھوت کے چمبڑا چھڈ کے راضی نہیں نا وہ پاپ نکل کے راضی نہیں وہ مڑ مڑ کے پیچھے نو کھچتے کھڑیس کھڑی پیچھے نو لے جاتے آن نہیں دیندے مارے تو تو کھچتے مڑ مڑ کے دل دل چ پاسا جن کی یہ تے سہنا چیت ہے بپڑے ہر گرو سوجی پائے جس نہ کرنا پیدا کیتے ہیں انہوں تو یہ چیت دے چیتے نہیں کرتے ہیں پر کہندے اس نرنکار نے سوجی گیات جڑی
ਇਹ ਗੁਰਮੁਖਾਂ ਨੇ ਪਾਈ ਹੈ ਕਿ ਗੁਰੂ ਘਰ ਦੀ ਸੇਵਾ ਕਰਕੇ ਕਲਿਆਣ ਹੋਣੀ ਹੈ। ਘਰਾਂ 'ਚ ਕਿੰਨੇ ਤੰਦ ਪਿੱਟੀ ਜਾਓ, ਕੀ ਮੁੱਲ ਮਿਲਣਾ? ਕੁਛ ਵੀ ਨਹੀਂ। ਹੁਣ ਮੈਂ ਰੋਗ ਸਾਹਿਬ ਜਗਤ ਵਿਆਪਿਆ, ਤੈਨੂੰ ਕੋਈ ਜਨਮ ਮਰਨ ਦੁੱਖ ਭਾਰੀ। ਪਾਤਸ਼ਾਹ ਕਹਿੰਦੇ ਜਿਹੜਾ ਅੰਗਤਾ ਮਮਤਾ ਦਾ ਰੋਗ ਹਨ, ਇਹ ਸਾਰੇ ਸੰਸਾਰ ਨੂੰ ਵਿਆਪ ਰਿਹਾ, ਲੱਗ ਰਿਹਾ। ਹੈਂ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਇਹ ਹੰਕਾਰ ਦਾ ਰੋਗ ਲੱਗ ਗਿਆ, ਉਹਨਾਂ ਨੂੰ ਫਿਰ ਜੰਮਣ ਮਰਨ ਰੂਪੀ ਬਹੁਤ ਭਾਰਾ ਦੁੱਖ ਵੀ ਲੱਗਾ ਹੋਇਆ। ਉਹ 84 ਜੂਨਾਂ ਦੇ ਚੱਕਰ 'ਚੋਂ ਨਿਕਲਦੇ ਹੀ ਨਹੀਂ। ਗੁਰਪ੍ਰਸਾਦੀ ਉਹ ਬਿਰਲਾ ਛੁੱਟਿਆ ਅਤੇ ਜਨ ਕਹੋ ਹੰਗਲਿਹਾਰੀ। ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਕੋਈ ਬਿਰਲਾ ਇਸ ਬਿਮਾਰੀ ਤੋਂ ਛੁੱਟਿਆ, ਬਚਿਆ। ਜਿਹੜਾ ਛੁੱਟਿਆ ਹੈ, ਛੁਟਕਾਰਾ ਕਰ ਲਿਆ ਜਿਹਨੇ ਇਹਨਾਂ ਬਿਮਾਰੀਆਂ ਤੋਂ। ਕਹਿੰਦੇ ਉਹਨਾਂ ਗੁਰਮੁਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਜਿਨ ਸਿਰਸਾ ਜੀ ਸੋਈ ਹਰ ਜਾਣਾ ਤਾਂ ਕਾਰੂ ਪਾਰੋ। ਜਿਸ ਨਿਰੰਕਾਰ ਨੇ ਸ੍ਰਿਸ਼ਟੀ ਸਾਜਣਾ ਕੀਤੀ ਹੈ, ਬਣਾਉਣਾ ਕੀਤੀ ਹੈ, ਉਹ ਨਿਰੰਕਾਰੀ ਦੇ ਭੇਦ ਨੂੰ ਆਪੇ ਜਾਣ ਰਿਹਾ। ਉਹ ਨਿਰੰਕਾਰ ਦਾ ਜਿਹੜਾ ਰੂਪ ਅਪਾਰੋ, ਉਹ ਪਾਰਾਵਰ ਤੋਂ ਰਿਹਾ, ਅਤੇ ਇਸ ਕਰਕੇ ਉਹਨੂੰ ਬਿਆਨਤੋ ਬਿਆਨਤ ਕਿਹਾ ਹੈ। ਨਾਨਕ ਆਪੇ ਵੇ ਫਰ ਬੇਸਾ ਗੁਰੂ ਬ੍ਰਹਮ ਵਿਚਾਰੋ। ਪਾਤਸ਼ਾਹ ਦਾ ਨਿਰੰਕਾਰ ਸੰਸਾਰ ਦੀ ਹੈ ਜਿਹੜੀ ਬਾਜੀ ਖੇਲ ਦੇਖ ਕੇ ਬੇਸਾ ਬੜਾ ਖੁਸ਼ ਹੁੰਦਾ। ਕਹਿੰਦੇ ਉਸ ਬ੍ਰਹਮ ਦਾ ਜਿਹੜੇ ਵਿਚਾਰ ਹੈ ਗੁਰਮ ਪਿਆਰੇ ਸਤਿਗੁਰਾਂ ਦੁਆਰਾ ਪ੍ਰਾਪਤ ਹੁੰਦਾ। ਇਸ ਕਰਕੇ ਕਹਿੰਦੇ ਤੁਸੀਂ ਗੁਰਮੁਖ ਬਣੋ ਔਰ ਸਤਿਗੁਰਾਂ ਦੁਆਰਾ ਉਸ ਬ੍ਰਹਮ ਨੂੰ ਮਿਲਣ ਦੀ ਵਿਚਾਰ ਕਰੋ ਕਿ ਮਨੁੱਖ ਜਨਮ ਕਾਹਦੇ ਲਈ ਮਿਲਿਆ। ਮਨ 'ਚ ਵੈਰਾਗ ਧਾਰੋ, ਵਿਵੇਕ ਧਾਰੋ, ਕਿਉਂਕਿ ਸੰਸਾਰੀ ਲੋਕ ਜਿਹੜੇ ਆ ਉਹ ਤਾਂ ਕਹਿੰਦੇ ਜਹਾਂ ਹਮ ਲਟਕੇ ਤਾਂ ਹਮ ਤੁਮ ਲਟਕੋ, ਜਿੱਥੇ ਫਸੇ ਹੋਏ ਉੱਥੇ ਫਸਾ ਕੇ ਰਾਜੀ ਹੈ। ਪਰ ਇਹ ਵੀ ਫਸ ਕੇ ਰਾਜੀ ਹੈ, ਇਹ ਨਹੀਂ ਪਤਾ ਸਾਰੀ ਜ਼ਿੰਦਗੀ ਤੈਨੂੰ ਮਿਲੀ ਹੈ, ਮਨੁੱਖ ਜਨਮ ਨੂੰ ਸਫਲ ਕਰ ਲੈ। ਸੂਈ ਮਹਲਾ ਚੌਥਾ। 736 ਅੰਗ ਕਿਰਪਾ ਕਰ ਰਹੇ ਹੈ। ਕੀਤਾ ਕਰਨਾ ਸਰਵ ਰਜਾਈ, ਕਿਸ ਕੀਤਾ ਜੇ ਕਰ ਸਕੀ ਹੈ। ਇਹ ਰਜਾਈ ਨੇ ਅਹੰਕਾਰ ਪਰਮੇਸ਼ਰ, ਇਹ ਸਾਰਾ ਕਰਨਾ, ਕਰਨਾ ਨਾਮ ਹੈ। ਹਾਂਜੀ, ਇਹ ਕਰਤਾ ਹੈ, ਕਾਰਨ ਹੈ, ਇਹ ਕਾਰਜ ਹੈ। ਉਸਨੇ ਆਪਣੀ ਹਾਂਜੀ ਕਾਰਨ ਮਾਇਆ ਤੋਂ ਇਹ ਕਾਰਜ ਸਰਪੰਚ ਤੁਸੀਂ ਆਪੇ ਹੀ ਪੈਦਾ ਕੀਤਾ। ਹਾਂਜੀ, ਕਹਿੰਦੇ ਪਿੱਛੇ ਵੀ ਕੀਤਾ, ਅੱਗੇ ਵੀ ਕਰਨਾ, ਇਹ ਸਾਰਾ ਤੇਰੀ ਰਜਾ ਆਗਿਆ ਹੁਕਮ ਵਿੱਚ ਹੈ। ਆਪਣੇ ਆਪ ਹੈ, ਜੇ ਕੋਈ ਕਾਰਜ ਕਰ ਸਕੀਏ ਤਾਂ ਅਸੀਂ ਕਰੀਏ, ਆਪਣੇ ਆਪ ਕੁਝ ਹੁੰਦਾ ਨਹੀਂ, ਆਪ ਦੀ ਆਗਿਆ ਹੁਕਮ ਤੋਂ ਬਿਨਾਂ। ਪਾਤਸ਼ਾਹ ਕਹਿੰਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਤੇਰਾ ਜ਼ੋਰ ਵਾਲਿਆ, ਹੁਣ ਬੰਦੇ ਨੂੰ ਕਹੋ ਵੀ ਦੋਏ ਲੱਤਾਂ ਜਾ ਕੇ ਖੜ ਜਾ, ਖੜ ਜਾਊਗਾ। ਇੱਕ ਲੱਤ ਪਰ ਥੋੜ੍ਹਾ ਜਿਹਾ ਜਿਹੜਾ ਖੜੂਗਾ, ਜ਼ਿਆਦਾ ਨਹੀਂ। ਹਾਂਜੀ, ਇੱਕ ਲੱਤ ਪਰ ਵੀ ਕਿੰਨਾ ਖੜ ਜਾਊ, ਥੋੜ੍ਹਾ ਜਿਹਾ ਨਾ। ਅਤੇ ਜਿਹਦੀਆਂ ਲੱਤਾਂ ਨਹੀਂ ਉਹ ਲੈ, ਇੱਕ ਲੱਤ ਵੀ ਔਖਾ, ਉਹ ਦੂਏ ਦੇ ਆਸਰੇ ਦੂਜਿਆਂ ਦੀ ਲੱਤਾਂ ਦੇ ਤੁਰਦਾ। ਇਸ ਕਰਕੇ ਜੋ ਕੁਝ ਕੀਤਾ ਉਹਨਾਂ ਆਪੇ ਕੀਤਾ, ਉਹਦੀ ਸੱਤਾ ਬਿਨਾਂ ਆਗਿਆ ਬਿਨਾਂ ਕੁਝ ਵੀ ਨਹੀਂ ਉਹ ਕਰ ਸਕਦਾ। ਆਪਣਾ ਕੀਤਾ ਕੀ ਕਿਨ ਹੋ ਗਿਆ, ਜਿਉਂ ਹਰ ਭਾਵਿਆ ਚੋਂ ਰੱਖੀ ਹੈ। ਪਾਤਸ਼ਾਹ ਸਾਡਾ ਕੀਤਾ ਤਾਂ ਕੁਝ ਵੀ ਨਹੀਂ ਹੁੰਦਾ, ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਕਿਵੇਂ ਸਾਨੂੰ ਰੱਖ ਲਓ, ਇਹ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲਓ। ਮੇਰੇ ਹਰ ਜੀਓ ਸਭ ਕੋ ਤੇਰਾ ਵੱਸ, ਇਹ ਮੇਰੇ ਨਿਰੰਕਾਰ ਜੀਓ, ਇਹ ਸਾਰਾ ਕੁਝ ਤੇਰੇ ਵੱਸ ਵਿੱਚ ਆ। ਅਸਾਂ ਜ਼ੋਰ ਨਾ ਹੀ ਜੇ ਕਿਸ ਕਰਮ ਸਾਕਿਆ, ਜਿਉਂ ਭਾਵੇ ਤੇ ਬਖਸ ਰਹੋ। ਪਾਤਸ਼ਾਹ ਸਾਡੇ 'ਚ ਕੋਈ ਜ਼ੋਰ ਨਹੀਂ, ਤਾਣ ਨਹੀਂ, ਬਲ ਨਹੀਂ ਜਿਹੜਾ ਅਸੀਂ ਕੁਝ ਕਰ ਸਕੀਏ। ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਕਿਵੇਂ ਸਾਡੇ ਔਗੁਣ ਮਾਫ਼ ਕਰੋ, ਸਾਨੂੰ ਬਖਸ਼ ਲਓ, ਸਾਡੇ 'ਤੇ ਮਿਹਰ ਕਰ ਦਿਓ। ਰਹੋ ਸਭ ਜੀਵ ਪਿੰਡ ਦੀ ਜਾਤ ਦੇ ਆਪੇ ਤੋਂ ਆਪੇ ਕਾਰ ਲਾਇਆ, ਇਹ ਜੀਵ ਕਲਾ ਪਿੰਡ ਸਰੀਰ ਸਾਰਾ ਕੁਝ ਤੁਸੀਂ ਆਪੇ ਮਿਹਰ ਕਰਕੇ ਦਿੱਤਾ। ਤੁਸੀਂ ਆਪੇ ਹੀ ਹਾਂਜੀ ਇਹ ਕਾਰਜਾਂ ਸੇਵਾ ਰੂਪੀ ਕਾਰਜਾਂ ਚਲਾਇਆ। ਜਿਹਾ ਤੂੰ ਹੁਕਮ ਕਰਿਆ ਤੇ ਗੋ ਕਰਮ ਕਮਾਵਾ, ਜਿਹਾ ਤੂੰ ਤੁਰ ਲਿਖ ਪਾਇਆ। ਜਿਸ ਤਰ੍ਹਾਂ ਦਾ ਆਪ ਜੀ ਹੁਕਮ ਕਰਦੇ ਹਾਂ ਉਸ ਤਰ੍ਹਾਂ ਦੇ ਉਹ ਕਰਮ ਕਮਾ ਰਿਹਾ। ਜਿਸ ਪ੍ਰਕਾਰ ਤੁਸੀਂ ਤੁਰ ਤੋਂ ਲਿਖਿਆ ਉਹੋ ਜਿਹਾ ਹਰ ਇੱਕ ਬੰਦੇ ਨੇ ਸੁੱਖ ਪਿਆ ਜਾਂ ਦੁੱਖ ਪਿਆ ਪਾਉਣਾ ਕੀਤਾ। ਪੰਜ ਤੱਤ ਕਰ ਤੋ ਸ੍ਰਿਖ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਸ਼ ਕੀਤਾ ਹੋਵੇ। ਇਹ ਪੰਜਾਂ ਤੱਤਾਂ ਕਰਕੇ ਆਪ ਜੀ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਜੇ ਕਿਸੇ ਦਾ ਕੀਤਾ ਪਾਤਸ਼ਾਹ ਕਹਿੰਦੇ ਕੁਝ ਹੁੰਦਾ ਹੋਵੇ ਤਾਂ ਕੋਈ ਛੇਵਾਂ ਤੱਤ ਪੈਦਾ ਕਰਕੇ ਦਿਖਾ ਦੇਵੇ, ਅਸੀਂ ਛੇਵਾਂ ਕੀਤਾ ਕਿਸੇ ਨੇ ਪੈਦਾ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨ ਨੂੰ ਪਰਹਿ ਸਿਰ ਹੋਵੇ। ਇੱਕ ਨਾ ਨੂੰ ਗੁਰੂ ਮਹਾਰਾਜ ਸਤਿਗੁਰਾਂ ਨੇ ਮੇਲ ਕੇ ਉਹ ਆਪਣੇ ਸਰੂਪ ਨੂੰ ਬੁਝਾ ਦਿੰਦੇ, ਸੋਝੀ ਦੇ ਦਿੰਦੇ ਹੈ। ਤੂੰ ਸਰੀਰ ਨਹੀਂ, ਆਤਮਾ ਸਰੂਪ ਹੈ। ਇੱਕ ਆਪਣੀ ਮਨਮੁੱਖਾ ਕਰਕੇ ਹਾਂਜੀ ਹੰਕਾਰ ਨਾਲ ਕਰਮ ਕਰਦੇ ਹੈ, ਉਹ ਦਰਗਾਹ 'ਚ ਫਿਰ ਸਜ਼ਾ ਪਾਉਂਦੇ ਹੈ, ਫਿਰ ਆਉਂਦੇ ਆ ਚੀਕ ਚਹਾੜਾ ਪੈਂਦਾ। ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਦ ਨੀਸ਼ਾਨ। ਇਹ ਨਿਰੰਕਾਰ ਤੁਹਾਡੀ ਵਡਿਆਈ ਨੂੰ ਆਉਂਦੇ ਨੇ, ਮੈਂ ਤਾਂ ਕਹਿ ਕੇ ਦੱਸ ਨਹੀਂ ਸਕਦਾ, ਆਖ ਨਹੀਂ ਸਕਦਾ। ਕਿਉਂ ਮੈਂ ਤਾਂ ਮੂਰਖਾਂ ਤੋਂ ਵੱਡਾ ਮੂਰਖ ਹਾਂ, ਨੀਚਾਣ, ਬਹੁਤ ਨੀਚ ਭੈੜੇ ਖਿਆਲਾਂ ਵਾਲਾ ਹਾਂ।
ਜਾਂ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਆ ਜਾਣ, ਸਰਨਾਗਤ ਪਿਆ ਆ ਜਾਣ। ਹੇ ਸੱਚੇ ਪਾਤਸ਼ਾਹ ਮੇਰੇ ਸਵਾਮੀ ਮਾਲਕ, ਮੈਂ ਦਾਸ ਹਾਂ, ਮੈਨੂੰ ਬਖਸ਼ ਲਓ, ਕਿਰਪਾ ਕਰੋ, ਮਿਹਰ ਕਰੋ, ਮੈਂ ਅਜਾਣ ਅਗਿਆਨੀ ਹਾਂ, ਤੁਹਾਡੀ ਸ਼ਰਨ ਪਿਆ, ਮੇਰੀ ਲਾਜ ਰੱਖ ਲਓ। ਰਾਗ ਸੂਹੀ ਮਹਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਪੰਜਵੇਂ ਪਾਤਸ਼ਾਹ ਪਹਿਲੇ ਕਰ ਕਿਰਪਾ ਕਰਦੇ ਹਨ, ਵਾਹਿਗੁਰੂ ਜੀ ਕਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਮਹਾਰਾਜ ਸੰਤੋਖ ਸਰ ਸਾਹਿਬ ਸੇਵਾ ਲੱਗੇ ਕਰਾਉਣ, ਉਹ ਜਗ੍ਹਾ ਪੁੱਟੀ ਅਤੇ ਲੰਗਰ ਵੀ ਚੱਲ ਰਿਹਾ ਸੀ, ਸੰਗਤਾਂ ਵੀ ਬੜੀਆਂ ਜੁੜ ਰਹੀਆਂ ਸੀ, ਅਤੇ ਉਸ ਵੇਲੇ ਫਿਰ ਆਪਣੇ ਉੱਧਰ ਇੱਟਾਂ ਦੇ ਪੱਠੇ ਲਾਏ, ਇੱਟਾਂ ਪੱਕ ਰਹੀਆਂ, ਉਹ ਜਿਹੜੇ ਪੜਦਿਆਂ ਪੜਦਿਆਂ ਇੱਕ ਮੱਠ ਨਿਕਲਿਆ ਅਤੇ ਮਹਾਰਾਜ ਨੇ ਦੱਸਿਆ, ਮਹਾਰਾਜ ਨੇ ਕਿਹਾ ਵੀ ਰੂਹ ਲਿਆਓ, ਅੰਦਰ ਜੋਗੀ ਸੀ, ਬਾਹਰਲੀ ਹਵਾ ਨੂੰ ਲਾਗੇ ਨੁਕਸਾਨ ਨਾ ਹੋਵੇ। ਉਹ ਫਿਰ ਰੂਹ ਦੇ ਵਿੱਚ ਲਪੇਟ ਲਿਆ, ਲਪੇਟ ਕੇ ਅੰਦਰ ਲਾਇਆ, ਇੱਕ ਦਸ ਵਾਰ ਪੁਰਾਣ ਚੜਾਏ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਤੇ ਉਹਦੇ ਸਿਰ ਦੇ ਉੱਤੇ ਮੱਖਣ ਜਿਹੜਾ ਦੱਸਿਆ ਕਾਲੂ ਅਤੇ ਚਰਨਾਂ ਦੀਆਂ ਤਲੀਆਂ, ਇਸ ਤਰ੍ਹਾਂ ਫਿਰ ਉਹਦੇ ਪ੍ਰਾਣ ਲਾਏ। ਉਹ ਪੁੱਛਿਆ ਕਿ ਹੁਣ ਕਿਹੜਾ ਸਮਾਂ, ਕਹਿੰਦਾ ਕਾਲ ਯੁੱਗ, ਕਹਿੰਦੇ ਸਾਹਮਣੇ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਗੱਦੀ ਅਤੇ ਵਿਰਾਜਮਾਨ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਰੋਵਰ ਦੀ ਸੇਵਾ ਕਰਾਉਂਦੇ ਆ, ਤਾਂ ਸੰਗਤ ਇਕੱਠੀ ਹੋਈ। ਯੋਗੀ ਕਹਿੰਦਾ ਮੈਨੂੰ ਦਰਸ਼ਨ, ਕਹਿੰਦੇ ਤੁਹਾਡੇ ਸਾਹਮਣੇ। ਫਿਰ ਉਹ ਯੋਗੀ ਨੇ ਮੱਥਾ ਟੇਕਿਆ, ਸਾਰੀ ਗੱਲ ਇਸੀ ਦੱਸੀ। ਹੁਣ ਫਿਰ ਕੁਝ ਪ੍ਰਸ਼ਨ ਕੀਤੇ, ਕਵਨ ਰੂਪ ਦ੍ਰਿਸ਼ਟੀਓ ਬਿਨਸਾਇਓ, ਕਥ ਹੈ ਗਏ ਉਹ ਪਾਤੇ ਆਇਓ। ਇਹ ਪਰਪੰਚ ਜਿਹੜਾ ਦ੍ਰਿਸ਼ਟੀਓ ਦ੍ਰਿਸ਼ਟੀ ਆ ਰਿਹਾ, ਇਹ ਕਵਨ ਰੂਪ ਕੀ ਦਾ ਰੂਪ ਕੀ ਹੈ, ਬਿਨਸਾਇਓ ਨਾਸ ਕਰਕੇ ਕਥਾ ਗਏ ਕਿ ਕਿੱਥੇ ਚਲੇ ਜਾਂਦਾ ਸੰਸਾਰ, ਮਰਨ ਤੋਂ ਬਾਅਦ ਕਿੱਥੇ ਜਾਂਦਾ, ਕੱਤ ਅਤੇ ਆਇਓ, ਉਹ ਸੰਸਾਰ ਆਇਆ ਕਿੱਥੋਂ ਸੀ। ਇਹ ਫਿਰ ਪ੍ਰਸ਼ਨ ਹੁਣ ਯੋਗੀ ਨੇ ਕੀਤੇ ਆ ਅਤੇ ਮਹਾਰਾਜ ਉੱਤਰ ਦਿੰਦੇ ਹਨ। ਬਾਜੀਗਰ ਜੈਸੇ ਬਾਜੀ ਪਾ, ਜਿਸ ਤਰ੍ਹਾਂ ਬਾਜੀਗਰ ਜਦੋਂ ਕੋਈ ਬਾਜੀ ਪਾ ਰਿਹਾ ਨਾ, ਉਹ ਆਪਣੀ ਖੇਡ ਦਾ ਸਮਾਨ ਸਾਰਾ ਖਿਲਾਰਦਾ, ਅਤੇ ਫਿਰ ਨਾਨਾ ਰੂਪ ਦੇਖ ਦਿਲਾਈ, ਨਾਨਾ ਬਹੁਤ ਤਰ੍ਹਾਂ ਦੇ ਹਾਂਜੀ ਰੂਪ ਅਤੇ ਭੇਖ ਦਿਖਾਉਂਦਾ ਆ। ਸਾਂਗ ਉਤਾਰ ਸਮੇਂ ਉਪਾ ਸਾਰਾ ਤਬ ਏਕੋ ਏਕ ਅੰਗਾਰਾ, ਇਸ ਤਰ੍ਹਾਂ ਜਿਸ ਸਮੇਂ ਸਾਂਗ ਸਵਾਂਗ ਨੂੰ ਉਤਾਰ ਕੇ ਉਹ ਖੇਡਦਾ, ਜਿੰਨਾ ਪਸਾਰਾ ਖਿਲਾਰਾ ਆ ਉਹ ਆਪਣੀ ਗੁਥਲੀ ਵਿੱਚ ਇਕੱਠਾ ਕਰ ਲੈਂਦਾ, ਉਸ ਵੇਲੇ ਫਿਰ ਬਾਜੀਗਰ ਇੱਕੋ ਇੱਕ ਰਹਿ ਜਾਂਦਾ। ਇਸ ਤਰ੍ਹਾਂ ਨਿਰੰਕਾਰ ਰੂਪੀ ਜਿਹੜਾ ਬਾਜੀਗਰ ਆ, ਉਹਨੇ ਸੰਸਾਰ ਰਚਨ ਰੂਪੀ ਬਾਜੀ ਪਾਈ ਹੈ। ਸੰਸਾਰ ਵਿੱਚ ਉਹ ਨਿਰੰਕਾਰ ਤਰ੍ਹਾਂ ਤਰ੍ਹਾਂ ਦੇ ਰੂਪਾਂ ਭੇਖਾਂ ਨੂੰ ਦਿਖਾ ਰਿਹਾ ਆ। ਜਿਸ ਸਮੇਂ ਫਿਰ ਉਹ ਮਾਇਆ ਦਾ ਜਿਹੜਾ ਸਵਾਂਗ ਸੀ ਉਹ ਉਤਾਰ ਕੇ ਆਪਣੀ ਇੱਛਾ ਨੂੰ ਸੋਚ ਲਿਆ, ਇਹ ਕਹਿੰਦਾ ਇੱਕੋ ਆਹਨ ਇੱਕ ਸ਼ਬਦ ਉਚਾਰ ਕੇ ਸਾਰੇ ਪਸਾਰੇ ਨੂੰ ਚੋਸਣਾ, ਥੰਮ ਲਿਆ ਰੋਕ ਲਿਆ, ਸਵਾਂਗ ਉਤਾਰ ਥੰਮੇ ਹੋਗਾ ਸਾਰਾ, ਸਾਰੇ ਪਸਾਰੇ ਨੂੰ ਥੰਮ ਲਿਆ ਰੋਕ ਲਿਆ। ਉਸ ਵੇਲੇ ਤਦ ਇੱਕੋ ਇੱਕ ਅੰਗਾਰਾ, ਉਸ ਵੇਲੇ ਤਾਂ ਫਿਰ ਇੱਕੋ ਇੱਕ ਓਅੰਕਾਰ ਪਰਮੇਸ਼ਰ ਨਿਰੰਕਾਰ ਹੀ ਰਹਿ ਜਾਂਦਾ ਅਤੇ ਸਾਰਾ ਕੁਝ ਪਰਲੋ ਕਰਕੇ ਮਾਇਆ ਚ ਲੀਨ ਕਰ ਦਿੰਦਾ। ਇਹ ਜਿਹੜਾ ਨਾਨਾ ਪ੍ਰਕਾਰ ਦਾ ਭੇਖ ਇਹ ਸੰਸਾਰ ਪਰਮਾਤਮਾ ਨੂੰ ਪੈਦਾ ਹੋਇਆ ਔਰ ਆਇਆ ਆ, ਉਹਨੇ ਪੈਦਾ ਕੀਤਾ, ਉਹਦੇ ਆਸਰੇ ਰਹਿ ਰਿਹਾ, ਉਹਦੀ ਹਾਂਜੀ ਆਗਿਆ ਨਾਲ ਇਹ ਨਾਸ ਹੋ ਜਾਂਦਾ, ਫਿਰ ਉਹਦੇ 'ਚ ਸਮਾ ਜਾਂਦਾ। ਕਮਲ ਰੂਪ ਦ੍ਰਿਸ਼ਟੀਓ ਬਿਨਸਾਇਓ, ਕਥਿਆ ਗਏ ਉਹ ਕਾਤੇ ਆਇਓ ਰਾਹ। ਕਹਿੰਦੇ ਕਿ ਉਹ ਕਮਲ ਰੂਪ ਦ੍ਰਿਸ਼ਟੀ ਬਿਨਸਾਇਓ, ਹਾਂਜੀ ਕਿ ਜਿਹੜਾ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਇਹਦਾ ਕੀ ਰੂਪ ਸੀ, ਹਾਂਜੀ ਕਥਿਆ ਗਏ ਕਿੱਥੇ ਗਿਆ, ਕਾਤੇ ਆਇਓ ਕਿੱਥੋਂ ਆਇਆ ਸੀ, ਹਾਂਜੀ ਇਹ ਪਾਤਸ਼ਾਹ ਕਹਿੰਦੇ ਆ ਕਿੱਥੋਂ ਆਇਆ ਇਹ ਸੰਸਾਰ ਦ੍ਰਿਸ਼ਟ ਆਇਓ ਜਿਹੜਾ ਨਜ਼ਰ ਆ ਰਿਹਾ, ਕਵਨ ਰੂਪ ਦਾ ਰੂਪ ਕੀ ਸੀ, ਬਿਨਸਾਇਓ ਨਾਸ ਹੋ ਕੇ ਕਥੇ ਕਿੱਥੇ ਚਲ ਗਿਆ, ਹਾਂਜੀ ਅਤੇ ਉਹ ਕੱਤ 'ਤੇ ਆਇਓ ਉਹ ਸੰਸਾਰ ਆਇਆ ਕਿੱਥੋਂ ਸੀ। ਪਾਤਸ਼ਾਹ ਕਿਰਪਾ ਕਰਕੇ ਉੱਤਰ ਦੇ ਰਹੇ, ਜਲ 'ਤੇ ਉੱਠ ਹੈ ਅਣਕ ਤਰੰਗਾ, ਕਣਕ ਭੂਖਣ ਕਿੰਨੇ ਬੋਲਾਂਗਾ। ਜਿਸ ਪ੍ਰਕਾਰ ਪਾਣੀ ਵਿੱਚੋਂ ਅਨੇਕ ਤਰ੍ਹਾਂ ਦੀਆਂ ਤਰੰਗ ਲਹਿਰਾਂ ਉੱਠਦੀਆਂ, ਉਹ ਪਾਣੀ ਰੂਪ ਹੁੰਦੀਆਂ, ਇਸ ਤਰ੍ਹਾਂ ਜਿੰਨਾ ਵੀ ਪ੍ਰਪੰਚ ਸੰਸਾਰ ਨਜ਼ਰ ਆ ਰਿਹਾ ਇਹ ਸਾਰਾ ਬ੍ਰਹਮ ਰੂਪ ਹੈ। ਜਿਵੇਂ ਪਾਣੀ 'ਚੋਂ ਲਹਿਰਾਂ ਪੈਦਾ ਹੁੰਦੀਆਂ ਉਹ 'ਚੋਂ ਸਾਰਾ ਪੈਦਾ ਹੋ ਰਿਹਾ, ਜਿਵੇਂ ਕਣਕ ਭੂਖਣ ਕਿੰਨੇ ਬੋਰੰਗਾ, ਇਸ ਤਰ੍ਹਾਂ ਜਿਵੇਂ ਸੁਨਿਆਰੇ ਨੇ ਉਹ ਜਿਹੜਾ ਸੋਨਾ ਕਾਂਠੇ ਬਣਾ ਤੇ, ਬਾਲੇ ਬਣਾ ਤੇ, ਕੜੇ ਬਣਾ ਤੇ, ਮੁੰਦੀਆਂ ਬਣਾ ਤੀਆਂ,
ਬਹੁਤ ਤਰ੍ਹਾਂ ਦੇ ਗਹਿਣੇ ਬਣਾ ਤੇ ਹੈ। ਇਹ ਸਾਰੇ ਗਹਿਣੇ ਜਿਹੜੇ ਆ ਕਣਕ ਸੋਨਾ ਰੂਪ ਆ, ਬਹੁਤ ਰੰਗਾਂ ਬਹੁਤ ਰੰਗਾਂ ਰੰਗਾਂ ਦੇ ਜਿਹੜੇ ਆ। ਇਸ ਤਰ੍ਹਾਂ ਜਿਵੇਂ ਇੱਕ ਤਾਂ ਹੁੰਦਾ ਪ੍ਰਣਮਾ ਬਾਅਦ, ਇੱਕ ਵਿਵਾਰਤ ਬਾਅਦ। ਪ੍ਰਣਮਾ ਬਾਅਦ ਜਿਵੇਂ ਦੁੱਧ ਤੋਂ ਦਹੀਂ ਬਣ ਗਿਆ, ਦਹੀਂ ਤੋਂ ਦੁੱਧ ਨਹੀਂ ਬਣਦਾ। ਵਿਵਾਰਤ ਬਾਅਦ ਆ ਜਿਵੇਂ ਸੋਨੇ ਤੋਂ ਗਹਿਣੇ ਬਣਾ ਲਏ, ਮੁੜ ਕੇ ਮਿਟਾ ਕੇ ਉਹਨਾਂ ਨੂੰ ਫਿਰ ਡਲੀ ਸੋਨੇ ਦੀ ਬਣਾ ਸਕਦੇ। ਇਹ ਸੰਸਾਰ ਪਰਮੇਸ਼ਰ ਦਾ ਵਿਵਾਰਤਵਾਦ ਆ, ਉਹਦਾ ਰੂਪ ਆ, ਉਹਦੇ ਸ਼ਕਤੀ ਨਾਲ ਰਹਿ ਰਿਹਾ, ਉਹਦੀ ਇੱਛਾ ਨਾਲ ਉਹਦੇ 'ਚ ਸਮਾ ਜਾਂਦਾ। ਇਹ ਜਿੰਨਾ ਵੀ ਸੰਸਾਰ ਪ੍ਰਪੰਚ ਨਜ਼ਰ ਆ ਰਿਹਾ, ਮਹਾਰਾਜ ਕਹਿੰਦੇ ਸਾਰਾ ਬ੍ਰਹਮ ਰੂਪ ਹੀ ਹੈ। ਬੀਜ ਬੀਜ ਦੇਖਿਓ ਬਹੁ ਪ੍ਰਕਾਰ ਆ, ਫਲ ਪਾ ਕੇ ਦੇਖ ਹੁੰਗਾਰਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰ ਆ, ਇੱਕ ਨੂੰ ਔਂਕੜਿਆ, ਦੂਆ ਜਿਹਦੇ ਨੂੰ ਸਿਆਰੀ। ਇਸ ਤਰ੍ਹਾਂ ਬੀਜ ਨੂੰ ਧਰਤੀ 'ਚ ਬੀਜ ਕੇ ਜਦੋਂ ਦੇਖੀਏ, ਉਹ 'ਚੋਂ ਹਾਂਜੀ ਬਹੁਤ ਤਰ੍ਹਾਂ ਦੀਆਂ ਡਾਲੀਆਂ ਨਿਕਲ ਆਉਣੀਆਂ, ਪੱਤਰੇ ਨਿਕਲ ਆਉਂਦੇ ਆ। ਜਦੋਂ ਫਲ ਪੱਕ ਜਾਂਦਾ, ਫਲ ਪਾ ਕੇ ਦੇਖ ਹੁੰਗਾਰਾ, ਫਿਰ ਇੱਕ ਬੀਜ ਦਾ ਆਕਾਰ ਹੀ ਨਜ਼ਰ ਵਿੱਚ ਆਉਂਦਾ, ਦੇਖਣ 'ਚ ਉਹੀ ਆਉਂਦਾ। ਇਸ ਤਰ੍ਹਾਂ ਸਾਰਿਆਂ ਦਾ ਬੀਜ ਰੂਪ ਕੌਣ ਆ? ਉਹ ਨਿਰੰਕਾਰ ਆ। ਇਹ ਜਿੰਨੇ ਜੀਵ ਹੈ ਪੱਤੇ ਫੁੱਲ ਰੂਪ ਆ। ਇਸੇ ਕਰਕੇ ਜਿੰਨਾ ਸੰਸਾਰ ਬਹੁਤ ਤਰ੍ਹਾਂ ਦਾ ਦਿਖਾਈ ਦੇ ਰਿਹਾ, ਜਿਸ ਵੇਲੇ ਫਲ ਪੱਕ ਜਾਂਦਾ, ਬ੍ਰਹਮ ਗਿਆਨ ਦੇ ਸਹਿਤ ਹੋ ਜਾਂਦਾ, ਇੱਕ ਉਹ ਓਂਕਾਰ ਰੂਪ ਬੀਜ ਜਿਹੜਾ ਦੇਖਣ 'ਚ ਆਉਂਦਾ, ਫਿਰ ਉਹ ਤੋਂ ਤੈਨੂੰ ਕੋਈ ਨਹੀਂ ਰਹਿ ਜਾਂਦਾ। ਜਦੋਂ ਗਿਆਨ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਫਿਰ ਸਾਰੇ ਸੰਸਾਰ ਨੂੰ ਬ੍ਰਹਮ ਰੂਪ ਦੇ ਰਿਹਾ। ਜਿਹੜਾ ਗਿਆਨੀ ਆ, ਉਹ ਜੁਦਾ ਜੁਦਾ ਦੇਖ ਰਿਹਾ, ਇਹ ਵੈਰੀ ਆ, ਮਿੱਤਰ ਆ, ਮਾੜਾ ਆ, ਚੰਗਾ ਆ, ਪਾਪੀ ਹੈ, ਪੁੰਨੀ ਆ, ਉਹਦੀ ਦ੍ਰਿਸ਼ਟੀ ਇਸ ਤਰ੍ਹਾਂ। ਸਹਿਸ ਘਟਾਂ ਇੱਕ ਆਕਾਸ਼ ਕਟਕੂਟੇ ਦੇ ਉਹੀ ਪ੍ਰਕਾਸ਼, ਜਿਵੇਂ ਸਹਿਸ ਹਜ਼ਾਰਾਂ ਘੜਿਆਂ 'ਚ ਇੱਕ ਆਕਾਸ਼ ਦਾ ਪ੍ਰਤੀਬਿੰਬ ਆ। ਜਦੋਂ ਘੜੇ ਟੁੱਟ ਜਾਣ, ਉਹ ਆਕਾਸ਼ ਹੀ ਆਕਾਸ਼ ਰਹਿ ਜਾਂਦਾ। ਜਿਹੜਾ ਆਕਾਸ਼ ਦਾ ਪ੍ਰਤੀਬਿੰਬ ਆ, ਉਹ ਮਹਾਂਕਾਸ਼ ਵਿੱਚ ਜਾ ਕੇ ਮਿਲ ਜਾਂਦਾ, ਫਿਰ ਉਹ ਘਟਾ ਆਕਾਸ਼ ਨਹੀਂ ਰਹਿੰਦਾ। ਇਸ ਤਰ੍ਹਾਂ ਹਜ਼ਾਰਾਂ 'ਚ ਲੱਖਾਂ ਜਾਂ ਬਿਆਨ 'ਤੇ ਜਿਹੜੇ ਸਥੂਲ ਸਿਰਾਂ ਰੂਪ ਘੜੇ ਆ, ਉਹਨਾਂ ਦੇ ਅੰਦਰ ਸਾਖੀ ਚੇਤਨ ਰੂਪੀ ਆਕਾਸ਼ ਇੱਕੋ ਹੀ ਆ। ਇਹ ਜਿਹਨੇ ਸਥੂਲ ਸਿਰਾਂ ਰੂਪੀ ਘੜੇ ਜਦੋਂ ਟੁੱਟ ਜਾਂਦੇ ਆ, ਫਿਰ ਉਹ ਜਿਹੜਾ ਚੇਤਨ ਆ, ਉਹ ਸਾਰੇ ਪ੍ਰਕਾਸ਼ ਰਿਹਾ, ਕਿਉਂਕਿ ਚੇਤਨ ਦਾ ਤਾਂ ਨਾਸ ਹੁੰਦਾ ਹੀ ਨਹੀਂ। ਉਹ ਜਿਹੜਾ ਚੇਤਨ ਆ, ਜਿਵੇਂ ਘੜੇ ਦੇ ਟੁੱਟਣ ਨਾਲ ਆਕਾਸ਼ ਥੋੜ੍ਹੀ ਟੁੱਟਦਾ, ਜਿਹੜਾ ਆਕਾਸ਼ ਦਾ ਪ੍ਰਤੀਬਿੰਬ ਸੀ, ਆਕਾਸ਼ ਮਿਲ ਗਿਆ। ਇਸ ਤਰ੍ਹਾਂ ਆਤਮਾ ਜਿਹੜੀ ਪਰਮਾਤਮਾ 'ਚ ਮਿਲ ਜਾਂਦੀ, ਹਾਂਜੀ ਘੱਟ ਫੂਟੇ ਦੇ ਉਹੀ ਪ੍ਰਕਾਸ਼, ਜਿਹਦੇ ਘੜਾ ਟੁੱਟ ਜਾਂਦਾ ਅਤੇ ਉਹ ਚੇਤਨ ਦਾ ਪ੍ਰਕਾਸ਼ ਰਿਹਾ, ਕਿਉਂਕਿ ਚੇਤਨ ਦਾ ਕਦੀ ਨਾਸ ਹੁੰਦਾ ਹੀ ਨਹੀਂ। ਫਿਰ ਜੋਗੀ ਜੀ ਨੇ ਪ੍ਰਸ਼ਨ ਕੀਤਾ, ਇਹ ਜਿਹੜਾ ਪ੍ਰਪੰਚ ਸੰਸਾਰ ਨਜ਼ਰ ਆ ਰਿਹਾ, ਇਹਦਾ ਰੂਪ ਕੀ ਹੈ? ਪਾਤਸ਼ਾਹ ਕਹਿੰਦੇ, ਅਸੀਂ ਦੱਸਿਆ ਤਾਂ ਹੈ ਕਿ ਬ੍ਰਹਮ ਸਰੂਪ ਹੈ। ਭਰਮ ਲੋਭ ਮੋਹ ਮਾਇਆ ਬਕਾਰ ਭਰਮ ਛੂਟੇ ਦੇ ਗੰਗਾ, ਭਰਮਿਆਂ ਲੋਭ ਮੋਹ, ਇਹ ਜਿੰਨੇ ਵੀ ਦੋਸ਼ ਹੈ ਇਹ ਮਾਇਆ ਦੇ ਵਿਕਾਰ ਆ ਸਾਰੇ। ਭਰਮ ਜਦੋਂ ਛੁੱਟ ਜਾਂਦਾ, ਭਰਮ ਤੋਂ ਰਹਿਤ ਹੋ ਜਾਂਦਾ, ਇਹ ਜੀਵ ਜਿਹੜਾ ਸਾਰੇ ਪ੍ਰਪੰਚ ਸੰਸਾਰ ਨੂੰ ਇੱਕ ਓਂਕਾਰ ਦਾ ਰੂਪ ਨਜ਼ਰ ਕਰਦਾ, ਇਹ ਉਹਦਾ ਯਕੀਨ ਹੋ ਜਾਂਦਾ ਕਿ ਸਾਰੇ ਬ੍ਰਹਮ ਹੀ ਬ੍ਰਹਮ ਹੈ। ਉਹ ਵਿਨਾਸ਼ੀ ਬਿਨ ਸਤਨਾ ਹੀ, ਨਾ ਕੋ ਆਵੇ ਨਾ ਕੋ ਜਾਏ। ਉਹ ਜਿਹੜਾ ਨਿਰੰਕਾਰ ਬ੍ਰਹਮ ਹੈ, ਉਹ ਤਾਂ ਵਿਨਾਸ਼ੀ ਨਾਸ ਤੋਂ ਰਹਿ ਗਿਆ, ਉਹਦਾ ਕਦੇ ਨਾਸ ਨਹੀਂ ਹੁੰਦਾ। ਐਸੀ ਦ੍ਰਿਸ਼ਟੀ ਪ੍ਰਾਪਤ ਹੋਣ ਕਰਕੇ ਫਿਰ ਉਹ ਇਸ ਤਰ੍ਹਾਂ ਯਕੀਨ ਕਰਦਾ, ਨਾ ਕੋਈ ਜੰਮ ਕੇ ਆਉਂਦਾ ਨਾ ਮਰ ਕੇ ਜਾਂਦਾ ਹੈ। ਗੁਰਪੂਰਿਆ ਹੁਣੇ ਮਲ ਧੋਈ, ਕਹੋ ਨਾਨਕ ਮੇਰੀ ਪਰਮਾਤ ਹੋਈ। ਪਾਤਸ਼ਾਹ ਕਹਿੰਦੇ, ਜੋਗੀ ਨੇ ਸਾਰੇ ਸਿੱਖਾਂ ਨੂੰ ਕਿਹਾ, ਸ਼ੰਕੇ ਰਹਿਤ ਹੋ ਕੇ ਇਹਨਾਂ ਦੀ ਸੇਵਾ ਕਰੋ, ਇਹਨਾਂ ਦੀ ਸੇਵਾ ਕਰ ਤੁਹਾਡੀ ਕਲਿਆਣ ਹੋਏਗੀ। ਐਸੇ ਪੂਰੇ ਸਤਿਗੁਰਾਂ ਨੇ ਮੇਰੇ ਅੰਦਰ ਦੀ ਜਿਹੜੀ ਹੁਮੇ ਸੀ, ਜੋਗੀ ਜੀ ਕਹਿੰਦੇ, ਧੋ ਦਿੱਤੀ ਹੈ। ਹੁਣ ਮੈਨੂੰ ਪਰਮ ਗਤੀ ਪ੍ਰਾਪਤ ਹੋ ਗਈ, ਕੈਵਲ ਮੋਕਸ਼ ਪ੍ਰਾਪਤ ਹੋ ਗਈ। ਇੰਨਾ ਕਹਿ ਕੇ ਜੋਗੀ ਜੀ ਜਿਹੜੇ ਸੀ, ਹਾਂਜੀ ਉਹ ਸਰੀਰ ਤਿਆਗ ਗਏ, ਕਿਉਂਕਿ ਉੱਥੇ ਉਹ ਜੋਗੀ ਦਾ ਨਾਮ ਸੰਤੋਖਾ ਸੀ ਅਤੇ ਮਹਾਰਾਜ ਨੇ ਉਸ ਸਰੋਵਰ ਦਾ ਨਾਮ ਸੰਤੋਖ ਸਰ ਰੱਖਿਆ। ਅਤੇ ਜਿਹੜਾ ਇੱਥੇ ਦਰਸ਼ਨ ਕਰੇਗਾ, ਪਾਣੀ ਪੜੇਗਾ, ਇਸ਼ਨਾਨ ਕਰੇਗਾ, ਸੰਤੋਖ ਦੀ ਪ੍ਰਾਪਤੀ ਹੋਏਗੀ। ਕਿਉਂਕਿ ਇੱਕ ਤਾਂ ਅੰਮ੍ਰਿਤ ਸਰੋਵਰ ਆ, ਅੰਮ੍ਰਿਤਸਰ ਦਰਬਾਰ ਸਾਹਿਬ, ਕੌਲ ਸਾਰਿਆ, ਆਰਾਮ ਸਾਰਿਆ, ਵਿਵੇਕ ਸਾਰਿਆ, ਸੰਤੋਖ ਸਾਰਿਆ, ਇਹ ਪੰਜ ਸਰੋਵਰ ਆ। ਸੂਹੀ ਮਹੱਲਾ ਪੰਜਵਾ, ਕੀਤਾ ਲੋੜ ਹੈ ਸੋ ਪ੍ਰਭ ਹੋਏ, ਤੁਝੋਂ ਦੂਜਾ ਨਾਹੀਂ ਕੋਈ। ਇਹ ਨਿਰੰਕਾਰ ਜਿਹੜਾ ਆਪ ਜੀ ਕਰਨਾ ਚਾਹੁੰਦੇ ਆ, ਸੋ ਹੋਏ, ਉਹੀ ਕੁਝ ਹੁੰਦਾ। ਆਪ ਤੋਂ ਬਿਨਾਂ ਅਤੇ ਦੂਜਾ ਤਾਂ ਕੁਝ ਕਰਨ ਵਾਲਾ ਹੈ ਹੀ ਨਹੀਂ, ਨਾ ਦੂਜੇ ਕੋਈ ਸਮਰੱਥਾ ਹੀ ਹੈ। ਜੋ ਜਨ ਸੇਵਾ ਅਤੇ ਸਪੂਰਨ ਕਾਜ, ਦਾਸ ਆਪਣੇ ਕੀ ਰੱਖੋ ਇਲਾਜ। ਇਹ ਨਿਰੰਕਾਰ ਜੀ ਜਿਹੜੇ ਆਪ ਜੀ ਨੂੰ ਸੇਵੇ ਸੇਵਦੇ ਆ, ਉਹਨਾਂ ਦੇ ਸਾਰੇ ਕਾਰਜ ਤੁਸੀਂ ਧੰਨੇ ਨੂੰ ਪੂਰੇ ਕਰ ਦਿੰਦੇ ਹੋ। ਆਪਣੇ ਦਾਸਾਂ ਦੀ ਲੱਜਿਆ ਤੁਸੀਂ ਆਪ ਹੀ ਰੱਖਦੇ ਹੋ। ਤੇਰੀ ਸਰਨ ਪੂਰਨ ਦਇਆ ਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਾਮ। ਇਹ ਪੂਰਨ ਦਇਆ ਕਰਨ ਵਾਲੇ, ਮੈਂ ਤਾਂ ਸਾਰੇ
آسرے چھڈ کے تہاڈی شرن جا گیا، آپ جی تو بنا میری ہور کون پرت پالنا کرے گا، رہاؤ جل تھل مہیل رہا بھرپور، نگٹ وسا نہ ہی پرب دور، وہ جلاں چ تلاں چ مہی دھرتی آل آکاس سارے بھرپور ویاپک ہو رہا یہ نرنکار، آپ سارے نیڑے وس رہے ہیں کسو تو بھی دور نہیں ہیں، لوگ پتیارا کسی نے پائیے سچ لگا تو ہمیں جائیے، لوگوں کے پتیارے ہاں جی یقین بج جان کچھ نہیں پائے جا، کیونکہ سچے نام چ لگ جائیے تو ہنگتا ممتا کی بیماری جہی ہے وہ چلے جاتی ہے، کیونکہ ابھی لوگوں کا اتوار بنا چلے لوگ نہ کہیں یہ کی کرتا، لوگ لاجپت ہیں کہتے لوگوں کے اتوار بجنا تو کچھ نہیں ملنا، جی گرو کے اتوار بناؤ گے پھر کچھ ملے گا، جس نے لائے لائے سو لا کے گیا دتن انتر سے جا کے ستگر سچے پاتشاہ انہوں پریمیاں نو سچے نام چلا لیندے آ وہی لگدے آ، پھر انہوں دے ہردے اندر پاتشاہ کہندے گیان روپی رتن جاگ ہے میں نے جاگ پندا پرگٹ ہو جاندا، درمت جائے پرمپت پائے گر پرساد انعام دیائے ستگوراں دی کرپا نہ سچے نام نو دھیان کرو، جہاں پڑ گئی ہوئے گا درمت جائے کوٹی ماں چل جائے گی، پرمپت روپی جی موکش ہے وہ پراپت کر لو گے، کیونکہ وہی پرساد کرپا نہ نام تے آ جاتا، یہ کوٹا کرم آتا وہ پھر پٹھے پاسے دماغ لا وہ پھر ادھر تر نہیں دا، جب چنگے کرم ہوں پھر ادھر نو تردا، دو کر جوڑ کرو ارداس تو پاگل تا ان ہے راس، پاتشاہ میں دوئے کر دونوں ہاتھ جوڑ کے آپ دے چرنوں ارداس کر رہے ہیں بینتی کر رہے ہیں، آپ نو جے میری ارداس بینتی پا جائے منظور ہو جائے یہ تو میرے سارے کام آراس لے آتا ہے، کر کرپا اپنی بھگتی لائے جن نانک پرب سدا دیائے، پاتشاہ کرپا کرتے ہیں 737 جنگ تو آرمبیا میں داس سدا آپ جی کے نام نو دھیاؤں ہاں، کرپا کر کے مینو اپنی بھگتی لا کرو، کیونکہ من جڑا یہ شکتی مایا ول نو دوڑتا بھگتی ول نہیں ترتا، سوئی محلہ پنجواں تن سہاگن جو پرو پچھانے من حکم تجا من، پاتشاہ جگیاسو مہاتما دے سنباد دوارا وچار دس رہے، یہ جگیاسو روپی سخی مہاتما کو جا کے پوچھو کنہ کرنا ملاپ کمیں ہوں، وہ کہتے سن سکی اپنا ملن نسانی منتن ارپ تج لاج لوکان، یہ جگیاسو روپ سخی ہے تم پھر کان دے کے دھیان نہ سن لا، پرماتما دے ملن دی نشانی ہے کہ لوگ لجا نو چھڈ کے من تے تن نو گرو نو ارپ دینا کرو، تن سہاگن جو پربھو پچھانے من حکم تجا من، وہ سہاگن پربھو کے ملاپ والی جیو آتما تنتا جو گیا وہ نرنکار پچھان دی ہے، کیونکہ اپنے ابھمانے ہنکار تیاگ کے وہ مالک پرماتما کے حکم نو من دی ہے، پریا سو راتی رلیا من ہے وہ پھر پرماتما نہ مل کے ہمیشہ واسطے رلیا من، خوشیاں دے آنند نو من دی ہے بھوگتی ہے، سن سکی ہے پرا ملن سانی یہ جگیاسو روپ سخی ہے سن لا، نرنکار کی ملنی نشانی سکھیا جڑی ہے وہ سننا کر، من تن ارپ تج لاج لوکاں نہیں رہو، لوکاں دی لاج نو چھڈ کے تیاگ کے من تے تن ستگراں دے اگے ارپ دینا کر، سخی سہیلی کو سمجھاوے سوئی کماوے جو پرپاوے، جڑی اتم سخی مہاتما سہیلی پیاری وہ جگیاسو روپ ہی ہے، جگیاسو روپ جڑی سخی ہے انہوں سمجھا رہی ہے کہ جے توں ہاں جی اپنے کرم کما ہے وہ کرم کما جڑا تینوں نرنکار نو پاؤں، کیوں جی جگیاسو روپی سہیلی ہے وہ نرنکار پرماتما کی مرضی کے مطابق کام کرتی، اپنی مرضی نہ نہیں کرتی، جڑا اپنی مرضی کرتا وہ بھی گرو گھر ہاں جی پروان نہیں ہوں، سات سہاگن انک سماو ہے وہ جڑی سہاگن ہے انک پربھو کے ملاپ والی جیو آتما انک میں نے پربھو کے سروپ سما جاتی ہے، گرب گہلی ملنا پاوے پھر پچھتاوا جب لین بھی آوے، پاتشاہ نے جڑے گرب ہنکار گہیلی گرسی ہوئی ہے وہ محل روپ نو نہیں پاؤں، ہوں جس سمے پوری واسطہ رات دیہات بیت جاتی ہے پھر مڑ مڑ کے پاتشاہ تاپ کرتے ہیں، مہاراج نے مینوں بھائی سیوا سن کا موقع دتا سی میں سنبھالیا نہیں، مڑ کے پھر کیڑیاں چ جا کے بڑھ گیا، کرم ہین منمکھ دکھ پاوے پوتر کرما تو ہین جی منمکھ جیو آتما وہ جمن مرد دکھ نو پاؤں، یہ بچنا سن کے اتم سخی مدھم سخی کیا کہ میری والوں ایسی بےنتی کرو، اتم سخی نے بچن کہے
ਬਿਨੋ ਕਰੀ ਜੇ ਜਾਣਾ ਦੂਰ ਪ੍ਰਭੂ ਮਨਾਸੀ ਰਹਿ ਪ੍ਰਭੂ ਬੇਨਤੀ ਕਹਿੰਦੇ ਤਾਂ ਕਰਾਂ ਤਾਂ ਕਰ ਜੇ ਮੈਂ ਉਹਨੂੰ ਦੂਰ ਜਾਣਾ ਉਹ ਦੂਰ ਥੋੜ੍ਹੀ ਉਹ ਤਾਂ ਨੇੜੇ ਨੇੜੇ

ਰੂਪੀ ਕਾਰਿਆ, ਹਿਰਦੇ ਰੂਪੀ ਕਾਰਿਆ, ਇਹਨੂੰ ਬਸ ਵਿੱਚ ਕਰਤਾ, ਹੁਣ ਮਨ ਇੱਧਰ ਉੱਧਰ ਨਹੀਂ ਦੌੜਦਾ, ਟਕਾ ਛਾ ਗਿਆ। ਹਾਂ ਕਹਿੰਦੇ ਮੈਂ ਘਰ ਵਾਲਾ ਜਿਹੜਾ ਪਰਮੇਸ਼ਰ ਸੀ ਪੂਰੀ ਦਾਸੀ ਬਣ ਗਈ ਹਾਂ, ਪਤਾਰੂ ਮਾਲਕ ਪਰਮਾਤਮਾ ਨੂੰ, ਹੈਂ ਪਰਮਾਤਮਾ ਨੇ ਜਿਹੜੀਆਂ ਦਸ ਇੰਦਰੀਆਂ ਸੀਆਂ ਇਹਨਾਂ ਨੂੰ ਮੇਰਾ ਦਾਸ ਬਣਾਤਾ, ਕਿ ਇੰਦਰੀਆਂ ਆਪਣੀ ਮਰਜ਼ੀ ਨੇ ਮੈਨੂੰ ਦੜਾਈ ਫਿਰਦੀਆਂ ਸੀ, ਹੁਣ ਉਹ ਸਾਰੀਆਂ ਇੰਦਰੀਆਂ ਕਾਬੂ ਕਰ ਲਈਆਂ, ਸਗਲ ਸਮੱਗਰੀ ਮੈਂ ਕਰਕੀ ਜੋੜੀ, ਆਸ ਪਿਆ ਸੀ ਫਿਰ ਕੋ ਲੋੜੀ। ਹੁਣ ਸਰੂਪ ਰੂਪੀ ਘਰ ਦੀ ਪ੍ਰਾਪਤੀ ਵਾਸਤੇ ਪਾਤਸ਼ਾਹ ਕਹਿੰਦੇ ਮੈਂ ਜਪ ਤਪ ਕਿ ਜਿੰਨੇ ਸਾਧਨ ਰੂਪੀ ਸਾਰੀ ਸਮੱਗਰੀ ਜੋੜੀ ਸਾਰੀ ਇਕੱਠੀ ਕਰ ਲਈ ਹੈ, ਉਹਦੇ ਆਸਾ ਦੀ ਪਿਆਸੀ ਹੋ ਕੇ ਨਿਰੰਕਾਰ ਪਰਮਾਤਮਾ ਨੂੰ ਲੋੜੀ ਮੈਨੂੰ ਦਿਨ ਰਾਤ ਚਾਹੁੰਦੀ ਹਾਂ। ਕਵਨ ਕਹਾਂ ਗੁਣਵੰਤ ਪਿਆਰੇ, ਸੂਲ ਸਰੂਪ ਦੇ ਆਲ ਮੋਰਾਰੇ ਰਹੋ। ਉਹ ਪਿਆਰੇ ਨਿਰੰਕਾਰ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਕਹਿ ਕੇ ਦੱਸਾਂ। ਉਹ ਮਰਾਰੀ ਮਨ ਰੂਪੀ ਮੁਰਦਿਆਂ ਨੂੰ ਮਾਰਨ ਵਾਲਾ, ਪਰਮੇਸ਼ਰ ਸੋਗੜ ਸ੍ਰੇਸ਼ਟ ਪਾਠਾਂ ਨੂੰ ਪੜ੍ਹਨ ਵਾਲਾ, ਬੜਾ ਸੁੰਦਰ ਸਰੂਪ ਆ, ਉਹ ਸਤਸ਼ਤ ਆਨੰਦ ਸਰੂਪ ਆ, ਅਤੇ ਬਹੁਤ ਹੀ ਦਇਆ ਵਾਲੇ ਸੁਭਾਅ ਵਾਲਾ ਹੈ। ਰਹੋ ਸਤਿ ਸ੍ਰੀ ਅਕਾਲ ਪਾਓ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੂਲ ਮੁਖ ਆਇਆ, ਸਤ ਸੰਤੋਖ ਧੀਰੇ ਧਰਮ ਵਿਚਾਰ, ਇਹ ਪਵਿੱਤਰ ਗੁਣਾਂ ਦੀ ਜਿਹੜੀ ਧਾਰਨਾ, ਹਾਂਜੀ ਸਤ ਵਸਤੂ ਨੂੰ ਨਿਸ਼ਚੇ ਕਰਨਾ ਕਿ ਉਹ ਸਤ ਸਰੂਪ ਆ, ਸੱਚ ਦਾ ਬੋਲਣਾ ਸ਼ਿਕਾਰ ਕੀਤਾ, ਇਹ ਜਿਹੜੇ ਪੰਜੇ ਕਾਮ ਕ੍ਰੋਧ ਅਹੰਕਾਰ ਸੀ ਮਨ ਬੁੱਧੀ, ਇਹਨਾਂ ਸੱਤਾਂ ਵੱਲੋਂ ਮਨ ਨੂੰ ਰੋਕਣਾ, ਇਹ ਸ਼ਿਕਾਰ ਕੀਤਾ। ਭਾਅ ਜਿਹੜਾ ਉਹਦੇ ਡਰ ਵਿੱਚ ਰਹਿਣਾ, ਇਹ ਅੰਜਨ ਸੁਰਮਾ ਪਾਇਆ, ਅੰਮ੍ਰਿਤ ਰੂਪੀ ਪਰਮੇਸ਼ਰ ਦੇ ਨਾਮ ਦਾ ਸਿਮਰਨ, ਮੂੰਹ ਵਿੱਚ ਤੰਬੋਲ ਮੈਨੇ ਪਾਨਾਂ ਦਾ ਬੀੜਾ ਪਾਇਆ, ਇਹ ਪਾਨਾਂ ਦਾ ਬੀੜਾ ਚੱਬਿਆ ਹੈ, ਕੰਗਣ ਵਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁੱਖ ਪਾਵੇ ਜਾਂ ਫਿਰ ਕਰਿਆ ਹੋਵੇ, ਕਰ ਕਰ ਕਰਤਾ ਕੰਗਣ ਪਿਆਰੇ, ਜਿਹੜਾ ਕਰਤਾਰ ਕਰਤਾਰ ਦਾ ਨਾਮ ਜਪਣਾ, ਇਹੀ ਕੰਗਣ ਕੜੇ ਪਾਏ, ਪਰਮਾਤਮਾ ਪੱਟ ਲਈ, ਪਰਮੇਸ਼ਰ ਪੱਟ ਲਈ, ਜਿਹੜਾ ਪਰਮੇਸ਼ਰ ਪਰਮੇਸ਼ਰ ਦਾ ਕਥਨ ਕਰਨਾ ਚਾਹਨਾ, ਇਹ ਪੱਟ ਮੈਨੇ ਵਸ ਕਰਿਆ। ਇਸ ਤਰ੍ਹਾਂ ਦੇ ਸੋਭਾ ਵਾਲੇ ਗਹਿਣੇ ਬਣੇ ਹੋਏ, ਜਿਹੜੇ ਹਿਰਦੇ 'ਚ ਉਹ ਨਿਰੰਕਾਰ ਪ੍ਰਗਟ ਹੋ ਜਾਏ, ਉਹ ਜਗਿਆਸੂ ਰੂਪੀ ਫਿਰ ਜੀਵਾਤਮਾ ਸਾਰੇ ਸੁੱਖਾਂ ਨੂੰ ਪਾਉਂਦੀ ਹੈ। ਅਥਵਾ ਜਗਿਆਸੂ ਦੇ ਜਿਹੜੇ ਕੀਤੇ ਸਾਧਨ ਹੈ ਉਹ ਤਾਂ ਸਫਲ ਹੁੰਦੇ ਹੈ ਜੇ ਉਹਨੂੰ ਪਰਮਾਤਮਾ ਮਿਲ ਜਾਏ, ਨਹੀਂ ਤਾਂ ਸਾਰੇ ਸਾਧਨ ਨਿਸਫਲ ਹੈ। ਜੇ ਉਹ ਕਾਲਜ ਪੜ੍ਹਦਾ, ਜੇ ਕੋਈ ਡਿਗਰੀ ਡਿਪਲੋਮਾ ਨਹੀਂ ਲਿਆ, ਅਤੇ ਫਿਰ ਤਾਂ ਫਜੂਲੇ ਜਾਂ ਇੰਨੇ ਸਾਲ ਗਾਲੇ ਵੀ ਲਿਆ ਵੀ ਕੁਛ ਨਾ, ਹੈਂ ਇਸ ਤਰ੍ਹਾਂ ਜੇ ਗੁਰੂ ਘਰ 'ਚ ਆਏ ਹਾਂ, ਇੱਥੋਂ ਆ ਕੇ ਕੁਛ ਨਹੀਂ ਲੈ ਕੇ ਗਿਆ ਤਾਂ ਸਮਝੋ ਕੁਛ ਨਹੀਂ, ਹੈਂ ਹਾਲੇ ਤਾਂ ਤੁਸੀਂ ਪਾਠੀ ਵੀ ਪੂਰੇ ਹੈ ਨਹੀਂ, ਪਾਠੀ ਨੂੰ ਵੀ ਘੰਟੇ ਦੇ 16 ਪੱਤਰੇ ਕਰਨੇ ਪੈਂਦੇ ਆ, 2 ਘੰਟੇ ਰੋਲ ਦੇ, ਹੈਂ 32-33 ਅੰਗ ਦੇਣੇ ਪੈਂਦੇ ਆ ਘੱਟ ਤੋਂ ਘੱਟ, ਜੇ ਸਾਰੇ ਪਾਠੀ ਇੰਨੇ ਕਰਨ ਫਿਰ 48 ਘੰਟਿਆਂ 'ਚ ਪਾਠ ਪੂਰਾ ਹੁੰਦਾ, ਜਿਹੜੇ ਤੇਜ਼ ਪਾਠੀ ਉਹ ਤਾਂ 25-25 ਪੱਤਰੇ ਵੀ ਘੰਟੇ ਦੇ ਕਰ ਜਾਂਦੇ। ਅਤੇ ਹੁਣ ਕਿੰਨੇ ਕਿੰਨੇ ਘੰਟਿਆਂ 'ਚ 25 ਪੱਤਰੇ ਤੁਹਾਡੇ ਹੁੰਦੇ ਆ, ਅਤੇ ਇਸ ਤਰ੍ਹਾਂ ਗੁਰੂ ਘਰ 'ਚ ਜੇ ਆਏ ਹਾਂ, ਜੇ ਤਾਂ ਕੁਛ ਲੈ ਕੇ ਜਾਓਗੇ ਫਿਰ ਤਾਂ ਪੱਲੇ ਹੈ, ਜੇ ਇਹੋ ਜਿਹਾ ਮਲਾਂਗਾ ਉਹੋ ਜਿਹਾ ਚੱਲੇਗਾ, ਨਾ ਧੋਬੀ ਦਾ ਕੁੱਤਾ ਕਰਦਾ ਨਾ ਕਾਟਦਾ, ਨਾ ਅਧੂਤੀ ਨਾ ਸੰਸਾਰੀ ਨਾ ਸਾਧਪੁਣਾ ਮਿਲਿਆ, ਨਾ ਸੰਸਾਰੀ ਗ੍ਰਹਿਸਤਰੀਆਂ ਵਾਲੀ ਕੋਈ ਚੀਜ਼ ਮਿਲੀ, ਉਹ ਤਾਂ ਫਿਰ ਵਿੱਚ ਵਿਚਾਲੇ ਭਟਕੀ ਜਾਂਦਾ, ਸਮਝਦੇ ਕਿ ਨਹੀਂ, ਹੈਂ ਜੇ ਇੱਕ ਪਾਸੇ ਤੁਰੇ ਰਹੋਗੇ, ਹੈਂ ਪਹਿਲਾਂ 10 ਲਾਂਘਾਂ ਗਾਂਹ ਪੁੱਟੀਆਂ, 10 ਪਿੱਛੇ ਨੂੰ ਪੁੱਟਦੇ ਹਾਂ, ਤੁਹਾਡੀ ਮਜ਼ਲ ਨਹੀਂ ਮੁੱਕਣੀ ਕਿਸੇ ਪਾਸੇ ਵੀ ਨਹੀਂ, ਜੇ ਗਾਂਹ ਤੁਰੇ ਹਾਂ ਫਿਰ ਗਾਂਹ ਕੋਈ ਤਰਾਂ ਪਿੱਛੇ ਫਿਰ ਨਾ ਮੋੜੜਾ, ਫਿਰ ਜੇ ਵਿਆਹ ਬਾਲ ਬੋੜ ਨਾ ਹੋਵੇ ਜਾਨਵੜਾ, ਫਿਰ ਤਾਂ ਉਹਨੂੰ ਕੋਈ ਮਜ਼ਲ ਮਿਲ ਜਾਂਦੀ ਹੈ। ਅਤੇ ਇਸ ਤਰ੍ਹਾਂ ਹੈ, ਅਤੇ ਜਿਹੜਾ ਪਾਪ ਹੈ ਉਹ ਫਿਰ ਘੜੀਸ ਘੜੀਸ ਕੇ ਪਿੱਛੇ ਨੂੰ ਲੈ ਚਲੇ ਆ, ਉਹ ਪੁੰਨ ਬਣਾਉਣ ਵਾਸਤੇ ਸੇਵਾ ਕਰੋ, ਸਿਮਰਨ ਕਰੋ, ਨਿਰਭਮਾਨ ਹੋ ਕੇ ਹੁਕਮ 'ਚ ਰਹੋ, ਹੁਕਮ ਤੋਂ ਬਾਹਰ ਨਾ ਚੱਲੋ, ਜਦੋਂ ਕਰੋਗੇ ਇੱਕ ਦਿਨ ਆਉਂਦਾ ਮਹਾਰਾਜ ਫਿਰ ਵੀ ਕਰ ਦਿੰਦੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਗੁਣ ਕਾਮਣ ਕਰ ਕੰਤਰੀ ਜਾਇਆ, ਬਸ ਕਰ ਲੀਨਾ ਗੁਰ ਧਰਮ ਚੁਗਾਇਆ, ਪਵਿੱਤਰ ਗੁਣਾਂ ਦੇ ਧਾਰਨ ਕਰਨ ਰੂਪੀ ਕਾਮਣ, ਇਹ ਟੂਣਾ ਜਾਦੂ ਆ, ਲੋਕ ਜਾਦੂ ਕਰਦੇ ਨਾ, ਜੇ ਸ਼ੁਭ ਗੁਣ ਧਾਰ ਲਓ ਹੁਕਮ ਮੰਨੋ, ਇਹਦੇ ਨਾਲ ਵੱਡਾ ਕੋਈ ਜਾਦੂ ਨਹੀਂ, ਇਹਦੇ ਨਾਲ ਵੱਡੇ ਤੋਂ ਵੱਡੇ ਬਸ ਵਿੱਚ ਆ ਜਾਂਦੇ, ਔਰ ਇਹ ਜਾਦੂ ਕਰਕੇ ਜਿਹੜਾ ਨਿਰੰਕਾਰ ਪਰਮਾਤਮਾ ਨੂੰ ਰਿਝਾਇਆ ਮੈਨੂੰ ਖੁਸ਼ ਕਰ ਲਿਆ, ਔਰ ਸਤਿਗੁਰਾਂ ਨੇ ਭਰਮ ਦੂਰ ਕਰਤਾ। ਇਸ ਵਾਸਤਰਾਂ ਕਹਿੰਦੇ ਉਹ ਜਿਹੜਾ ਪਤੀ ਨਿਰੰਕਾਰ ਸੀ ਉਹਨੂੰ ਬਸ ਕਰ ਲਿਆ, ਸਭ ਤੋਂ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਲਈ ਤੇਰੋ ਪ੍ਰੀਤਮ ਮੇਰਾ, ਕਹਿੰਦੇ ਪ੍ਰੇਮ ਜਿਹੜਾ ਦ੍ਰਿੜ ਨਿਸ਼ਚਾ ਰੂਪੀ ਮੇਰਾ ਕਹਿੰਦੇ ਮੰਦਰ ਆ, ਇਹ ਸਾਰਿਆਂ ਨੂੰ ਉੱਚਾ ਆ, ਐਸਾ ਮੰਦਰ ਦੇਖ ਕੇ ਹੋਰ ਸਾਰੀਆਂ ਜੀਵਾਤਮਾ ਨੂੰ ਤਿਆਗ ਕੇ ਉਹ ਨਿਰੰਕਾਰ ਮੇਰਾ ਪਿਆਰਾ ਹੋ ਗਿਆ। ਬਣਾਇਆ ਸੀ ਨਾ

ਅਜੇ ਸੁਹਾਂਸਨ ਹੈ। ਕਿਹਾ ਰਾਣੀਆਂ ਨੂੰ ਕਿ ਕੀ ਚਾਹੀਦਾ, ਬਾਕੀਆਂ ਦਾ ਪਦਾਰਥ ਦੇਖਣਾ ਹੈ, ਸਾਹ ਲਿਖਦਾ। ਉਹ ਕਹਿੰਦਾ ਕਾਹਦੇ ਨਾਲ ਲਿਖਿਆ? ਵਜ਼ੀਰ ਕਹਿੰਦੇ ਕਿ ਇੰਨਾ ਲਾਲ ਤਾਂ ਹੈ ਨਹੀਂ, ਸ਼ਿੰਗਰਫ ਹੈ। ਉਹਨੇ ਮੋਰੇ ਲਾਲ ਪਾਤੋ ਬਣ ਗਿਆ ਲਾਲ ਸਾਹ। ਕਹਿੰਦੇ ਮੈਨੂੰ ਕੋਈ ਚੀਜ਼ ਨਹੀਂ, ਇਹ ਰਾਜਨ ਤੁਹਾਡੇ ਦਰਸ਼ਨ ਦੀ ਲਾਲਸਾ। ਅਤੇ ਰਾਜਨ ਨੂੰ ਪਟਰਾਣੀ ਬਣਾ ਤਾ, ਅਤੇ ਜਦੋਂ ਸਾਰੀਆਂ ਬਾਦਸ਼ਾਹਾਂ ਛੱਡ ਕੇ ਹਾਂਜੀ ਨਿਸ਼ਕਾਮ ਹੋ ਜਾਣਗੇ, ਫਿਰ ਗੁਰੂ ਮਹਾਰਾਜ ਕਿਰਪਾ ਕਰਦੇ ਆ, ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਸ਼ਾਹੀ ਸਰਦਾ ਪਾਰਾ ਸਭ ਕਾਮਣ ਤਿਆਗੀ ਤਿਰੋ ਪ੍ਰੀਤਮ ਮੇਰਾ। ਸਭ ਤੋਂ ਉੱਚਾ ਮੰਦਰ ਮੇਰਾ, ਕਹਿੰਦੇ ਇਹ ਮੰਦਰ ਸਾਰਿਆਂ ਉੱਚਾ, ਐਸਾ ਮੰਦਰ ਦੇਖ ਕੇ ਉਹ ਸਾਰਿਆਂ ਨੂੰ ਤਿਆਗ ਕੇ ਉਹ ਨਿਰੰਕਾਰ ਮੇਰਾ ਪਿਆਰਾ ਬਣ ਗਿਆ। ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਸ਼ਾਹੀ ਸਰਦਾ ਪਾਰਾ, ਕਹਿੰਦੇ ਜਿਹੜਾ ਜੋਤੀ ਸਰੂਪ ਸੀ ਸਾਰੇ ਉਜਿਆਰਾ ਉਹਦਾ ਪ੍ਰਕਾਸ਼ ਹੋ ਰਿਹਾ, ਕਿਉਂਕਿ ਉਹਦਾ ਗਿਆਨ ਰੂਪ ਜਿਹੜਾ ਸੂਰਜ ਪ੍ਰਗਟ ਹੋ ਗਿਆ। ਅਪਾਰਾ ਜਿਹਦਾ ਪਾਰਵਾਨ ਹੈ ਅਸਾ ਪ੍ਰਭਤਾ ਜੋ ਪਰਮੇਸ਼ਰ, ਉਹਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪੀ ਸੇਜਾ ਵਿਛਾਈ ਹੈ। ਜੇ ਸ਼ਰਧਾ ਹੈ ਨਹੀਂ ਤਾਂ ਫਿਰ ਕੁਝ ਵੀ ਪ੍ਰਾਪਤੀ ਨਹੀਂ। ਕਹਿੰਦੇ ਜਿਸ ਵੇਲੇ ਫਿਰ ਅਪਾਰ ਬੇਅੰਤ ਸ਼ਰਧਾ ਰੂਪੀ ਸੇਜਾ ਵਿਛਾਈ, ਉਹ ਜੋਤੀ ਰੂਪ ਪਰਮੇਸ਼ਰ ਪ੍ਰਗਟ ਹੋ ਗਿਆ, ਜਿਹਦਾ ਸੂਰਜ ਆਰਾ ਹੈ। ਸੂਰਜਾਦਕਾਂ ਦੇ ਵਿੱਚ ਵੀ ਅਜਾਲਾ ਪ੍ਰਕਾਸ਼ ਉਹਦਾ ਹੀ ਹੈ, ਉਹ ਤਾਂ ਕਰੋੜਾਂ ਸੂਰਜਾਂ ਨੂੰ ਵੀ ਵੱਧ ਉਹਦਾ ਪ੍ਰਕਾਸ਼ ਹੈ। ਨਵਰੰਗ ਲਾਲ ਸੇਜ ਰਾ ਬਣਾਇਆ, ਨਵਰੰਗ ਨਵੇਂ ਆਨੰਦ ਵਾਲਾ ਲਾਲ ਪਿਆਰਾ ਜਿਹੜਾ ਪਰਮੇਸ਼ਰ ਸੀ ਉਹ ਸੇਜਾ, ਅੰਤਗਨ ਸੇਜਾ ਨੂੰ ਰਾ ਬਣਾਇਆ, ਉਹਦੇ ਆਨੰਦ ਨੂੰ ਮੰਨਣ ਆਇਆ। ਜਾਂ ਨਾਨਕ ਫਿਰ ਤਨ ਮਿਲ ਸੋ ਪਾਤਸ਼ਾਹ ਕਹਿੰਦੇ ਆ ਕਿ ਫਿਰ ਉਹ ਨਿਰੰਕਾਰ ਪਰਮਾਤਮਾ ਨੂੰ ਮਿਲ ਕੇ ਧੰਨ ਜੀਵਾਤਮਾ ਨੇ ਅਤਿਅੰਤ ਗ੍ਰੰਥ ਸੁੱਖ ਪਾਇਆ, ਭਾਵ ਉਹਦੇ ਨੇ ਜਦੋਂ ਭੇਦ ਹੋ ਗਿਆ ਆਨੰਦੋ ਆਨੰਦ ਪਾ ਲਿਆ। ਦਰਿਆ ਦੌੜੇ ਜਾਂਦੇ ਆ, ਦਿਨ ਰਾਤ ਚੱਲ ਰਹੇ ਆ, ਆਲਾ ਦੁਆਲੇ ਦੇਖਦੇ ਕੋਈ ਗੰਧ ਪਾਈ ਜਾਏ, ਕੋਈ ਮੰਦ ਪਾਈ ਜਾਏ, ਕੁਛ ਕਰੀ ਜਾਏ, ਉਹ ਪਿਆਰੇ ਸਮੁੰਦਰ ਨੂੰ ਮਿਲਣ ਦੌੜੇ ਆ। ਜਿਹੜੇ ਸਮੁੰਦਰ ਮਿਲ ਜਾਂਦੇ ਆ ਫਿਰ ਬੇਅੰਤ ਬਣ ਜਾਂਦੇ ਆ, ਫਿਰ ਸ਼ਾਂਤ ਹੋ ਜਾਂਦੇ। ਇਸ ਤਰ੍ਹਾਂ ਕਿ ਜੀਵਾਤਮਾ ਭਟਕਦੀ ਹੈ, ਜਿਹਨਾਂ ਚਿਰ ਉਸ ਪਰਮੇਸ਼ਰ ਸਾਗਰ ਨਾਲ ਨਹੀਂ ਮਿਲਦੀ, ਇਹਦੀ ਭਟਕਣਾ ਮੁਕਦੀ ਨਹੀਂ। ਕੁਝ ਮਿਲਣਾ ਤਾਂ ਹੀ ਆਪਣੀ ਹੋਂਦ ਗੁਆ ਕੇ ਆਪ ਗਵਾਈਏ, ਤਾਂ ਸ਼ੋ ਪਾਈ ਅਵਰ ਕੇ ਅਸੀਂ ਚਿਤਰਾਈ, ਸੂਹੀ ਮਹਲਾ ਪੰਜਵਾਂ ਉਮਕੇ ਹੋਈ ਉਹ ਮਿਲਣ ਪ੍ਰਭਤਾਈ। ਪਰਮੇਸ਼ੁਰ ਨੂੰ ਮਿਲਣ ਵਾਸਤੇ ਮੇਰਾ ਹੀ ਉਹ ਹਿਰਦਾ ਜਿਹੜਾ ਉਮਕਿਓ ਬੜਾ ਉਛਲਿਆ ਕਿ ਕਿੰਨੇ ਜਨਮ ਹੋ ਗਿਆ ਭਟਕਦਿਆਂ ਨੂੰ, 84 ਲੱਖ ਜੂਨਾਂ 'ਚ ਘੁੰਮਦਿਆਂ ਨੂੰ, ਹੁਣ ਮਨੋਚਨ ਮਿਲਿਆ ਹੈਂ, ਅਤੇ ਅੰਮ੍ਰਿਤ ਮਿਲ ਗਿਆ, ਸੰਤਾਂ ਦੀ ਸੰਗਤ ਮਿਲ ਗਈ, ਜੇ ਹੁਣ ਵੀ ਲਾਭ ਨਾ ਲਿਆ ਤਾਂ ਸਮਝੋ ਖੋਟੇ ਕਰਮ ਹੈ। ਬੜਾ ਉਤਸ਼ਾਹ ਵਾਲਾ ਹੋਇਆ, ਕੁਝ ਚਰਿਓ ਦੇਖੋ ਫਿਰ ਜਾਈ, ਸੁਣ ਸੰਦੇ ਸੋ ਫਿਰ ਗਏ ਸੇਜ ਵਿਛਾਈ। ਹੁਣ ਕਈ ਤਾਂ ਆਉਂਦੇ ਉਸ ਦਿਨ ਕਥਾ ਕੀਤੀ ਸੀ, ਅਤੇ ਕਈ ਤਾਂ ਟਕਸਾਲ 'ਚ ਪਾਠੀ ਬਣ ਲਈ ਆ ਗਏ, ਕੋਈ ਰਾਗੀ ਬਣ ਲਿਆ ਗਿਆ, ਕੋਈ ਗਿਆਨੀ ਬਣ ਲਿਆ ਗਿਆ ਹੈ। ਅਤੇ ਕੋਈ ਇਸ ਤਰ੍ਹਾਂ ਨਹੀਂ ਆਉਂਦਾ ਕਿ ਮੈਂ ਰੱਬ ਦੇ ਮਿਲਾਪ ਵਾਸਤੇ ਆਇਆ। ਪਾਠੀ ਬਣੇ ਚਲੋ ਰੁਜ਼ਗਾਰ ਬਣ ਗਿਆ, ਰਾਗੀ ਬਣ ਗਿਆ ਰੁਜ਼ਗਾਰ ਬਣ ਗਿਆ, ਗਿਆਨੀ ਬਣ ਗਿਆ ਰੁਜ਼ਗਾਰ ਬਣ ਗਿਆ, ਮਾਇਆ ਮਿਲ ਜੂ ਮਨ ਮਿਲ ਜੂ, ਰੱਬ ਤਾਂ ਨਾ ਮਿਲਿਆ। ਬ੍ਰਹਮ ਵਿੱਦਿਆ ਪੜ੍ਹਨ ਦਾ ਮਤਲਬ ਤਾਂ ਹੀ ਸੀ ਹੈ, ਇਸ ਵਿੱਦਿਆ ਦੁਆਰਾ ਗਿਆਨ ਲੈ ਕੇ ਉਸ ਪਰਮਾਤਮਾ ਦਾ ਭਜਨ ਕਰਕੇ ਉਹਨੂੰ ਪ੍ਰਾਪਤ ਕਰਨ, ਉਹਦਾ ਕੀਤਾ ਨਾ ਉਹ ਬਿਰ ਰਹੀ ਹੈ। ਬੇਅੰਤ ਵਿਦਿਆਲੇ ਆ, ਬੇਅੰਤ ਸੰਸਥਾਵਾਂ ਹੈਗੀਆਂ, ਰੱਬ ਦੇ ਮਿਲਾਪ ਵਾਲੇ ਬੰਦੇ ਬਹੁਤ ਘੱਟ ਆ, ਬਾਕੀ ਤਾਂ ਰੁਜ਼ਗਾਰ ਬਣਾ ਲਿਆ। ਜਿਵੇਂ ਪੰਜਾਬੀ ਦੀ ਕਾਂ ਕਹਿੰਦੇ ਪੋਥੀ ਵਾਲੀ, ਕਿਸੇ ਨੂੰ ਖੋਤੀ ਵਾਲੀ ਹੈ, ਕੋਈ ਧਰਮ ਸ਼ਾਸਤਰਾਂ ਦੁਆਰਾ ਰੋਟੀ ਕਮਾਈ ਜਾਂਦਾ, ਕੋਈ ਖੋਤੀ ਵਾਹ ਕੇ ਕਮਾਈ ਜਾਂਦਾ, ਰੋਟੀ ਕਮਾਉਣ ਦਾ ਸਾਧਨ ਆ। ਪਰ ਇਹ ਤਾਂ ਨਾ ਕੀਤਾ ਨਾ ਵੀ ਕਲਿਆਣ ਪ੍ਰਾਪਤ ਕਰੀਏ, ਘਰ ਚੰਦਨ ਜਸ ਭਾਰਾ, ਜਿਵੇਂ ਖੋਤੇ ਦੇ ਪੇਟ 'ਤੇ ਚੰਦਨ ਲੱਕੜਾਂ ਰੱਖ ਲਓ, ਉਹਨੂੰ ਤਾਂ ਭਾਰ ਹੀ ਹੈ, ਚਾਹੇ ਕਿੱਕਰ ਦੀਆਂ ਲੱਕੜਾਂ ਚਾਹੇ ਚੰਦਨ ਦੀਆਂ, ਉਹਨੂੰ ਕਿਹੜਾ ਸੁਗੰਧੀ ਲੈਣੀ ਆ। ਇਸ ਤਰ੍ਹਾਂ ਜਿਹੜੇ ਧਰਮ ਸ਼ਾਸਤਰ ਆ ਇਹ ਚੰਦਨ ਦੀ ਨਹੀਂ ਆਈ ਹੈ, ਜੇ ਤਿੰਨਾਂ ਤੋਂ ਸੁਗੰਧੀ ਲੈ ਕੇ ਆਪਣੀ ਕਲਿਆਣ ਕਰ ਲਈ ਫਿਰ ਤਾਂ ਠੀਕ ਆ, ਨਹੀਂ ਤਾਂ ਇਹ ਵੀ ਦਿਮਾਗ 'ਤੇ ਬੋਝ ਹੀ ਆ, ਬਾਣੀ ਦਾ ਬੋਝ ਆ, ਬਾਣੀ ਕਹਿੰਦੀ ਗਿਆ ਅਸੀਂ ਮੰਨਦੇ ਨਹੀਂ। ਸੰਤ ਸੁਦੇਸ਼ ਕਰੋ ਪ੍ਰਿਆਗਰੇ ਸੇਜ ਵਿਛਾਈ, ਖੋਜ ਚੜਿਓ ਦੇਖੋ ਫਿਰ ਜਾਈ। ਕਹਿੰਦੇ ਉਹਨੂੰ ਖੋਜਣ ਵਾਸਤੇ ਚੜ੍ਹਿਆ, ਕਿਤੇ ਜਾ ਕੇ ਪਿਆਰੇ ਪਰਮਾਤਮਾ ਨੂੰ ਦੇਖਾਂ, ਪਰਮਾਤਮਾ ਦੀ ਜਾਈ ਜਗ੍ਹਾ ਨੂੰ ਦੇਖਾਂ, ਬਹੁਤ ਲੱਭਿਆ ਪਰ ਉਹ ਨਹੀਂ ਮਿਲਿਆ। ਜਦ ਸਤਿਗੁਰੂ ਮਿਲ ਗਿਆ, ਉਹਨਾਂ ਨੇ ਉਪਦੇਸ਼ ਜਿਹੜਾ ਸੀ ਉਪਦੇਸ਼ ਰੂਪੀ ਸੁਨੇਹ ਨੂੰ ਸੁਣਿਆ ਕਿ ਪਿਆਰੇ ਨਿਰੰਕਾਰ ਨੂੰ ਮਿਲਣ ਵਾਸਤੇ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਤੂੰ ਸ਼ਰਧਾ ਰੂਪੀ ਸੇਜ ਵਿਛਾ ਲਾਂ। ਜੇ ਸ਼ਰਧਾ ਤੂੰ ਹੀ ਨਾ ਤਾਂ ਗੱਲ ਨਹੀਂ ਬਣੀ। ਨਿਸ਼ਕਾਮ ਕਰਮ ਕਰ, ਜਿਹਨਾਂ ਤੇਰੇ ਅੰਤਸ਼ਕਰਨ ਦੀ ਸ਼ੁੱਧੀ ਹੋ ਜਾਏ, ਪਵਿੱਤਰਤਾ ਹੋ ਜਾਏ, ਇਹ ਸੇਜਾ ਵਿਛਾਉਣਾ ਕਰ। ਪਰੰਪਰਾ ਆਇਓ ਤਾਂ ਨਜ਼ਰ ਨਾ ਪਾਈ, ਕਹਿੰਦੇ ਪਹਿਲੇ ਕਈ ਜਨਮ ਘੁੰਮਦਾ ਘੁੰਮਦਾ ਜਾਂ ਹੁਣ
ਇਸ ਜਨ ਵਿੱਚ ਦੇਸਾਂ ਦਸਾਂ ਤਰ੍ਹਾਂ ਭਰਮਦਾ ਫਿਰ ਕੇ ਘੁੰਮਦਾ ਘੁੰਮਦਾ ਆਇਆ, ਉਹਨੂੰ ਕਿਤੇ ਵੀ ਨਜ਼ਰ 'ਚ ਪਾਉਣਾ ਨਹੀਂ ਕੀਤਾ। ਕਿਨਵੇ ਦੀ ਹੀਰੋ ਧੀਰੇ ਨੂੰ ਮਨ ਨੂੰ ਮਿਲ ਸਾਜ ਨੂੰ ਤੁਝ ਕੁਰਬਾਨੋ ਰਹੋ, ਮੇਰੇ ਤੋਂ ਬਿਨਾਂ ਪਾਤਸ਼ਾਹਾਂ ਦੇ ਮੈਨੂੰ ਮਾਣ ਜੀਵ ਆਤਮਾ ਦਾ ਫਿਰਦੇ ਕਿਸ ਵਿਧੀ ਨਾਲ ਕਿਸ ਤਰੀਕੇ ਨਾਲ ਧੀਰਜ ਨੂੰ ਪ੍ਰਾਪਤ ਹੋਣਾ। ਕਹਿੰਦੇ ਹੇ ਸੱਜਣੋ ਤੁਸੀਂ ਮਿਲੋ, ਮੈਂ ਆਪ ਜੀ ਤੋਂ ਕੁਰਬਾਨ ਜਾ ਰਿਹਾ। ਸੱਜਣ ਮਹਾਤਮਾ ਨੂੰ ਮਿਲ ਕੇ ਅਸੀਂ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ ਕਿ ਮਹਾਤਮਾ ਦੇ ਹੁਕਮ 'ਚ ਰਹੇ ਬਿਨਾਂ, ਬਚਨ ਮੰਨੇ ਬਿਨਾਂ ਹੈ ਇਹ ਗੱਲ ਬਣਨੀ ਨਹੀਂ। ਔਰ ਆਓ ਜੇ ਅੱਧ ਬੀਟੇ ਚੱਲ ਜਾਓਗੇ ਫਿਰ ਤਾਂ ਕੁਛ ਨਹੀਂ ਹੁੰਦਾ, ਅੱਧ ਵਿਚਾਲੇ ਛੱਡਣੇ ਆ ਕਿਵੇਂ ਆ, ਹੈਂ ਪਤੰਗ ਉੱਡਦਾ ਨਾ, ਜੇ ਅੱਧ ਵਿਚਾਲੇ ਡੋਲ ਟੁੱਟ ਜਾ ਤਾਂ ਗੰਦੀ ਨਾਲ ਹੀ ਡਿੱਗ ਪੈਂਦਾ, ਡਿੱਗ ਪੈਂਦਾ ਕਿ ਨਹੀਂ। ਇਸ ਤਰ੍ਹਾਂ ਜੇ ਤੁਰਨਾ ਤਾਂ ਵੀ ਤੁਰੇ ਚਲੋ, ਫਿਰ ਕੋਈ ਟਾਈਮ ਲੱਗਦਾ ਮਜ਼ਲ ਮਿਲ ਜਾਂਦੀ। ਅਤੇ ਜੇ ਗਿੱਦੜ ਵਾਂਗ ਪਿੱਛੇ ਨੂੰ ਝਾਕਦੇ ਹਾਂ ਤਾਂ ਪੱਲੇ ਕੁਛ ਨਹੀਂ, ਫਿਰ ਨਹੀਂ ਪੱਲੇ ਪੈਣਾ ਕੁਛ ਵੀ ਨਾ। ਹਾਂਜੀ, ਗੋਭੀ ਦਾ ਕੁੱਤਾ ਕਰਦਾ ਨਾ ਕਾਟਦਾ, ਨਾ ਇੱਥੇ ਕੇ ਨਾ ਉੱਥੇ ਕੇ, ਵਿੱਚੋਂ ਖਾਓ ਗੁੱਤ ਕੇ, ਨਾ ਇੱਧਰ ਨਾ ਉਹਦੇ, ਫਿਰ ਵਿੱਚੇ ਗੋਤੇ ਖਾਈ ਜਾਓ। ਹੈਂ ਇਸ ਵਾਸਤੇ ਪਾਤਸ਼ਾਹ ਦੱਸਦੇ ਭਰਮ ਭਰਮ ਆਇਓ ਤਾਂ ਨਜ਼ਰ ਨਾ ਪਾਈ, ਬਹੁਤ ਜੂਨਾਂ 'ਚ ਘੁੰਮਦੇ ਭਟਕਦੇ ਆ ਗਏ ਹਾਂ ਦੇਸਾਂ ਦਸਾਂ ਤਰ੍ਹਾਂ। ਉਹ ਦ੍ਰਿਸ਼ਟੀ 'ਚ ਉਹਨੂੰ ਨਹੀਂ ਪਾਇਆ ਹੈ, ਕਿਉਂਕਿ ਜਿੰਨਾ ਚਿਰ ਦ੍ਰਿਸ਼ਟੀ ਦੇ ਉੱਤੇ ਬੁੱਧੀ ਦੇ ਆਵਾਰਣ ਆ ਕਿਵੇਂ ਪ੍ਰਾਪਤ ਕਰਾਂਗੇ। ਮੋਤੀਆ ਬਿੰਦ ਉਤਰਿਆ ਆ, ਅੱਖਾਂ ਹੁੰਦੀਆਂ ਵੀ ਨਜ਼ਰ ਨਹੀਂ ਆਉਂਦਾ, ਜਿਹੜੇ ਡਾਕਟਰ ਪੜਦਾ ਲਾਉਂਦਾ ਫਿਰ ਨਜ਼ਰ ਆਉਣ ਲੱਗ ਪੈਂਦਾ ਨਾ, ਕਿ ਬੁੱਧੀ ਦੇ ਪੜਦਾ ਆਇਆ ਕਿ ਗੁਰੂ ਨੇ ਦੂਰ ਕਰਨਾ। ਕਿਨਵੇ ਦੀ ਹੀਰੋ ਧੀਰੇ ਨੂੰ ਮਨ ਨੂੰ ਮਿਲ ਸਾਜ ਨੂੰ ਤੁਝ ਕੁਰਬਾਨੋ ਰਹੋ, ਨਿਮਾਣੀ ਦੇ ਹਿਰਦੇ ਕਿਹੜੀ ਵਿਧੀ ਨਾਲ ਧੀਰਜ ਪ੍ਰਾਪਤ ਹੋਏ। ਇਹ ਸੱਜਣਾ ਇਹ ਮਹਾਂਪੁਰਖੋ ਮਿਲੋ, ਤੁਹਾਤੋਂ ਕੁਰਬਾਨ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਰਹੋ। ਏਕਾ ਸਿੰਘ ਜੀ ਹੀ ਧਨ ਕੰਤਾ ਧਨ ਸੂਤੀ ਫਿਰ ਸਭ ਜਾਗੰਤਾ, ਧਨ ਜਿਹੜੀ ਜਗਿਆਸੂ ਰੂਪੀ ਜੀਵ ਆਤਮਾ ਅਤੇ ਕੰਤਾ ਮਾਲਕ ਇੱਕ ਅੰਤਸ਼ਕਰਨ ਰੂਪੀ ਸੇਜਾ ਬੀਸ਼ੀ ਹੈ। ਉਹ ਸਖੀ ਜਿਹੜੀ ਹਾਂਜੀ ਅੰਤਸ਼ਕਰਨ ਪੈ ਪਿਆ, ਅਤੇ ਧਨ ਉਹ ਜਿਹੜਾ ਉਹ ਸਾਖੀ ਆ ਉਹ ਅੰਤਸ਼ਕਰਨ ਪੈ ਪਿਆ, ਜਿਹੜੀ ਧਨ ਇਹ ਜੀਵ ਆਤਮਾ ਇਹ ਅੰਤਸ਼ਕਰਨ ਵਿਸ਼ੇਸ਼ ਆ। ਇਸ ਤਰ੍ਹਾਂ ਬੇਨਤੀ ਕੀਤੀ ਹੈ, ਇਹ ਕਰ ਇੱਕ ਹੀ ਅੰਤਸ਼ਕਰਨ ਰੂਪੀ ਸੇਜਾ, ਅਤੇ ਫਿਰ ਨਿਰੰਕਾਰ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉਹ ਜਿਹੜੀ ਧਨ ਇਸਤਰੀ ਅਵਿਦਿਆ ਮੋਹ ਰੂਪੀ ਨੀਂਦ 'ਚ ਸੁੱਤੀ ਹੋਈ ਹੈ, ਉਹ ਨਿਰੰਕਾਰ ਦਾ ਸਦਾ ਜਾਗਦਾ, ਇਹ ਜਾਗਦਾ ਵੀ ਸੁੱਤਾ ਆ। ਇਹਦੇ ਦੁਆਲੇ ਪੁਰ ਨੇ ਇੰਨੇ ਘੇਰਾ ਪਾ ਛੱਡਦੇ ਆ, ਕੋਈ ਨੂੰ ਹਰ ਵੇਲੇ ਪਰੇਸ਼ਾਨ ਕਰਦੇ, ਕਦੀ ਕੋਈ ਪੁਰ ਨਾ ਆ ਗਿਆ, ਕਦੀ ਕੋਈ ਆ ਗਿਆ, ਮੈਂ ਆਹ ਕਰ ਲਵਾਂ ਉਹ ਕਰ ਲਵਾਂ। ਜਿਵੇਂ ਸ਼ੇਖ ਚੱਲੀ ਸੀ ਨਾ, ਹਾਂ ਉਹ ਕੁਕੜੀ ਖਰੀਦੀ, ਆਂਡੇ ਹੋਣਗੇ ਕੁਕੜੀਆਂ ਦੇ ਬੱਚੇ, ਹੈਂ ਮੁਰਗੀ ਖਾਣਾ, ਅਤੇ ਉਹਨਾਂ ਕਰਕੇ ਗਊਆਂ ਦਾ ਬਾਗ, ਫਿਰ ਘੋੜੀਆਂ ਦਾ ਬਾਗ, ਹਾਂਜੀ ਫਿਰ ਇੰਨੀ ਮਾਇਆ ਹੋਜੂ ਮੰਦਰ ਮਹਿਲ ਬਣ ਜਾਣਗੇ, ਫਿਰ ਅਮੀਰ ਘਰ ਸ਼ਾਦੀ ਹੋਜੂ ਬੱਚੇ ਬੱਚੀਆਂ ਹੋਣਗੇ। ਮਨ ਮਨੋ ਰਾਜਪੁਰ ਨੇ ਕਰੀ ਜਾਂਦਾ, ਅਤੇ ਸਿਰ 'ਤੇ ਬਾਣੀਆਂ ਦਾ ਉਹ ਘੜਾ ਚੱਕਿਆ ਘੇਰਾ, ਹੈਂ ਇਹ ਆਖੇ ਨਿਆਣੇ ਮੇਰਾ ਕਹਿਣਾ ਨਹੀਂ ਮੰਨਣਗੇ, ਮੈਂ ਚਪੇੜ ਮਾਰੂੰਗਾ। ਹੈਂ ਉਹ ਐਵੇਂ ਹੱਥ ਜਿਹਾ ਮਾਰਿਆ ਘੜਾ, ਘੜਾ ਡਿੱਗ ਕੇ ਟੁੱਟ ਗਿਆ। ਉਹ ਕਹਿੰਦਾ ਸਾਰਾ ਘੜਾ ਹੀ ਰੋੜਤਾ, ਕਹਿੰਦਾ ਮੇਰਾ ਅਣਜੰਮਿਆ ਪਰਿਵਾਰ ਰੁੜ ਗਿਆ। ਅਤੇ ਮਨੋ ਰਾਜ ਹਵਾਈ ਕਿਲੇ ਸਾਰੀ ਜਾਂਦਾ, ਮਨ ਹਰ ਵੇਲੇ ਇਹ ਨਾ ਉਹ ਹਵਾਈ ਕਿਲੇ ਸਾਹ ਗਏ, ਉਹ ਕਰ ਲੂੰਗਾ, ਉਹ ਕਰ ਲੂੰਗਾ, ਮੈਂ ਵਿਆਹ ਕਰੂੰਗਾ, ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਦੀਆਂ। ਭਜਨ ਸੇਵਾ ਕਰਨ ਦਾ ਮਤਲਬ ਕੀ ਹੈ? ਸਾਰੇ ਪੁਰਨਿਆਂ ਨੂੰ ਖਤਮ ਕਰਨਾ, ਜਿਹੜੇ ਪੁਰਨੇ ਖਤਮ ਕਰੋਗੇ ਤੁਹਾਡੀ ਵਿਅਕਤੀ ਟਕਾਵ ਫੜੂਗੀ, ਮਨ ਨੂੰ ਸ਼ਾਂਤੀ ਆਊਗੀ। ਭਾਈ ਨਿਰਾਸ਼ ਪੀਓ ਮਧਰੋ ਧਨ ਮਤਵੰਤਾ, ਧਨ ਜਾਗਿਆ ਜੇ ਫਿਰ ਬੋਲਾਂਤਾ, ਇਹ ਅਹੰਕਾਰ ਰੂਪੀ ਮਧਰੋ ਸ਼ਰਾਬ ਪੀ ਕੇ ਧਨ ਇਹ ਮਤਵੰਤਾ, ਮੈਨੇ ਬੜਾ ਮਸਤ ਹੋ ਰਿਹਾ ਆ। ਮਤਵੰਤਾ ਉਹ ਮਸਤੀ ਦੇ ਚਾੜਨ ਵਾਲੀ ਜਿਹੜੀ ਜਿਹੜੀ ਹੰਕਾਰ ਰੂਪੀ ਸ਼ਰਾਬ, ਉਹਨੂੰ ਇਹ ਧਨ ਇਹ ਜੀਵਾਤਮਾ ਨੇ ਪੀਤਾ। ਹੈਂ ਜੇ ਉਹ ਪਰਮਾਤਮਾ ਨੂੰ ਬੁਲਾਵੇ ਤਾਂ ਇਹ ਜਿਹੜਾ ਜੀਵਾਤਮਾ ਮੋਹ ਹੰਕਾਰ ਆਦਿਕ ਵੱਲੋਂ ਜਾਗਦੀ ਹੈ, ਨਹੀਂ ਤਾਂ ਸੁੱਤੀਆਂ ਸੁੱਤੀਆਂ ਜ਼ਿੰਦਗੀ ਬੀਤ ਜਾਣੀ ਆ। ਹੈਂ ਇਸ ਦਿਨ ਜਨਮ ਲੰਘ ਜਾਣਾ, 24,000 ਸਵਾਸ ਦੌੜਾ ਜਾਂਦਾ, ਇੱਕ ਦਿਨ ਮੌਤ ਦੇ ਦਿਨ ਆ ਜਾਣੇ ਆ, ਕਾਢੋ ਕਾਢੋ ਹੋ ਜਾਣੇ ਆ। ਬਸ ਇੱਧਰ ਨੂੰ ਮਨ ਨਹੀਂ ਆਉਂਦਾ ਕਿ ਮੈਂ ਅੱਗਾ ਸਵਾਰ ਲਾਂ, ਇੱਥੇ ਦੌੜਦਾ ਕਰ ਲਾਂ ਕਰ ਲਾਂ, ਉਹ ਵਿੱਚੇ ਛੱਡ ਕੇ ਦੌੜ ਜਾਣਾ। ਭਈ ਨਿਰਾਸੀ ਬਹੁਤ ਦਿਨ ਲਾ ਕੇ ਦੇਸ ਅੰਤਰ ਮੈਂ ਸਗਲੇ ਛਾ ਕੇ, ਕਹਿੰਦੇ ਉਹਨੂੰ ਅੜੀਕਦਿਆਂ ਬਹੁਤ ਦਿਨ ਲੱਗ ਗਏ, ਸਾਧਨ ਕਰਦਿਆਂ ਕਰਦਿਆਂ ਬੜੇ ਦਿਨ ਲੱਗ ਗਏ, ਲੇਕਿਨ ਉਹ ਪ੍ਰਾਪਤ ਨਾ ਹੋਇਆ। ਮਨ 'ਚ ਨਿਰਾਸ਼ਤਾ ਆ ਗਈ, ਕਿਲੇ ਨਾ ਲੱਭਣ ਵਾਸਤੇ ਸਾਧਨ ਰੂਪੀ ਦੇਸ ਪ੍ਰਦੇਸਾਂ ਨੂੰ ਸਾਰੇ ਛਾ ਕੇ ਲੰਘਿਆ, ਘੁੰਮ ਘੁੰਮਾ ਕੇ ਦੇਖਿਆ, ਖਿੰਨ ਰਹਿਣ ਨਾ ਪਾਵੋ ਬਿਨ ਪਗ ਪਾ ਕੇ, ਹੋਏ ਕਿਰਪਾਲ ਪਰਮ ਮਿਲਸ ਪਾ ਕੇ ਪਗ ਪਾ ਕੇ, ਜਦ ਗੁਰੂ ਦੇ ਚਰਨ ਫੜ ਲੈ ਕਿ ਮਾਰਾ ਮਾਫ਼ ਕਰ ਦਿਓ, ਆਪਣੀ ਚਰਨੀ ਲਾਓ,
ساتھ انہیں چرنے پاک گئے پریم بچ رنگے تو بنا ایک کھن یہ جیو آتما رہنا نہیں پاؤں پھر وہ نرنکار مہربان ہوں سوبھاگے ستگرو ملتے ہیں وہ کرپالو ہو کے جی پرمیشر ملتا ہے کہ پھر بھاگا والے بنوں گے پیو کرپال ستسنگ ملایا ابو جی تبت کرے پھر پایا ایک مہاتما نے بڑی بندگی کی یہ کہتے بڑا بندگی کی بھی ہر کارڈ بھی چڑیا کچھ بھی نہ ملیا وہ بھی ایک سنت کو گیا وہ کہتے تو فلانے سنتاں کو جا جلے اتنے گیا وہ کہتے بھی تین پچھلے جم چ سو قتل کیتا سی تیرے 99 معاف ہو گیا ایک رہ گیا ہوں تو تم بالکل کنڈے کے کنارے ہیں کہ ہوں تو چھڈ کے بیٹھن لگا تیرا پہلا کیتا سارا نسل چل جانا ہوں نہ دل چھڈ پھر بھجن کیتا جلے وہ معاف ہو گیا برتی کھل گئی اس طرح کئی بار آپ کنارے کے نیڑے پہنچتے ہیں کہ پچھے نو جم گے ٹائم پھر لگنا دریا کا اولا کنارا چھڈ دیو پرلے کے نیڑے آئے ہیں بچے چھڈ کے پچھے نو مڑے ان چکر پھر پی گیا پھر جی آ گیا کپر آ گیا تو پتہ نہیں بیڑی بچے ڈوب جائے پھر اپرلا کنارا بھی نہ ملے پرلے تو بھی گئے ارلے تو بھی گئے پھر بچے ڈوب جانا پیو کرپال ستسنگ ملا ابو جی سب کرے کرپا جو سب کرپال کرپالو ہوں وہ ستسنگ ملا ہوں پھر شریر گھر کے بچوں نرنکار پا لیا کہ میری ساری جی تاپت جلن سی نا سڑکنا سی وہ بجھ گئی ہر ویل سڑ رہا سی سگل سگار مجھے سہایا کون آ گرپن دکھایا کہ مارے ہونی 35 دن ڈمیلی رہے یہ 2.5 کلو گھیو آ کتک کا مہینہ سی روز شریر میں جذب ہو جاتا سی ایم لاؤنا کے نال ہی 2.5 کلو روز گوکا کو سیوا کرتے سی کہ سردار بھگت سنگھ بھی سی جاندی سی کہنا مارا مینو چھٹی دے دو مارا کہ 2 دن ہاں یہ پامے تم 10 دن رہے کہ نہیں مارا اج ضروری ہے کہتے دے لا بھائی مہا پورکھا کا ایک بچن ہوں ست یوگ دعا دعا پر تیا تریتا چوتھا کا کل جو ہونا بچن منیا نا چل گیا مارے پچھوں جوتی جو سما گیا یہ ساری عمر ہوں ہی رہا کہ میں این دن رہا ایک دن پچھے تو گوا لیا آشیرواد نہ لے سکتے سو اس واسطے سماں ملتا ہے رب سب نو دا پر جڑا سمے کی سنبھال کر لینا کچھ لے ڈگتا نہیں تو پھر چلو بنجارا دونوں ہاتھ چڑھ جائیں جواری جوا ہار کے چل جانا نا وہ حالت ہوں سگل سیگار ہوں مجھے سہایا کوہنا کوئی بھرم چکایا جی کاچی سرسوں پیل کے نہ کھل پی نہ تیل کچی سروں پیڑو نہ کھل ملنی ہے نہ تیل ملنا جہے کچے ہیں پچھوں دوڑ جاتے ہیں نا چڑ چڑ پہ کچے پھر ہی جنہیں کارنا ہی تنی بہنا پاٹ سمبر پاری چیتی جالے کوڑی میں لٹن کی سن نانک تیسا نالے نہ تو بدیا لی پوری وہ بجالے پہ ٹکرا گوتے کھانے ہوں آیا سی نا چوکرا تو نہ پاٹھی بن سکیا نہ راگی بن سکیا بچے چھڑ کے دوڑ گیا تو گرو گھر کا گھٹیا کچھ نہیں کی لے کے گیا کچھ بھی نہیں گھٹیا جتھے جاؤں کوئی نہ کوئی کھٹی کھٹو کوئی لاہا لو کے تو ہے اس طرح ہی وہ جڑے کرم ہیں وہ پیش نہیں جان دیں گے بیشٹا کے کیڑے بیشٹا میں سما بنے جڑے گندگی کے کیڑے وہ گندگی ہل جاندے سور دے مورے جلیبیاں برق لا لا کے رکھو وہ نہیں کھانا وہ گند ول جانا کان یا کپور نہیں چکھدا گند چنیاں مارنا یہ جیواں دے کرم جڑے مڑ مڑ کے گندگی چ پھستے ہیں ہنساں دے وی تاں پھر ہنس بن کے رہا جاندا بگلے نہیں رہ سکدے مان سروور تے یہ سنگت مان سروور ہے سگل سیگار ہوں مجھے سہایا کون گر بھرم چکایا یہ سادھن روپی سارا شنگار ہوں مینوں بڑا سوبھا والا ہو گیا پاتشاہ کہندے ستگرو نے میرا جڑا بھرم سی سارا دور کر دتا جہ دیکھا تے پھر ہے پائی کو لو کپاڑ دا من ٹھہرا ہی رہا وہ دوجا اے بھراو گرم پیارو ہوں تو گیان درشتی مارن دیتی ہے جدھر دیکھتے ہیں ادھر وہ مالک ہر جگہ بچ موجود ہے جدو ستگرو نے بھرم کا کپاٹ پڑھ رہا چکتا گیان دے کپاٹ پڑھ دے تختے کھول دیتے تے من ٹھہرائی من جڑا سی ٹک گیا استھتی نو پراپت ہو گیا رہاؤ دوجا دوسرے رہاؤ کرپا کر دیا 738 انگ تے سوہی ملا پنجوا کیا گن تیرے سار سنبھالی موہ نرگن کے دات آ رہے یہ سچے پاتشاہ میرے ارگے پاپی گنا تو ہینے تھی داتا نو دین والے نہ کر آپ دے کہڑے کہڑے گن گائیے ہاں جی
ਕਿਹੜੇ ਕਿਹੜੇ ਗੁਣਾਂ ਦੀ ਸਾਰ ਸੰਭਾਲ ਕਰੀਏ। ਬੈ ਖਰੀਦ ਕਿਆ ਕਰੇ ਚਿਤਰਾ, ਇਹ ਜੀਓ ਪਿੰਡ ਸਭ ਥਾਰੇ ਬੈ ਕੇ ਮੁਲਕ ਦਿਆ ਗੁਲਾਮ ਕੀ ਚਿਤਰਾਈ ਕਰੇਗਾ। ਇਹਦੇ ਮੇਰਾ ਜੀਵ ਪਿੰਡ ਸ੍ਰੀ ਪ੍ਰਾਣ ਇੰਦਰੇ ਇਹ ਸਾਰੋ ਥਾਰੇ ਤੈਨੂੰ ਦਿੱਤਾ ਹੋਇਆ। ਹੈਂ, ਜਦੋਂ ਕੋਈ ਜਗ੍ਹਾ ਮੁੱਲ ਖਰੀਦ ਲਈਏ ਤੇ ਫਿਰ ਉਹ ਮਾਲਕ ਦੀ ਬਣ ਜਾਂਦੀ ਕਿ ਨਹੀਂ? ਜੇ ਤਾਂ ਮੁੱਲ ਖਰੀਦੇ ਸੇਵਕ ਬਣਨਾ, ਇਹ ਤਾਂ ਉੱਥੇ ਬਣਨਾ ਪੈਣਾ। ਅਤੇ ਜੇ ਹੈਗਾ ਮਜ਼ਦੂਰੀ ਕਰਨੀ ਆ, ਚਾਰ ਦਿਨ ਦਿਹਾੜੀ ਕੀਤੀ, ਦਿਹਾੜੀਦਾਰ ਦਾ ਹੁੰਦਾ ਇੱਥੋਂ ਦਿਹਾੜੀ ਛੱਡੀ ਦੋਏ ਥਾਂ ਟੋਕਰੀ ਢੋਣ ਲੱਗ ਪਿਆ, ਇਹ ਤਾਂ ਹਾਲ ਕੁਝ ਆ। ਅਤੇ ਜਿਹੜਾ ਦਾਸ ਆ ਉਹ ਦਰ ਦਰ ਨਹੀਂ ਭਟਕਦਾ, ਸਿੱਖ ਦਰ ਦਾ ਬਣ ਜਾਂਦਾ। ਕਿਵੇਂ ਬਣਨਾ, ਕਿਵੇਂ ਕਰਨਾ? ਹੈਂ ਹੈਂ, ਤੈਂ ਕਿਵੇਂ ਕਰਨੀ ਆ? ਬੋਲਦਾ ਨਹੀਂ, ਸਿੱਖ ਦਰ ਦਾ ਬਣਨਾ। ਬੈ ਖਰੀਦ, ਜਿਹੜੀ ਚੀਜ਼ ਬੈ ਖਰੀਦ ਲਈ ਜਾਏ ਨਾ, ਉਹ ਚਿਤਰਾਈ ਨਹੀਂ ਫਿਰ ਕਰਦਾ ਕੋਈ, ਉਹ ਮਨ ਦੇ ਫੁਰਨੇ ਤਿਆਗ ਕੇ ਹੁਕਮੀ ਬੰਦਾ ਬਣ ਜਾਂਦਾ। ਹੈਂ, ਇਹ ਜਿਹੜੇ ਸੰਸਾਰੀ ਲੋਕ ਹੈ ਨਾ, ਤਾਂ ਫਿਰ ਚੋਗਾ ਖਿਲਾਰਦੇ ਆ, ਲੈ ਉੱਥੇ ਵਿਆਹ ਕਰ ਦਿੰਦੇ ਹਾਂ, ਉੱਥੇ ਆਪਾਂ ਨੂੰ ਇੰਨੇ ਕਿੱਲੇ ਆ ਜਾਣਗੇ। ਹੈਂ, ਉਹ ਕੁੜੀ ਇਕੱਲੀ ਆ, ਉਹ ਵੀ ਜ਼ਮੀਨ ਆਪਾਂ ਨੂੰ ਮਿਲ ਜਾਣੀ ਆ। ਹੈਂ, ਉਹ ਹੁਣ ਕੁੜੀ ਜਿਹੜੀ ਹੈ ਹੁਣ ਆਪਣੀ ਆਹ ਕੀਤੀ ਹੋ, ਉਹਦੇ ਪਿੱਛੇ ਤੂੰ ਵੀ ਚੱਲ ਜਾਊਂਗਾ। ਚੋਗਾ ਪਾਉਂਦੇ ਨਾ, ਬਸ ਜਿਹੜਾ ਚੋਗ ਦੇਖ ਕੇ ਉਹ ਫਸ ਗਿਆ ਪੰਛੀ, ਜੇ ਜਾਲ 'ਚ ਫਸਿਆ ਸਾਰੀ ਉਮਰ ਪਿੰਜਰੇ 'ਚ ਉੱਥੇ ਹੀ ਫੁੜਕੀ ਜਾਂਦਾ। ਹੁਣ ਆਹ ਉਹ ਆਈ ਹੈ ਨਾ ਕੰਨਿਆ, ਉਹ ਜਦੋਂ ਪਿੰਜਰੇ 'ਚ ਪੰਛੀ ਪੈ ਜਾਂਦਾ ਨਾ, ਉਹ ਫਿਰ ਉਹਨੂੰ ਉੱਡਣਾ ਭੁੱਲ ਜਾਂਦਾ। ਹੈਂ, ਬਾਹਰ ਦੀ ਬਹਾਰ, ਬਾਗਾਂ ਦੀ ਸੈਲ, ਬਾਗਾਂ ਦੇ ਤਰ੍ਹਾਂ ਦੇ ਫਲ ਵੀ ਭੁੱਲ ਜਾਂਦੇ ਆ। ਉਹ ਫਿਰ ਪਿੰਜਰੇ ਨੂੰ ਸਮਝਦਾ ਮੈਂ ਹੁਣ ਇੱਥੇ ਹੀ ਠੀਕ ਹਾਂ, ਕਿਉਂਕਿ ਉਹ ਹੁਣ ਉੱਡਣਾ ਭੁੱਲ ਗਿਆ ਨਾ। ਜਿਹੜਾ ਬਾਹਰ ਦਾ ਤੋਤਾ ਤੋੜਦਾ ਆਨੰਦ ਲੈਂਦਾ ਨਾ, ਜਿਹੜਾ ਪਿੰਜਰੇ ਪੈ ਜਾਏ ਉਹਨੂੰ ਬਾਹਰ ਦੀ ਉਡਾਣ। ਇਸ ਤਰ੍ਹਾਂ ਘਰਾਂ ਦੇ ਪਿੰਜਰੇ 'ਚ ਪੈ ਗਿਆ, ਸਰੀਰ ਦੇ ਪਿੰਜਰੇ 'ਚ ਫਸ ਗਿਆ, ਉਹ ਤੀਰਥ ਯਾਤਰਾ ਵੀ ਛੱਡ ਦਿਓ, ਸਤਸੰਗ ਵੀ ਛੱਡ ਦਿਓ, ਬਾਣੀ ਵੀ ਛੱਡ ਦਿਓ, ਸਿਵੇਂ ਵੀ ਛੱਡ ਦਿਓ, ਉਹਨੂੰ ਹੁੰਦਾ ਮੈਂ ਬਾਹਰ ਨਿਕਲ ਗਿਆ ਸਾਨੂੰ ਕੀ ਹੋ ਜਾਣਾ ਕਿ ਨਹੀਂ, ਕਿ ਬਿੱਲਾ ਨਾ ਮਾਰ ਜਾਏ, ਕਿਉਂਕਿ ਹੁਣ ਪਿੰਜਰੇ ਜੋਗਾ ਹੀ ਰਹਿ ਗਿਆ। ਉਹ ਫਿਰ ਇਸ ਤਰ੍ਹਾਂ ਹੀ ਰਹਿ ਜਾਂਦੇ ਆ। ਬੈ ਖਰੀਦ ਕਿਆ ਕਰੇ ਚਿਤਰਾ, ਜੀ ਉਹ ਪਿੰਡ ਸਾਹਿਬ ਸਾਰੇ ਜਿਹੜਾ ਮੁੱਲ ਖਰੀਦਿਆ ਗੁਲਾਮ ਦਾਸ ਆ, ਉਹ ਕਹਿੰਦੇ ਮੇਰਾ ਇਹ ਜੀਵ ਕਲਾ ਵੀ ਸਰੀਰ ਵੀ ਇੰਦਰੀਏ ਸਾਰਾ ਤੇਰਾ ਹੀ ਦਿੱਤਾ ਹੋਇਆ, ਤੇਰੇ ਆ ਲਾਲ ਨੰਗੀਏ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹੋ। ਇਹ ਮੇਰੇ ਲਾਲ ਪਿਆਰੇ ਰੰਗੀਲੇ, ਹਾਂਜੀ, ਬੜੇ ਆਨੰਦ ਨੂੰ ਦੇਣ ਵਾਲੇ, ਮਨ ਨੂੰ ਮੋਹਣ ਵਾਲੇ, ਨਿਰੰਕਾਰ ਪਿਆਰੇ, ਤੇਰੇ ਦਰਸ਼ਨਾਂ ਤੋਂ ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ। ਰਹੋ ਪ੍ਰਭ ਦਾਤਾ ਮੁਹਿਦੀਨ ਪੇਖਾਰੀ ਵੀ ਤੁਮ ਸਦਾ ਸਦਾ ਪੁਕਾਰੇ, ਕਿ ਨਿਰੰਕਾਰ ਤੁਸੀਂ ਦਾਤੇ ਹਾਂ, ਅਸੀਂ ਦੀਨ ਗਰੀਬ ਮੰਗਦੇ ਹਾਂ, ਤੁਸੀਂ ਹਮੇਸ਼ਾ ਹਮੇਸ਼ਾ ਸਦਾ ਸਦਾ ਸਾਡੇ 'ਤੇ ਪਰਉਪਕਾਰ ਕਰਦੇ ਹਾਂ, ਪਰ ਅਸੀਂ ਤੇਰੇ ਨੀਚ ਪਰਉਪਕਾਰਾਂ ਨੂੰ ਭੁੱਲ ਗਏ ਹਾਂ। ਨੌਵੇਂ ਪਾਤਸ਼ਾਹ ਨੇ ਕਿੰਨੀ ਕਿਰਪਾ ਕੀਤੀ, ਹੁਣ ਚੇਤੇ ਹੈ ਕਿਸੇ ਨੂੰ? ਸਭ ਭੁੱਲ ਗਏ। ਦਸਵੇਂ ਪਾਤਸ਼ਾਹ ਚੇਤੇ ਆ ਕਿਸ ਤਰ੍ਹਾਂ ਰੂਮਾਂ ਦੀ ਬੇਅਦਬੀ ਕਰ ਕਰਕੇ, ਨਸ਼ਿਆਂ ਪੱਤਿਆਂ ਫੈਸ਼ਨਾਂ 'ਚ ਪੈ ਪੈ ਕੇ ਸਿੱਖੀ ਤੋਂ ਕਿਵੇਂ ਪਤਿਤ ਹੋਏ ਆ। ਉਦਣ ਉਹ ਲੜਕੀ ਆਈ ਨਾ, ਇਹਦਾ ਜਵਾਕੜਾ ਜਾਂ ਕੋਠੇ ਤੋਂ ਡਿੱਗ ਪਿਆ। ਹੈਂ, ਕਹੇ ਡਾਕਟਰ ਤੂੰ ਪੈਸੇ ਮਾਫ਼ ਕਰਾ ਦੇ, ਅਤੇ ਅਸੀਂ ਫਿਰ ਗੁਪਤ ਤੌਰ 'ਤੇ ਜਿੰਨਾ ਬਿੱਲ ਸੀ ਸਾਰਾ ਦੇ ਦਿੱਤਾ। ਹੁਣ ਕਹੇ ਇਹਦੇ ਕੇਸ ਜਿਹੜੇ ਤੁਸੀਂ ਕਹੇ ਨਹੀਂ ਮੁੰਨਣੇ, ਇਹਦੇ ਜੂਆਂ ਪੈ ਜਾਣੀਆਂ। ਮੈਂ ਕਿਹਾ ਜੂਆਂ ਕਿਵੇਂ ਪੈਣਗੀਆਂ ਇਹਦੇ ਨਾਲ ਆਏਗੀ? ਉਹ ਜਵਾਕੜਾ ਵੀ ਕਹੇ ਮੈਂ ਮੋਨਾ ਹੋਣਾ, ਉਹ ਵੀ ਕਹੇ, ਅਤੇ ਮੈਂ ਕਿਹਾ ਦੇਖ ਲਓ ਪਰਉਪਕਾਰ ਭੁੱਲ ਗਿਆ, ਜੇ ਕੋਠੇ ਡੇ ਕੁਦਣ ਮਰ ਜਾਂਦਾ। ਹੈਂ, ਉਦਣ ਤਾਂ ਰੋਂਦੀ ਸੀ, ਬਾਬਾ ਜੀ ਮੇਰੇ ਪਾਸ ਦਵਾਨੀ ਹੈ ਨਹੀਂ, ਅਤੇ ਹੁਣ ਸੰਗਤ ਨੇ ਜਾਣੀ ਮਾਇਆ ਵੀ ਖਰਚ ਦਿੱਤੀ ਆ, ਪਰਉਪਕਾਰ ਕੀਤਾ ਅਤੇ ਜਾਨ ਬਚ ਗਈ, ਅਤੇ ਹੁਣ ਦੇ ਲੋਕ ਹੈਂ ਕੇਸ ਵੀ ਔਖੇ ਹੋਇਆ। ਇਸ ਤਰ੍ਹਾਂ ਦੀ ਹਾਲਤ ਹੈ ਲੋਕਾਂ ਦੀ। ਕਹਿੰਦੇ ਵੀ ਪਰਉਪਕਾਰ ਕਰੋ, ਪਰਉਪਕਾਰ ਨੂੰ ਕਿਹੜਾ ਸਮਝਦੇ ਆ? ਨੌਵੀਂ ਪਾਤਸ਼ਾਹ ਦਸਵੀਂ ਪਾਤਸ਼ਾਹ ਨੇ ਪਿਤਾ ਪੁੱਤਰ ਪਰਿਵਾਰ ਮਾਤਾ ਆਪਣਾ ਸਾਰੇ ਸਿੰਘ ਸਿੰਘਣੀਆਂ ਭਚੰਗੀ ਨਿਸ਼ਾਵਰ ਕਰਕੇ ਅਕਿਰਤ ਘਣਾ ਦਾ ਦੇਸ ਬਣ ਗਿਆ। ਸੋ ਕੁਛ ਨਾ ਹੀ ਜੇ ਮੈਂ ਤੇ ਹੋਵੇ ਮੇਰੇ ਠਾਕਰ ਆਗੂਆਂ ਪਾਰੇ। ਕਹਿੰਦੇ ਇਹ ਮੇਰੇ ਆਗੂਆਂ ਪਾਰ ਠਾਕਰ ਨਿਰੰਕਾਰ ਪਰਮੇਸ਼ਰ, ਹਾਂਜੀ, ਉਹ ਕੁਝ ਵੀ ਨਹੀਂ ਜਿਹੜਾ ਮੇਰੇ ਤੋਂ ਹੋ ਸਕਦਾ, ਮੇਰੇ ਤੋਂ ਕੁਝ ਵੀ ਨਹੀਂ ਹੋ ਰਿਹਾ, ਸਾਰਾ ਕੁਛ ਸੋ ਕੁਛ ਨਾ ਹੀ ਜੇ ਮੈਂ ਤੇ ਹੋਵੇ। ਹਾਂਜੀ, ਉਹ ਕੁਛ ਵੀ ਨਹੀਂ ਪਾਤਸ਼ਾਹ ਜਿਹੜਾ ਮੇਰੇ ਤੋਂ ਹੋਵੇ, ਮੈਂ ਕਰਨ ਜੋਗਾ ਕਿ ਇਹ ਮੇਰੇ ਠਾਕਰ ਤੁਸੀਂ ਅਗਾਮ ਆ ਅਪਾਰ ਆ, ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ, ਬਿਧ ਕਿਤ ਪਾਵੋ ਉਧਰ ਸਾਰੇ, ਤੇਰੀ ਕਿਹੜੀ ਕਿਹੜੀ ਸੇਵਾ ਕਮਾਵਾਂ, ਤੇਰਾ ਕਿਹੜਾ ਜਸ ਕਹਿ ਕਹਿ ਕੇ ਤੈਨੂੰ ਰਿਝਾਵਾਂ, ਖੁਸ਼ ਕਰਾਂ ਪ੍ਰਸੰਨ ਕਰਾਂ, ਔਰ ਕਿਤ ਕਿਹੜੇ ਵਿਧੀ ਨਾਲ ਕਿਹੜੇ ਤਰੀਕੇ ਨਾਲ ਤੁਹਾਡੇ ਦਰਸ਼ਨ ਪਾ ਲਵਾਂ। ਮਿਤ ਨਹੀਂ ਪਾਈ ਅੰਤ ਨਾ ਲਹੀ ਅਮਨ ਤਰਸੈ ਚਰਨਾਰੇ,
تیری مت مر جا یہ انت نہیں پایا جانا تیرا انت لہیے نہیں جانے جانا اسی آپ جی کے چرنوں پرسن واسطے ساڈا من ترسدا جی مہاپرخان چیتے گری کا پھر اس سماں دور چلے جانا چاہے نومبر چڑھ گیا تیرہ نومبر مارے ہوئی سمارے من ترس ہے چرنارے یہ من جڑا انہوں کے چرنوں ترستا پرسن واسطے سما لنگ جانا جڑے بچن کی کمائی کرتے لے ڈگتے ہیں گرو نانک صاحب آئے دسم پاتشاہ آئے مہاپرخ آئے کئی ایرخا بکیلیاں بیر برودے کرتے رہے نندیا کرتے رہے کی کھٹی کھٹی تو پاگ والے نے لاہی بھی لے ہوئے پاو دان ٹھیٹ ہوئے مگ مکھ لگ گیا سنترے نارے یہ پاتشاہ ہوں تو ٹھیٹ ہو کے منگ رہے ہیں ساری چولی سے نام کا دان پا دو میرے منہ پر پاگ متھے دے کہ سچے پاشا مہر کرو سنتاں دے چرناں دی دھوڑی لگ جائے نمرتا آ جائے داسا بھاو آ جائے غریبی آ جائے حلیمی آ جائے سیوا والا بھاو آ جائے جا نانک گور کرپا داری پربھا دے نستارے پاشاں دے داساں دے پاشاں نے کرپا کیتی ہے مہر دی نظر کیتی ہے اس واسطے اپنا سر تے ہاتھ دے کے سنسار ساگر تو سانوں بکاراں تو بچا لیا تار لیا سوئی محلہ پنجواں کرتی جے اوکار ستگر پرساد واحگرو جی ایک ہیں اوکار روپ ہیں پرکاش روپ ہیں ستگروں کی پرساد کرپا نہ ملتے ہیں پنجویں ستگرو تین تال میں شبد اچارتے ہیں سیوا تھوڑی منگن بہتا ملنا پاوے کہ تو پت یہ سیوا تو بہت تھوڑی ہے پھل بہت بڑا منگتا محل سروپ نا پہ نہیں یہ اپنے پہنچیا سمجھتا میں تو ہوں بہت بڑا بن گیا میں تو برہم ہنکار ڈینگا مارن لگ جا جو پھریا من تین کیری سا پوڑے مورخ کی ہاٹھی سارا پھر جڑے نرنکار نے اپنے داس من لے بنا لیا جنہوں پرماتما نے اپنا مان دتا من نے انہوں نے ریسا کرتا یہ جڑا جھوٹا مورخ ہے یہ ہٹھیسا ہٹھ تائی ہے جھوٹے مورخ کی ہٹھیسا یہ جھوٹیاں گپائیاں گپوڑے کا بہت مارتا پلے کچھ بھی نہیں جڑا پاٹھ ہے وہ ہٹھیسا مک پاٹھ ہے ٹیک دکھاو سچ نہ کماو کہتوں محلی نکٹ نہ آو باہروں پڑھتا ٹیک دکھا لیا سچے نام روپی کارج نو کما نہیں اپنی منہ تو محلی سروپ نو تو گلا نہ سنا پر سروپ کے نیڑے نہیں آتا اس پرماتما کی پراپتی وال نہیں پیر پٹتا گلا بہت برہم گیا کرتا اتیت سدائے مایا کا ماتا من نہیں پریت کہ مکھ راتا باہروں اپنے بہت اتیت میں تو بہت بڑا فقیر پا رہا اندروں مایا دے وچ متوالا ہویا پھردا ہنکاری من وچ تاں سچی پریتی نہیں منہ تو کہندا میرا من تاں پرماتما دے پیار وچ راتا رنگیا ہویا کہ نانک پرب بنو سنیجیا کچل کٹور کامی مکت کیجیا اے پاتشاہ ہاں جی کرپا کرو مہاراج کہندے اس طرح بےنتی کرو پائی کہ نرنکار ساری بےنتی سنو اسی کچلے ہاں کچیل میلے ہاں کٹور ہاں کامی ہاں کرپا کرو بھڑیاں بخشن والے سانو مکت کر دیو درسن دیکھے کہ وڈیائی تم سوکھا تو پورکھ سوائی راؤ دوجا دوسرے راؤ کرپا کر دے تھے درشن دیکھنے چ وڈیائی وڈی ہے آپ کے درشن دیکھنے کی وڈیائی اچھا لگ رہی ہے کیونکہ تھی ستے سدھ سکھان کے داتے ہیں پورکھ پرماتما ہے سارے سکھان آپ بخشن والے دن والے ہیں سپاہی میں بڑے شوبھا والے پورکھ ہیں راؤ دوجا سوئی محلہ پنجہ برے کام کو اٹھ کر ہویا نانکی بیلا پہ پیس ہویا یہ جیو ایسا بھڑا برے کاموں کرن تو اٹھ اٹھ کے کھلو جاتا ایک دم بڑا ساودھان ہوتا چکنا ہو جاتا جلے نام جپن والا یہ منجے تے پہ پہ کے پہ پیروں پسار پسار کے ستا رہتا ہاں جی پھر ادھر نام جپنوں تو بڑا آلسی دل بھی بنتا اور سر اپنا بوجھے نہ ایا نہ مایا موہ رنگ لپتا نہ رہو ਗਿਆਨ ਅਗਿਆਨੀ ਜੀਵ ਜਿਹੜਾ ਬੇਸਮਝਿਆ ਆਪਣੇ ਮਰਨ ਦਾ ਅਵਸਰ ਜਿਹੜਾ ਸਮਾਂ ਉਹਨੂੰ ਤਾਂ ਜਾਣਦਾ ਹੀ ਨਹੀਂ ਸਮਝਦਾ ਮੈਂ ਤਾਂ ਮਰਨਾ ਹੀ ਨਹੀਂ ਲੋਕ ਮਰਦੇ ਆ ਮਾਇਆ ਦੇ ਮੋਹ ਰੰਗ ਵਿੱਚ ਇਹਨਾਂ ਆਨੰਦਾਂ 'ਚ ਫਸਿਆ ਹੈ ਮੈਂ ਮਾਇਆ ਦੇ ਮੋਹ ਕਰਕੇ ਰੰਗਾਂ ਰੰਗਾਂ ਦੇ ਜਿਹੜੇ ਵਿਸ਼ੇ ਵਿਕਾਰ ਆ ਉਹਨਾਂ ਦੇ ਵਿੱਚ ਐਨ
خچت ہویا لین ہویا پیا راہ لوب لایا رکھو بگ سکول بیٹھا سات جنہ کا درس نہ ڈیٹھا لوب دیا ایڑیاں لہراں انہاں نال بگ خوش ہو کے فل پٹاقا ہو بہندا لوب کر کے جدو مایا دیا لہراں بارشاں اٹھدیاں وہ بڑا خوش ہو کے فل دی نے بڑا فل فل کے بہندا مایا مل کے بڑا خوش ہوں پر جڑے سنت جن مہاتم بھجن والے سی انہوں نے جا کے درشن نہیں کرتا کہندا سانو رب نے سب کچھ دتا اسی سارا تو کی لینا قابو نے سمجھا گیان گوارا بور بور لپٹے ہو جنجارا رہو بشرام نے کہندے اگیانتا دے بس ہو کے ایسا مورکھ چلا بن رہا کسی اگلے بھی سمجھتا ہی نہیں بور بور مڑ مڑ کے جنجارا پہلے دھندیاں دے جنجار جانا انہیں لمپ ٹو رہا جا جا کے انہیں کن کھب رہا کہندا سن تو مرن کا بھی ویل نہیں چلو تینوں ویل نہیں جمراج تو ویل کر لوگا نا تینوں لے جان لئی رہو بےخناد کرن سن کے نہ ہرجا سن تال سمن کے نہ یہ بشے وکار سنبھی جڑے نعت آ جڑے سر میں گندے گیت آ ہاں جی کنجر کنجریاں دے انہوں سننے میں تو بڑا بھجا ہوا کن بڑے بھج رہے بڑا خوش ہوں کہ جی بانی دس پاتشاہ بھی یہ اش لے لیا کہ ٹیلی ویژن ہر ویلے گندیاں فلماں دیکھتا پکچراں دیکھتا ہے ایکٹر ایکٹر سنیاں ہور کی کچھ کرتا گندے میگزین پڑھتا کہ جتھے سکھیا دیتی ہے اتھے یہ کہندا اشلیل ہے تے سارا دن تا اشلیلتا دے کم تو کر رہے ہاں تے دیکھ رہے ہاں سن رہے ہاں باہر وہ لپٹے جنجارا نہ ججالا دیکھا ناد کرن سن پینا تیرے کان جڑے بیکھیاں دے ناد شبد گندے گیت سن وچ تاں دن رات بھج رہے ہے اتھے کہندے چوندا چوندا گاؤ پیا بیاہاں شادیاں کنجریاں نوں لیا لیا کے لکھاں روپے دیندے ہے ہر جا سن تال سن کے نہ ہری جا سن لئی من چ آلس کردا ہے درست نہ ہی رے پیکھ اندھے چھوڑ جائے جھوٹے سب دھندے رہو یہ انے اگیانی پرکھا نہ تیرے کو براغ دا نترا نہ گیان دا ہاں جی تے جڑے پدارتھاں نوں دیکھ دیکھ کے توں خوش ہو رہے ہیں ہاں جی سمے دے مطابق کنہاں چ ہاں جی پھر کہندے سمے دے مطابق کنہاں نے پھر درست نگاہ نہیں ہونا یہ پدارتھ ایک دن نکل جانے ہاتھوں یہ جن بھی دھندے ہے جھوٹے ہے ایک دن چھڑ جانے ہیں یہ جھوٹے دھندے چھڑ چھڑ کے ساری ترے جانے تم ہی تر جانا اگے کہنے تر گا تم ہی تر جانا چھوڑ جائے جھوٹے سمجھ دے یہ جھوٹے دنوں چھوڑ کے چل جانا کنے چھڑ چھڑ چلے گا تم ہی چل جانا دھرتی کے مالک بن بن کے کنے چلے گا اج کوئی نام تھے ہے انہوں کا تو نانک پر بخش کریجا کر کرپا محسا سنگ دیجا یہ سات گرو سارے بخش کرو میر کر کے سانو سنتاں مہاپرشاں دی سنگت کرنی دے دیو تو کہ چھپائی ہے جو ہوئی ہے رینا جسے بجائے تے سنام لینا رہو جیدے کر کے ساتگران چرنا رینا خاک توڑی بن جائیے پھر کچھ پراپتی ہوں دی ہے جو توڑ بن جائیے جسے بجائے جینو ایک گل سمجھاؤں دے انہاں نے نام نو لینا کیتا جپنا کیتا باقی نہیں جپ دے اس واسطے پاتشاہ راہو دی پنکتی دوارا کرپا کرتے ہیں سوہی محلہ پنجواں گھر میں ٹھاک نظر نہ آوے گل میں پاہن لے لٹکا وے پرمیشر تو جڑے نام تو ہینے ہیں وہ پتھراں دی پوجا کرتے ہیں انہوں اپدیش دیندے ہیں جیندے نوں نہیں یہ سنسار مریاں دا مردیاں دا پجاری ہے مریاں تو بعد پوجا جیندے دے ہی دیا کرن گے گھر میں ٹھاک نظر نہ آوے گل میں پاہن لے لٹکا وے انتشکار روپی گھر چیڑا ٹھاکر سوامی مالک ساکھی چیتن نرنکار ہے وہ تو نظر نہیں ہوتا نگاہ چ نہیں ہوتا آوے نگاہ نہیں ہوتا پاہن پتھران دے ٹھاکر بنا بنا کے گل چپائی کرتے ہیں پرمی پولا ساگت پھرتا نیر برو لے کپا مرتا رہو یہ ساگت شکتی مایا دے پجاری مورکھ جڑے ہیں پرم چ بھولے کرتے نسفل کی نشکام کرما دے کرن کی نیر برو لے پانی نو رڑک دے پانی رڑ کے ہوں مکھن کتوں نکلوا سکام کرما دے بچ کھپ کھپ کے مر رہے یا رہو ہاں جی جی کوئی پن دان کرتے ہیں اچھا رکھ کے کرتے نشکام نہیں رہو جس پان کو ٹھاکر کہتا وہ پان لے اس کو ڈبتا جڑے پان پتھر تو ٹھاکر پرمیشر کہہ رہے ہیں وہ جڑا پان پتھر ہے وہ انہوں نال لے کے سنسار میں ڈب جاتا پتھر آپ نہیں تارا تینوں کتوں تارے گا گناہ گار لون حرامی پاہن ناگنا پار گرامی یہ جڑا گناہ دا کر گناہ ہی کون بندہ یہ نمک حرامی ہو رہا پرماتما کا لون کھا کے وہ حرام کر رہا پاہن پتھروں کی ناک بیڑی کدے پار نہیں گئی اس طرح جڑے کسنگت روپی پتھروں کی بیڑی ہے کدے بھی گرامی گرامی میں نے سموہ سارے سنسار سمند تو پار نہیں کر سکتی گرمل نانک ٹھاکر جاتا جل تھل مہیل پورن بداتا پاتشاہ نے اچھا پورے سارے مل کے
ਉਸ ਨਿਰੰਕਾਰ ਚੇਤਨ ਨੂੰ ਹਾਂਜੀ ਜਾਤਾਂ ਮੈਨੇ ਜਾਣ ਲਿਆ, ਉਹ ਵਧਾਤਾ ਜਿਹੜਾ ਫਲ ਵਰਦਾਤਾ ਨਿਰੰਕਾਰ ਪਰਮੇਸ਼ਰ ਜਲਾਂ ਥਲਾਂ ਧਰਤੀ ਆਕਾਸ਼ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਸੂਈ ਮਹਲਾ ਪੰਜਵਾਂ, ਹੁਣ ਉੱਤਮ ਮੱਧਮ ਸਖੀਆਂ ਦੇ ਸੰਵਾਦ ਦੁਆਰਾ ਮਾਰਕ ਦੇਖ ਦੇਣਗੇ। ਮੱਧਮ ਸਖੀ ਜਿਹੜੀ ਹੈ ਉੱਤਮ ਸਖੀ ਨੂੰ ਪ੍ਰਸ਼ਨ ਕਰੇਗੀ। ਲਾਲਨ ਰਾਵਿਆ ਕਵਨ ਗਤੀਰੀ ਸਖੀ ਉਤਾਵਾ ਮੁਝ ਹੈ ਮਤੀਰੀ ਹਰੀ ਮੈਨੇ ਇਹ ਸਖੀ ਲਾਲਨ ਮੈਨੇ ਪਿਆਰਾ ਪਰਮਾਤਮਾ ਤੁਸੀਂ ਕਿਹੜੀ ਰੀਤੀ ਮਰਿਆਦਾ ਨੂੰ ਗ੍ਰਹਿਣ ਕਰਕੇ ਉਹਨੂੰ ਰਾਵਿਆ ਚੇਤੇ ਕੀਤਾ। ਹਰੀ ਮੈਨੇ ਇਹ ਸਖੀ ਉਹ ਮੱਤੀ ਸਿੱਖਿਆ ਜਿਹੜੀ ਹੈ ਜਿਹਦੇ ਦੁਆਰਾ ਉਹਨੂੰ ਚੇਤੇ ਕੀਤਾ ਉਹ ਮੈਨੂੰ ਬਤਾਵ ਦੱਸਣਾ ਕਰੋ। ਉੱਤਮ ਸਖੀ ਜਿਹੜੀ ਮਹਾਤਮਾ ਉਹ ਕਹਿ ਰਹੇ ਸੂਭ ਸੂਭ ਸੂਭ ਆਪਣੀ ਪ੍ਰੀਤਮ ਕਹਿ ਰੰਗ ਰੱਤੀ ਰਾਹੋ ਆਪਣੇ ਬਿਨਮ ਰੰਗ ਪਿਆਰ ਵਿੱਚ ਕਹਿੰਦੇ ਰੱਤੀ ਰੰਗੀ ਹੋਈ ਮਨ ਵਾਲੀ ਨੇ ਮਨ ਕਰਕੇ ਸੋਭ ਨਹੀਂ ਬਾਣੀ ਕਰਕੇ ਸੋਭਾ ਵਾਲਾ ਸਰੀਰ ਕਰਕੇ ਸੋਭ ਨਹੀਂ ਪਾਈ ਸੋਭਾ ਦੇ ਸਹਿਤ ਜਿਹੜਾ ਚਤੁਸ਼ਟੇ ਅੰਤਿਸ਼ ਕਰਕੇ ਮਨ ਬੁੱਧ ਚਿੱਤ ਹੰਕਾਰ ਸੋਭਾ ਵਾਲੀ ਹੋਈ ਸੋਭ ਨਹੀਂ ਆਪਣੇ ਨਿਰੰਕਾਰ ਦੇ ਰੰਗ ਵਿੱਚ ਰੰਗੀ ਹੋਈ ਔਰ ਸੋਭਨੀਕ ਤੋਂ ਸੋਭਨੀਕ ਹੋ ਗਈ ਸੋਭਾ ਤੋਂ ਵੱਡੀ ਸੋਭਾ ਮਿਲ ਗਈ ਕਿਉਂਕਿ ਸੋਭਨੀਕ ਸਤਿਗੁਰਾਂ ਦੇ ਜਿਹੜੇ ਸੋਭਨੀਕ ਸੋਭਾ ਵਾਲੇ ਸ਼ਬਦ ਆ ਉਹਨਾਂ ਨੂੰ ਗ੍ਰਹਿਣ ਕਰਕੇ ਸੋਭਨੀਕ ਸੋਭਾ ਵਾਲੀ ਬਣ ਗਈ ਸੋਭਨੀਕ ਨਿਰੰਕਾਰ ਦੇ ਸੂਹ ਸੋਭਾ ਕਰਕੇ ਸੋਭਨੀਕ ਬਣ ਗਈ। ਹੁਣ ਮਾਧਮ ਸਖੀ ਇਸ ਤਰ੍ਹਾਂ ਕਹਿ ਰਹੇ ਸੰਤ ਜਨੋ ਮਹਾਤਮਾ ਜਨੋ ਪਾਪ ਮਲੋਵਾ ਸੰਗ ਨੈਣ ਪਤੀਰੀ ਜਾਂ ਪਠਾਵੋ ਜਾਓ ਜਾਓ ਪਤੀਰੀ ਮੈਂ ਅੱਖਾਂ ਦੀਆਂ ਪਤੀਰੀ ਜਿਹੜੀਆਂ ਕਾਕੀਆਂ ਹਨ ਉਹਨਾਂ ਦੇ ਨਾਲ ਤੁਹਾਡੇ ਪਵਿੱਤਰ ਚਰਨ ਮਲੋਗੋ ਮੈਨੇ ਚਸਣਾ ਕਰਦੀ ਹਾਂ ਜਾਂ ਜਿੱਥੇ ਵੀ ਪਠਾਵੋ ਆਪ ਜੀ ਭੇਜੋਗੇ ਜਾਂ ਤਤੀਰੀ ਅਤੇ ਤਤੀ ਮੈਨੇ ਤਿੱਥੇ ਜਾਵਾਂਗੀ। ਰੀ ਸੰਬੋਧਨ ਵਾਸ ਜਪ ਤਵ ਸੰਜਮ ਦਿਓ ਜਤੀਰੀ ਏਕ ਨਿਮਖ ਮਿਲਾਵਾ ਮੋਏ ਪ੍ਰਾਣ ਪਤੀਰੀ ਜਪ ਤਪ ਸੰਜਮ ਜਤੀਰੀ ਜਤ ਆਦਿਕ ਸਾਰੇ ਸਾਧਨ ਜਿਹੜੇ ਪਵਿੱਤਰ ਆ ਇਹ ਮੈਂ ਕਹਿੰਦੇ ਆਪ ਨੂੰ ਦੇ ਦਿੰਦੀ ਹਾਂ ਇਹਨਾਂ ਪਵਿੱਤਰ ਗੁਣਾਂ ਨੂੰ ਧਾਰ ਲਓ। ਕਹਿੰਦੇ ਮੈਨੂੰ ਇੱਕ ਨਿਮਖ ਪਰ ਥੋੜ੍ਹਾ ਮਾਤਰ ਪ੍ਰਾਣਪਤੀ ਜਿਹੜਾ ਪ੍ਰਾਣਾਪਤੀ ਮਾਲਕ ਆਉਣੇ ਨਿਰੰਕਾਰ ਪਰਮੇਸ਼ੁਰ ਨੂੰ ਮਿਲਾ ਦਿਓ। ਇਹ ਜਿਹੜਾ ਬਚਨ ਹੈ ਮਾਧਮ ਸੁਣ ਕੇ ਉੱਤਮ ਸਖੀ ਇਸ ਪ੍ਰਕਾਰ ਕਹਿ ਰਹੀ ਹੈ ਮਾਣ ਤਾਣ ਅੰਗ ਬੁੱਧ ਹਤੀਰੀ ਸਾ ਨਾਨਕ ਸੁਹਾਗ ਬਤੀਰੀ। ਸਤਿਗੁਰ ਸੱਜੇ ਪਾਸ਼ਾ ਹੈ ਸਖੀ ਜਿਹਨੇ ਮਾਣ ਅਤੇ ਤਾਣ ਇਹ ਅੰਗ ਤਾਂ ਅਹੰਕਾਰ ਵਾਲੀ ਬੁੱਧੀ ਹਤੀਰੀ ਹਤਣਾ ਮੈਨੂੰ ਨਾਸ ਕਰ ਦਿੱਤੀ ਹੈ ਉਹ ਫਿਰ ਜਿਹੜੀ ਜੀਵਾਤਮਾ ਉਹ ਸੁਹਾਗ ਬੰਤੀ ਬਣ ਗਈ ਹੈ। ਤੁਸੀਂ ਮਹਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹੈ। ਇਹ ਗੱਲ ਚੇਤੇ ਰੱਖਣੀ ਪਤੀਰੀ ਤਤੀਰੀ ਇਹ ਪਾਠ ਇਕੱਠੇ ਆ ਬਾਕੀ ਗਤੀਰੀ ਮਤੀਰੀ ਇਹ ਜਿੰਨੇ ਪਾਠ ਆ ਇਹ ਫਿਰ ਸੰਬੰਧਕ ਉਚਾਰਨ ਕਰਨੇ ਆ। ਇਸ ਵਾਸਤੇ ਥੋੜ੍ਹੀ ਜਿਹੀ ਦੈਸ਼ਨਾ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਇਹ ਨਿਰੰਕਾਰ ਆਪ ਜੀ ਜੀਵਨ ਦੇ ਦਾਤੇ ਆ ਪ੍ਰਾਣਾਂ ਦੇ ਆਸਰੇ ਰੂਪ ਆ ਆਪ ਜੀ ਨੂੰ ਦੇਖ ਦੇਖ ਕੇ ਸਾਡਾ ਮਨ ਸਧਾਰਾ ਮੈਨੇ ਧੀਰਜ ਦੇ ਸਹਿਤ ਹੋ ਗਿਆ ਮਨ ਸਹਿਤ ਆਸਰੇ ਦੇ ਹੋ ਗਿਆ ਤੁਹਾਡਾ ਆਸਰਾ ਮਿਲ ਗਿਆ। ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚੇਤਨ ਵਿਸਰਾ ਕਾਹੂ ਮੇਰਾ ਰਹੋ ਤੁਸੀਂ ਮੇਰੇ ਸੱਜਣ ਇਸ ਲੋਕ ਦੇ ਵੀ ਪ੍ਰਲੋਕ ਦੇ ਵੀ ਪਿਆਰੇ ਆ ਕਿਸੇ ਵੇਲੇ ਵੀ ਤੁਸੀਂ ਸਾਡੇ ਚਿੱਤ ਚੋਂ ਮਨ ਚੋਂ ਵਿਸਰੇ ਨਾ ਭੁੱਲਦੇ ਨਹੀਂ। ਹੁਣ ਇੰਨਾ ਪਿਆਰ ਤੁਹਾਡੇ ਨਾਲ ਪੈ ਗਿਆ ਬਾਕੀ ਦੁਨੀਆਂ ਦੇ ਪ੍ਰੇਮ ਪ੍ਰੁੰਮ ਸਭ ਖਤਮ ਹੋ ਗਿਆ ਰਹੋ ਬਹਿ ਖਰੀਦਾ ਹੁਣ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਵੇਰਾ ਉਹ ਕਹਿੰਦੇ ਮੈਂ ਤੁਹਾਡਾ ਦਾਸ ਹਾਂ ਬਹਿ ਖਰੀਦ ਬੋਲੇ ਖਰੀਦਿਆ ਦਾਸ ਹੈ ਹੁਣ ਕਿੱਥੇ ਜਾਣਾ ਤੂੰ ਭਾਰੋ ਵੱਡਾ ਠਾਕੁਰ ਹੈ ਪਵਿੱਤਰ ਗੁਣਾਂ ਦਾ ਗਹਿਰਾ ਮੈਨੇ ਸਮੁੰਦਰ ਹੈ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨੂੰ ਵਸਿਆ ਤੇ ਨਾਲੇ ਜਿਸ ਨਿਰੰਕਾਰ ਦੇ ਦਰਬਾਰ ਕਰੋੜਾਂ ਦਾਸ ਉੱਥੇ ਆਉਂਦਿਆ ਨਿਮਖ ਨੂੰ ਥੋੜ੍ਹਾ ਥੋੜ੍ਹਾ ਸਮਾਂ ਉਹਨਾਂ ਦੇ ਨਾਲ ਵੱਸ ਰਹੇ ਹਾਂ ਹੋ ਕੇ ਸੁਣਾਈ ਸਭ ਕੇ ਤੇਰਾ ਉਤਪੁਰ ਨਾਨਕ ਸੰਗ ਵਸੇਰਾ ਮੈਂ ਤਾਂ ਕਹਿੰਦੇ ਕੁਝ ਵੀ ਨਹੀਂ ਸਾਰਾ ਕੁਝ ਆਪ ਦੇ ਦਿੱਤਾ ਆ ਇਹ ਸਰੀਰ ਵੀ ਤੁਸੀਂ ਦਿੱਤਾ ਆ ਪਤਾ ਨਹੀਂ ਕਿਹੜੇ ਵੇਲੇ ਤੁਸੀਂ ਇਹ ਜਿੰਦ ਕਲਾ ਖਿੱਚ ਲੈਣੀ ਹੈ ਹਾਂਜੀ ਕਿਰਪਾ ਕਰੋ ਜਿੰਨਾ ਚਿਰ ਜ਼ਿੰਦਗੀ ਹੈ ਨਾਮ ਜਪਦੇ ਰਹੀਏ ਬਾਣੀ ਪੜ੍ਹਦੇ ਰਹੀਏ ਸੇਵਾ ਕਰਦੇ ਰਹੀਏ ਪੋਤ ਪੋਤ ਪਾਤਸ਼ਾਹ ਨੇ ਤਾਣੇ ਪੇਟੇ ਨੂੰ ਸਾਰਿਆਂ ਦੇ ਸੰਗ ਆਪ ਸੱਚੇ ਪਾਤਸ਼ਾਹ ਤੁਹਾਡਾ ਵਾਸਾ ਨਿਵਾਸ ਕਰ ਰਹੇ ਹੋ ਤੁਸੀਂ ਮਨ ਲਾ ਪੰਜਵਾਂ ਸੂਖ ਮਿਲ ਜਾ ਕੇ ਉਸ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਉਹ ਨਿਰੰਕਾਰ ਸੂਖ ਮਿਲ ਸੁਖ ਸਰੂਪ ਆ ਔਰ ਜਿਨਾਂਕਾਰ ਦੇ ਸਤਸੰਗ ਦੁਆਰੇ ਸਾਰਿਆਂ ਤੋਂ ਉੱਚੇ ਸੁੱਚੇ ਆ ਸ੍ਰੇਸ਼ਟ ਆ ਉਹ ਸਾਰੇ ਦੁਆਰਿਆਂ ਵਿੱਚ ਭਗਤ ਜਿਹੜੇ ਪਿਆਰੇ ਗੁਰੂ ਪਿਆਰੇ ਨਿਵਾਸ ਕਰ ਰਹੇ ਆ ਸਹਿਜ ਕਥਾ ਪ੍ਰਭ ਕੀਰਤ ਮਿੱਠੀ ਵਿਰਲੈ ਕਾਹੂ ਨਿਤਰਾਂ ਮਿੱਠੀ ਰਹਾ ਜਿਸ ਨਿਰੰਕਾਰ ਪਰਮੇਸ਼ਰ ਦੀ ਕਥਾ ਬਹੁਤ ਮਿੱਠੀ ਸਹਿਜੇ ਹੋ ਰਹੀ ਹੈ ਉਸ ਸਤਸੰਗ ਦੇ ਵਿੱਚ ਕਿਸੇ ਗੁਰਮੁਖ
پیارے برلیا نے اکھا نہ دیکھی یار وہ برلے ہے جہے سنگ جا کے درشن کرتے تین گیت نا سارے سنگا اوہ سنت کرے ہر رنگا وہ ستسنگ پرماتما کے گیت گائے جاتے ہیں آ دنیا کی جڑی سوسائٹیاں ہیں اتنے دن رات گند بکتے ہیں نات پورے گھر باجے بجتے ساج بجتے ہیں اکھارے جوڑ ملے ہو رہے ہیں وہ ستسنگ ناد ہاں جی سنگا باجیا کے نال گیت شبد جڑے کیرتن کیتا جاتا بانی پڑھی جاتی آخرے بڑے جوڑ ملے ہوں وہاں میں نے اس استھان پہ جڑے پرماتما کے سنت ہے انہوں چرنگا پیار کرتے ہوئے سنت مہاتما پیار کرتے انہوں کے سنت ہری کا نرنکار کا رنگ میں آنند پرگٹ کرتے ہاں جی وہ ہر ویلے وہ رنگ آنند بھجے رہتے وہاں سنت کرا رنگا اس جگہ پہ بیٹھ کے سنگج ہری دے نال رنگ پیار کرتے ہیں تو مرنا جیون سوگ نہ ہر خا ساچ نم کی امرت ورکھا اتنے نہ مرنا ہے نہ جیونا نہ سو گیا نہ ہر کے دوند واد ایسا بھاوتا ہی سچے نام کی امرت روپی ورکھا گروانی کی کتھا وچار ہر سمے ہوں رہی گوج کتھا ہے گرتے جانی نانک بولے ہر ہر بانی یہ گوج گپت جڑی کتھا گجی میں ستگران تو جاننا کی اس کر کے پاتشاہ کہتے ہیں ستگر پاتشاہ اس طرح کتھن کرتے ہیں ابھی ہر سمے نرنکار کی باعی بولتے ہیں باعی پڑھتے ہیں کیونکہ باعی کی برکت نہ سارا برکت ملتی ہیں سوہی محلہ پنجواں جا کے در سپورٹ پاو اتارے پیٹ سانگے پوجل تارے جنہوں گرمکھان کے درشن کروڑا جنوں پاپ اتارتے دور کرتے انہوں کی سنگت جڑا مل گیا پھر کہتے انہوں نے یہ سنسار انہوں گرمکھ پیارے نے اس ویکتی نے اس سنسار سمندر کو تار دتا وہ ساجن وہ میت پیارے جو ہم کو ہر نام چتارے رہا وہی سارے سجن ہیں وہی سارے پیارے متر آ جڑے سانو پرماتما کا نام چیتے کراؤ رہا جا کا سبد سن سکھ سارے جا کی ٹہل جمدوت گزارے جنہاں مہاپرکھوں کا شبد اپدیش سنتے ہیں سارے سوہن کی پراپتی ہو جاتی ہے اور جنہاں مہاپرکھوں کی کیتی سیوا جمدوتوں

0: وہی ساجن وہی میت پیارے جو ہم کو ہر نام چتارے وہی سجن وہی متریا جڑے نام چیتے کراؤندے ہیں انہوں کا سب سن کے ساری سوہ پراپت ہوں انہوں کی ٹہل جمدوتوں بدارے ناس کرتی ہے جا کے تیر قسم نے سدھارے انہوں کی دتی ہوئی تیر جتا یہ من سدھارے میں نے ٹکا ہے صحت آسرے کر دینی ہے اور جنہوں نے سمرن یاد کرنا ہاں جی جا کے سمن مکھ اجلا رہے جنہوں نے سمن کرنا مکھ اجلا پوتر ہو جاتا ہے پرب کے سب پرب آپ سوارے سر نانک سادو لہارے جڑے پرمیشر کے سیوک آ پرماتما آپ سواریا پاتشاہی کرپا کر دی انہوں کی شرن تو سدا سن بار بلہار قربان جاتے ہیں کوئی محلہ پنجواں رہن نہ پاوے سرنا دیرا اٹھ سدھارے گھر منجن سیوا یہ سنسار جھوٹا دس کے مہاراج پرماتما کی بےنتی کرنے کی جانچ دستے سور دیوتے آ نر دیوا میں نے نران دے دیوا جڑے برہمن آ جا راجے آ کوئی بھی کسی نے بھی سنسار سدا واسطے رہنا نہیں پاؤنا منی جن بھی سیوا کر کے مہاتما جن اٹھ جاندے تر جاندے ہے منی جن بھی سیوا کر کے اٹھ جاندے ہے تر جاندے ہے اس واسطے سنسار تے ایک دن یہ جیو نے چلے جانا یہ سماں ملیا ہے کہ بھجن وانی کر کے لوگ پرلوک سوار لیا جائے یہ سماں جڑا بھاگاں دے نال ستسنگیو ملتا ہے بنا بھاگاں یہ سیوا نہیں ملدی जीवत पेखे जी ने हर त्याया जिन्होंने निरंकार के नाम त्याया वो जीवते देखे जाते बाकी दम वर्गिया के समान है साध संगत ने दर्शन पाया रहा 740 पने कृपा करते हैं उन्होंने गुरु ने सत्संग करके निरंकार के दर्शन पाया रहा विश्राम देव कह रहे हैं बादशाह का व्यापारी मरना जो दिस है जो कल है कन बादशाह शाह शाहूकार है व्यापारी है एक दिन सारे ने मर जाना जो कुछ दिस रहा फना फैलाया ਉਹਨੂੰ ਕੱਲ੍ਹ ਨੇ ਖੜਨਾ ਮੈਨੇ ਖੜ ਲੈਣਾ ਲੈ ਜਾਣਾ ਹੈ ਕੁੜੇ ਮੋਹੇ ਲਪਟ ਲਪਟਾਨਾ ਛੋੜ ਕੇ ਲਿਆ ਤਾਂ ਫਿਰ ਪਛਤਾਨਾ ਇਹ ਝੂਠੇ ਪਰਿਵਾਰ ਦੇ ਮੋਹ ਦੀ ਲਪਟ ਬਾਸ਼ਨਾ ਜੇ ਦਿਨ ਰਾਤ ਲੰਪਟ ਹੋ ਰਿਹਾ ਜਿਵੇਂ ਦੀਵੇ ਦੀ ਲਾੜ 'ਤੇ ਪਤੰਗੇ ਸੜਦੇ ਨੇ ਇਸ ਤਰ੍ਹਾਂ ਮੋਹ ਦੀ ਅੱਗ 'ਚ ਸੜ ਰਹੇ ਇਹ ਮੋਹ 'ਚ ਲੰਪਟ ਹੋ ਕੇ ਝੂਠੇ ਪਦਾਰਥਾਂ 'ਚ ਲੰਪਟ ਹੋ ਰਿਹਾ ਹੈਂ ਉਹਨਾਂ ਨੂੰ ਚਿੰਬੜਿਆ ਇਹਨਾਂ ਨੂੰ ਛੱਡ ਕੇ ਤੁਰ ਜਾਂਦਾ ਫਿਰ ਪਛਤਾਉਂਦਾ ਕਿਰਪਾ ਨਿਧਾਨ ਨਾਨਕ ਉਹ ਕਰੋ ਦਾਤ ਨਾਮ ਤੇਰਾ ਜਪੀ ਦੇਣਾ ਇਹ ਕਿਰਪਾ ਦੇ ਖਜ਼ਾਨੇ ਕਿਰਪਾ ਕਰੋ ਸਾਨੂੰ ਇਹ ਦਾਤ ਦੇਣਾ ਕਰੋ ਅਸੀਂ ਦਿਨ ਰਾਤ ਤੁਹਾਡਾ ਜਿਹੜਾ ਪਵਿੱਤਰ ਨਾਮ ਹੈ ਇਹਨੂੰ ਪਾਤਸ਼ਾਹ ਜਪਦੇ ਰਹੀਏ ਆਪ ਜੀ ਮਿਹਰ ਕਰੋ ਦਇਆ ਕਰੋ ਤੁਹਾਡੀ ਦਇਆ ਬਿਨਾ ਕੁਝ ਵੀ ਨਹੀਂ ਹੋ ਸਕਦਾ ਇਸ ਤਰ੍ਹਾਂ ਹੁਣ ਸੰਤ ਬਾਬਾ ਗੁਰਮੁਖ ਸਿੰਘ ਸਾਹਿਬ ਜੀ ਨੇ ਬਾਬਾ ਵੀਰ ਅਮਦਾਸ ਜੀ ਦੀ ਸੇਵਾ ਕੀਤੀ ਸੇਵਾ ਕਰਕੇ ਫਿਰ ਮਹਾਂਪੁਰਖ ਨੇ ਕਿਹਾ ਜਾਓ ਗੁਰੂ ਘਰ ਦੀ ਕਾਰ ਸੇਵਾ ਕਰੋ ਅਤੇ ਫਿਰ ਸੰਤੋਖ ਸਰ ਦੀ ਸੇਵਾ ਕਰਾਈ ਹੈ ਅਤੇ ਸੰਤ ਸਾਡੇ ਉਸ ਵੇਲੇ ਸ਼੍ਰੀਮਾਨ ਬਾਬਾ ਸਹਿਲ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਬ੍ਰਹਮ ਗਿਆਨੀ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ 'ਤੇ ਕਥਾ ਪੜ੍ਹਦੇ ਸਿੱਖਦੇ ਹੁੰਦੇ ਸੀ ਉਹਨੇ ਅੱਖਾਂ ਨਾਲ ਸਾਰੇ ਨਜ਼ਾਰੇ ਦੇਖ ਕੇ ਦੱਸਿਆ ਅਤੇ ਸੰਤੋਖ ਸਰ ਸੇਵਾ ਫਿਰ ਪਹਿਲਾਂ ਇਹ ਜਲ ਹੰਸਲੀ ਸੀ ਅਤੇ ਲੋਕ ਗੰਦ ਮੰਦ ਧੋਂਦੇ ਸੀ ਫਿਰ ਹੰਸਲੀ ਬਣਾਈ ਇਹਦੇ ਗੰਦਾ ਪਾਣੀ ਨਾ ਪਵੇ ਅਤੇ ਮੁਕਤਸਰ ਸਾਹਿਬ ਦੀ ਸੇਵਾ ਕੀਤੀ ਅਤੇ ਤਰਨ ਤਰਨ ਦੀ ਹੰਸਲੀ ਬਣਾਈ ਮਹਾਂਪੁਰਖਾਂ ਨੇ ਫਿਰ ਖਡੂਰ ਸਾਹਿਬ ਸੇਵਾ ਸਥਾਨਾਂ ਅਤੇ ਨਨਕਾਣਾ ਸਾਹਿਬ ਫਿਰ ਗੁਰੂ ਰਾਮਦਾਸ ਸਾਹਿਬ ਦੀ ਪਰਿਕਰਮਾ ਦੀ ਸੇਵਾ ਕੀਤੀ ਇਸੇ ਤਰ੍ਹਾਂ ਫਿਰ ਲਾ ਲਓ ਮੁਕਤਸਰ ਸਾਹਿਬ ਸੇਵਾ ਕੀਤੀਆਂ ਮਹਾਂਪੁਰਖਾਂ ਨੇ ਅਤੇ ਪੂਰੀ ਵਾਲੇ ਮਹਾਂਪੁਰਖ ਸੰਤ ਬਾਬਾ ਜੈਮਲ ਸਿੰਘ ਦਮਦਮਾ ਸਾਹਿਬ ਖਡੂਰ ਸਾਹਿਬ ਫਤਿਹਗੜ੍ਹ ਤਰਨ ਤਾਰਨ ਅਤੇ ਹਰਿਮੰਦਰ ਸਾਹਿਬ ਇਸ ਤਰ੍ਹਾਂ ਭਾਈ ਮੰਝ ਦੇ ਖੂਹ ਦੀ ਡੇਰਾ ਬਾਬਾ ਨਾਨਕ ਨਾਨਕ ਸਰ ਬੇਰਕਾ ਗੁਰਦੁਆਰਾ ਥੜਾ ਸਾਹਿਬ ਸ਼ਹੀਦ ਬੰਗਾ ਪ੍ਰਕਰਮਾ ਸ਼ਹੀਦ ਬਾਬਾ ਦੀਪ ਸਿੰਘ ਤਪੋਵਨ ਬੇਅੰਤ ਸੇਵਾ ਮਹਾਂਪੁਰਖਾਂ ਨੇ ਕਰਕੇ ਲਾਹੇ ਲਏ ਆ ਅਤੇ ਜਿਹਨਾਂ ਨੇ ਸੇਵਾ ਕਰ ਲਈ ਜਨਮ ਸਵਾਰ ਲਏ ਉਹਨਾਂ ਦੇ ਸਦਾ ਵਾਸਤੇ ਰਹਿੰਦੀ ਦੁਨੀਆ ਨਾ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
6: ਹਰ ਇੱਕ ਕੌਮ ਦਾ ਆਪਣਾ ਵਿਲੱਖਣ ਇਤਿਹਾਸ ਹੈ ਔਰ ਦੁਨੀਆ ਦਾ ਇਤਿਹਾਸ ਲਿਖਿਆ ਗਿਆ ਸਿਆਹੀ ਦੇ ਨਾਲ, ਪਰ ਗੁਰੂ ਕੇ ਖਾਲਸੇ ਦਾ ਇਤਿਹਾਸ ਖੂਨ ਦੇ ਨਾਲ ਲਿਖਿਆ ਗਿਆ ਹੈ। ਔਰ ਕਿਹੜਾ ਪੰਨਾ ਹੈ ਸਿੱਖ ਇਤਿਹਾਸ ਦਾ ਜਿਹਦੇ ਵਿੱਚੋਂ ਸ਼ਹਾਦਤ ਦਾ ਜ਼ਿਕਰ ਨਹੀਂ ਹੁੰਦਾ? ਗੁਰੂ ਕੇ ਖਾਲਸੇ ਨੇ ਹੱਸ ਹੱਸ ਕੇ ਚਰਖੜੀਆਂ ਦੇ ਦੰਦਿਆਂ ਨੂੰ ਚੁੰਮਿਆ, ਹੱਸ ਹੱਸ ਕੇ ਖੋਪੜੀਆਂ ਉਤਰਾਈਆਂ, ਜ਼ਾਲਮਾਂ ਆਖਿਆ ਸਿੱਖੀ ਤੋਂ ਦੂਰ ਚਲੇ ਜਾਓ ਨਹੀਂ ਤੇ ਬੰਦ ਬੰਦ ਕੱਟ ਦਿੱਤੇ ਜਾਣਗੇ। ਉਹਨਾਂ ਆਖਿਆ ਓਏ ਕੱਟ ਬੰਦ ਬੰਦ ਦੇ ਤੂੰ ਨੇਜਿਆਂ ਤੇ ਟੰਗ ਦੇ, ਤੂੰ ਭੱਠੀਆਂ ਚ ਝੋਂਕ ਦੇ, ਤੂੰ ਆਰਿਆਂ ਨੂੰ ਸੌਂਪ ਦੇ। ਅੱਜ ਸਾਡੀ ਜਵਾਨੀ ਬੜ ਕੇ, ਸਾਡੀ ਜਵਾਨੀ ਕਰਕੇ ਗਾਵੇਗੀ ਇੱਕੋ ਰਾਗਣੀ ਅਣਖ ਪਿੱਛੇ ਮਰਨ ਵਿੱਚ ਦਸਮੇਸ਼ ਦੇ ਦਲਾਰਿਆਂ ਦੀ। ਅੱਜ ਜਿੰਦ ਲਈ ਸਕੂਨ ਹੈ, ਜਾਨ ਲਈ ਸਕੂਨ ਹੈ, ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ। ਪਤਾ ਕਿਉਂ? ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ। ਔਰ ਸ਼ਾਇਰ ਨੇ ਠੀਕ ਆਖਿਆ, ਨਾਲ ਖੂਨ ਤੇ ਲਿਖਿਆ ਹੈ ਇਤਿਹਾਸ ਖਾਲਸੇ ਦਾ।

ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਬਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ, ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਆ ਮਿਲਦੇ ਮੌਤ ਨੂੰ ਗਲੀ ਚੋਂ ਹਾਰ ਪਾ ਕੇ, ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਦੇਖੀ ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ। ਉਸ ਕੌਮ ਦੇ ਬਾਗੀ ਬਹਾਰ ਦੇਖੀ, ਸਦੀਆਂ ਤੱਕ ਉਹੀਓ ਝੰਡੇ ਝੁਲਦੇ ਨੇ, ਉਹੀਓ ਪਰਚਮ ਆਕਾਸ਼ ਤੇ ਫੜਕਦੇ ਨੇ, ਜਿਸ ਵਿੱਚ ਨਾਰ ਸ਼ਹੀਦਾਂ ਦੀ ਚੱਲਦੀ ਹੈ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਸ਼ਹੀਦਾਂ ਦੇ ਬਾਰੇ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿ ਉਹ ਸ਼ਹੀਦਾਂ ਦੀ ਯਾਦ ਜਿਹੜੀ ਵੀ ਕੌਮ ਦੇ ਅੰਦਰ ਸਮੋਈ ਰਹਿੰਦੀ ਹੈ, ਉਹ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਉਸ ਸੱਚ ਨੂੰ ਮੇਰੇ ਸਾਥੀ ਸੁਖਚੈਨ ਸਿੰਘ ਚੰਨ ਪਿੰਡ ਪੱਧਰੀ, ਸੁਖਦੇਵ ਸਿੰਘ ਸਹੋਤਾ ਚੜੇਕ, ਸਰੰਗੀ ਮਾਸਟਰ ਜਗਜੀਤ ਸਿੰਘ ਜੱਗਾ ਪਿੰਡ ਮੀਰਾਂਪੁਰ ਵਾਲਾ ਇਉਂ ਕਹਿ ਰਹੇ ਨੇ।

ਭੁੱਲ ਸੋਨਿਹਾਲ ਤੇ ਵੀ ਮਾਰ ਕੇ ਜਗਾ ਰੇ ਨਿੱਤਰੇ ਮੈਦਾਨ ਵਿੱਚ ਰੜੇ ਖਾਲਸਾ ਰੜੇ ਖਾਲਸਾ ਰੜੇ ਖਾਲਸਾ ਉਹ ਸਵਾ ਲੱਖ ਨਾ।

ਸ਼ਹੀਦੀਆਂ ਦੇ ਜਾਮ ਹੱਸ ਹੱਸ ਪੀਂਦਾ ਏ ਸ਼ਹਾਦਤਾਂ ਦੇ ਜਾਮ ਮਨ ਚ ਬਿਠਾ ਕੇ ਬਾਣੀ ਪੜੇ ਖਾਲਸਾ ਪੜੇ ਖਾਲਸਾ ਪੜੇ ਖਾਲਸਾ ਉਹ ਸਵਾ ਲੱਖ ਨਾ

ਖਿੱਦਿਆਂ ਬੂਟਿਆਂ ਨੂੰ ਖੂਨ ਪਾਇਓ ਸਾਰਨਾ, ਖਾਲਸੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਹਾਰਨਾ, ਮੈਦਾਨ ਵਿੱਚੋਂ ਹਾਰਨਾ। ਫੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ, ਫੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ। ਵੈਰੀ ਮੂਹਰੇ ਹੱਕ ਤਾਣ ਖੜੇ ਖਾਲਸਾ, ਖੜੇ ਖਾਲਸਾ, ਖੜੇ ਖਾਲਸਾ।

0: ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Ek Omkar Satnam Karta Purakh Nirbho Nirvair Akal Murat अजोने सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੋਡੀ ਰਾਗ ਦੇ ਅੰਦਰ ਜਿਸ ਮਹਾਨ ਵਾਕ ਦੀ ਬਖਸ਼ਿਸ਼ ਕੀਤੀ ਹੈ, ਤੁਛ ਬੁੱਧੀ ਅਨੁਸਾਰ ਇਸ ਮਹਾਨ ਵਾਕ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਾਉਣ ਦਾ ਯਤਨ ਕਰ ਰਹੇ ਹਾਂ। ਇੱਕ ਰਸਤਾ ਹੁੰਦਾ ਹੈ, ਫਿਰ ਰਸਤੇ 'ਤੇ ਕੋਈ ਰਾਹੀ ਯਾਤਰੀ ਚੱਲਦਾ ਹੈ, ਫਿਰ ਚੱਲਣ ਦੀ ਮੰਜ਼ਿਲ ਆਉਂਦੀ ਹੈ, ਪਹੁੰਚਣ ਦੀ ਮੰਜ਼ਿਲ ਆਉਂਦੀ ਹੈ। ਕੋਈ ਰਾਹੀ ਰਸਤੇ 'ਤੇ ਚੱਲ ਰਿਹਾ ਹੈ, ਉਹਨੂੰ ਪੁੱਛੀਏ ਤੂੰ ਕਿੱਥੇ ਜਾਣਾ, ਅਤੇ ਇਹ ਆਖੇ ਤਾਂ ਪਤਾ ਕੋਈ ਨਹੀਂ। ਭਾਵੇਂ ਰਸਤੇ 'ਤੇ ਚੱਲ ਰਿਹਾ ਪਰ ਭਟਕ ਰਿਹਾ, ਕਿਉਂ ਕਿੱਥੇ ਜਾਣਾ, ਪਹੁੰਚਣਾ ਕਿੱਥੇ, ਇਹਨੂੰ ਪਹੁੰਚ ਦਾ ਬੋਧ ਨਹੀਂ ਹੈ, ਇਹਨੂੰ ਪਹੁੰਚ ਦੀ ਖਬਰ ਨਹੀਂ। ਮੈਂ ਦੁਹਰਾਵਾਂ ਫਿਰ, ਇੱਕ ਮਨੁੱਖ ਮਾਰਗ 'ਤੇ ਚੱਲ ਰਿਹਾ, ਅਤੇ ਮਾਰਗ 'ਤੇ ਚੱਲਣ ਵਾਲੇ ਨੂੰ ਪੰਥੀ ਕਹਿੰਦੇ ਨੇ, ਰਸਤੇ 'ਤੇ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਨੇ। ਇਹ ਜੋ ਰਾਹੀ ਹੈ, ਇਹ ਜੋ ਪੰਥੀ ਹੈ, ਚੱਲ ਰਿਹਾ, ਅਤੇ ਇਸ ਨੂੰ ਪੁੱਛੀਏ ਕਿੱਥੇ ਪਹੁੰਚਣਾ, ਅਤੇ ਆਖੇ ਪਤਾ ਹੀ ਕੋਈ ਨਹੀਂ ਕਿੱਥੇ ਪਹੁੰਚਣਾ, ਚੱਲ ਤਾਂ ਰਿਹਾ, ਜਾਣਾ ਕਿੱਥੇ ਹੈ, ਪਹੁੰਚਣਾ ਕਿੱਥੇ ਹੈ, ਅਤੇ ਇਹ ਆਖੇ ਮੈਨੂੰ ਬੋਧ ਨਹੀਂ ਹੈ ਕਿੱਥੇ ਜਾਣਾ ਹੈ। ਫਿਰ ਸਿਆਣਿਆਂ ਦੀ ਦੁਨੀਆਂ 'ਚ ਆਖਿਆ ਜਾਂਦਾ ਹੈ, ਇਹ ਚੱਲ ਨਹੀਂ ਰਿਹਾ, ਭਟਕ ਰਿਹਾ, ਭਾਵੇਂ ਚੱਲ ਰਿਹਾ, ਰਸਤੇ 'ਤੇ ਚੱਲ ਰਿਹਾ, ਪਹੁੰਚ ਦਾ ਬੋਧ ਨਹੀਂ ਹੈ, ਮੰਜ਼ਿਲ ਦੀ ਸਮਝ ਨਹੀਂ ਹੈ, ਤਾਂ ਇਹ ਚੱਲ ਨਹੀਂ ਰਿਹਾ।

0: भटक रहे है, भटक रहे है, भावें पाठ कर रहे है, भावें गुरुद्वारे आ रहे है, भावें कथा कीर्तन कर रहे है या सुन रहे है, भावें दान पुन कर रहे है ते सेवा कर रहे है, पर इस नूं पुछिए सब कुछ करन दे करन दा मकसद, मंजिल, ठिकाणा, ते जे इतना ही आखदे पता ही कोई नहीं, बहुत ही नहीं है, तो ये सारा चलना चलना ना हो के भटकना हो जाता है। रस्ते ते जमीन दे उते जिहड़े रस्ते बने हुए ने इहदे उते ते लोकी इतने नहीं भटकते, क्यों जद चलते ने तो मंजिल रख लेंदे ने, फलानी थां ते पहुंचना है, फलानी थां ते जाना है। धार्मिक जगत विच करीबन करीबन चर्च, मंदिर, मस्जिद, गुरुद्वारे और इन्हां विच आण वाले सत्संगी बहुतात विच चलदियां भी भटक रहे ने, मकसद दा नहीं पता, मंजिल दा बोध नहीं, चल रहे ने रस्ते दा पता नहीं, भाव मंजिल दा बोध नहीं। बड़ी कीमती पंक्ति तो टोडी राग दा ए महान वाक आरंभ होंदा है, मौनक बिन बूझे बिरथा आया, बिन बूझे एदा संसार ते आवना ते समझ तो बिना जीवना व्यर्थ है, बूझण तो बिना जीवना, समझण तो बिना जीवना व्यर्थ है। एक नू समझ है, एक नू समझ नहीं, भावें दोहां दे फर्क बारों महसूस नहीं होवेगा। इहदे उत्ते भी एक दलील सुन लेना, एक मनुख दे कोल दीवा है, उहदे च तेल है, वट है, पर वह दीवा जलिया होया नहीं, दूजे कोल भी दीवा है, उहदे च भी तेल है, वट है, वह जलिया होया है। वजन दे हिसाब नाल नापांगे कि दोवें दीवियां च कोई फर्क नहीं है, बड़े ध्यान नाल लेना इस गल नूं, क्योंकि दोवां दे दीवे भरे हुए ने तेल नाल, दोहां दीवियां दे च वट भी है, ते दो दीवे दो वख वख मनुखां दे हथ दे च ने, वजन दे च कोई अंतरा नहीं है, भावें इक जलदा होया है, इक बुझे होया है, दीवे दा वजन होंदा है, तेल दा वजन होंदा है, वट दा वजन होंदा है, उस जल्दी हुई जोत का वजन नहीं होता, रोशनी का वजन नहीं होता, रोशनी सारी सूरज की भी तोलोगे तो वजन कुछ भी नहीं है, चानने का की वजन होता है, रोशनी का की वजन होता है, ईंधन का वजन होता है जिदे राही रोशनी होती है, तो तेल का वजन हो सकता है, दीवे का वजन हो सकता है, वट दा वजन हो सकता है, जोत दा रोशनी दा कोई वजन नहीं। एक दे हाथ दे च जलदा होया दीपक है, एक दे हाथ दे च बुझिया होया दीपक है, वजन दे हिसाब दे नाल, तोल दे हिसाब नाल जे फैसला करांगे ते बराबर ने, बराबर ने। वजन दोहां दा इक्को है, कोई फर्क नहीं जापेगा, कोई फर्क नहीं जापेगा, लेकिन फिर भी जमीन आसमान दा फर्क है, एक दीपक जलिया होया है, एक बुझिया होया है। तुसी आखोगे मैं कहना की चाहना, दो मनुखां दे हाथ च गुटका है, सुखमनी साहब दा पाठ कर रहे ने, जपजी साहब जाप साहब का पाठ कर रहे ने, गुरु की बाणी का आलाप कर रहे ने, दोवें ਭਾਵੇਂ ਦੋਵੇਂ ਸੁਰੀਲੇ ਢੰਗ ਨਾਲ ਕਰ ਰਹੇ ਨੇ। ਜ਼ਮੀਨ ਆਸਮਾਨ ਦਾ ਫਰਕ ਹੈ ਕਿਉਂ? ਇੱਕ ਨੂੰ ਮੰਜ਼ਿਲ ਦਾ ਪਤਾ ਹੈ, ਸਮਝ ਹੈ ਕਿਉਂ ਕਰ ਰਹੇ ਹਾਂ, ਇੱਕ ਨੂੰ ਪਤਾ ਹੀ ਨਹੀਂ ਕਿਉਂ ਕਰ ਜੋ ਹੈ, ਇੱਕ ਨੂੰ ਬੋਧ ਹੀ ਨਹੀਂ, ਇੱਕ ਨੂੰ ਬੋਧ ਹੈ, ਇੱਕ ਨੂੰ ਸਮਝ ਹੈ, ਇੱਕ ਨੂੰ ਸਮਝ ਨਹੀਂ ਹੈ। ਇੱਕ ਨੇ ਲਕਸ਼ ਸਾਹਮਣੇ ਰੱਖਿਆ ਆ ਮੰਜ਼ਿਲ, ਇੱਕ ਨੇ ਲਕਸ਼ ਹੀ ਨਹੀਂ ਰੱਖਿਆ। ਇੱਕ ਦਾ ਕੀਤਾ ਹੋਇਆ ਪਾਠ ਬੰਦਗੀ ਹੈ, ਇੱਕ ਦਾ ਕੀਤਾ ਹੋਇਆ ਪਾਠ ਖੋਖਾ ਕਰਮ ਕਾਂਡ ਹੈ। ਬੜੇ ਧਿਆਨ ਨਾਲ ਸੁਣਨਾ। ਇੱਕ ਦਾ ਕੀਤਾ ਹੋਇਆ ਪਾਠ ਇਬਾਦਤ ਹੈ, ਇੱਕ ਦਾ ਕੀਤਾ ਹੋਇਆ ਪਾਠ ਫੋਕਟ ਕਰਮ ਕਾਂਡ ਹੈ। ਬਾਹਰੋਂ ਨਾਪੋਗੇ ਤੇ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਦੇਖੋ ਬਾਬਾ ਅਤਰ ਸਿੰਘ ਵੀ ਕੀਰਤਨ ਹੀ ਕਰਦੇ ਸਨ ਤੇ ਆਮ ਕੀਰਤਨੀਆਂ ਵੀ ਕੀਰਤਨ ਕਰਦਾ, ਤੇ ਜੇ ਬਾਹਰੋਂ ਨਾਪੋਗੇ ਤੇ ਕੀ ਫਰਕ ਹੈ ਜੀ। ਉਹਨਾਂ ਨੇ ਵੀ ਉਹ ਸ਼ਬਦ ਗਾਇਨ ਕੀਤਾ, ਉਹਨਾਂ ਨੇ ਵੀ ਹੋ ਸਕਦਾ ਹੈ ਬਾਬਾ ਅਤਰ ਸਿੰਘ ਨਾਲੋਂ ਜ਼ਿਆਦਾ ਸੁਰੀਲੇ ਢੰਗ ਨਾਲ ਦੂਜੇ ਨੇ ਗਾਇਨ ਕੀਤਾ ਹੋਵੇ, ਔਰ ਕਰ ਸਕਦਾ ਹੈ ਕਿਉਂਕਿ ਬਾਬਾ ਅਤਰ ਸਿੰਘ ਇਤਨੇ ਰਾਗ ਤਾਲ ਦੇ ਮਾਹਿਰ ਨਹੀਂ ਸਨ। ਇਹ ਮੈਨੂੰ ਕਹਿਣ ਦੇ ਕੋਈ ਸੰਕੋਚ ਨਹੀਂ, ਕਰਦੇ ਕੀਰਤਨ ਹੀ ਸਨ, ਪਰ ਇਤਨੀ ਰਾਗ ਤਾਲ ਦੀ ਸਮਝ ਨਹੀਂ ਸੀ। ਹੋ ਸਕਦਾ ਹੈ ਬਾਬਾ ਅਤਰ ਸਿੰਘ ਨਾਲੋਂ ਦੂਜਾ ਬੜੇ ਸੁਰ ਤਾਲ ਵਿੱਚ ਕੀਰਤਨ ਕਰ ਰਿਹਾ ਹੋਵੇ, ਵਿਧਾਨਕ ਢੰਗ ਨਾਲ ਕਰ ਲਿਆ ਹੋਵੇ, ਲੈ ਤਾਲ ਵਿੱਚ ਕਰ ਰਿਹਾ ਹੋਵੇ। ਹੋ ਸਕਦਾ ਪੂਰੀ ਲੈ ਤਾਲ ਵਿੱਚ ਬਾਬਾ ਅਤਰ ਸਿੰਘ ਕੀਰਤਨ ਨਾ ਕਰਦੇ ਹੋਵਣ, ਫਿਰ ਵੀ ਦੋਹਾਂ ਦੇ ਕੀਰਤਨ ਦੇ ਅੰਤਰ ਹੈ। ਇੱਕ ਦਾ ਕੀਤਾ ਹੋਇਆ ਕੀਰਤਨ ਜਲਦਾ ਹੋਇਆ ਦੀਪਕ ਹੈ, ਇੱਕ ਦਾ ਕੀਤਾ ਹੋਇਆ ਕੀਰਤਨ ਕਰ ਰਿਹਾ ਕੀਰਤਨ ਬੁਝਿਆ ਹੋਇਆ ਦੀਪਕ, ਇਹਦੇ 'ਚ ਕੁਛ ਵੀ ਨਹੀਂ, ਕੁਛ ਵੀ ਨਹੀਂ। ਨਾਪੋਗੇ ਦੋ ਦੀਵਿਆਂ ਨੂੰ ਤਾਂ ਇੱਕੋ ਕੁਛ ਨੇ, ਦੋਵਾਂ ਦੇ ਹੱਥ 'ਚ ਇੱਕੋ ਹੀ ਗੁਟਕੇ ਨੇ, ਇੱਕੋ ਹੀ ਬਾਣੀ ਪੜਦੇ ਨੇ, ਵਜ਼ਨ ਇੱਕੋ ਹੀ ਹੈ। ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਆਮ ਮਨੁੱਖ ਵੀ ਗਾਇਨ ਕਰਦਾ ਹੈ ਭਜਨ, ਪਰ ਮੀਰਾਂ ਵੀ ਗਾਇਨ ਕਰਦੀ ਹੈ ਭਜਨ। ਹੁਣ ਮੀਰਾਂ ਗਾਇਨ ਕਰਦੀ ਹੈ ਭਜਨ ਤੇ ਮੀਰਾਂ ਦੇ ਭਜਨ ਨੂੰ ਹਜ਼ਾਰਾਂ ਲੋਕ ਗਾਇਨ ਕਰਦੇ ਨੇ। ਚਲ ਹੁਣ ਸਾਹਮਣੇ ਗੱਲ ਆ ਗਈ ਹੈ ਤੇ ਵਾਪਸ ਕੀ ਕਰੀਏ। ਅੱਜ ਦਾ ਇਹ ਸੁਰੀਲਾ ਗਾਇਨ ਕਰਨ ਵਾਲੀ ਲਤਾ, ਇਹਨੇ ਮੀਰਾਂ ਦੇ ਭਜਨ ਗਾਇਨ ਕੀਤੇ ਨੇ, ਤੇ ਮੀਰਾਂ ਵੀ ਗਾਉਂਦੀ ਸੀ, ਲਤਾ ਵੀ ਗਾਉਂਦੀ ਹੈ। ਕਰੋੜਾਂ ਲਤਾ ਮੰਗੇਸ਼ਕਰ ਮੀਰਾਂ ਦੀ ਇੱਕ ਸੁਰ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝਿਆ ਹੋਇਆ ਦੀਪਕ। ਬਾਹਰੋਂ ਨਾਪ ਤੋਲ ਕਰਾਂਗੇ ਤਾਂ ਹੋ ਸਕਦਾ ਹੈ ਮੀਰਾਂ ਨਾਲੋਂ ਇਹ ਜੋ ਦੂਜੇ ਗਾਇਨ ਕਰ ਰਹੇ ਨੇ ਇਹਨਾਂ ਦਾ ਦੀਵਾ ਜ਼ਿਆਦਾ ਰੰਗੀਨ ਹੋਵੇ, ਚੰਗਾ ਲੱਗੇ, ਬਾਹਰੋਂ ਬਰਾਬਰ ਲੱਗੇ, ਲੇਕਿਨ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝੇ ਹੋਇਆ ਦੀਪਕ। ਇਹ ਵੀ ਮੈਂ ਅਰਜ਼ ਕਰਦੇ ਹਾਂ ਸਾਰੇ ਮੰਦਰ ਵਿੱਚ ਬੈਠ ਕੇ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ, ਪਰ ਮੰਦਰ ਦੇ ਅਖੀਰ ਵਿੱਚ ਕੋਣੇ 'ਚ ਬੈਠਾ ਨਾਮਦੇਵ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ। ਔਰ ਭਗਤ ਜੀ ਤਾਂ ਇੱਥੇ ਤੱਕ ਕਹਿੰਦੇ ਨੇ ਭਗਤ ਕਰਤ ਮੇਰੇ ਤਾਲ ਛਿਨਾਏ, ਕਹਾਂ ਕਰੋ ਬਾਪ ਬੈਠ ਲਾ, ਐ ਮੇਰੇ ਕੋਲ ਤਾਂ ਖੜਤਾਲਾਂ ਖੋ ਲਈਆਂ ਨੇ ਇਹਨਾਂ ਨੇ। ਸੂਦ ਸੂਦ ਕਰ ਮਾਰ ਉਠਾਇਓ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰਿਆ ਵੀ ਨੇ। ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਧੱਕੇ ਵੀ ਮਾਰੇ ਨੇ। ਸੈਕੜਿਆਂ ਦੀ ਭੀੜ ਬੈਠੀ ਸੀ, ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ। ਇਸੇ ਭੀੜ ਵਿੱਚ ਨਾਮਦੇਵ ਬੈਠੇ ਨੇ, ਉਹ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ। ਮੈਨੂੰ ਕਹਿਣ ਦੇ ਕੋਈ ਸੰਕੋਚ ਨਹੀਂ, ਉਹ ਸਾਰੇ ਦੇ ਸਾਰੇ ਬੁਝੇ ਹੋਏ ਦੀਪਕ ਨੇ। ਜਲਦਾ ਹੋਇਆ ਦੀਪਕ ਤੇ ਇੱਕੋ ਹੀ ਸੀ, ਭਗਤ ਨਾਮਦੇਵ। ਇਹ ਗੱਲ ਵੱਖਰੀ, ਉਹਦੇ ਕੋਲ ਖੜਤਾਲਾਂ ਵੀ ਖੋਲ ਲਈਆਂ, ਉਹਨੂੰ ਮਾਰ ਮਾਰ ਕੇ ਬਾਹਰ ਕੱਢ ਵੀ ਦਿੱਤਾ। ਪਰ ਰੱਬ ਨੇ ਤੇ ਆਪਣੀ ਕਲਾ ਵਰਤਾਉਣੀ ਸੀ। ਦਾਸ ਨੇ ਉਹ ਮੰਦਰ ਦੇਖਿਆ ਹੈ ਜਿੱਥੇ ਨੂੰ ਮਾਰ ਮਾਰ ਕੇ ਕੱਢਿਆ। ਹਜ਼ੂਰ ਸਾਹਿਬ ਤੋਂ ਕੋਈ 40 ਮੀਲ ਦੀ ਦੂਰੀ ਤੇ ਹੈ। ਉਸ ਕਸਬੇ ਦਾ ਨਾਂ ਹੈ ਔਂਡਾ, ਉਸ ਤੀਰਥ ਦਾ ਨਾਂ ਹੈ ਔਂਡਾ। ਉਸ ਮੰਦਰ ਦੀ ਯਾਤਰਾ ਤੇ ਪੂਰਨਮਾਸ਼ੀ ਵਾਲੇ ਦਿਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਮਹਾਰਾਸ਼ਟਰੀਅਨ ਲੋਕ ਪਹੁੰਚਦੇ ਨੇ। ਉਹਨੂੰ ਮਾਰ ਮਾਰ ਕੇ ਕੱਢਿਆ ਔਰ ਉਹਦੀਆਂ ਖੜਤਾਲਾਂ ਵੀ ਖੋ ਲਈਆਂ ਨੇ। ਬੜੇ ਤਰਲੇ ਲੈਂਦਾ ਰਿਹਾ, ਮੇਰੀਆਂ ਖੜਤਾਲਾਂ ਤੇ ਦੇ ਦਿਓ, ਮੇਰੀਆਂ ਖੜਤਾਲਾਂ ਤੇ ਦੇ ਦਿਓ, ਨਹੀਂ ਦਿੱਤੀ। ਭਗਤ ਕਰਤ ਮੇਰੇ ਤਾਲ ਛਿਨਾਏ, ਮੇਰੇ ਤਾਲ ਖੋ ਲਏ, ਖੜਤਾਲਾਂ ਖੋ ਲਈਆਂ, ਮਾਰ ਮਾਰ ਕੇ ਕੱਢਿਆ। ਜਿੱਥੇ ਬੈਠਾ ਸੀ ਬਾਹਰ ਦੇਹੋਰੇ ਪਾਛੇ ਬੈਠਾ ਗਿਆ। ਸਾਰੀ ਤਫਸੀਲ ਮੈਂ ਕੀ ਬਿਆਨ ਕਰਾਂ। ਮੰਦਰ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਵੀ ਨਾਮਦੇਵ ਦੀ ਤਰਫ ਹੋ ਗਿਆ। ਹੁਣ ਜਾ ਕੇ ਕਿਧਰੇ ਦੇਖਣਾ ਉਸ ਮੰਦਰ ਨੂੰ, ਦਰਵਾਜ਼ੇ ਦਾ ਮੂੰਹ ਇੰਜ ਹੈ, ਮੂਰਤੀਆਂ ਦਾ ਮੂੰਹ ਇੰਜ ਹੈ। ਭਾਵੇਂ ਅੱਜ ਕੱਲ੍ਹ ਦੇ ਜਿਹੜੇ ਕਹਿੰਦੇ ਨੇ ਬੜੇ ਪੜ੍ਹੇ ਲਿਖੇ ਨੇ, ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਨੇ, ਅਤੇ ਮੈਂ ਇਹਨਾਂ ਸਾਰਿਆਂ ਨੂੰ ਕਹਿੰਦੇ ਹਾਂ ਗੁਰਬਾਣੀ ਵਿਗਿਆਨ ਨਹੀਂ ਹੈ, ਬ੍ਰਹਮ ਗਿਆਨ ਹੈ। ਜਿੱਥੇ ਵਿਗਿਆਨ ਖਤਮ ਹੁੰਦਾ ਹੈ, ਬ੍ਰਹਮ ਗਿਆਨ ਉੱਥੋਂ ਸ਼ੁਰੂ ਹੁੰਦਾ ਹੈ। ਵਿਗਿਆਨ ਦੀ ਕਸੌਟੀ 'ਤੇ ਕੀ ਪਰਖਦੇ ਹੋ? ਕਿਉਂਕਿ ਵਿਗਿਆਨ ਦੀ ਕਸੌਟੀ 'ਤੇ ਪਰਖਦੇ ਨੇ ਅਤੇ ਕਹਿ ਦਿੰਦੇ ਨੇ ਮੱਕਾ ਨਹੀਂ ਫਿਰਿਆ, ਨਹੀਂ ਫਿਰਿਆ। ਇਹਦਾ ਮਤਲਬ ਭਾਈ ਗੁਰਦਾਸ ਝੂਠ ਕਹਿ ਰਹੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਭਾਈ ਗੁਰਦਾਸ ਕਹਿ ਰਹੇ ਨੇ। ਹੁਣ ਇਹਨਾਂ ਪੜ੍ਹੇ ਲਿਖਿਆਂ ਨੂੰ ਸਹੀ ਮੰਨ ਲਈਏ ਕਿ ਭਗਤ ਭਾਈ ਗੁਰਦਾਸ ਜੀ ਨੂੰ ਸਹੀ ਮੰਨੀਏ, ਭਾਈ ਗੁਰਦਾਸ ਤੇ ਖੈਰ ਕਹਿ ਰਹੇ ਨੇ ਸਾਹਿਬ, ਫਿਰਿਆ ਮੱਕਾ ਕਲਾ ਦਿਖਾਈ। ਕਲਾ ਕਹਿੰਦੇ ਨੇ ਇੱਕ ਗੁਣ ਨੂੰ, ਸ਼ਕਤੀ ਨੂੰ, ਝਲਕ ਦਿਖਾਈ ਸਤਿਗੁਰ ਨੇ, ਕਲਾ ਦਿਖਾਈ। ਇਹ ਬਦੂ ਲੋਕ ਗਿਆਨ ਨਾਲ ਸਮਝਣ ਵਾਲੇ ਨਹੀਂ ਸਨ। ਕਿਉਂ? ਖਿੱਚ ਕੇ ਤੇ ਪਹਿਲੇ ਸੀਨੇ 'ਚ ਲੱਤ ਮਾਰੀਏ ਗੁਰੂ ਨਾਨਕ ਦੇ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਕਿ ਕਿਹੜਾ ਮਹਾਨ ਕਾਫਰ ਸੁੱਤਾ ਪਿਆ ਔਰ ਖਿੱਚ ਕੇ ਸੀਨੇ 'ਚ ਲੱਤ ਮਾਰੀਏ। ਅਤੇ ਜਿਹੜਾ ਸੀਨੇ 'ਚ ਖਿੱਚ ਕੇ ਲੱਤ ਪਿਆ ਮਾਰਦਾ ਅਤੇ ਗਾਲਾਂ ਪਿਆ ਕੱਢਦਾ, ਉਹ ਗਿਆਨ ਨਾਲ ਸਮਝਣ ਵਾਲਾ? ਉਹ ਗਿਆਨ ਨਾਲ ਸਮਝਣ ਵਾਲਾ ਨਹੀਂ ਹੈ, ਉਹ ਤੇ ਕਲਾ ਨਾਲ ਸਮਝੇਗਾ, ਉਹ ਤੇ ਕਿਸੇ ਸ਼ਕਤੀ ਨਾਲ ਸਮਝੇਗਾ। ਦੂਰ ਕਿਉਂ ਜਾਓ? ਭਾਈ ਸੰਤੋਖ ਸਿੰਘ ਜੀ ਨੇ ਐਸਾ ਲਿਖਿਆ ਵੀ ਹੈ, ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਗ, ਢਾਏ ਕੇ ਮੈਦਾਨ ਕੇਨ ਮਿਲੇ ਅਰ ਹਾਰਿਆ। ਜਿੱਥੇ ਤੀਰ ਨਾਲ ਕੰਮ ਨਾ ਚੱਲੇ, ਤਲਵਾਰ ਨਾਲ ਕੰਮ ਨਾ ਚੱਲੇ ਅਤੇ ਹੱਥਾਂ ਨਾਲ ਕੰਮ ਨਾ ਚੱਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਤੋਪ ਕਰ ਦਿੰਦੇ ਸਨ। ਕਿਸ ਦੀ ਤੋਪ? ਕਰਾਮਾਤ ਦੀ, ਸਿੱਧੀ ਦੀ। ਇਸ ਸਿੱਧੀ ਦੀ ਤੋਪ ਆਪਣੀ ਪ੍ਰਸਿੱਧੀ ਵਾਸਤੇ ਨਹੀਂ ਕਰਦੇ ਸਨ, ਪਰਮਾਤਮਾ ਦੀ ਪ੍ਰਤਿਸ਼ਠਾ ਵਾਸਤੇ, ਪ੍ਰਭੂ ਵਾਸਤੇ, ਆਪਣੇ ਵਾਸਤੇ ਨਹੀਂ ਕਰਦੇ ਸਨ। ਤੋ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਰਾਮਾਤ ਦਿਖਾਈ। ਵਲੀ ਕੰਧਾਰੀ ਜਿਹੜਾ ਉੱਪਰੋਂ ਪੱਥਰ ਸੁੱਟ ਕੇ ਦੋਹਾਂ ਨੂੰ ਮਾਰਨਾ ਹੀ ਚਾਹੁੰਦਾ ਹੈ, ਗਿਆਨ ਨਾਲ ਸਮਝਣ ਵਾਲਾ ਸੀ, ਜੇ ਪੰਜੇ ਦੀ ਕਲਾ ਨਾ ਦਿਖਾਉਂਦੇ, ਕਲਾ ਨਾ ਦਿਖਾਉਂਦੇ, ਮੱਕੇ ਦੇ ਬਦੂ ਸਮਝਣ ਵਾਲੇ ਨਹੀਂ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦਿਗ ਵਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, چلے دل دل بے کو دلن بیداریا، دشتان دے دلانو دلن واسطے، ویریاں دے دلانو دلن واسطے بیدیاں دا دل چل پے ہے. اور بیدیاں دا دل کلے گرو نانک سن نال بالا مردانا، لمبا چوڑا تے دل کوئی نہیں، نہ مردانہ بیدی ہے نہ بالا بیدی ہے. پر کبھی سنتوک سنگھ جی بیدیاں دا دل لکھ دینا ہے، یہ بھی میں عرض کراں. ایک منک کسی سٹیٹ دا مالک ہے، راجہ ہے، وہ دیکھوں سینکڑے ہزاراں سپاہی کھڑے نے سلام پہ کر دینے، دو ہتھاں دے اگوں ہزاراں ہتھ جھک رہے نے، جنہاں دو ہتھاں دے اگوں ہزاراں ہتھ جھک رہے نے، یہ دو ہتھ ہزاراں ہتھاں ورگے نے، یہ بھی محض کر دیں. اس حکمران دی زبان چو نکلے آیا بول، ہزاراں سر مستک تے رکھ دین تے منن نو تیار نے، ایسے پرش دا بول ہزاراں منکھاں دے بولاں نالوں زیادہ طاقت رکھن والا ہے. گرو نانک دا ایک بول سموہ برہمنڈ دا بول ہے، پرماتما دا بول ہے، وہ کلے نہیں نے بیدیاں دا دل ہے. اس واسطے کبھی سنتوک سنگھ کہیں گے دگ بجے ہیت ساج بیدی کو لکیت دل، چلے دل دل بے کو دلن بیداریا، بھگت کی کیت پٹ پریم کے سمیت کر، کیرت نشانوں گھیرانوں گھن بھاریا، مہاراج دگوں نگارا وجدا جا رہا کیڑا کیرتن دا. بابا جی کیرتن ہی کر دے مردانیا، رباب چھیڑ بانی آئیے سدگر گان کرن لگ پے. کچھ ودوان تے ایسا کہندے نے گرو نانک نے ورت نہیں رکھے، تیرتھاں تے وشواس نہیں رکھیا، پنیاں مسیاں دے چکر دے بھی نہیں پے، دھونے بھی نہیں تپائے، پرانا یم بھی نہیں کیتا، نیتی دھوتی دی سادنا بھی نہیں کیتی، کوئی گہرا تپ بھی نہیں کیتا، جپ بھی نہیں کیتا، یوگ سادنا بھی نہیں کیتی. گرو نانک نے کیول کیرتن کیتا، کیرتن گانا ہی جوگ بن گیا، کیرتن کرنا ہی جپ بن گیا، کیرتن کرنا ہی تپ بن گیا. جوگ بنیا تیرا کیرتن گائے، تیرا کیرتن کرنا ہی یوگ سادھنا ہے، تیری کیرتی کرنے ہی جپ ہے تپ ہے، تیری کیرتی کرنے ہی بندگی ہے. پھر کیرتن بارے گروانی دا فیصلہ، ہر کیرت ساد سنگت ہے، سر کر من کے کرم، ایتے کرما دیچاں سر مور کرم ہے، پربھو دی کیرتی گائن کرم ہے. کل جگ میں کیرتن پردھانا، تو کبھی سنتوک سنگھ جی لکھ دے نے کیرتن دا نگارا اگوں وجدا ہویا جا رہا ہے گرو نانک دے. پرانے حکمران بادشاہ راجے جد چل دے سن، انہاں دے اگوں نگارا وجدا سی، پھر نشان انہاں دا جھنڈا ہوندا سی، جھنڈے تو پتا چلدا سی کیڑی ریاست دا جھنڈا ہے، کیڑے حکمران دا. کبھی سنتوک سنگھ جی کہندے نے بھگتی دا جھنڈا ہے، جھنڈے وچ جو دو چیزاں ہوندیاں نے، ایک تھمبی تے اوپر چڑھیا ہویا کپڑا، چڑھیا ہویا کپڑا. تھمبی کی ہے بھگتی دی، چڑھیا ہویا کپڑا کی ہے پریم دا. دگ بجے ہیت ساج بیدی کل کیت دل، چلے دل دل بے کو دلن بیداریا، بھگت کی کیت پت پریم کے سمیت کر، پٹ کپڑا، پریم دا کپڑا چڑھیا ہویا ہے، پریم دا ہی جھنڈا ہے، بھگتی دا ہی جھنڈا ہے، اور کوئی جھنڈا نہیں. گرو نانک دی سٹیٹ دا جھنڈا کی ہے؟ پریم بھگتی. بھائی گرداس اس نو دس دن سکھ دی راجنیتی کی ہے. جنو اج راجنیتی کہیں دے نے اس طرح دی راجنیتی دا ذکر بھائی گرداس جی نہیں ذکر کر دے. بھائی گرداس کہیں دے نے راجنیت ریت پریت پرجا کو سکھے سکھ چھتر پتر چھے چھتر چھایا چھب چھاج ہے. سکھ نو راجا راجے دے روپ وچ انہوں روپک النکار کہندے نے. کسے چیز دا روپ بنا کے کسے دی خوبی یا کسے دے اوگن نو بیان کرنا, کسے دے اوگن نو بیان کرنا. بھئی یہ تینج بولدا ہے جویں زہر. روپک النکار زہر دا روپ. یہ تو اس طرح بولدا ہے جویں کوئل. تو کوئل دا روپ روپک النکار ادھارن دینا پرمان دینا. راجنیت ریت پریت. پریت دی ریتی سب نال سمبندھ جوڑنا اور سب نو نال لے کے چلنا, ساریاں دے نال چلنا. بھائی گرداس جی کہندے نے سکھ راجے دی راجنیتی ہے. راجنیتی اس طرح دا بھائی چارہ او دی راجنیتی ہے. धन गुरु नानक देव जी महाराज नु राजे दे रूप विच पेश करदे होया कवि संतोख सिंह जी ऐसा कहंदे ने आप दे अगों भक्ति दा झंडा जिहदे उते प्रेम दा कपड़ा चढ़िया होया है झूलदा होया जा रहा है. आप दे अगों कीर्तन दा नगारा वजदा होया जा रहा है. भगत की केर पट प्रेम के समेत कर कीर्त निशानो घैरानो घन बारिया. फिर साहब दा रूप बयान करदे होया कवि संतोख सिंह जी इंज कहंदे ने, ज्ञान को खड़ग धर जुगत कमान कर नाना दृष्टांत लेन शली मुख धारिया. बड़ा कीमती भाई साहब भाई संतोख सिंह जी का यह छंद है. छंदा बंदी देखे वो कमाल करते हैं. ये गल वखरी है कि जने खने की बरसी असी मनांदे पया कवि संतोख सिंह नू याद नहीं करते. कैथल देश महाराजा उदय सिंह ने दसा गुरुआं का इतिहास लख लिखण की प्रेरणा कवि संतोख सिंह नूं दित्ती. महाराजा उदय सिंह ने हवेली भी दित्ती, छे लिखारी भी दित्ते, छे घोड़े भी दित्ते. जगह जगह स्थानां ते भ्रमण करना, उत्थों दे इतिहास की खोज करनी, फिर लिखना. जिस हवेली च लिखते रहे ने वो अज हवेली साढ़े कोल नहीं है. खैर उसकी हुण रूपरेखा मैं की बयान करा, क्योंकि याद ही नहीं किया गया इस महान कवि नो जिसने दसा गुरुआं दे इतिहास नो साडे सामने उजागर किया. इस तो इलावा साडे कोल इतिहास दा धरोहर की है, बुनियाद की है. अगर अज सूरज प्रकाश ना होंदा ते दसा गुरुआं दा जीवन तुसी किस तरह बयान करदे, किवें लिखदे? बाद दे लिखारियां ने उस नो आधार बना के सारा इतिहास लिखिया. कहिंदे ने हे गुरु नानक थोड़े कोल ज्ञान दी तलवार है, तुसी अगले दे अज्ञान नूं कट के रख देंदे हो ज्ञान नाल, अगले दी मूर्खता नूं कट के रख देंदे हो ज्ञान नाल, अगले दे अंधकार नूं कट के रख देंदे हो ज्ञान नाल. थोड़े कोल ज्ञान दी तलवार है. पर मैं अर्ज करा ज्ञान दी तलवार, तलवार बहुत दूर तक मार नहीं करती, जेड़ा नेड़े हो रहे. थोड़ी जिया सूझ बूझ रखण वाला मनुख होवे उसे ते ज्ञान दा असर आउंदा, हर एक ते नहीं आउंदा कतई नहीं आउंदा. इस चक्कर च ना पैना, ज्ञान दा असर सारियां ते आउंदा, ठीक है दीवा जलाइए रोशनी और सारियां ले करता है पर अंधे ले नहीं करता नेत्रहीन ले नहीं करता गुस्ताखी माफ अंधे चानण रखिए दीवे बले पचास महाराज कहंदे ने पचास दीवे भी मैं जला दें पर जेदी अखां दे दीवे बुझे हुए ने मेरे पचास दीवे की करनगे मैं की करांगा ये गुरु नानक आप कहंदे ने अंधे चानण रखिए दीवे बले पचास पचास दीवे मैं बाल दें पर जेदी अखां दे दीवे बुझे हुए ने मेरे जलाए दीपक की करनगे ज्ञान दी तलवार जो बिल्कुल पत्थर दिल है ते पत्थर दिमाग है उससे असर नहीं होता पवन जद चलती है तो दरख्त दियां शाखां झूल दियां ने पत्ते नचदे ने पवन दे चलन दा पत्थरां ते कोई असर नहीं ना झूलदे ने ना नचदे ने हवा दे झोंके नाल दरख्त दियां शाखां झूल दियां ने पत्ते नचदे ने सारा दरख्त नृत्य करन लग पैंदा है नचण लग पैंदा है आखिर नृत दे च की होया शरीर दे अंगा नू जो है फड़काना हुंदा है तो सारा दरख्त नच पैंदा है पवन दे झोंके नाल शाखां झूलन लग पैंदियां ने पत्ते नृत्य करन लग पैंदे ने पर कितनी पवन चले कोई पत्थर नृत्य थोड़ी करदे ने कोई पत्थर थोड़ी झोल रहे ने ज्ञान दा असर ज्ञान दी हवा जद चल रही है जिन्हां दे थोड़ी जिहा लचक है कोमलता है उते झोलन लग पैंदा है उन्हां दे हिरदा ते बाग बाग उठदा है नच उठदे ने उन्हां ते खेड़ा पैदा हो जांदा है पर ज्ञान दा असर पत्थर दिलां ते नहीं है पत्थर दिमाग ते नहीं है भाव तलवार दी पहुंच दूर तक नहीं है फिर दूजा हथियार उस जमाने तैयार होया सी तीर कमान तीर दी पहुंच बड़ी दूर तक है तलवार दी पहुंच बड़ी दूर तक नहीं तीर दी पहुंच बड़ी दूर तक है ज्ञान को खड़ग धर जुगत कमान कर नाना दृष्टांत लेन शली मुखदार है फिर गुरु नानक दे कोल जुगती दी कमान है जुगत एथे केड़ी जुगत वर्तनी है एथे केड़ा ढंग वर्तना है इसनु किस ढंग नाल समझाना है जुगती है किन ने एक लाठी दे नाल सारे पशु नहीं हाके जा सकते मज्जां ते गौवां नूं हाकिया जा सकदा है लाठी नाल शेरां नूं नहीं हाकिया जा सकदा लाठी शेरां ते कम नहीं करदी कहिंदे ने ते इक्को ही लाठी नाल सारियां नूं चलाना चाहुंदा है इक्को लाठी नाल सारे नहीं चलदे महाराज देखदे ने ज्ञान दा इस तक असर नहीं ज्ञान दी इस तक पहुंच नहीं है क्योंकि अगले दा दिल दिमाग ऐसा नहीं है फिर सतगुरु जुगती वरतदे ने किस ढंग नाले समझ सकदा है जुगती दी आप दे कोल कमान है ते परमाणा दे तीर ने शली मुखधार है शली तीर ते तीर ते भत्थे च बहुत सारे आउंदे ने सतगुरु कोल उदाहरण प्रमाण बड़े सारे ने इस प्रमाण ने कम नहीं किया तो दूजा दूजे ने कम नहीं किया तीजा तीजे ने कम नहीं किया चौथा प्रमाणा का अंबार ला देंदे ने प्रमाणा का ढेर ला देंदे ने गुरु नानक अगला काबू हो जाता अगला काबू आ जाता हुण जुगती की कमान भी कम ना करे प्रमाणा के तीर भी कम ना करन ते ब्रह्म ज्ञान दी तलवार भी ना करे कम करे इस तरह दे मूड भी होंदे ने इस तरह दे लोक भी होंदे ने फिर उत्थे सतगुरु की करदे ने बेथे ज्ञान नाल गल नहीं बनेंगे दलीलां उदाहरण प्रमाणा नाल गल नहीं बनेंगे ए नहीं सही इत्थे जुगती कम नहीं आवेगी इस जड़ बुद्ध नूं किवें समझाइए इस मूड नूं किवें समझाइए तो कवि संतोख सिंह जी लिख रहे हैं, जहां दिद कोट तहां करामात तो पसंग, टाए के मैदान कीन मिले अर हारिया। फिर उथे बाबा जी तोप नू अगे कर दें, तोप केड़ी करामात दी सिद्धि दी, सिद्धि दी तोप करामात दी तोप अपनी पूजा वास्ते नहीं, सच नू प्रगट करने वास्ते। ए नहीं समझदा, ज्ञान नाल नहीं समझदा, युक्ति नाल नहीं समझदा, प्रमाणा दलीला नाल नहीं समझदा। इति शक्ति नाल समझेगा, सिद्धि नाल समझेगा, करामात नाल समझेगा। कौड़े रेठे नू मिठा करना, चक्की दा अपने आप चलना बाबर दी जेल दे, पत्थर दे पंजा मक्के दा फिरना, ये करामात नहीं ते होर की है। ये अजोके पढ़े लिखे लोग बस पढ़ाई लिखाई इस गल विच ही मनदे ने कि नाम दी कोई शक्ति नहीं होंदी, रिद्धि सिद्धि नहीं होंदी। नौ निधि अठारह सिद्धि, पिछे लगियां फिरन जो हर हिरदे सदा बसा। पर ब्रह्म ज्ञानी जिथे धन दे फसदा नहीं, धन नू वरतदा है, परिवार विच फसदा नहीं, परिवार विच रहिंदा है, संसार विच फसदा नहीं, संसार विच चलदा है, उत्थे एक ब्रह्म ज्ञानी रिधियां सिधियां नू वरतदा है, सच दे मार्ग ते दुनिया नू तोरण वास्ते अपनी पूजा प्रतिष्ठा कराण वास्ते नहीं। ए भी मैं अर्ज कर दिया, तो फिरिया मक्का कला दिखाई, कला दिखा दी, दंग रह गए मक्के दे बदू, ज्ञान नाल ते समझण वाले नहीं सन। जिहड़ा खिच के सीने च लत पिया मारदा इक लेटे हुए मनुख नू, सुते हुए मनुख नू, जिसकी इतनी पवित्र आभा से, जिदी आभा प्रतिभा सारिया नू प्रभावित कर दी, उसनों प्रभावित ना कर सके, वो जड़ बुद्ध से उन्हें खिच के लत मारी, गाल भी कढ़ी है। ऐसा मनुख ज्ञान नाल समझण वाला नहीं सी, जुक्ति नाल समझण वाला नहीं सी, दलीलां ते प्रमाणा नाल समझण वाला नहीं सी। इत्थे ते तोप चाहीदी सी, तीर कमान नाल गल नहीं बनदी सी, इत्थे ते तोप चाहीदी सी, इत्थे तलवार नाल गल नहीं बनदी। जहां दिद कोट तहां करामात तोप संग, टाए के मैदान कीन मिले अर हारिया। ते ओ लोग अक्सर इन्हां गल्लां तो इनकारी हो जांदे ने, मेहनत करां ओ इस रस्ते दे पांदी नहीं आउंदे, उन्हां नूं कोई बोध नहीं आउंदा। जे इन्हां नूं कहिए जाके देख लो, फिरिया होया मंदर ते अज भी मौजूद है, अज भी मौजूद है, हजूर साहब तो सिर्फ 40 मील दी दूरी ते। बहुत पुरानी गल, औरंगाबाद तो हजूर साहब जा रहे थे, नाल बाबा बलवंत सिंह निर्वले सन, और मैनू कहन लगे मस्कीनियां गल सुन, तू तर्क करदा हुंदा सी ना, मक्का नहीं फिरिया लोगां दे दिमाग फिराए गुरु नानक ने। मैं कहा हाँ, इहदे च की सच्चाई है, बिल्कुल पूरी सच्चाई है, इहदे च की जो है धोखे की गल है। तर्क बुद्धि सी मेरी बड़ी परवर। कहन लगे हुण तैनू एक मंदिर दिखाने आ, फिरिया होया 40 मील उरे उसे ही रोड दे ते एक औंडा नाम का कस्बा आउंदा, थोड़ा जिहा 2 किलोमीटर अंदर जाना पैंदा, बड़ा वड्डा तीरथ, बड़ी भीड़ सी, मैं तो देख के दंग रह गया। मंदिर का दरवाजा इस पासे, मूर्तियां का मुंह दूजे पास। फेर दिया नामे को देवरा, पंडियन को पिछवाड़, हंकारियां निंदका पिछ दे, नाम देव मुख लाया। इत धन गुरु नानक देव जी महाराज ने फिर उत्थे कला वरती, फिर आ मक्का कला दिखाई। हुण मैं फिर अर्ज करा, दोहां मनुखां दे हाथ च गुटके ने, दोवें सुखमनी साहब का पाठ करते पे ने, ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਇਸ ਤਰ੍ਹਾਂ ਦਾ ਅੰਤਰ ਬਾਬਾ ਅਤਰ ਸਿੰਘ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਬਾਕੀ ਲੋਕ ਵੀ ਕਰਦੇ ਨੇ, ਬਾਕੀ ਵੀ ਕੀਰਤਨ ਕਰਦੇ ਨੇ, ਬਾਬਾ ਅਤਰ ਸਿੰਘ ਵੀ ਕੀਰਤਨ ਕਰਦੇ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਂ ਜਿਨ੍ਹਾਂ ਦੇ ਨਾਲ ਰਿਹਾ ਉਹਨਾਂ ਦੀ ਇੱਕ ਹਕੀਕਤ ਵੀ ਬਿਆਨ ਕਰਾਂ ਮੈਂ ਤੁਹਾਨੂੰ। ਇੱਥੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ 1973 ਦੇ ਵਿੱਚ ਗੁਜ਼ਰ ਗਏ ਸਨ, ਸੁੱਤੇ ਸਦਾਏ ਸਨ, ਦਰਸ਼ਨ ਕਰਨ ਬਜ਼ੁਰਗ ਸਨ। ਕਟਕ ਦੀ ਗੱਲ ਤੇ ਸੰਤ ਪਿਆਰਾ ਸਿੰਘ ਦਾ ਕਿਧਰੇ ਫੋਨ ਆ ਗਿਆ ਜਗਨਨਾਥ ਪੁਰੀ ਤੋਂ, ਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿਣ ਲੱਗੇ ਗੱਡੀ ਲੈ ਜਾ। ਉਹਨਾਂ ਨੂੰ ਲਿਆ ਸਵੇਰ ਦਾ ਵਕਤ। ਮੈਂ ਕਿਹਾ ਬਾਬਾ ਜੀ ਤੁਸੀਂ 809 ਕਥਾ ਕਰਨੀ ਹੈ, ਕਥਾ ਤੋਂ ਬਾਅਦ ਚਲੇ ਜਾਵਾਂਗੇ ਸੁਣ ਕੇ। ਕਹਿੰਦੇ ਨਹੀਂ, 20 ਮੀਲ ਦੀ ਦੂਰੀ ਤੇ ਹੈ, ਕੀ ਹੈ, ਅੱਧੇ ਘੰਟੇ ਚਲਾ ਜਾਏਗਾ, ਅੱਧੇ ਘੰਟੇ 'ਚ ਆ ਜਾਏਗਾ, ਤੂੰ ਕਥਾ ਸੁਣ ਲਏਗਾ। ਸਤ ਬਚਨ ਕਹਿ ਕੇ ਮੈਂ ਚਲਾ ਤੇ ਗਿਆ। ਅੱਗੋਂ ਬਾਬਾ ਪਿਆਰਾ ਸਿੰਘ ਦੀ ਤਿਆਰੀ ਨਹੀਂ ਸੀ, ਉਹ ਇਸ਼ਨਾਨ ਪਾਨ ਕਰਕੇ ਨਿਤਨੇਮ ਦੇ 'ਚ ਲੱਗੇ ਹੋਏ ਸਨ। ਕਹਿਣ ਲੱਗੇ ਮਸਕੀਨ ਜੀ, ਮੈਂ ਸਾਰਾ ਸਮਾਨ ਪੈਕ ਕਰਨਾ ਹੈ, ਨਿਤਨੇਮ ਵੀ ਕਰਨਾ, ਮੈਂ ਉਂਝ ਨਹੀਂ ਚੱਲਣਾ। ਤਾਂ ਮੈਨੂੰ ਰੁਕਣਾ ਪਿਆ, 9 ਵਜੇ ਬੜੀ ਮੁਸ਼ਕਿਲ ਨਾਲ ਚੱਲੇ। ਕਥਾ ਹੋ ਚੁੱਕੀ, ਸਿੱਧਾ ਮੈਂ ਕਮਰੇ 'ਚ ਗਿਆ ਅਤੇ ਮੈਂ ਪੁੱਛ ਲਿਆ ਵਾਪਸੀ 'ਤੇ ਪਹੁੰਚ ਕੇ, ਮੈਂ ਕਿਹਾ ਬਾਬਾ ਜੀ ਕਥਾ ਕਰ ਆਏ। ਕਹਿਣ ਲੱਗੇ ਮਸਕੀਨੀਆਂ ਖੱਪ ਕੇ ਆ ਗਏ, ਖੱਪ ਕੇ। ਇਹ ਵੀ ਮੈਂ ਪਹਿਲੀ ਦਫ਼ਾ ਸ਼ਬਦ ਸੁਣੇ, ਮੈਂ ਖੱਪ ਕੇ। ਕਥਾ ਨੂੰ ਖੱਪਣਾ ਕਹਿੰਦੇ, ਕਿਉਂਕਿ 84 ਸਾਲ ਦੇ ਹੋ ਗਏ ਸਨ ਅਤੇ ਮੈਂ ਸੋਚਿਆ ਹੁਣ ਉਮਰ ਵਡੇਰੀ ਹੋ ਗਈ ਹੈ ਅਤੇ ਅਣਹੋਣੀਆਂ ਗੱਲਾਂ ਕਰਨ ਲੱਗ ਪੈਣ। ਮੇਰੇ ਮਨ ਵਿੱਚ ਇਹ ਘਿਰਣਾ ਪੈਦਾ ਹੋ ਗਈ, ਵਡੇਰੀ ਉਮਰ ਹੋ ਗਈ ਹੈ, ਐਵੇਂ ਗੱਲਾਂ ਕਰਨ ਲੱਗ ਪੈਣ ਫਜ਼ੂਲ। ਖੱਪ ਕੇ ਆ ਗਏ। ਮੈਨੂੰ ਕਹਿਣ ਲੱਗੇ ਤੂੰ ਸਮਝਿਆ ਨਹੀਂ, ਕਥਾ ਹੋ ਜਾਏ ਤੇ ਬੰਦਗੀ ਹੈ, ਕਰਨੀ ਪੈ ਜਾਏ ਤੇ ਖੱਪਣਾ ਹੀ ਹੈ, ਖੱਪਣਾ ਹੀ ਹੈ। ਅੱਜ ਆਪਣਾ ਮਨ ਸੰਤ ਪਿਆਰਾ ਸਿੰਘ ਸੀ ਤੂੰ ਲੈਣ ਗਿਆ, ਸਾਡਾ ਮਨ ਜੁੜਿਆ ਨਹੀਂ, ਤੂੰ ਖੱਪਦੇ ਹੀ ਰਹੇ ਘੰਟਾ, ਕਥਾ ਨਹੀਂ ਹੋਈ, ਬੰਦਗੀ ਨਹੀਂ। ਤਾਂ ਹੁਣ ਮੈਨੂੰ ਤੁਸੀਂ ਕਹਿਣ ਦੇਣਾ, ਹੋ ਜਾਏ ਕੀਰਤਨ ਤੇ ਬੰਦਗੀ ਹੈ, ਕਰਨਾ ਪੈ ਜਾਏ ਤੇ ਖੱਪਣਾ ਹੀ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੋ ਜਾਏ ਪਾਠ ਤੇ ਬੰਦਗੀ ਹੈ, ਨਹੀਂ ਤੇ ਖੱਪਣਾ ਹੀ ਹੈ, ਕੁਛ ਵੀ ਨਹੀਂ ਹੈ। ਝੁਕ ਜਾਏ ਸਿਰ, ਟਿਕ ਜਾਏ ਮੱਥਾ ਤੇ ਬੰਦਗੀ ਹੈ, ਨਹੀਂ ਤੇ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾ, ਨਹੀਂ ਤੇ ਕੁਛ ਵੀ ਨਹੀਂ, ਖੱਪਣਾ ਹੀ ਹੈ। ਬੰਦਗੀ ਕਦੀ ਕਦੀ ਆਉਂਦੀ ਹੈ, ਖੱਪਣਾ ਰੋਜ਼ ਆਉਂਦਾ ਹੈ, ਕੋਈ ਪਾਠ ਦੇ ਵਿੱਚ, ਕੀਰਤਨ ਦੇ ਵਿੱਚ, ਕਥਾ ਦੇ ਵਿੱਚ, ਸੇਵਾ ਦੇ ਵਿੱਚ, ਦਾਨ ਦੇ ਵਿੱਚ, ਪੁੰਨ ਦੇ ਵਿੱਚ, ਮੱਥਾ ਟੇਕਣ ਦੇ ਵਿੱਚ, ਖੱਪਣਾ ਤੇ ਰੋਜ਼ ਆਉਂਦਾ ਹੈ। ਬੰਦਗੀ ਕਦੀ ਕਦੀ ਆਉਂਦੀ, ਕਦੀ ਕਦੀ ਆਉਂਦੀ ਹੈ। ਮੈਂ ਫਿਰ ਇਸ ਦਲੀਲ ਨੂੰ ਸਾਹਮਣੇ ਰੱਖ ਕੇ ਅਤੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਇੱਕ ਮਨੁੱਖ ਦੇ ਹੱਥ 'ਚ ਦੀਵ ਹੈ, ਤੇਲ ਨਾਲ ਭਰਿਆ ਹੋਇਆ, ਵੱਟ ਵੀ ਹੈ। ਦੂਜੇ ਮਨੁੱਖ ਦੇ ਹੱਥ ਵਿੱਚ ਵੀ ਦੀਵ ਹੈ, ਭਰਿਆ ਹੋਇਆ ਤੇਲ ਦਾ, ਵੱਟ ਵੀ ਹੈ। ਪਰ ਇੱਕ ਦੀਪਕ ਜਲਿਆ ਹੋਇਆ, ਇੱਕ ਬੁਝਿਆ। ਕੋਈ ਵਜ਼ਨ ਕਰੇਗਾ ਤਾਂ ਬਰਾਬਰ ਨਹੀਂ, ਕਿਉਂਕਿ ਸਮ ਤੇਲ ਹੈ, ਉਤਨਾ ਹੀ ਤੇਲ ਹੈ ਦੋਵਾਂ 'ਚ। ਦੀਵੇ ਦਾ ਵਜ਼ਨ ਵੀ ਇੱਕੋ ਹੀ ਹੈ, ਵੱਟ ਦਾ ਵਜ਼ਨ ਵੀ ਇੱਕੋ ਹੀ। ਵਜ਼ਨ ਕਰਕੇ, ਤੋਲ ਕਰਕੇ ਤੋਲਾਂਗੇ, ਦੋਵੇਂ ਦੀਵੇ ਬਰਾਬਰ ਨੇ, ਫਿਰ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ, ਇੱਕ ਬੁਝਿਆ ਹੋਇਆ। ਉਹ ਜਿਹੜੀ ਰੋਸ਼ਨੀ, ਉਹਦਾ ਕੋਈ ਵਜ਼ਨ ਨਹੀਂ ਆਉਂਦਾ, ਰੋਸ਼ਨੀ ਵਜ਼ਨ ਨਹੀਂ ਵਧਾਏਗੀ। ਜੇ ਕੋਈ ਆਖੇ ਹੁਣ ਜਲਦੇ ਦੀਵੇ ਦਾ ਵਜ਼ਨ ਜ਼ਿਆਦਾ ਹੋ ਜਾਏਗਾ, ਨਹੀਂ, ਰੋਸ਼ਨੀ ਦਾ ਕੋਈ ਵਜ਼ਨ ਨਹੀਂ ਹੈ। ਇੱਕ ਦਾ ਤੇ ਹਿਰਦਾ ਭਾਵਨਾ ਨਾਲ ਭਰਿਆ ਹੋਇਆ, ਸ਼ਰਧਾ ਨਾਲ ਭਰਿਆ ਹੋਇਆ, ਪ੍ਰੇਮ ਨਾਲ ਭਰਿਆ ਹੋਇਆ, ਪਾਠ ਕਰ ਰਿਹਾ ਹੈ, ਅਤੇ ਇੱਕ ਬੱਧਾ ਚੱਟੀ ਕਰ ਰਿਹਾ ਹੈ। ਬਾਹਰੋਂ ਤਾਂ ਕੁਛ ਫਰਕ ਨਹੀਂ ਲੱਗੇਗਾ, ਦੋਵੇਂ ਕਰਦੇ ਪੈਣ। ਪਰ ਮੈਂ ਅਰਜ਼ ਕਰਾਂ ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਥੋੜ੍ਹਾ ਅੰਤਰਾ ਨਹੀਂ, ਦੋ ਚਾਰ ਕਦਮਾਂ ਦਾ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਇੱਕ ਪਾਠ ਕਰ ਰਿਹਾ, ਪਾਠ ਦਾ ਰੂਪ ਹੋ ਰਿਹਾ, ਇੱਕ ਪਾਠ ਕਰ ਰਿਹਾ, ਦੂਰ ਦਾ ਵੀ ਸੰਬੰਧ ਨਹੀਂ ਉਹਦਾ, ਕਰਦੇ ਦੋਵੇਂ ਹੀ ਪਏ। ਜਿਹੜਾ ਪਾਠ ਕਰ ਰਿਹਾ ਤੇ ਪਾਠ ਦਾ ਰੂਪ ਹੋ ਗਿਆ, ਇਹਨੇ ਲਕਸ਼ ਰੱਖਿਆ, ਇਹਨੇ ਸਮਝਿਆ, ਜਾਣਿਆ ਕਿ ਜਿਹੜਾ ਪਾਠ ਕਰਦਿਆਂ ਪਾਠ ਦਾ ਰੂਪ ਹੀ ਨਹੀਂ ਹੋਇਆ, ਕੀਰਤਨ ਕਰਦਿਆਂ ਹੋਇਆ ਕੀਰਤਨ ਦਾ ਰੂਪ ਹੀ ਨਹੀਂ ਹੋਇਆ, ਬਾਣੀ ਪੜ੍ਹਦਿਆਂ ਹੋਇਆ ਬਾਣੀ ਦਾ ਰੂਪ ਨਹੀਂ ਹੋਇਆ, ਅਜੇ ਇਹ ਦੀਪਕ ਜਲਿਆ ਨਹੀਂ ਹੈ, ਬੁਝਿਆ ਹੋਇਆ। ਬਾਹਰੋਂ ਦੇਖਾਂਗੇ ਕੋਈ ਫਰਕ ਨਹੀਂ, ਦੋਵੇਂ ਪੜ੍ਹਦੇ ਪਏ ਨੇ, ਪਰ ਆਂਤਰਿਕ ਦ੍ਰਿਸ਼ ਨਾਲ ਦੇਖਾਂਗੇ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਇੱਕ ਦੇ ਕੋਲ ਸੂਝ ਬੂਝ ਹੈ, ਇੱਕ ਦੇ ਕੋਲ ਨਹੀਂ ਹੈ। ਮਹਾਰਾਜ ਅੱਜ ਦੇ ਵਾਕ ਵਿੱਚ ਕਹਿੰਦੇ ਨੇ ਮੌਨਕ ਬਿਨ ਬੂਝੇ ਬਿਰਥਾ ਆਇਆ, ਸਮਝ ਹੀ ਨਹੀਂ, ਜੀਵਨ ਦੇ ਲਕਸ਼ ਦਾ ਪਤਾ ਹੀ ਨਹੀਂ। ਵਿਅਰਥ ਇਸ ਦਾ ਜਨਮ ਹੈ, ਵਿਅਰਥ ਇਸ ਦਾ ਜੀਵਨ ਹੈ, ਵਿਅਰਥ ਹੀ ਇਸ ਦਾ ਮਰਨ ਹੈ। ਇਹਦੀ ਜ਼ਿੰਦਗੀ ਸਾਰੀ ਅਕਾਰਤ ਚਲੀ ਗਈ, ਅਜਾਈ ਚਲੀ ਗਈ। ਲੜੀਵਾਰ ਇਹ ਸਾਰਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਆਪ ਸਰਵਨ ਕਰੋ ਤੇ ਦਾਸ ਤੁਹਾਡੇ ਸਾਹਮਣੇ ਅੱਖਰੀ ਅਰਥ ਰੱਖੇ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਨਾਨਕ। ਬਿਨਾਂ ਸਮਝ ਤੋਂ, ਬਿਨਾਂ ਬੋਝ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਲਕਸ਼ ਤੋਂ ਜਿਸਦਾ ਆਵਣਾ ਹੋਇਆ ਸੰਸਾਰ ਵਿੱਚ ਅਤੇ ਜੀਵਣਾ ਹੋ ਰਿਹਾ ਸੰਸਾਰ ਵਿੱਚ, ਮਹਾਰਾਜ ਕਹਿੰਦੇ ਨੇ ਵਿਅਰਥ ਹੈ, ਫਿਜ਼ੂਲ ਹੈ, ਵਿਅਰਥ ਹੈ। ਹਾਂਜੀ, ਉਸਦਾ ਜੀਵਣਾ, ਉਸਦੇ ਸਾਰੇ ਕਰਮ, ਉਹਦਾ ਸਾਰਾ ਉਦਮ ਇੰਝ ਹੋਵੇਗਾ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ, ਸੋਹਣੇ ਸੋਹਣੇ ਕੱਪੜੇ ਪਾਏ ਜਾ ਰਹੇ ਹਨ, ਨਵੀਆਂ ਤੋਂ ਨਵੀਆਂ ਛਾਲਾਂ ਪਾਈਆਂ ਜਾ ਰਹੀਆਂ ਨੇ, ਉੱਪਰ ਬੜਾ ਸ਼ਿੰਗਾਰ ਕੀਤਾ ਜਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ ਯੂਰਪ ਦੇ ਦੇਸ਼ਾਂ ਵਿੱਚ ਮੁਰਦਿਆਂ ਨੂੰ ਸ਼ਿੰਗਾਰਨ ਦੀ ਬਹੁਤ ਵੱਡੀ ਕਲਾ ਪ੍ਰਗਟ ਹੋਈ ਹੈ ਔਰ ਇੱਕ ਬਹੁਤ ਵੱਡੀ ਇੰਡਸਟਰੀ ਹੈ। ਕਿਉਂ? ਹਰ ਮੁਰਦੇ ਨੂੰ ਸ਼ਿੰਗਾਰਨਾ ਪੈਂਦਾ। ਕਿਉਂ? ਹਰ ਮੁਰਦੇ ਨੂੰ ਉਸੇ ਦਿਨ ਦਾਹ ਸੰਸਕਾਰ ਕਰਨ ਦੀ ਡੇਟ ਨਹੀਂ ਮਿਲਦੀ। ਕਿਸੇ ਨੂੰ 5 ਦਿਨ ਰੱਖਣਾ ਪੈਂਦਾ, 10 ਦਿਨ ਰੱਖਣਾ ਪੈਂਦਾ, 20 ਦਿਨ ਰੱਖਣਾ ਪੈਂਦਾ, ਗੌਰਮੈਂਟ ਦੀ ਤਰਫੋਂ ਡੇਟ ਮਿਲਦੀ ਹੈ। ਤਾਂ ਇਤਨੇ ਦਿਨ ਮੁਰਦਾ ਰੱਖਣਾ ਪੈਂਦਾ, ਉਹਨੂੰ ਸ਼ਿੰਗਾਰ ਦੇਣਾ, ਉਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਕੈਮੀਕਲਸ ਪਾਉਂਦੇ ਨੇ, ਉਹ ਚਿਹਰਾ ਮੁਰਝਾਉਂਦਾ ਨਹੀਂ ਹੈ, ਐਸਾ ਸ਼ਿੰਗਾਰ ਕਰਦੇ ਨੇ। ਦੂਰ ਕਿਉਂ ਜਾਓ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਉਹਨਾਂ ਦੇ ਕੋਈ ਰਿਸ਼ਤੇਦਾਰ ਗੁਜ਼ਰ ਗਏ ਸਨ ਜਰਮਨੀ ਦੇ, ਬਹੁਤ ਪੁਰਾਣੀ ਗੱਲ ਹੈ। ਕਥਾ ਤੋਂ ਬਾਅਦ ਮੈਨੂੰ ਕਹਿਣ ਲੱਗੇ ਮੈਨੂੰ ਜਾਣਾ ਪਏਗਾ ਬੇਗੋਵਾਲ, ਉਧਰ ਹੀ ਸਨ ਕਿਧਰੇ। ਕਹਿਣ ਲੱਗੇ ਇਸ ਤਰ੍ਹਾਂ ਦੇ ਸਾਡੇ ਸੱਜਣ ਮਿੱਤਰ ਗੁਜ਼ਰ ਗਏ ਨੇ, ਰਿਸ਼ਤੇਦਾਰ ਸਨ, ਅਤੇ ਉਹਨਾਂ ਦੀ ਲਾਸ਼ ਆਈ ਹੈ। ਮੈਂ ਕਿਹਾ ਕਦੋਂ ਗੁਜ਼ਰੇ ਸਨ? ਕਹਿਣ ਲੱਗੇ 3 ਮਹੀਨੇ ਪਹਿਲੇ ਗੁਜ਼ਰੇ ਸਨ। ਲਾਸ਼ 3 ਮਹੀਨਿਆਂ ਤੋਂ ਬਾਅਦ ਆਈ ਹੈ। ਮੈਂ ਕਿਹਾ ਸਿੰਘ ਸਾਹਿਬ ਜੀ ਬਜ਼ੁਰਗਵਾਰ, ਮੈਂ ਵੀ ਨਾਲ ਚੱਲਣਾ, ਮੈਨੂੰ ਨਾਲ ਲੈ ਗਏ। ਅਤੇ ਅੰਦਰੋਂ ਮੈਂ ਵੇਖਣਾ ਚਾਹੁੰਦਾ ਸੀ, ਮੈਂ ਕਿਹਾ 3 ਮਹੀਨਿਆਂ ਤੋਂ ਬਾਅਦ ਲਾਸ਼ ਕੀ ਰਹੀ ਹੋਣੀ ਹੈ, ਉਹਦੀ ਹਾਲਤ ਕੀ ਹੋ ਗਈ ਹੋਣੀ ਹੈ। ਉਹ ਜਿਸ ਬਕਸੇ 'ਚ ਬੰਦ ਕਰਕੇ ਆਈ ਸੀ ਉਹ ਖੋਲਿਆ ਗਿਆ ਸਾਰੇ ਪਰਿਵਾਰ ਦੇ ਸਾਹਮਣੇ। ਮੈਨੂੰ ਇੰਝ ਲੱਗਿਆ ਜਿਵੇਂ ਸੁੱਤਾ ਪਿਆ, ਨੌਜਵਾਨ ਸੀ, ਇੰਝ ਲੱਗੇ ਜਿਵੇਂ ਸੁੱਤਾ ਪਿਆ, ਮੁਰਦਾ ਨਹੀਂ ਲੱਗਦਾ ਸੀ। ਅਜੋਕੇ ਸਮੇਂ 'ਚ ਮੁਰਦਿਆਂ ਨੂੰ ਸ਼ਿੰਗਾਰਨ ਦਾ ਐਸਾ ਢੰਗ ਪ੍ਰਚਲਿਤ ਹੋ ਗਿਆ ਯੂਰਪ ਦੇ ਦੇਸ਼ਾਂ 'ਚ, ਐਸਾ ਸ਼ਿੰਗਾਰ ਦਿੰਦੇ ਨੇ, ਮਹੀਨਾ 2 ਮਹੀਨੇ ਲਾਸ਼ ਪਈ ਰਹੇ, ਇੰਝ ਲੱਗਦੀ ਜਿਵੇਂ ਸੁੱਤਾ ਪਿਆ। ਥਾਈਲੈਂਡ ਦੇ ਚ, ਇਧਰ ਚੀਨ ਦੇ ਇਲਾਕੇ ਚ ਵੀ, ਹਾਂਗਕਾਂਗ ਦੇ ਚ। ਚੀਨੀ ਲੋਕ ਮੁਰਦਿਆਂ ਨੂੰ ਕਈ ਕਈ ਦਿਨ ਘਰ ਰੱਖਦੇ ਨੇ, ਵਿਆਹ ਸ਼ਾਦੀ ਤੇ ਉਹਨਾਂ ਦਾ ਖਰਚਾ ਨਹੀਂ ਹੈ, ਹੋਰ ਕਿਸੇ ਸਮਾਗਮ ਤੇ ਉਹਨਾਂ ਦਾ ਖਰਚਾ ਨਹੀਂ ਹੈ, ਮਰਗ ਤੇ ਬਹੁਤ ਖਰਚਾ ਹੈ। ਕਿਉਂਕਿ ਜਿਤਨੇ ਦਿਨ ਮੁਰਦੇ ਨੂੰ ਰੱਖਣਾ ਪੈਂਦਾ, ਬਰਾਦਰੀ ਨੂੰ ਲੰਗਰ ਛਕਾਉਣਾ ਪੈਂਦਾ, ਪਾਠ ਪੂਜਾ ਤੇ ਕਰਦੇ ਨੇ, ਪਰ ਗਜ਼ਬ ਦੀ ਗੱਲ ਹੈ, ਮਨੋਰੰਜਨ ਵੀ ਕਰਦੇ ਨੇ, ਗੀਤ ਵੀ ਗਾਉਂਦੇ ਨੇ, ਨੱਚਦੇ ਤੇ ਟੱਪਦੇ ਵੀ ਨੇ। ਮੈਂ ਤੇ ਦੇਖ ਕੇ ਦੰਗ ਰਹਿ ਗਿਆ ਥਾਈਲੈਂਡ ਦੇ ਚ। ਉੱਥੇ ਵੀ ਮੇਰਾ ਸ਼ੌਕ ਹੋਇਆ ਕਿ ਸੱਜਣ ਨੂੰ ਮੈਂ ਕਿਹਾ ਮੁਰਦਾ ਮੈਂ ਦੇਖਣਾ, ਮੈਨੂੰ ਨੇੜੇ ਲੈ ਜਾਣ। ਉਹਨਾਂ ਨੇ ਪਰਿਵਾਰ ਵਾਲਿਆਂ ਤੋਂ ਇਜਾਜ਼ਤ ਮੰਗੀ, ਇਹ ਸਾਡਾ ਪ੍ਰੀਸਟ ਹੈ, ਮਿਸ਼ਨਰੀ ਹੈ, ਆਇਆ ਆ ਵੇਖਣਾ ਚਾਹੁੰਦਾ। ਕਹਿੰਦੇ ਵੇਖੋ, ਮੈਨੂੰ ਇੰਝ ਲੱਗੇ ਜਿਵੇਂ ਸੁੱਤਾ ਪਿਆ। ਮੁਰਦਿਆਂ ਨੂੰ ਸ਼ਿੰਗਾਰਨ ਦੀ ਕਲਾ ਪ੍ਰਗਟ ਹੋਈ ਹੈ ਅੱਜ ਦੇ ਸਮੇਂ। ਦੋ ਦੋ ਚਾਰ ਚਾਰ ਮਹੀਨੇ ਲਾਸ਼ ਇੰਝ ਲੱਗ ਰਹੀ ਹੈ ਜਿਵੇਂ ਸੁੱਤਾ ਪਿਆ। ਮਹਾਰਾਜ ਕਹਿੰਦੇ ਨੇ ਖਾ ਰਿਹਾ, ਪੀ ਰਿਹਾ, ਹੰਡਾ ਰਿਹਾ, ਕੰਮ ਕਰ ਰਿਹਾ, ਸਭ ਕੁਝ ਕਰ ਰਿਹਾ, ਤੇ ਜੇ ਜੀਵਨ ਦਾ ਲਕਸ਼ ਇਸਨੇ ਪਰਮਾਤਮਾ ਨਹੀਂ ਰੱਖਿਆ, ਤਾਂ ਇਹ ਸਾਰੇ ਅਡੰਬਰ ਇਸਦੇ ਇੰਝ ਨੇ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ, ਜਿਵੇਂ ਮੁਰਦੇ ਦੇ ਉੱਤੇ ਕੱਪੜੇ ਪਾਏ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ ਸਾਰੇ ਦਾ ਸਾਰਾ ਮ੍ਰਿਤਕ ਸ਼ਿੰਗਾਰ ਹੋਵੇਗਾ, ਨਾਮ ਬਿਨਾਂ ਜੇ ਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਹਾਂਜੀ,
1: ਹਾਏ ਹਾਏ ਤ੍ਰਿਪਨੂ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ।
0: ਇਹ ਤੇ ਠੀਕ ਹੈ, ਧਨ ਬਿਨਾਂ ਮਿਹਨਤ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾਂ ਉਦਮ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾਂ ਘਾਲਣਾ ਤੋਂ ਪ੍ਰਾਪਤ ਨਹੀਂ ਹੁੰਦਾ। ਚਾਹੇ ਧਨ ਹੈ ਤੇ ਚਾਹੇ ਧਰਮ ਹੈ, ਘਾਲਣਾ ਤੇ ਘਾਲਣੀ ਪੈਂਦੀ ਹੈ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਘਾਲ, ਘਾਲਣਾ ਧਰਮ ਵਾਸਤੇ ਵੀ ਘਾਲਣੀ ਪੈਂਦੀ ਹੈ, ਘਾਲਣਾ ਧਨ ਵਾਸਤੇ ਵੀ ਘਾਲਣੀ ਪੈਂਦੀ। ਕੁਛ ਨਾ ਕੁਛ ਉੱਦਮ ਕਰਨਾ ਪੈਂਦਾ ਹੈ, ਉਪਰਾਲਾ ਕਰਨਾ ਪੈਂਦਾ ਹੈ, ਕਿਧਰੇ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ। ਸਾਹਿਬ ਕਹਿੰਦੇ ਨੇ ਬੜੀ ਮਿਹਨਤ ਨਾਲ, ਬੜੇ ਉੱਦਮ ਨਾਲ, ਬੜੇ ਭੱਜ ਦੌੜ ਦੇ ਨਾਲ ਇਹਨੇ ਧਨ ਇਕੱਠਾ ਕੀਤਾ ਹੈ, ਧਨ ਇਕੱਠਾ ਕੀਤਾ ਹੈ। ਅਗਲੀ ਪੰਕਤੀ, ਹਾਂਜੀ।
1: ਦਾਨ ਪੁੰਨ ਨਹੀਂ ਸੰਤਨ ਸੇਵਾ, ਇਤ ਹੀ ਕਾਜ ਨਾ ਆਇਆ।
0: ਪਰ ਉਸ ਧਨ ਦੇ ਚੋਂ ਦਸਮੰਦ ਤੇ ਕੱਢਿਆ ਹੀ ਨਹੀਂ, ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ। ਸੁਮੇ ਧਨ ਰਾਖਨ ਕੋ ਦਿਆ, ਨਾ ਆਪਣੇ ਸੁੱਖ ਤੇ ਖਰਚ ਕਰਦਾ, ਨਾ ਪਰਿਵਾਰ ਦੇ ਸੁੱਖ ਤੇ, ਨਾ ਦਾਨ ਪੁੰਨ ਕਰਦਾ। ਬੜਾ ਸ਼ੌਮ, ਬੜਾ ਸ਼ੌਮ। ਇਹ ਇਸ ਤਰ੍ਹਾਂ ਹੋਇਆ ਜਿਵੇਂ ਬਿਗਾਰੀ ਦੇ ਸਿਰ ਦੇ ਉੱਤੇ ਸੋਨੇ ਦੀਆਂ ਮੋਹਰਾਂ ਦੀਆਂ ਪੰਡਾਂ ਰੱਖ ਦਿੱਤੀਆਂ ਨੇ। ਪੁਰਾਣੇ ਜ਼ਮਾਨੇ 'ਚ ਬਿਗਾਰ ਤੋਂ ਕੰਮ ਲੈਂਦੇ ਸਨ। ਬਿਗਾਰ ਦੇਣਾ ਕੱਖ ਵੀ ਨਹੀਂ, ਤੇ ਅਗਲੇ ਕੋਲ ਮਜ਼ਦੂਰੀ ਕਰਾ ਲੈਣੀ ਹੈ, ਫਿਰ ਉਹ ਰੋਟੀ ਦੇਣੀ ਹੈ। ਕਿਤਨੇ ਕਿਲੇ, ਕਿਤਨੇ ਮਹਿਲ, ਰਾਜ ਮਹਿਲ ਬਿਗਾਰੀ ਨਾਲ ਬਣਾਏ ਗਏ। ਸਿਰ ਤੇ ਭਾਰ ਚੁੱਕਿਆ ਹੋਇਆ ਹੈ, ਮਿਲਣਾ ਕੱਖ ਵੀ ਨਹੀਂ, ਉਹਨਾਂ ਵਿੱਚ ਇੱਕ ਦਮੜੀ ਵੀ ਨਹੀਂ ਮਿਲੇਗੀ, ਭਾਵੇਂ ਲੱਖਾਂ ਦੀਆਂ ਮੋਹਰਾਂ ਸਿਰ ਤੇ ਚੁੱਕੀਆਂ ਹੋਈਆਂ ਨੇ। ਭਾਵੇਂ ਧਾਏ ਧਾਏ ਭਟਕ ਭਟਕ ਕੇ, ਮਿਹਨਤ ਕਰਕੇ, ਗਾਲਣਾ ਗਾਲ ਗਾਲ ਕੇ ਬੜਾ ਧਨ ਇਕੱਠਾ ਕੀਤਾ ਹੈ, ਨਾ ਆਪਣੇ ਸੁੱਖ ਵਾਸਤੇ ਖਰਚ ਕਰਦਾ, ਨਾ ਪਰਿਵਾਰ ਦੇ ਸੁੱਖ ਵਾਸਤੇ ਖਰਚ ਕਰਦਾ, ਅਤੇ ਨਾ ਦਾਨ ਕਰਦਾ, ਨਾ ਪੁੰਨ ਕਰਦਾ। ਇਹ ਤੇ ਸਾਰਾ ਧਨ ਸ਼ੋਮ ਦਾ ਇੰਜ ਹੈ ਜਿਵੇਂ ਬਿਗਾਰੀ ਨੇ ਬਿਗਾਰ ਕੀਤੀ ਹੋਵੇ। ਬੋਝ ਤੇ ਚੁੱਕਿਆ, ਮਿਲਿਆ ਕੱਖ ਵੀ ਨਹੀਂ, ਇਹ ਫਿਜ਼ੂਲ ਦੀ ਜੋ ਹੈ ਮਜ਼ਦੂਰੀ ਕਰਦਾ ਰਿਹਾ। ਕਬੀਰ ਨੇ ਧਨ ਦੇ ਤਿੰਨ ਰੂਪ ਬਿਆਨ ਕੀਤੇ ਨੇ। ਸੁਹਾਗਨ ਕਿਰਪਨ ਕੀ ਪੋਥੀ, ਸੇਵਕ ਤਜ ਜਗਤ ਸਿਉ ਸੋਥੀ। ਇਹ ਧਨ ਕਿਰਪਨ ਸ਼ੂਮ ਬੰਦੇ ਦੀ ਧੀ ਹੈ, ਸੰਸਾਰੀ ਦੀ ਪਤਨੀ ਹੈ, ਭਗਤਾਂ ਦੀ ਦਾਸੀ ਹੈ। ਤਿੰਨ ਰੂਪ ਬਿਆਨ ਕੀਤੇ, ਇਹ ਦਾਸੀ ਹੈ, ਇਹ ਪਤਨੀ ਹੈ, ਇਹ ਧੀ ਹੈ। ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਾਂ ਜਗਤ ਸਿਉ ਸੋਤੀ। ਸੇਵਕ ਜੋ ਪ੍ਰਭੂ ਦੇ ਸੇਵਕ ਨੇ, ਇਹਨੂੰ ਲੋੜ ਮਾਤਰ ਵਰਤਦੇ ਨੇ, ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਪਰ ਆਮ ਸੰਸਾਰੀ ਇਸ ਤੋਂ ਸੰਸਾਰ ਦੇ ਰੰਗ ਤਮਾਸ਼ੇ ਰੰਗ ਰਲੀਆਂ ਮਾਰਨਾ ਚਾਹੁੰਦੇ ਨੇ। ਧਨ ਤੋਂ ਬਿਨਾਂ ਜੂਆ ਨਹੀਂ ਖੇਡਿਆ ਜਾ ਸਕਦਾ, ਧਨ ਤੋਂ ਬਿਨਾਂ ਸ਼ਰਾਬ ਨਹੀਂ ਪੀਤੀ ਜਾ ਸਕਦੀ, ਧਨ ਤੋਂ ਬਿਨਾਂ ਵੈਸ਼ਿਆਲੇ ਨਹੀਂ ਜਾਇਆ ਜਾ ਸਕਦਾ। ਸਾਰੇ ਵਿਭਿਚਾਰ ਦੁਰਾਚਾਰ ਧਨ ਦੇ ਆਸਰੇ ਤੇ ਚੱਲਦੇ, ਪਰ ਜਿਹੜਾ ਕਿਰਪਨ ਹੈ ਉਹਦੀ ਬਿਲਕੁਲ ਵਰਤੋਂ ਨਹੀਂ ਕਰਦਾ, ਛੁਪਾ ਕੇ ਰੱਖਦਾ। ਕਿਰਪਨ ਸ਼ੋਮ, ਕਬੀਰ ਦੂਜਾ ਰੂਪ ਵੀ ਬਿਆਨ ਕਰਦੇ ਨੇ, ਸ਼ੋਮ ਬੰਦਾ ਧਨ ਦਾ ਚੌਕੀਦਾਰ ਹੈ। ਸ਼ੋਮੇ ਧਨ ਰਾਖਨ ਕੋ ਦਿਆ, ਰਖਵਾਲ ਹੈ ਮੁਗਧ ਕਹੇ ਧਨ ਮੇਰਾ। ਇਹਦੇ ਸ਼ੋਮ ਬੰਦਾ ਧਨ ਦਾ ਰਖਵਾਲ ਹੈ, ਚੌਕੀਦਾਰ ਹੈ, ਨਾ ਖੁਦ ਸੁੱਖ ਲੈਂਦਾ ਨਾ ਦੂਜੇ ਨੂੰ ਜੋ ਹੈ ਸੁੱਖ ਦਿੰਦਾ। ਧਾਨ ਗਾਵਨਾ ਕਰਕੇ, ਮਿਹਨਤ ਕਰਕੇ, ਗਾਲਨਾ ਗਾਲ ਕੇ ਧਨ ਤੇ ਕਮਾਇਆ, ਤੇ ਧਨ ਦਾ ਲਕਸ਼ ਇਹ ਸੀ ਦਾਨ ਪੁੰਨ ਕਰਨਾ ਤੇ ਸੰਸਾਰ ਦੇ ਸੁੱਖ ਲੈਣੇ, ਇਹ ਤੇ ਉਸਨੇ ਕੀਤਾ ਨਹੀਂ। ਐਵੇਂ ਬਿਨਾਂ ਪ੍ਰਯੋਜਨ ਤੋਂ, ਬਿਨਾਂ ਮਕਸਦ ਤੋਂ, ਬਿਨਾਂ ਮੰਜ਼ਿਲ ਰੱਖੇ ਹੈ, ਇਹ ਸਾਰੀ ਇਸਨੇ ਮਿਹਨਤ ਕੀਤੀ, ਅਜਾਈ ਗਈ, ਫਿਜ਼ੂਲ ਗਈ। ਹਾਂਜੀ,
1: ਪਰ ਆਭਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ।
0: ਸੁਹਾਗਣ ਇਸਤਰੀ ਨੇ ਆਪਣੇ ਤਨ ਨੂੰ ਗਹਿਣਿਆਂ ਨਾਲ ਸਜਾਇਆ, ਬਸਤਰਾਂ ਨਾਲ ਸਜਾਇਆ, ਹਰ ਤਰ੍ਹਾਂ ਦਾ ਸ਼ਿੰਗਾਰ ਕੀਤਾ, ਪੂਰਾ ਅਡੰਬਰ ਸਾਜਿਆ। ਹਾਂਜੀ,
1: ਸੰਗ ਨਾ ਪਾਇਓ ਆਪਣੇ ਭਰਤੇ, ਪੇਟ ਪੇਟ ਦੁੱਖ ਪਾਇਆ।
0: ਕੋਲ ਭਰਤਾ ਹੈ ਨਹੀਂ, ਪਤੀ ਹੈ ਨਹੀਂ, ਸਾਰਾ ਸ਼ਿੰਗਾਰ ਸਾਰਾ ਅਡੰਬਰ ਬੋਝ ਬਣ ਗਿਆ, ਬਾਹਰ ਬਣ ਗਿਆ। ਇਹਨੂੰ ਕਬੀਰ ਨੇ ਇੱਕ ਹੋਰ ਰੂਪ ਦੇ ਚ ਵੀ ਬਿਆਨ ਕੀਤਾ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆ ਮਾਂ ਨੇ ਬਾਜ ਬਤਾ। ਤੇ ਇਹ ਦੂਜਾ ਉਦਾਹਰਣ ਦਿੱਤਾ, ਸਾਰੇ ਹਾਰ ਸ਼ਿੰਗਾਰ ਦਾ ਤੇ ਮੁੱਦਾ ਇੰਨਾ ਹੀ ਸੀ, ਮੁੱਦੇ ਦੀ ਪੂਰਤੀ ਤੇ ਹੋਈ ਨਾ, ਮਕਸਦ ਦੀ ਪੂਰਤੀ ਤੇ ਹੋਈ ਨਾ। ਅਜਾਹੀ ਚੱਲਣ ਦਾ ਤੇ ਮੁੱਦਾ ਇੰਨਾ ਹੈ, ਮੰਜ਼ਿਲ ਤੇ ਪਹੁੰਚੀ ਹੈ, ਤੇ ਮੰਜ਼ਿਲ ਦਾ ਪਤਾ ਵੀ ਕੋਈ ਨਹੀਂ, ਤੇ ਮੰਜ਼ਿਲ ਤੇ ਪਹੁੰਚਣ ਦੀ ਚਾਹਤ ਵੀ ਕੋਈ ਨਹੀਂ, ਤੇ ਚੱਲ ਰਿਹਾ। ਇਹ ਚੱਲਣਾ ਭਟਕਣਾ ਹੋਵੇਗਾ, ਚੱਲਣਾ ਚੱਲਣਾ ਨਹੀਂ ਹੋਵੇਗਾ। ਹਾਂਜੀ,
1: ਸਾਰੋ ਦਿਨ ਮਜ਼ਦੂਰੀ ਕਰਤਾ ਤੋਹ ਮੁਸਲਹ ਛਾਰਾਇਆ।
0: ਸਾਰਾ ਦਿਨ ਬੜੀ ਕਰੜੀ ਮਿਹਨਤ ਕੀਤੀ, ਬਹੁਤ ਤਗੜੀ ਮਿਹਨਤ ਕੀਤੀ, ਇਸ ਤਰ੍ਹਾਂ ਮਿਹਨਤ ਕੀਤੀ ਜਿਵੇਂ ਮੌਲੀ ਦੇ ਤੱਲੇ ਦਾਣੇ ਹੁੰਦੇ ਨੇ, ਇਸ ਤਰ੍ਹਾਂ ਮਿਹਨਤ ਇਸ ਨੂੰ ਕੁੱਟ ਕੇ ਰੱਖ ਦਿੰਦੀ ਹੈ, ਮੁਸ਼ਕਤ ਇਸ ਨੂੰ ਕੁੱਟ ਕੇ ਰੱਖ ਦਿੰਦੀ ਹੈ, ਥੱਕ ਜਾਂਦਾ, ਟੁੱਟ ਜਾਂਦਾ। ਬੜੀ ਮਿਹਨਤ, ਬੜੀ ਮਿਹਨਤ। ਹਾਂਜੀ,
1: ਖੇਲ ਭਇਓ ਬੇਦਾਰੀ ਨਿਆਈ, ਘਰ ਕਾ ਕਾਮ ਨਾ ਆਇਆ।
0: ਪਰ ਇਹਨੂੰ ਬੜਾ ਦੁੱਖ ਹੋਇਆ, ਇਤਨੀ ਪੰਡ ਮੈਂ ਸਿਰ ਤੇ ਚੁੱਕੀ, ਦਾਣਾ ਤੇ ਇੱਕ ਵੀ ਨਾ ਮਿਲਿਆ, ਕਿਸੇ ਦਾ ਸੀ ਕਿਸੇ ਦੇ ਘਰ ਪਹੁੰਚਾ ਦਿੱਤਾ, ਮਿਹਨਤ ਕੀਤੀ ਹੀ, ਲਕਸ਼ ਕੁਛ ਵੀ ਨਾ ਮਿਲਿਆ, ਮੁੱਦਾ ਕੁਛ ਵੀ ਨਾ ਹੋਇਆ, ਸਿਰ ਤੇ ਬੋਝ ਬੜਾ ਚੁੱਕਿਆ ਮੋਹਰਾਂ ਦਾ, ਮੋਹਰ ਤੇ ਇੱਕ ਵੀ ਨਾ ਮਿਲੀ, ਇੱਕ ਵੀ ਨਾ ਮਿਲੀ। ਚੱਲੇ ਤੇ ਬਹੁਤ ਬਹੁਤ ਚੱਲੇ, ਮੰਜ਼ਿਲ ਦਾ ਕੋਈ ਬੋਧ ਨਹੀਂ ਸੀ, ਮੰਜ਼ਿਲ ਤੇ ਪਹੁੰਚੇ ਵੀ ਨਾ, ਤੋ ਸਾਰਾ ਚੱਲਣਾ ਭਟਕਣਾ ਹੀ ਰਹਿ ਗਿਆ, ਭਟਕਣਾ ਹੀ ਰਹਿ ਗਿਆ। ਹਾਂਜੀ,
1: ਭਇਓ ਅਨੁਗ੍ਰਹੋ ਜਾ ਕਉ ਪ੍ਰਭੂ ਇਸ ਹਿਰਦਾ ਨਾਮ ਵਸਾਇਆ।
0: ਜਿਹਦੇ ਤੇ ਪ੍ਰਭੂ ਦੀ ਬਖਸ਼ਿਸ਼ ਹੋ ਗਈ, ਗੁਰੂ ਦੀ ਕਿਰਪਾ ਹੋ ਗਈ, ਉਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ, ਉਹਦੇ ਅੰਦਰ ਗਿਆਨ ਦਾ ਵਾਸਾ ਹੋ ਗਿਆ। ਹਾਂਜੀ,
1: ਸਾਧ ਸੰਗਤ ਕਾ ਪਾਛਾ ਪਰਿਆ ਜਾਣੂ ਨਾਨਕ ਹਰ ਰਸ ਪਾਇਆ।
0: ਸਾਧ ਸੰਗਤ ਦੀ ਸਰਨੀ ਪੈ ਗਏ, ਗੁਰੂ ਦੀ ਕਿਰਪਾ ਹੋ ਗਈ, ਪ੍ਰਭੂ ਦੀ ਬਖਸ਼ਿਸ਼ ਹੋ ਗਈ, ਹਰੀ ਰਸ ਦੀ ਪ੍ਰਾਪਤੀ ਹੋ ਗਈ, ਹਿਰਦੇ ਵਿੱਚ ਨਾਮ ਵਸ ਗਿਆ, ਮੰਜ਼ਿਲ ਤੇ ਪਹੁੰਚ ਗਏ, ਟਿਕਾਣੇ ਤੇ ਪਹੁੰਚ ਗਏ। ਟਿਕਾਣੇ ਤੇ ਪਹੁੰਚ ਗਏ ਤੇ ਚੱਲਣਾ ਹੈ, ਟਿਕਾਣੇ ਤੇ ਨਹੀਂ ਪਹੁੰਚੇ ਤੇ ਟਿਕਾਣੇ ਦਾ ਪਤਾ ਵੀ ਕੋਈ ਨਹੀਂ, ਇਹ ਚੱਲਣਾ ਨਹੀਂ ਹੈ, ਭਟਕਣਾ ਹੈ। ਮੈਨੂੰ ਕਹਿਣ ਦੇਣਾ, ਕਿਸੇ ਦਾ ਪਾਠ ਕਰਨਾ, ਪਾਠ ਕਰਨਾ ਹੋਵੇਗਾ, ਬੰਦਗੀ ਹੋਵੇਗੀ, ਕਿਸੇ ਦਾ ਪਾਠ ਕਰਨਾ ਭਟਕਣਾ ਹੋਵੇਗਾ, ਕੁਛ ਵੀ ਨਹੀਂ ਹੋਵੇਗਾ। ਕਿਸੇ ਦੇ ਧਾਰਮਿਕ ਕਰਮ ਬੰਦਗੀ ਹੋਣ

0: ਬੜਾ ਲਕਸ਼ ਰੱਖਦਾ ਹੀ ਨਹੀਂ, ਮੰਜ਼ਿਲ ਦਾ ਪਤਾ ਵੀ ਕੋਈ ਨਹੀਂ, ਭਾਵੇਂ ਕਿਤਨਾ ਭੱਜੇ ਤੇ ਕਿਤਨਾ ਦੌੜੇ, ਉਹਦਾ ਚੱਲਣਾ ਭਟਕਣਾ ਹੈ, ਚੱਲਣਾ ਚੱਲਣਾ ਨਹੀਂ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡਾ ਸਾਰਾ ਕਰਨਾ ਤੇ ਚੱਲਣਾ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਹੋਵੇ, ਮਕਸਦ ਦੀ ਪ੍ਰਾਪਤੀ ਕਰਾਵੇ, ਮੁੱਦੇ ਦੀ ਪ੍ਰਾਪਤੀ ਕਰਾਵੇ, ਤਾਂ ਕਿ ਸੰਸਾਰ ਤੇ ਆਇਆ ਸਫਲ। ਅਦਕੇ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪੁਰਬ ਤੇ ਦੀਵਾਲੀ 35-36 ਦਿਨ ਦਾ ਗੈਪ ਰੱਖਦੀ ਹੈ। ਮੈਨੂੰ ਕਈ ਕਹਿੰਦੇ ਸਨ, ਤੁਸੀਂ ਇਤਨੇ ਬਿਜ਼ੀ ਰਹਿੰਦੇ ਹੋ, ਇੰਨੇ ਦਿਨ ਰਹੋਗੇ? ਮੈਂ ਕਿ ਨਹੀਂ, ਇੱਥੇ ਮੈਂ ਪ੍ਰਣ ਕੀਤਾ ਸੀ ਇੱਕ ਮਹਾਨ ਬਜ਼ੁਰਗ, ਇੱਕ ਚੰਗੀ ਪਵਿੱਤਰ ਆਤਮਾ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਉਹਨਾਂ ਨੇ ਮੇਰੇ ਕੋਲ ਦਰਬਾਰ ਸਾਹਿਬ ਪ੍ਰਣ ਲਿਆ ਸੀ, ਤਾਂ ਮੈਂ ਉਸ ਪ੍ਰਣ ਦੀ ਪੂਰਤੀ ਕਰਨੀ ਹੈ, ਭਾਵੇਂ 2 ਮਹੀਨੇ ਹੋਵਣ ਅਤੇ ਭਾਵੇਂ 1.5 ਮਹੀਨਾ ਹੋਵੇ ਅਤੇ ਭਾਵੇਂ 35 ਦਿਨ ਹੋਵੇ। ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਅਤੇ ਸੰਗਤਾਂ ਦੀ ਹੈ ਖੁਸ਼ੀ ਲੈਣੀ ਹੈ, ਪ੍ਰਸੰਨਤਾ ਲੈਣੀ ਹੈ, ਅਸੀਸ ਬਖਸ਼ਣੀ, ਸਹੀ ਢੰਗ ਨਾਲ ਗੁਰਮਤਿ ਆਸ਼ੇ ਨਾਲ ਤੁਹਾਡੀ ਸੇਵਾ ਕਰਦੇ ਰਹੀਏ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ੍ਰੀ ਵਾਹਿਗੁਰੂ ਸਾਹਿਬ ਜੀਓ, ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰੂਦੇਵ ਨਮੈ, ਦਰਸ਼ਨ ਦੇ ਜੀਵਾ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਕੇ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

यति समग्री देखो रे नारव तेती ही छड़ जानी

प्यारे तू मेरो सुख दाता।

वाहिगुरु जी का खालसा, वाहिगुरु जी की फतेह। परम पूज्य सतगुरु साहिब श्री गुरु नानक साहब जी के पावन दरबार में उपस्थित संतगणों, गुरु के प्यारियो तथा सर्व उपमा गुरु रूप साधक संगत जीओ, जिन्हों के भाग बहुत अच्छे होंगे ने, उन्हां नूं गुरु घर विच आउण दा सुभाग प्राप्त होंदा है, समा प्राप्त होंदा है। गुरु दा दर्शन कीतियां मन दा ओ ज्ञान वधदा है जो आत्मा नूं जोड़दा है। ये ज्यों ज्यों मन आत्मा नाल जुड़दा है, वाहिगुरु जी दा सिमरन करके त्यों त्यों मन सुखी हुंदा जांदा है। ये राह जड़ा मन आत्मा वल में जांदा है, ये केवल सतगुरु जी ही दसते हैं। ये सतगुरु जी ही गुरमंत्र बख्श के उस राह से चलाते हैं। पर जिवें आप जानते हो, बच्चा पढ़न वाला होवे तां ही पढ़ सकता है। माता पिता से बच्चे नूं समझा ही सकते हैं, रोटी दे सकते हैं, फीस भर सकते हैं स्कूल की। बहुत यतन करने नाल बच्चे नूं किसी वाहन द्वारा स्कूल तक छड़ जाते हैं, पढ़ना बच्चे ने है। साड़ी देह दे विच मन बच्चा है, देह की पित पालना वाहिगुरु जी आप करते हैं माता पिता होके। ते आत्म विद्या पढ़नी साढ़े मन रूपी बच्चे ने, ताकि गुरु घर आके जदों साढ़े मन में यह सोझी हो जाए कि असी वाहिगुरु जी के बच्चे हाँ और वाहिगुरु जी का सिमरन करने वास्ते मनुख देह आए हाँ, वो सिमरन करन लग पैंदा है। जड़ा मन सिमरन करन लग पैंदा है वह गुरसिख बन जाता, उन्हों एक दिन अपनी मंजिल मिल जाती। जिमें तुरया होया बंदा चाहे वह किवें भी तुरे, सहजे तुरे, तेज तुरे, दौड़े, उन्हों मंजिल मिल ही जाती है। जड़ा बंदा तुरदा नहीं उन्हों कभी मंजिल नहीं मिलती। सतगुरु महाराज जी कृपा दे सागर हैं, बड़ी दया मेहर करने वाले हैं। असी कलयुग में जन्म लिया है, कलयुग में झूठ का बहुत बोलबाला है और झूठ की करता है आडंबर बनाता है। असी बाहरों कुछ होर दिसते हाँ, अंदरों असी कुछ होर हाँ, इससे भी दुखी हाँ। सतगुरु जी फरमाते ने जो तुसी मन करके हो वही तुसी तन ते आओ, तुहाडा मन वाणी इक होवे ताही भी तुहानू सुख हो सकता है। इसलिए मन वाहिगुरु का स्वरूप है, मन देही वाहिगुरु जी दे सिमरन करन वास्ते मिली है। देही दी पालना पोसना वाहिगुरु जी आप करते हैं, थोड़ा जा असी उद्यम भी करते हाँ, सानू वाहिगुरु जी देते ने। पर जदों असी उद्यम नहीं सी कर सकते, छोटे जे बच्चे सा, उदों भी वाहिगुरु जी ने सानू बहुत कुछ दिता। जदों मां के गर्भ के भी सा, उदों भी वाहिगुरु जी ने सानू बहुत कुछ दिता। जब तक असी कमान कुछ नहीं सी लगे, अर्न नहीं सी करन लगे, पढ़ते पढ़ाते ही सदों भी वाहिगुरु जी ने माता पिता के राही सानू बहुत कुछ दिता। और जदों असी कमान लग पे उदों भी सानू वाहिगुरु जी ने ही देना है और दे भी रहा। ये मत जानिए असी कि साडे उद्यम करन नाल के माया मिलती है, सुख मिलता है। जिन्ना भी सुख इस देही नू मिलता है वो वाहिगुरु जी की कृपा नाल ही मिलता है और इसनू भाग आखीद है। भाग बनते हैं जिनी असी गुरु की सेवा करते हाँ, सिमरन करते हाँ, उस अनुसार भाग बनता है। और जिन्ना किसी का भाग उज्ज्वल होंदा उन्हों मायक पदार्थ ज्यादा अच्छे मिलते हैं, सुख ज्यादा अच्छा मिलता है।
ਪਰ ਜਿਸ ਤਰ੍ਹਾਂ ਵੀ ਸੁੱਖ ਮਿਲਦਾ ਹੈ ਇਸ ਵਿੱਚ ਮਨ ਮੁਤਮਾਇਨ ਨਹੀਂ ਹੁੰਦਾ, ਮਨ ਸੈਟਿਸਫਾਈਡ ਨਹੀਂ ਹੁੰਦਾ। ਉਸਦਾ ਕਾਰਨ ਇਹ ਹੈ ਕਿ ਮਨ ਆਤਮਾ ਹੈ, ਮਨ ਆਤਮਾ ਤੱਕ ਜਾਣਾ ਚਾਹੁੰਦਾ ਹੈ। ਮਨ ਨੂੰ ਆਤਮਾ ਤੱਕ ਜਾਣ ਲਈ ਸਿਮਰਨ ਕਰਨ ਦੀ ਲੋੜ ਹੈ। ਤਾਂ ਦੇਹੀ ਤਾਂ ਰੋਟੀ ਪਾਣੀ ਖਾ ਕੇ ਕੱਪੜਾ ਪਾ ਕੇ ਠੀਕ ਹੋ ਜਾਂਦੀ ਹੈ, ਪਰ ਮਨ ਨਹੀਂ ਠੀਕ ਹੁੰਦਾ। ਇਸ ਲਈ ਦੇਹੀ ਨੂੰ ਰੋਟੀ ਪਾਣੀ ਵੀ ਚਾਹੀਦਾ, ਉਹਦੇ ਲਈ ਇਹ ਮਨ ਕਿਰਤ ਕਰੇ, ਤਨ ਕਿਰਤ ਕਰੇ, ਪਰ ਮਨ ਵੀ ਭੁੱਖਾ ਨਾ ਰਵੇ। ਇਸ ਲਈ ਮਨ ਨੂੰ ਸਿਮਰਨ ਕਰਨਾ ਚਾਹੀਦਾ। ਜਿਸ ਸਿੱਖ ਨੂੰ ਇਹ ਗੱਲ ਸਮਝ ਆ ਜਾਂਦੀ ਗੁਰਦੇਵ ਦੀ, ਉਹ ਸਿੱਖ ਭਾਗਾਂ ਵਾਲਾ ਹੋ ਜਾਂਦਾ। ਉਹ ਸਿੱਖ ਆਤਮਾ ਨੂੰ ਜਾਣਨ ਵਾਲੀ ਵਿਦਿਆ ਪੜ੍ਹ ਲੈਂਦਾ। ਉਹ ਸਿੱਖ ਭਾਗਾਂ ਵਾਲਾ ਹੈ ਜਿਹੜਾ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਲੱਗ ਪੈਂਦਾ। ਜਿਸ ਸਿੱਖ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਸ਼ੌਕ ਪੈਦਾ ਹੋ ਜਾਂਦਾ, ਭਾਗਾਂ ਵਾਲਾ, ਉਸਦੇ ਨਿਗਾਹਬਾਨ ਸਾਹਿਬ ਜੀ ਹੋ ਜਾਂਦੇ ਨੇ ਆਪ ਗੁਰੂ ਨਾਨਕ ਸਾਹਿਬ, ਤੇ ਕਦੀ ਨਾ ਕਦੀ ਉਸਨੂੰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਸਭ ਕਿਰਪਾ ਕੀਤੀ, ਜਿਸ ਸੰਗਤ ਵਿੱਚ ਬੈਠੇ ਹਾਂ ਇਹ ਗੁਰੂ ਨਾਨਕ ਮਹਾਰਾਜ ਦੀ ਦੇਣ ਹੈ। ਗੁਰੂ ਨਾਨਕ ਮਹਾਰਾਜ ਦੀ ਬਾਣੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹੜੀ ਸਮਝਣੀ ਔਖੀ ਵੀ ਹੈ। ਪੜ੍ਹਦੇ ਵੀ ਅਸੀਂ ਜ਼ਰੂਰ ਹਾਂ, ਪਰ ਸਮਝਣੀ ਔਖੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਦੋਂ ਵਕਤ ਆਇਆ, ਹਜ਼ੂਰ ਮਹਾਰਾਜ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਜਦੋਂ ਸੁਸ਼ੋਭਿਤ ਹੋਏ ਤਾਂ ਪੁਰਾਤਨ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਗੁਰਮੁਖ ਸਮਝ ਰਹੇ ਹਾਂ, ਗੁਰੂ ਨਾਨਕ ਦੇ ਬਾਣੀ ਨੂੰ ਸਮਝ ਰਹੇ ਹਾਂ, ਪੜ੍ਹਦੇ ਵੀ ਹਾਂ, ਪਰ ਸਾਡੇ ਬੱਚੇ ਗੁਰੂ ਨਾਨਕ ਦੀ ਬਾਣੀ ਨੂੰ ਸਮਝ ਨਹੀਂ ਰਹੇ। ਆਪ ਕਿਰਪਾ ਕਰਕੇ ਸਾਨੂੰ ਰਾਹ ਦੱਸੋ, ਅਸੀਂ ਕੀ ਕਰੀਏ, ਸਾਡੇ ਬੱਚਿਆਂ ਦੇ ਲਈ ਅਸੀਂ ਕੀ ਕਰੀਏ। ਇਹ ਸੋਚ ਵਾਲੀ ਗੱਲ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਨਾਨਕ ਜੀ ਦੀ ਪਵਿੱਤਰ ਬਾਣੀ ਦਾ ਟਰਾਂਸਲੇਸ਼ਨ ਕਰ ਦਿੱਤਾ, ਬਾਣੀ ਦਾ ਟਰਾਂਸਲੇਸ਼ਨ ਬਾਣੀ ਵਿੱਚ ਹੀ ਕਰ ਦਿੱਤਾ। ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਪੋਇਟਰੀ ਹੁੰਦੀ ਹੈ, ਕਾਵਿ ਉੱਚੀ ਹੁੰਦੀ ਹੈ, ਲਿਖੀ ਹੋਈ, ਉਸਦਾ ਕੋਈ ਟਰਾਂਸਲੇਸ਼ਨ ਵਾਰਤਕ ਵਿੱਚ ਕਰ ਦੇਵੇ ਤੇ ਪਤਾ ਲੱਗ ਜਾਂਦਾ ਕਿ ਕਾਵਿ ਰਚਨਾ ਕਿੱਡੀ ਉੱਚੀ ਹੈ। ਤਾਂ ਗੁਰੂ ਨਾਨਕ ਜੀ ਨੇ ਜੋ ਕਾਵਿ ਰਚਨਾ ਕੀਤੀ ਉਸਦਾ ਟਰਾਂਸਲੇਸ਼ਨ ਗੁਰਬਾਣੀ ਵਿੱਚ ਹੀ ਸਤਿਗੁਰਾਂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰ ਦਿੱਤਾ। ਇਹ ਬੜੀ ਵੱਡੀ ਕਿਰਪਾ ਕੀਤੀ। ਤੇ ਅਸੀਂ ਲਗਭਗ ਜਿਤਨਾ ਸਮਾਂ ਹੁਣ ਸਤਸੰਗ ਵਿੱਚ ਗੁਜ਼ਾਰਿਆ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਤੋਂ ਉਪਦੇਸ਼ ਲੈ ਰਹੇ ਹਾਂ। ਇਹ ਸਭ ਛੋਟੇ ਹਨ, ਨਿੱਕੇ ਹਨ, ਸੌਖੇ ਵੀ ਹਨ ਔਰ ਜਲਦੀ ਸਮਝ ਵਿੱਚ ਆ ਜਾਂਦੇ ਨੇ। ਫਿਰ ਵੀ ਜਿੱਥੇ ਆਪ ਬੈਠੇ ਹੋ, ਆਪ ਵਿਦੇਸ਼ ਵਿੱਚ ਬੈਠੇ ਹੋ, ਇਹ ਬਾਣੀ ਪੰਜਾਬ ਦੀ ਧਰਤੀ ਤੇ ਲਿਖੀ ਗਈ, ਪੜ੍ਹੀ ਗਈ, ਸੁਣੀ ਗਈ, ਗਾਵੀ ਗਈ ਔਰ ਇਸ ਦੀ ਬਾਣੀ ਦੇ ਕਰਤਾ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਹੋਏ। ਇੱਥੇ ਧਰਤੀ ਤੇ ਬੱਚੇ ਕੀ ਪੜ੍ਹਦੇ ਨੇ ਇਹ ਹੋਰ ਬੋਲੀ ਹੈ। ਇਸ ਲਈ ਇੱਥੇ ਹੋਰ ਵੀ ਜ਼ਿਆਦਾ ਲੋੜ ਹੈ ਕਿ ਕੋਈ ਐਸਾ ਪ੍ਰਬੰਧ ਹੋਵੇ ਕਿ ਇਹ ਗੁਰੂ ਦੀ ਬਾਣੀ ਦਾ ਜਿਹੜਾ ਹੁਕਮ ਹੈ ਸਾਡੇ ਬੱਚਿਆਂ ਨੂੰ ਸਾਡੀ ਬੋਲੀ ਵਿੱਚ ਸਮਝਾ ਦਿੱਤਾ ਜਾਵੇ, ਤਾਂ ਕਿ ਸਾਡੇ ਬੱਚੇ ਜਿਹੜੇ ਅੱਗੇ ਨੇ ਉਹ ਗੁਰੂ ਘਰ ਨਾਲ ਜੁੜ ਸਕਣ ਤੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਵਾਹਿਗੁਰੂ ਦਾ ਸਰੂਪ ਕੈਸਾ ਹੈ। ਆਪ ਸਭ ਯਤਨ ਕਰਨਾ, ਮੇਰਾ ਵੀ ਇਸੇ ਪ੍ਰਥਾਈ ਯਤਨ ਹੈ। ਪੰਜਾਬ ਦੇ ਵਿੱਚ ਵੀ ਪੰਜਾਬੀ ਨਹੀਂ ਸਮਝੀ ਜਾਂਦੀ ਇਸ ਵੇਲੇ, ਕਿਉਂਕਿ ਪੰਜਾਬ ਦੇ ਵਿੱਚ ਵੀ ਅੱਧੇ ਬੰਦੇ ਅੰਗਰੇਜ਼ੀ ਹੀ ਬੋਲਦੇ, ਪਰ ਪੰਜਾਬ ਤੋਂ ਬਾਹਰ ਹਿੰਦੀ ਬੋਲਦੇ ਨੇ। ਈਵਨ ਦਿੱਲੀ ਵਾਲੇ ਬੱਚੇ ਹਿੰਦੀ ਬੋਲਦੇ, ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਕੀ ਲਿਖਿਆ। ਬਹੁਤ ਘੱਟ ਬੱਚੇ ਸਮਝਦੇ ਨੇ। ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਗੁਰਸਿੱਖਾਂ ਨੂੰ, ਉਸ ਦੇ ਵਿੱਚੋਂ ਦਾਸ ਦਾ ਇੱਕ ਯਤਨ ਹੈ। ਸਮਝਣ ਵਾਸਤੇ ਤਾਂ ਬਹੁਤ ਕੁਛ ਹੁੰਦਾ ਹੈ, ਇੱਕ ਕੀਰਤਨ ਕਰਨਾ, ਪਾਠ ਦਾ ਅਰਥ ਸਮਝਣਾ, ਨਿਤਨੇਮ ਕਰਨਾ, ਗੁਰੂ ਘਰ ਦੀ ਮਰਿਆਦਾ ਸਮਝਣੀ, ਬ
ਬਾਬਾਣੀਆਂ ਕਹਾਣੀਆਂ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਦੁਆਰਾ ਸਮਝਿਆ ਸਮਝਾਇਆ ਜਾਂਦਾ ਹੈ। ਪਰ ਸਭ ਤੋਂ ਉੱਚੀ ਪੜ੍ਹਾਈ ਹੁੰਦੀ ਹੈ, ਉੱਚੀ ਪੜ੍ਹਾਈ ਜਿਹਨੂੰ ਕਹੀਦਾ PhD ਜਾਂ DLit, ਡਾਕਟਰ ਆਫ ਲਿਟਰੇਚਰ ਜਾਂ ਡਾਕਟਰ ਆਫ ਫਿਲਾਸਫੀ। ਗੁਰਮਤ ਫਿਲਾਸਫੀ ਕੀ ਹੈ, ਯਾਨੀ ਗੁਰੂ ਨਾਨਕ ਹਜ਼ੂਰ ਦਾ ਮਤ ਕੀ ਹੈ, ਜਿੱਥੇ ਸਤਿਗੁਰੂ ਜੀ ਲਿਖਦੇ ਨੇ ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਨ। ਕਦੀ ਤੂੰ ਗੁਰੂ ਦੀ ਮਤ ਲੈ ਲੈਣੇ ਤਾਂ ਤੈਨੂੰ ਸਮਝ ਆ ਸਕਦੀ ਹੈ ਕਿ ਤੂੰ ਕੌਣ ਹੈ। ਜਦੋਂ ਤੈਨੂੰ ਇਹ ਸਮਝ ਲੱਗੇਗੀ ਕਿ ਤੂੰ ਕੌਣ ਹੈ, ਤੂੰ ਸੁਖੀ ਹੋ ਜਾਵੇਂ। ਜਿਵੇਂ ਘਰੋਂ ਖੁੰਝਿਆ ਹੋਇਆ ਕੋਈ ਬੰਦਾ ਆਪਣੇ ਘਰ ਨੂੰ ਭੁੱਲਿਆ ਹੋਇਆ ਦੁਖੀ ਹੁੰਦਾ ਨਾ, ਇਸ ਤਰ੍ਹਾਂ ਅਸੀਂ ਸਾਰੇ ਮਨੁੱਖ ਦੁਖੀ ਹਾਂ। ਹੁਣ ਸਾਨੂੰ ਕੋਈ ਰਾਹ ਦੱਸ ਦੇਵੇ, ਸਾਡੇ ਨਾਲ ਤੁਰੇ ਔਰ ਸਾਨੂੰ ਆਪਣੇ ਘਰ ਪਹੁੰਚਾ ਦੇਵੇ ਤੇ ਸਾਡਾ ਮਨ ਕਿੰਨਾ ਪ੍ਰਸੰਨ ਹੋਵੇਗਾ, ਸਾਡਾ ਮਨ ਬਹੁਤ ਪ੍ਰਸੰਨ ਹੋਵੇਗਾ, ਕਿਉਂਕਿ ਅਸੀਂ ਘਰੋਂ ਖੁੰਝੇ ਹੋਏ ਹਾਂ। ਸਾਡੇ ਸਭ ਦਾ ਘਰ ਹੈ ਗੁਰੂ ਘਰ, ਜਿਹਨੂੰ ਆਨੰਦਪੁਰ ਆਖੀ ਦੇ। ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਗੋਬਿੰਦ ਵਾਹਿਗੁਰੂ ਸਾਡੇ ਪਿਤਾ ਨੇ। ਸਾਡੀ ਮਾਂ ਹੈ ਧਰਤੀ, ਧਰਤੀ ਸਾਨੂੰ ਭੋਜਨ ਦਿੰਦੀ ਹੈ, ਜੋ ਕੁਛ ਵੀ ਧਰਤੀ ਤੋਂ ਸਾਨੂੰ ਮਿਲਦਾ ਉਹਦੇ ਨਾਲ ਸਾਡਾ ਗੁਜ਼ਾਰਾ ਹੁੰਦਾ। ਕੱਪੜਾ ਵੀ ਧਰਤੀ ਦਿੰਦੀ, ਪਾਣੀ ਵੀ ਧਰਤੀ ਦਿੰਦੀ, ਧਰਤੀ ਸਾਨੂੰ ਜਨਮ ਵੀ ਦਿੰਦੀ ਹੈ, ਧਰਤੀ ਸਾਨੂੰ ਭੋਜਨ ਵੀ ਦਿੰਦੀ ਹੈ, ਕਿਉਂਕਿ ਜਿੰਨਾ ਭੋਜਨ ਪਾਣੀ ਧਰਦਾ ਉਹ ਧਰਤੀ ਤੇ ਬਣ ਕੇ ਆਉਂਦਾ। ਔਰ ਧਰਤੀ ਸਾਨੂੰ ਵਿਸ਼ਰਾਮ ਵੀ ਦੇ ਦਿੰਦੀ, ਜਦੋਂ ਅਸੀਂ ਮਰ ਜਾਂਦੇ ਹਾਂ ਇਸੇ ਧਰਤੀ ਦੇ ਵਿੱਚ ਸਮਾ ਕੇ ਧਰਤੀ ਦਾ ਹੀ ਰੂਪ ਹੋ ਜਾਂਦੇ ਹਾਂ। ਬੇਸਿਕਲੀ ਇਨਸਾਨ ਤੇ ਮਿੱਟੀ। ਹੁਣ ਇਹ ਗੱਲ ਸਹੀ ਸਮਝ ਵਿੱਚ ਆਉਂਦੀ ਹੈ, ਸੋ ਧਰਤੀ ਸਾਡੀ ਮਾਂ ਹੈ, ਧਰਤੀ ਸਾਡੀ ਮਾਂ ਹੈ, ਅਕਾਲ ਪੁਰਖ ਸਾਡਾ ਪਿਤਾ ਹੈ। ਔਰ ਰਹਿਣ ਵਾਲੇ ਕਿੱਥੋਂ ਦੇ ਹਾਂ, ਆਨੰਦ ਧਾਮ ਦੇ ਰਹਿਣ ਵਾਲੇ, ਆਨੰਦਪੁਰ ਦੇ ਰਹਿਣ ਵਾਲੇ, ਬੇਗਮਪੁਰਾ ਦੇ ਰਹਿਣ ਵਾਲੇ, ਜਿੱਥੇ ਕੋਈ ਗਮਤਾ ਨਹੀਂ, ਇੱਥੇ ਮਨ ਦੁਖੀ ਨਹੀਂ, ਚਿੰਤਾ ਵਿੱਚ ਨਹੀਂ, ਉੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਹੁਣ ਇਹ ਗੱਲ ਤਾਂ ਸਾਡੀ ਸਮਝ ਆ ਗਈ ਵੀ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ, ਅਕਾਲ ਪੁਰਖ ਸਾਡਾ ਗੁਰੂ ਹੈ, ਸਾਡੀ ਧਰਤੀ ਮਾਂ ਹੈ, ਸਾਨੂੰ ਧਰਤੀ ਕੋਲੋਂ ਸਭ ਕੁਝ ਮਿਲ ਰਿਹਾ, ਦੇਣ ਵਾਲਾ ਕੌਣ ਹੈ, ਅਕਾਲ ਪੁਰਖ। ਵਾਹਿਗੁਰੂ ਜੀ ਧਰਤੀ ਦੇ ਮਾਲਕ ਨੇ ਸਾਨੂੰ ਸਭ ਕੁਝ ਦੇ ਰਹੇ ਨੇ, ਪਰ ਅਸੀਂ ਬੱਚੇ ਪਲ ਰਹੇ ਹਾਂ, ਪਰ ਰਹਿ ਕਿੱਥੇ ਰਹੇ ਹਾਂ, ਪਲਦੇ ਹੋਏ ਬੱਚੇ ਅਸੀਂ ਦੁਖੀ ਕਿਉਂ ਹਾਂ। ਹਰੇਕ ਪ੍ਰਾਣੀ ਦੁਖੀ ਹੈ, ਹਰੇਕ ਮਨ ਦੁਖੀ ਹੈ। ਦੁਖੀ ਇਸ ਕਰਕੇ ਹੈ ਕਿ ਆਪਣੇ ਘਰ ਤੋਂ ਵੱਜ ਹੈ, ਆਪਣਾ ਘਰ ਹੋ ਗਿਆ ਹੈ। ਗੁਰੂ ਦੇਵ ਗੁਰੂ ਨਾਨਕ ਮਹਾਰਾਜ ਸਾਨੂੰ ਘਰ ਜਾਣ ਦਾ ਰਸਤਾ ਦੱਸਦੇ ਔਰ ਅਨੇਕਾਂ ਪ੍ਰਕਾਰ ਨਾਲ ਸਾਨੂੰ ਸਮਝਾਉਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੀ ਹੈ, ਲਗਭਗ 6000 ਦੇ ਕਰੀਬ ਸ਼ਬਦ ਹਨ, ਜਿਹਦੇ ਵਿੱਚੋਂ 2500 ਤੋਂ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੀ ਬਾਣੀ ਹੈ। ਬੜੀ ਮਿੱਠੀ ਬਾਣੀ ਹੈ, ਉਸ ਵਿੱਚੋਂ ਅੱਜ ਸਭ ਵਿਚਾਰ ਦੇ ਅਧੀਨ ਹੈ। ਆਪ ਸਰਵਣ ਕਰੋ, ਇਹ ਗੁਰੂ ਨਾਨਕ ਦੀ ਦਾਤ ਹੈ, ਸਮਝੋਗੇ ਤੇ ਗੱਲ ਸਮਝ ਆ ਜਾਵੇਗੀ, ਔਰ ਜਿਸ ਵੇਲੇ ਸਮਝ ਆ ਜਾਵੇਗੀ ਫਿਰ ਵਾਹਿਗੁਰੂ ਨਾਮ ਹੀ ਜਪੋ, ਫਿਰ ਵਾਹਿਗੁਰੂ ਜੀ ਦਾ ਨਾਮ ਹੀ ਜਪੋਗੇ, ਫਿਰ ਨਾਮ ਜਪਣ ਕਾਰਨ ਮਨ ਸੁਖੀ ਹੋਵੇਗਾ। ਮਨ ਜਦੋਂ ਸੁਖ ਵਿੱਚ ਆਵੇਗਾ ਤੇ ਇਹ ਵੀ ਸਮਝ ਆਵੇਗੀ ਭਈ ਦੇਹੀ ਦਾ ਸੁਖ ਵੀ ਹੋ ਗਿਆ ਤੇ ਮਨ ਦਾ ਸੁਖ ਵੀ ਹੋ ਗਿਆ। ਸਾਨੂੰ ਦੋ ਪ੍ਰਕਾਰ ਦਾ ਸੁਖ ਚਾਹੀਦਾ, ਦੇਹੀ ਦਾ ਸੁਖ ਤੇ ਬੰਦਿਆਂ ਨੂੰ ਬਹੁਤ ਹੈ, ਨਿਰਸੰਦੇਹ ਅਮੀਰ ਆਦਮੀਆਂ ਨੂੰ ਦੇਹੀ ਦਾ ਸੁਖ ਬਹੁਤ ਹੁੰਦਾ, ਔਰ ਇੱਥੇ ਬਹੁਤ ਅਮੀਰ ਲੋਕ ਰਹਿੰਦੇ ਨੇ, ਦੇਹੀ ਦਾ ਸੁਖ ਤੇ ਇਹਨਾਂ ਨੂੰ ਬਹੁਤ ਹੈ, ਪਰ ਮਨ ਦਾ ਸੁਖ ਇੱਥੇ ਘੱਟ ਹੈ ਐਸ ਕੰਪੇਅਰ ਟੂ ਇੰਡੀਆ। ਹਿੰਦੁਸਤਾਨ ਨਾਲ ਅਗਰ ਮੁਕਾਬਲਾ ਕੀਤਾ ਜਾਵੇ ਤੇ ਉੱਥੋਂ ਦੇ ਲੋਕ ਮਾਨਸਿਕ ਸ਼ਾਂਤੀ ਦੇ ਜ਼ਿਆਦਾ ਅੱਛੇ ਨੇ, ਸਟੈਂਡਰਡ ਜ਼ਿਆਦਾ ਅੱਛਾ ਹੈ, ਇੱਥੋਂ ਦੇ ਲੋਕ ਜ਼ਿਆਦਾ ਮਾਨਸਿਕ ਵਰੀਡ ਨੇ, ਮਨ ਕਰਕੇ ਵਰੀਡ ਜ਼ਿਆਦਾ ਨੇ।
ਸੋ ਇਲਾਜ ਇੱਕੋ ਹੀ ਹੈ, ਵਾਹਿਗੁਰੂ ਜੀ ਦਾ ਨਾਮ ਜਪਣਾ। ਜੇ ਅਸੀਂ ਸਾਰੇ ਹੀ ਜੋ ਇੱਥੇ ਰਹਿਣ ਵਾਲੇ ਹਾਂ, ਭਲੇ ਕੋ ਗੁਰੂ ਨਾਨਕ ਨੂੰ ਮੰਨੇ ਜਾਂ ਨਾ ਮੰਨੇ, ਪਰ ਅਗਰ ਉਹ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੇ ਉਹਨਾਂ ਨੂੰ ਸੁੱਖ ਹੋ ਸਕਦਾ। ਸੁੱਖ ਗੁਰੂ ਨਾਨਕ ਜੀ ਕਹਿੰਦੇ ਨੇ ਗੱਲਾਂ ਨਾਲ ਨਹੀਂ ਹੁੰਦਾ, ਬਾਬਾ ਕਦੀ ਗਿਆਨ ਨਾ ਹੋਵੇ, ਗੱਲਾਂ ਨਾਲ। ਇਹੋ ਜਿਹੇ ਵੀ ਪ੍ਰਚਾਰਕ ਆਪ ਨੂੰ ਮਿਲ ਜਾਣਗੇ ਜਿਹੜੇ ਕੇਵਲ ਪਾਜ਼ਿਟਿਵ ਥਿੰਕਿੰਗ ਦੇਖ ਕੇ ਮਨ ਨੂੰ ਰਿਲੈਕਸ ਕਰਨ ਦਾ ਯਤਨ ਕਰਦੇ ਨੇ। ਔਰ ਮੈਂ ਆਪ ਨੂੰ ਦੱਸਾਂ, ਇਹ ਪਰਮਾਨੈਂਟ ਸੁੱਖ ਨਹੀਂ ਹੈ, ਇਹ ਇੱਕ ਟੈਂਪਰੇਰੀ ਸੁੱਖ ਹੀ ਹੈ। ਜਿਸ ਤਰ੍ਹਾਂ ਬਾਹਰ ਗਰਮੀ ਹੋਵੇ, ਸਾਨੂੰ ਕੋਈ ਏਸੀ ਕਮਰੇ 'ਚ ਬਿਠਾ ਦੇਵੇ, ਥੋੜ੍ਹਾ ਜਿਹਾ ਸਾਨੂੰ ਸੁੱਖ ਹੁੰਦਾ ਹੈ, ਪਰ ਅਸੀਂ ਬਾਹਰ ਵੀ ਆਉਣਾ ਹੀ, ਹਮੇਸ਼ਾ ਏਸੀ ਵਿੱਚ ਨਹੀਂ ਬੈਠੇ ਰਹਿਣਾ। ਸਾਨੂੰ ਕੋਈ ਯੋਗ ਸਿਖਾ ਦੇਵੇ, ਯੋਗ ਸਰੀਰ ਦਾ ਹੁੰਦਾ, ਇਹ ਸਰੀਰ ਦਾ ਥੋੜ੍ਹਾ ਜਿਹਾ ਸੁੱਖ ਸਾਨੂੰ ਹੋ ਜਾਏਗਾ, ਨਿਰਸੰਦੇਹ ਹੋ ਜਾਏਗਾ, ਪਰ ਸਰੀਰ ਦਾ ਜਿਹੜਾ ਸੁੱਖ ਹੈ ਇਹ ਵੀ ਬਹੁਤ ਥੋੜ੍ਹਾ, ਕਿਉਂਕਿ ਸਰੀਰ ਇੱਕ ਐਸੀ ਆਈਟਮ ਹੈ ਜਿਹੜੀ ਬਦਲਣ ਵਾਲੀ ਹੈ। ਇਹ ਕਿਸੇ ਬੱਚਾ ਸੀ, ਫਿਰ ਜਵਾਨ ਹੋਇਆ, ਫਿਰ ਬੁਢਾਪਾ ਆਉਂਦਾ, ਇਹ ਕਦੇ ਬੁਢਾਪਾ ਜਵਾਨੀ ਵਿੱਚ ਨਹੀਂ ਬਦਲਦਾ, ਇਹ ਮੰਨ ਲੈਣਾ। ਕਦੀ ਬੁਢਾਪਾ ਜਵਾਨੀ ਵਿੱਚ ਨਹੀਂ ਬਦਲਦਾ, ਔਰ ਕਦੀ ਜਵਾਨੀ ਬਚਪਨ ਵਿੱਚ ਨਹੀਂ ਬਦਲਦੀ। ਬੱਚੇ ਦਾ ਜੀਵਨ ਸਭ ਨਾਲ ਸੁਖੀ ਹੁੰਦਾ ਹੈ, ਕਿਉਂਕਿ ਬੱਚਾ ਮਨ ਕਰਕੇ ਵਾਹਿਗੁਰੂ ਜੀ ਦੇ ਕੋਲ ਹੁੰਦਾ। ਜਵਾਨੀ ਵਿੱਚ ਬੱਚੇ ਦਾ ਮਨ ਦੁਖੀ ਹੋਣ ਲੱਗਦਾ, ਪਰ ਜਵਾਨੀ ਵਿੱਚ ਸਰੀਰ ਰੋਗੀ ਨਹੀਂ ਹੁੰਦਾ, ਇਸ ਲਈ ਬੱਚਾ ਸੁਖੀ ਨਹੀਂ ਹੁੰਦਾ। ਉਸ ਵੇਲੇ ਨੂੰ ਕੋਈ ਬਹੁਤ ਚਿੰਤਾ ਨਹੀਂ ਹੁੰਦੀ, ਮਸਤ ਹੁੰਦਾ, ਔਰ ਵਾਹਿਗੁਰੂ ਜੀ ਦਾ ਨਾਮ ਤੇ ਘੱਟ ਹੀ ਸੁਣਦਾ। ਥੋੜ੍ਹੀ ਜਿਹੀ ਜਦੋਂ ਐਸੀ ਅਵਸਥਾ ਆ ਜਾਵੇ, ਜਦੋਂ ਹੱਡ ਦੁਖਣ ਲੱਗ ਪੈਣ, ਨੀਂਦ ਨਾਲ ਦੰਦ ਹਿੱਲਣ ਲੱਗ ਪੈਣ, ਅੱਖਾਂ ਤੋਂ ਪਾਣੀ ਜਾਵੇ, ਸੋਹਣੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਣ, ਉੱਠਿਆ ਬੈਠਿਆ ਨਾ ਜਾਵੇ, ਰੋਟੀ ਨਾ ਪਚੇ, ਉਦੋਂ ਸਾਨੂੰ ਖਿਆਲ ਆਉਂਦਾ ਹੈ ਇਹ ਕੀ ਬਣ ਗਿਆ। ਇੱਥੇ ਵੀ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਨਾ, ਉਹ ਵਿਟਾਮਿਨ ਖਾਂਦੇ, ਭੋਜਨ ਜ਼ਿਆਦਾ ਖਾਂਦੇ ਨੇ, ਤਾਕਤਵਰ ਚੀਜ਼ਾਂ ਖਾਂਦੇ ਨੇ, ਦਿਲ ਮੇਰਾ ਜਿਗਰ ਹੈ, ਇੰਡੀਆ ਵਿੱਚ ਤਾਂ ਖਰੀਦੇ ਬਹੁਤ ਸਾਰੇ ਖਾਂਦੇ ਨੇ, ਬੜੀ ਤਾਕਤਵਰ ਚੀਜ਼ ਖਾਂਦੇ ਨੇ, ਪਰ ਬੁੱਢਾ ਤੇ ਕਦੇ ਜਵਾਨ ਨਹੀਂ ਹੁੰਦਾ, ਕਦੀ ਵੀ ਜਵਾਨ ਨਹੀਂ ਹੁੰਦਾ। ਮਰ ਸੋ ਸਕਦਾ, ਅਸੀਂ ਜਨਮ ਦਿਨ ਮੌਤ ਦੇ ਨਜ਼ਦੀਕ ਜਾ ਰਹੇ ਹਾਂ, ਇਹ ਸਮਝ ਲੈਣਾ। ਇੱਕ ਗੱਲ ਹੋ ਸਕਦੀ ਹੈ ਜੇ ਅਸੀਂ ਦੇਹੀ ਤੋਂ ਪਰੇ ਹੋ ਜਾਵੀਏ, ਇਹ ਮੰਨ ਲਈਏ ਕਿ ਦੇਹੀ ਨੇ ਸਾਡਾ ਸਾਥ ਥੋੜ੍ਹਾ ਸਮਾਂ ਦੇਣਾ, ਇਹਨੂੰ ਇੰਨਾ ਸੰਭਾਲ ਰੱਖੀਏ ਕਿ ਸਵਾਸ ਠੀਕ ਆਵੇ, ਉਹਦੇ ਸੰਭਾਲਣ ਲਈ ਨਸ਼ੇ ਤੋਂ ਪਰਹੇਜ਼ ਕਰੀਏ, ਤੰਬਾਕੂ ਆਦਿਕ ਸ਼ਰਾਬ ਆਦਿਕ ਨਸ਼ੇ ਤੋਂ ਪਰਹੇਜ਼ ਕਰੀਏ, ਰੋਟੀ ਵੀ ਘੱਟ ਖਾਈਏ ਇਸ ਤੋਂ ਪਰਹੇਜ਼ ਕਰੀਏ, ਔਰ ਥੋੜ੍ਹਾ ਜਿਹਾ ਬਾਣੀ ਪੜ੍ਹੀਏ, ਗੁਰੂ ਦਾ ਵਚਨ ਸੁਣੀਏ ਅਤੇ ਗੁਰੂ ਦਾ ਆਸਾ ਵੀ ਮੰਨੀਏ, ਗੁਰੂ ਦਾ ਵਚਨ ਵੀ ਸੁਣੀਏ ਅਤੇ ਗੁਰੂ ਦਾ ਥੋੜ੍ਹਾ ਜਿਹਾ ਆਖਾ ਵੀ ਮੰਨੀਏ। ਵਚਨ ਸੁਣਨਾ ਹੋਰ ਹੁੰਦਾ, ਆਖਾ ਮੰਨਣਾ ਹੋਰ ਹੁੰਦਾ, ਵਚਨ ਤਾਂ ਅਸੀਂ ਸਾਰੇ ਸੁਣਦੇ ਹਾਂ, ਆਖਾ ਮੰਨਦਾ ਉਹ ਜਿਹੜਾ ਵਾਹਿਗੁਰੂ ਨਾਮ ਦਾ, ਉਹ ਆਖਾ ਮੰਨਦਾ ਗੁਰੂ ਦਾ। ਸੋ ਗੁਰੂ ਦਾ ਵਚਨ ਵੀ ਸੁਣੋ ਅਤੇ ਗੁਰੂ ਦਾ ਆਖਾ ਵੀ ਮੰਨੋ, ਇਹਨੂੰ ਹੁਕਮ ਆਖੀ ਹੈ, ਔਰ ਹੁਕਮ ਰੋਜ਼ ਗੁਰੂ ਜੀ ਦਿੰਦੇ ਨੇ, ਕਿਉਂਕਿ ਅਸੀਂ ਭੁਲਾਕੜ ਆ, ਗੁਰੂ ਰੋਜ਼ ਹੁਕਮ ਦਿੰਦੇ ਨੇ, ਔਰ ਉਹਦਾ ਇੱਕੋ ਹੀ ਹੁਕਮ ਹੁੰਦਾ ਹੈ, ਭਾਈ ਰੇ ਰਾਮ ਕਹੋ ਚਿਤਲਾ। ਅੱਜ ਮੈਂ ਟੀਵੀ ਵੇਖ ਰਿਹਾ ਸੀ, ਸਵੇਰੇ ਹਰਿਮੰਦਰ ਸਾਹਿਬ ਦਾ ਪ੍ਰੋਗਰਾਮ ਆਉਂਦਾ, ਵੈਸੇ ਤਾਂ ਮੈਨੂੰ ਟੀਵੀ ਲਾਉਣਾ ਵੀ ਨਹੀਂ ਆਉਂਦਾ, ਨਾ ਉਹਨੂੰ ਬੰਦ ਕਰਨਾ ਆਉਂਦਾ, ਇੰਨੀ ਅਕਲ ਨੂੰ ਨਹੀਂ ਹੈ ਕਿ ਮੈਂ ਟੀਵੀ ਲਾ ਸਕਾਂ ਜਾਂ ਬੰਦ ਕਰ ਸਕਾਂ, ਜਿਸ ਕਾਰਨ ਮੈਂ ਉਹਨੂੰ ਕਹਿੰਦਾ ਕਿ ਟੀਵੀ ਲਾ ਦੇ ਅਤੇ ਬੰਦ ਕਰ ਦੇ, ਮੈਨੂੰ ਨਾ ਬੰਦ ਕਰਨਾ ਆਉਂਦਾ ਨਾ ਲਾਉਣਾ ਆਉਂਦਾ। ਪਰ ਵੇਖ ਰਿਹਾ ਸਾਂ ਉੱਥੇ ਸਾਹਿਬ ਜੀ ਦਾ ਹੁਕਮ ਬਿਹਾਗਰੇ ਕੀ ਵਾਰ ਵਿੱਚ ਆਉਂਦਾ ਸੀ ਕਿ ਜਿਹੜਾ ਤਨ ਸਿਮਰਨ ਨਹੀਂ ਕਰਦਾ ਉਹ ਖੇ ਵਾਂਗ ਉੱਡ ਜਾਏਗਾ, ਖੇ ਉਸ ਮਿੱਟੀ ਨੂੰ ਕਹਿੰਦੇ ਨੇ ਜਿਸ ਦੀ ਕੋਈ ਕੀਮਤ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਦਾ ਵਚਨ ਸੀ, ਵਚਨ ਦਰ ਅਸਲ ਗੁਰੂ ਨਾਨਕ ਰੂਪ ਹੈ,
ਗੁਰੂ ਨਾਨਕ ਜੋੜਦਾ ਹੈ। ਪਰਮਾਤਮਾ ਨੇ ਵੀ ਜੇ ਤਾਂ ਅਸੀਂ ਸਿਮਰਨ ਕਰਦੇ ਹਾਂ ਤੇ ਦੇਹੀ ਕੰਚਨ ਜੈਸੀ ਹੈ, ਤੇ ਜੇ ਅਸੀਂ ਵਾਹਿਗੁਰੂ ਨਾਮ ਨਹੀਂ ਜਪਦੇ ਤੇ ਦੇਹੀ ਖੇਹ ਜੈਸੀ ਹੈ ਔਰ ਉੱਡ ਜਾਏਗੀ। ਹਵਾ ਆਏਗੀ ਤੇ ਦੇਹੀ ਉੱਡ ਜਾਏਗੀ, ਨਾਮ ਨਿਸ਼ਾਨ ਮਿਟ ਜਾਏਗਾ, ਅਸੀਂ ਤੁਰ ਜਾਵਾਂਗੇ, ਸਾਨੂੰ ਕੋਈ ਆ ਕੇ ਮੁੜ ਕੇ ਨਹੀਂ ਪੁੱਛੇਗਾ ਵਜੋਂ ਕਿੱਥੇ ਗਏ ਹੋ। ਇਹ ਗੁਰੂ ਨਾਨਕ ਸਾਹਿਬ ਦੀ ਸਖਤ ਬਾਣੀ ਹੈ। ਤਾੜਨਾ ਕੀਤੀ ਵਿਸਰਮਨ ਜ਼ਰੂਰ ਕਰਿਓ ਜੇ ਕਿ ਹੁਕਮ ਹੈ ਮਹਾਰਾਜ ਦਾ, ਪਰ ਅਸੀਂ ਤਾਂ ਕੇਵਲ ਪੜ੍ਹਦੇ ਹੀ ਹਾਂ, ਹੱਥ ਜੋੜ ਲੈਂਦੇ ਹਾਂ, ਅੱਖਾਂ ਬੰਦ ਕਰ ਲੈਂਦੇ ਹਾਂ, ਮੱਥਾ ਟੇਕ ਲੈਂਦੇ ਹਾਂ, ਕਰਦੇ ਥੋੜ੍ਹੇ ਬਹੁਤੇ ਕਰ ਲੈਂਦੇ ਹਾਂ। ਵਾਹਿਗੁਰੂ ਜੀ ਦਾ ਹੁਕਮ ਮੰਨੋ, ਇਹ ਸਤਿਗੁਰੂ ਦੀ ਆਗਿਆ ਹੈ। ਹੁਣ ਸੁਣੋ ਅੱਜ ਦੇ ਸਬਦ ਦਾ ਵਿਚਾਰ, ਜਿਹੜਾ ਬੜਾ ਪਿਆਰਾ ਵਿਚਾਰ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਿੱਠੀ ਬਾਣੀ ਵਿੱਚੋਂ ਹੈ। ਹਜ਼ੂਰ ਫਰਮਾਉਂਦੇ ਨੇ, ਜੇਤੀ ਸਮੱਗਰੀ ਦੇਖੋ ਰੇ ਨਾਲ ਤੇਤੀ ਛੱਡ ਜਾਣੀ। ਜੋ ਤੁਸੀਂ ਵੇਖਦੇ ਪਏ ਉਹਨਾਂ ਅੱਖਾਂ ਨਾਲ, ਉਹ ਇੱਕ ਸੁਪਨਾ ਹੈ। ਸੁਪਨੇ ਦਾ ਸੁੱਖ ਭੋਗ ਲਿਓ ਜੇ, ਪਰ ਤੁਸਾਂ ਰਹਿਣਾ ਨਹੀਂ, ਇਹ ਛੱਡ ਜਾਣਾ ਹੈ। ਇਸ ਜਗਤ ਨੂੰ ਅਸੀਂ ਛੱਡ ਜਾਣਾ, ਜੋ ਜੋ ਦਿਸਦਾ ਸੋ ਸੰਗ ਰਹਿਣਾ। ਹੁਣ ਹਜ਼ੂਰ ਮਹਾਰਾਜ ਕਲੀਆਂ ਵਾਲੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਸਿੱਖਾਂ ਪੁੱਛਿਆ, ਪਾਤਸ਼ਾਹ ਮਾਇਆ ਕਿੰਨੀ ਸਿੱਖ ਕੋਲ ਹੋਣੀ ਚਾਹੀਦੀ? ਉਹਨਾਂ ਫਰਮਾਇਆ ਗੁਜਰਾਨ, ਸਿੱਖ ਕੋਲ ਮਾਇਆ ਹੋਣੀ ਚਾਹੀਦੀ ਪਰ ਗੁਜ਼ਰ ਬਸਰ ਹੁੰਦੀ ਹੈ। ਗੁਜ਼ਰ ਬਸਰ ਤਾਂ ਆਪ ਜਾਣਦੀ ਹੋਈ ਚੰਗੀ ਤਰ੍ਹਾਂ, ਗੁਜ਼ਰ ਬਸਰ ਦਾ ਅਰਥ ਹੁੰਦਾ ਤਾਂ ਗੁਜ਼ਾਰਾ ਹੋ ਜਾਏ, ਉਹਨੂੰ ਮੰਗਣੀ ਨਾ ਪਵੇ ਕਿਸੇ ਤੋਂ। ਤੇ ਹੋਰ ਵੀ ਇਸ ਮਾਇਆ ਦੇ ਘਰ ਵਿੱਚ ਜਾ ਕੇ ਵਰਤ ਕੇ ਵੇਖੋ ਕਿ ਜਦੋਂ ਜ਼ਿਆਦਾ ਹੋ ਜਾਂਦੀ ਉਦੋਂ ਚਿੰਤਾ ਦਾ ਕਾਰਨ ਬਣਦੀ। ਜੇ ਘੱਟ ਜਾਵੇ ਤੇ ਬੰਦਾ ਕਰੈਕਟਰ ਨਹੀਂ ਰਹੇਗਾ, ਚੋਰੀ ਕਰਦਾ, ਯਾਰੀ ਕਰਦਾ, ਠੱਗੀ ਕਰਦਾ, ਬਹੁਤ ਸਾਰੇ ਚੋਰਾਂ ਦਾ ਜੀਵਨ ਇੱਥੋਂ ਹੀ ਉਹਨਾਂ ਚੋਰੀ ਕਰਨੀ ਸ਼ੁਰੂ ਕੀਤੀ ਵੀ ਉਹ ਗਰੀਬ ਸਨ। ਪਹਿਲਾਂ ਭੋਜਨ ਚੋਰੀ ਕੀਤਾ, ਮਿਠਾਈ ਚੋਰੀ ਕੀਤੀ, ਕੱਪੜਾ ਚੋਰੀ ਕੀਤਾ, ਸੋਨਾ ਚੋਰੀ ਕੀਤਾ, ਫਿਰ ਪੈਸਾ ਵੀ ਚੋਰੀ ਕਰਨ ਲੱਗ ਪਏ। ਬਹੁਤ ਸਾਰੇ ਚੋਰਾਂ ਦਾ ਆਦਿ ਜੀਵਨ ਇਸ ਤੋਂ ਹੀ ਬਣਿਆ। ਸਤਿਗੁਰੂ ਜੀ ਨੇ ਆਗਿਆ ਕੀਤੀ ਵੀ ਮਾਇਆ ਕਮਾਓ, ਇਤਨੀ ਕਮਾਓ ਕਿ ਗੁਜ਼ਰ ਬਸਰ ਹੁੰਦਾ ਰਹੇ, ਕਿਸੇ ਕੋਲ ਮੰਗਣਾ ਨਾ ਪਏ। ਤੇ ਜਿੱਥੇ ਬਹੁਤੀ ਹੋ ਜਾਂਦੀ ਆ ਉੱਥੇ ਚਿੰਤਾ ਹੋ ਜਾਂਦੀ ਵੀ ਇਹਨੂੰ ਕੋਈ ਚੋਰ ਨਾ ਲੈ ਜਾਏ, ਇਹ ਚਿੰਤਾ। ਜੇਤੀ ਸਮੱਗਰੀ ਦੇਖੋ ਰੇ ਨਾਲ ਤੇਤੀ ਹੀ ਛੱਡ ਜਾਣੀ। ਸਮੱਗਰੀ ਹੈ ਸਰੀਰ, ਇਹ ਸਰੀਰ ਬੜਾ ਕੀਮਤੀ ਹੈ, ਇਹਨੂੰ ਦੋ ਅੱਖਾਂ ਲੱਗੀਆਂ, ਕੰਨ ਲੱਗੇ, ਰਸਾਂ ਲੱਗੀ, ਨੱਕ ਲੱਗਾ, ਤਰਸਾ ਹੈ, ਹੱਥ ਪੈਰ ਲੱਗੇ, ਬੋਲਦਾ ਹੈ, ਸੁਣਦਾ ਹੈ, ਸਮਝਦਾ ਹੈ, ਕਿਰਤ ਕਰਦਾ ਹੈ, ਰਾਜ ਵੀ ਕਰ ਲੈਂਦਾ, ਧਰਤੀ ਵੀ ਜਿੱਤ ਲੈਂਦਾ, ਬਹੁਤ ਸੁੱਖਾਂ ਦਾ ਸਮਾਨ ਇਹ ਬਣਾ ਲੈਂਦਾ। ਇਹ ਬੜਾ ਹੀ ਸਿਆਣਾ ਹੈ, ਮਨੁੱਖ ਬੜਾ ਸਿਆਣਾ ਹੈ। ਵਾਹਿਗੁਰੂ ਜੀ ਨੇ ਆਪਣੇ ਸਰੂਪ ਚ ਇਹਨੂੰ ਬਣਾਇਆ ਹੈ। ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਦੇਹੀ ਚ ਰਹਿਣ ਵਾਲਾ ਮਨ ਜਿਹੜਾ ਹੈ, ਮਨ ਨੂੰ ਇਹ ਉਪਦੇਸ਼ ਦਿੰਦੇ ਨੇ ਕਿ ਮਨਾ, ਇਹ ਦੇਹੀ ਤੈਨੂੰ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਦਿੱਤੀ। ਇਸ ਦੇਹੀ ਨੂੰ ਹੀ ਐਸੀ ਰਸਨਾ ਲੱਗੀ ਹੈ ਜਿਹੜੀ ਵਾਹਿਗੁਰੂ ਬੋਲ ਸਕਦੀ ਹੈ। ਕਿਸੇ ਹੋਰ ਦੇਹੀ ਵਿੱਚ ਵਾਹਿਗੁਰੂ ਨਹੀਂ ਬੋਲ ਸਕਦਾ। ਕੁੱਤੇ ਦੀ ਕੀਮਤ ਕਿੰਨੀ ਵੀ ਹੋਵੇ, ਵਾਹਿਗੁਰੂ ਨਹੀਂ ਬੋਲ ਸਕਦਾ, ਕੇਵਲ ਲੋਕ ਬੋਲ ਸਕਦਾ। ਕੁੱਤੇ ਬਹੁਤ ਕੀਮਤੀ ਨੇ ਤੁਹਾਡੇ ਦੇਸ਼ ਵਿੱਚ, ਤਾਂ ਬਹੁਤ ਕੀਮਤੀ ਵੀ ਹੋਣੇ ਨੇ, ਆਪ ਜਾਣਦੇ ਹੀ ਹੋ। ਤਾਂ ਮੈਂ ਕੁੱਤੇ ਦੀ ਮਿਸਾਲ ਦਿੱਤੀ, ਬਹੁਤ ਕੀਮਤੀ ਹੋਣਗੇ ਪਰ ਵਾਹਿਗੁਰੂ ਨਹੀਂ ਬੋਲ ਸਕਦਾ, ਤੁਸੀਂ ਵਾਹਿਗੁਰੂ ਬੋਲ ਸਕਦੇ। ਕਿਸੇ ਵੀ ਜਾਨਵਰ ਨੂੰ ਅੱਖਾਂ ਰਾਹੀਂ ਵਾਹਿਗੁਰੂ ਦਾ ਦਰਸ਼ਨ ਨਹੀਂ ਹੋ ਸਕਦਾ। ਜਾਨਵਰਾਂ ਵਿੱਚੋਂ ਸਭ ਤੋਂ ਚੰਗਾ ਜਾਨਵਰ ਦੇਵਤੇ ਹੁੰਦੇ, ਉਹ ਸਵਰਗ ਵਿੱਚ ਰਹਿੰਦੇ ਨੇ, ਬੜੇ ਸੋਹਣੇ ਹੁੰਦੇ। ਸਵਰਗ ਦੀ ਵਿਹਲਾ ਮੈਂ ਤਾਂ ਕੀ ਬਿਆਨ ਕਰਾਂ, ਉੱਥੇ ਰਹਿਣ ਨੂੰ ਹਰੇਕ ਦਾ ਜੀ ਕਰਦਾ, ਉੱਥੇ ਬਿਮਾਰੀ ਨਹੀਂ ਹੁੰਦੀ, ਨਾ ਸਰੀਰ ਦੁੱਖ, ਨਾ ਮਾਨਸਿਕ ਦੁੱਖ, ਨਾ ਉੱਥੇ ਜਲ ਜਿਹੜਾ ਵਰਤਣਾ ਪੈਂਦਾ, ਲੈਟਰਿਨ ਨਹੀਂ ਹੁੰਦੀ ਉੱਥੇ, ਲੈਟਰਿਨ ਆਉਂਦੀ ਨਹੀਂ, ਪਸੀਨਾ ਆਉਂਦਾ ਹੀ ਨਹੀਂ। ਜੋ ਖਾਂਦੇ ਆ ਉਹ ਮਨ ਚਾਹ ਮਿਲਦਾ, ਔਡਰ ਨਹੀਂ ਕਰਨਾ ਪੈਂਦਾ, ਜੋ ਇੱਛੋਗੇ ਉਹ ਭੋਜਨ ਆ ਜਾਏਗਾ ਪੂਰਾ, ਜੋ ਇੱਛੋਗੇ ਉੱਥੇ ਵੇਲੇ ਆ ਜਾਏਗਾ, ਦੇਰ ਨਹੀਂ ਲੱਗੇਗੀ, ਇੱਥੇ ਤਾਂ ਦੇਰ ਲੱਗਦੀ, ਸੰਸਾਰ ਨੂੰ ਵਾਪਸ ਕਰਨਾ ਪੈਂਦਾ, ਛੇਤੀ ਆ ਜਾਏਗਾ, ਪੂਰਾ ਪੂਰਾ ਭੋਜਨ ਹੋਏਗਾ, ਤੁਸੀਂ ਖਾ ਲਓਗੇ ਔਰ ਵਿਦਨ ਟੂ ਆਵਰਸ
ਉਸ ਭੋਜਨ ਦੀ ਖੁਸ਼ਬੂ ਬਣ ਕੇ ਵਾਯੂਮੰਡਲ ਚ ਬਾਹਰ ਆ ਜਾਂਦੀ। ਮਨ ਉੱਥੋਂ ਉਹਨੂੰ ਨਹੀਂ ਕਰਦਾ, ਗੰਦਗੀ ਹੈ ਹੀ ਨਹੀਂ, ਕੋਈ ਗਾਲੀ ਨਹੀਂ ਦਿੰਦਾ, ਕੋਈ ਲੜਦਾ ਨਹੀਂ, ਕੋਈ ਝਗੜਦਾ ਨਹੀਂ, ਸਾਰੇ ਬੜੇ ਬਿਊਟੀਫੁੱਲ ਨੇ। ਉਮਰਾਂ ਬਹੁਤ ਲੰਮੀਆਂ ਹੋ ਜਾਂਦੀਆਂ ਪਰ ਬੜੇ ਬਿਊਟੀਫੁੱਲ ਨੇ, ਪਰ ਉਹਨਾਂ ਅੱਖਾਂ ਨੂੰ ਵੀ ਵਾਹਿਗੁਰੂ ਦਾ ਦਰਸ਼ਨ ਨਹੀਂ। ਦੇਵਤਿਆਂ ਦਰਸ਼ਨ ਕੀਤਾ ਹੈ ਪਵਿੱਤਰ ਬਾਣੀ ਦਰਸ਼ਨ ਕਰਨ ਵਾਸਤੇ, ਉਹਨਾਂ ਬੜੇ ਬੜੇ ਯਸ਼ ਕੀਤੇ, ਫਿਰ ਵਾਹਿਗੁਰੂ ਦੀ ਕਿਰਪਾ ਕਰਦੇ ਉਹਨਾਂ ਦੇਵਤਿਆਂ ਨੂੰ ਮਨੁੱਖ ਬਣਾ ਕੇ ਭੇਜ ਦਿੱਤਾ, ਤਾਂ ਕਿ ਮਨੁੱਖ ਦੀ ਅੱਖ ਵਿੱਚ ਹੀ ਵਾਹਿਗੁਰੂ ਦਾ ਦਰਸ਼ਨ ਹੋ ਸਕਦਾ। ਫਿਰ ਇਹ ਮਨੁੱਖ ਦੇ ਹੱਥ ਨੇ ਜਿਹੜੇ ਗੁਰੂ ਦੇ ਚਰਨ ਦਬਾ ਸਕਦੇ, ਸੇਵਾ ਕਰ ਸਕਦੇ, ਜੋੜੇ ਚੜ ਸਕਦੇ, ਕੱਪੜੇ ਧੋ ਸਕਦੇ, ਇਹਨਾਂ ਹੱਥਾਂ ਨਾਲ ਮਨੁਸ਼ੀ ਧੋਂਦਾ, ਰੁਮਾਲੇ ਧੋਂਦਾ, ਪੋਤੇ ਸਾਫ ਕਰਦਾ। ਇੱਥੇ ਵੀ ਵੇਖੋ ਆਪਦੇ ਹੱਥਾਂ ਨੇ ਕਿੰਨਾ ਕੁਛ ਬਣਾ ਲਿਆ, ਕਿ ਬੜੀ ਵੱਡੀ ਸੇਵਾ। ਪੈਰਾਂ ਦੀ ਸੇਵਾ ਹੱਥਾਂ ਨਾਲੋਂ ਵੀ ਵੱਧ ਹੈ, ਇਹ ਤਾਂ ਵਿਚਾਰੇ ਕੁਛ ਕਹਿੰਦੇ ਹੀ ਨਹੀਂ। ਸਭ ਤੋਂ ਜ਼ਿਆਦਾ ਚੰਗਾ ਇੰਦਰਾ ਤੇ ਮੈਂ ਪੈਰਾਂ ਨੂੰ ਸਮਝਦਾ, ਸਭ ਤੋਂ ਜ਼ਿਆਦਾ ਇਹ ਵਿਚਾਰਾ ਕੁਛ ਨਹੀਂ ਕਹਿੰਦਾ, ਤੁਹਾਡਾ ਅੱਖਾਂ ਹੀ ਮੰਨੀ ਜਾਂਦਾ। ਕਿਸੇ ਵੀ ਜਾਨਵਰ ਦੇ ਪੈਰ ਅਸੀਂ ਨਹੀਂ ਆ ਤਾਂ ਤੁਹਾਡਾ ਅੱਖਾਂ ਮੰਨੀ ਜਾ। ਔਰ ਕਿਸੇ ਵੇਲੇ ਇਸ ਮਨੁੱਖ ਦੀ ਆਯੂ ਸਾਥੀਓ ਵਿੱਚ ਲੱਖ ਸਾਲ ਸੀ, ਉਦੋਂ ਵੀ ਵਿਚਾਰਾ ਲੱਖ ਸਾਲ ਤੁਹਾਡੇ ਭਾਰ ਨੂੰ ਚੁੱਕ ਕੇ ਤੁਰਿਆ ਰਿਹਾ, ਪੈਰ ਹੀ ਤੁਰੇ ਗਏ ਕਿ ਹੁਣ ਲਗਭਗ 100 ਸਾਲ ਹੈ, 100 ਦੀ ਵੀ ਹੁਣ 50 ਰਹਿ ਗਈ ਹੋਣੀ ਹੈ, 50 ਸਾਲ ਤੇ ਤੁਹਾਡੇ ਨਾਲ ਤੁਰਾ ਹੀ ਕਰਦਾ, ਜਿੱਥੇ ਚਾਹੋ ਕਿ ਵਿਚਾਰੇ ਲੈ ਜਾਂਦੇ। ਕਦੇ ਨਾ ਨਹੀਂ ਕੀਤੀ ਐਸੀ ਦੇਹੀ ਕੰਚਨ ਜੈਸੀ ਹੈ ਜੇ ਮਨ ਵਾਹਿਗੁਰੂ ਸਿਮਰਨ ਕਰੇ, ਤੇ ਜੇ ਅਸੀਂ ਵਾਹਿਗੁਰੂ ਸਿਮਰਨ ਨਹੀਂ ਕਰਦੇ ਫਿਰ ਪਾਪ ਜੈਸੀ ਹੈ, ਇਹ ਉੱਡ ਜਾਏਗੀ। ਇੱਕ ਦਿਨ ਐਸੀ ਹਵਾ ਆਏਗੀ ਕਿ ਦੇਹੀ ਉੱਡ ਜਾਏਗੀ, ਪਤਾ ਨਹੀਂ ਕਿੱਥੇ ਜਾਏਗੀ। ਉਹ ਸਤਗੁਰੂ ਜੀ ਕਹਿੰਦੇ ਨੇ ਹੇ ਪੁਰਸ਼, ਜੋ ਕੁਛ ਤੈਨੂੰ ਮਿਲਿਆ ਵਾਹਿਗੁਰੂ ਨੇ ਦਿੱਤਾ, ਤੂੰ ਜ਼ਰੂਰ ਹੰਡਾ ਇਹਨੂੰ ਛੱਡੀ ਨਾ। ਇੱਥੇ ਗੁਰੂ ਸਾਹਿਬ ਬਹੁਤ ਵੱਡਾ ਉਪਦੇਸ਼ ਦਿੰਦੇ ਨੇ ਵੀ ਤੁਸੀਂ ਘਰ ਛੱਡ ਕੇ ਜੰਗਲ 'ਚ ਨਾ ਚਲੇ ਜਾਣਾ, ਮਾਇਆ ਦਾ ਤਿਆਗ ਨਾ ਕਰ ਜਾਣਾ, ਇਸਤਰੀ ਦਾ ਤਿਆਗ ਵੀ ਨਾ ਕਰਨਾ, ਬੱਚੇ ਦਾ ਤਿਆਗ ਵੀ ਨਾ ਕਰਨਾ, ਹੋਰ ਵੀ ਭੋਜਨ ਬਰਦਾ ਕਰਨਾ। ਜੋ ਮਾਇਆ ਮਿਲੀ ਹੈ, ਜੋ ਪਰਿਵਾਰ ਮਿਲਿਆ ਹੈ, ਸਬਰ ਸ਼ੁਕਰ ਕਰਕੇ ਵਰਤ ਲੈਣਾ, ਪਰ ਇਹ ਮੰਨ ਕੇ ਚੱਲਣਾ ਕਿ ਅਸੀਂ ਇੱਥੇ ਸਦਾ ਨਹੀਂ ਰਹਿਣਾ। ਬਸ ਇਹ ਗੱਲ ਮੰਨਿਓ ਜੀ, ਇਸ ਸਰੀਰ ਵਿੱਚ ਅਸੀਂ ਸਦਾ ਨਹੀਂ ਰਹਿਣਾ, ਔਰ ਮੁੜ ਕੇ ਅਸੀਂ ਕਦੇ ਨਹੀਂ ਆਉਣਾ, ਮੁੜ ਕੇ ਅਸੀਂ ਕਦੇ ਨਹੀਂ ਆਉਣਾ। ਇਹ ਇੱਕ ਉਹਨਾਂ ਦਾ ਮੇਲਾ ਹੈ, ਜਿੱਦਾਂ ਪਾਣੀ ਲੱਗ ਜਾਂਦਾ ਉਹ ਮੁੜ ਕੇ ਵਾਪਸ ਕਦੇ ਨਹੀਂ ਆਉਂਦਾ, ਨਦੀਆਂ ਨਾਲਿਆਂ ਵਿੱਚ ਵੇਖ ਲਓ ਉਹ ਮੁੜ ਕੇ ਕਦੇ ਨਹੀਂ ਆਉਂਦਾ। ਪਾਣੀ ਚੱਲਦੇ ਨੂੰ ਵੇਖਣਾ ਤੁਹਾਡੇ ਮਨ ਚ ਦਰਾਗ ਆ ਜਾਏਗਾ, ਜ਼ਰੂਰ ਕਿਸੇ ਪਾਣੀ ਦੇ ਕਿਨਾਰੇ ਪਾਣੀ ਚੱਲਦੇ ਨੂੰ ਵੇਖਣਾ, ਪਾਣੀ ਮੁੜ ਕੇ ਨਹੀਂ ਆਉਂਦਾ, ਤੁਹਾਡਾ ਸਵਾਸ ਵੀ ਪਾਣੀ ਨੂੰ ਬਹਿ ਰਿਹਾ, ਇਹ ਵਾਪਸ ਨਹੀਂ ਆਵੇਗਾ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਇਹ ਮਨ ਜੋ ਤੈਨੂੰ ਮਿਲਿਆ ਉਹ ਤੇ ਵਰਤਦਾ ਨਹੀਂ, ਪਰ ਨਾਲ ਤੇਰੇ ਕੁਝ ਨਹੀਂ ਜਾਣਾ। ਜੇਤੀ ਸੁਣ ਗਰੀਬ ਦੇਖੋ ਨਾਲ ਦੇਤੀ ਹੀ ਛੱਡ ਜਾਣੀ, ਰਾਮ ਨਾਮ ਸੰਗ ਕਰ ਵਿਓਹਾਰਾ ਪਾਵੇ ਪਦ ਨਿਰਬਾਣੀ। ਜੇ ਤੂੰ ਕਦੇ ਵਾਹਿਗੁਰੂ ਨਾਮ ਜਪੇ, ਰਾਮ ਨਾਮ, ਰਾਮ ਸਭ ਤੋਂ ਉੱਤਮ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਵਰਤਿਆ ਗਿਆ, ਬੜੇ ਹੀ ਪਿਆਰ ਨਾਲ ਵਰਤਿਆ ਗਿਆ। ਰਾਮ ਦਾ ਅਰਥ ਹੁੰਦਾ ਉਹ ਵਾਹਿਗੁਰੂ ਜੋ ਹੱਲ ਹੈ, ਰਮਿਆ ਹੋਇਆ ਹੈ, ਕਣ ਕਣ ਵਿੱਚ ਰਮਿਆ ਹੋਇਆ ਹੈ। ਮਹਾਰਾਜ ਨੇ ਬੜੀ ਕਿਰਪਾ ਕਰਕੇ ਸਾਨੂੰ ਇਹ ਦਿਲਾਈ ਦਿੱਤੀ ਹੈ ਕਿ ਉਹ ਕਣ ਕਣ ਵਿੱਚ ਰਮਿਆ ਹੋਇਆ ਹੈ। ਹਜ਼ੂਰ ਨੇ ਇਹ ਵੀ ਦੱਸਦਾ ਕਿ ਤੁਹਾਨੂੰ ਮਿਲੇਗਾ ਆਪਣੇ ਦੇਹੀ ਤੋਂ। ਇਸ ਦੇਹੀ ਨੂੰ ਨਰ ਨਾਰਾਇਣੀ ਦੇਹ ਕਹਿੰਦੇ ਨੇ, ਨਰ ਨਾਰਾਇਣੀ ਦੇਹ, ਜਿਸ ਦੇ ਵਿੱਚ ਨਾਰਾਇਣ ਵਸਦੇ ਨੇ, ਜਿਸ ਦੇਹੀ ਵਿੱਚ ਸਤਿਗੁਰੂ ਜੀ ਵਸਦੇ ਨੇ, ਜਿਸ ਦੇਹੀ ਸੰਤ ਲੋਕ ਵਸਦੇ ਨੇ, ਜਿਸ ਦੇਹੀ ਸ਼ਹੀਦ ਵਸਦੇ ਨੇ, ਜਿਸ ਦੇਹੀ ਗੁਰਸਿੱਖ ਪਿਆਰੇ ਵਸਦੇ ਨੇ, ਜਿਸ ਦੇਹੀ ਹਰੀਜਨ ਵਸਦੇ ਨੇ, ਭਗਤ ਵਸਦੇ ਨੇ, ਇਸ ਦੇਹੀ ਉਹ ਵੀ ਸੰਤ ਭਗਤ ਵਸਦੇ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਇਸ ਦੇਹੀ ਉਹ ਵੀ ਗੁਰੂ ਵਸਦੇ ਜਿਹਨਾਂ ਦੀ ਬਾਣੀ ਦਰਜ ਹੈ, ਚਾਹੇ ਉਹ ਛੋਟੀ ਜਾਤ ਦੇ ਸਨ, ਚਾਹੇ ਉਹ ਬੜੀ ਜਾਤ ਦੇ ਸਨ, ਉਹਨਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਪ੍ਰਗਟ ਹੋ ਗਿਆ
ਇਸ ਲਈ ਉਹ ਦੇਹੀ ਕੰਚਨ ਜੈਸੀ ਹੋ। ਇਸ ਲਈ ਤੁਹਾਡੀ ਦੇਹੀ ਅੰਦਰ ਵੀ ਵਾਹਿਗੁਰੂ ਵੱਸਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪ੍ਰਗਟ ਕਰ ਲਓ। ਪ੍ਰਗਟ ਕਰਨ ਦਾ ਕੀ ਵਿਵਹਾਰ ਕਰੋ, ਉਹਨੂੰ ਆਪਣਾ ਮੰਨ ਲਓ ਵੀ ਵਾਹਿਗੁਰੂ ਤੁਹਾਡੇ ਆਪਣੇ ਨੇ। ਇਹ ਦੇਹੀ ਆਪਣੀ ਨਹੀਂ ਹੈ, ਇਹ ਪਰਿਵਾਰ ਆਪਣਾ ਨਹੀਂ ਹੈ, ਇਹ ਥੋੜੇ ਸਮੇਂ ਲਈ ਆਪਣਾ ਹੈ, ਪਰ ਵਾਹਿਗੁਰੂ ਸਦਾ ਸਦਾ ਆਪਣੇ ਨੇ। ਇਹ ਮੰਨ ਕੇ ਚੱਲਣਾ, ਰਾਮ ਨਾਮ ਸੰਕਲ ਵਿਵਹਾਰਾ ਵਰਤ ਕਰਨਾ ਹੈ, ਵਿਵਹਾਰਾ ਕਾਹਦਾ ਕਰਨਾ ਹੈ, ਉਹਨੂੰ ਆਪਣਾ ਸਮਝ ਲਓ, ਆਪਣਾ ਸਮਝ ਕੇ ਉਹਨੂੰ ਬੁਲਾਉਂਦੇ ਰਹੋ ਥੋੜਾ ਥੋੜਾ ਥੋੜਾ ਥੋੜਾ। ਜਿੱਦਾਂ ਬੱਚਾ ਪਿਆਰ ਕਰਦਾ ਕਹਿੰਦਾ ਪਿਤਾ ਜੀ ਪਿਤਾ ਜੀ ਪਿਤਾ ਜੀ, ਮਾਂ ਨਾਲ ਪਿਆਰ ਕਰਦਾ ਕਹਿੰਦਾ ਮਾਤਾ ਜੀ ਮਾਤਾ ਜੀ, ਗੁਰੂ ਨਾਲ ਪਿਆਰ ਕਰਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਤਾਂ ਗੁਰੂ ਨਾਲ ਹੀ ਪਿਆਰ ਕਰਦਾ, ਮੇਰੇ ਮੂੰਹ ਤਾਂ ਇਹੀ ਨਿਕਲਦਾ ਵਾਹਿਗੁਰੂ ਵਾਹਿਗੁਰੂ। ਕਦੀ ਮਾਂ ਨਾਲ ਬਹੁਤ ਪਿਆਰ ਕਰਦਾ ਸਾਂ, ਕਦੀ ਪਿਓ ਨਾਲ ਵੀ ਬਹੁਤ ਪਿਆਰ ਕਰਦਾ ਸਾਂ, ਪਰ ਹੁਣ ਮੈਂ ਵਾਹਿਗੁਰੂ ਨਾਲ ਪਿਆਰ ਕਰਦਾ। ਕਾਰਨ ਇਹ ਕਿ ਵਾਹਿਗੁਰੂ ਮੇਰੇ ਕੋਲ ਹੈਗਾ ਔਰ ਮੈਨੂੰ ਛੱਡ ਕੇ ਕਦੇ ਨਹੀਂ ਜਾਏਗਾ। ਮਾਂ ਮੇਰੀ ਛੱਡ ਕੇ ਚਲੇਗੀ, ਪਿਓ ਮੇਰਾ ਛੱਡ ਕੇ ਚਲੇਗਾ, ਜੀਵਨ ਸੰਗਣੀ ਵੀ ਛੱਡ ਕੇ ਚਲੇਗੀ। ਇਹ ਸਭ ਫਲ ਪਰਿਣਾਮ ਮਿਲਦਾ, ਪਰ ਵਾਹਿਗੁਰੂ ਨਹੀਂ ਛੱਡ ਕੇ ਜਾਂਦਾ, ਇਹ ਉਹਨਾਂ ਦੀ ਕਿਰਪਾ ਹੈ, ਦਇਆ ਹੈ। ਰਾਮ ਨਾਮ ਸੰਕਰ ਵਿਵਹਾਰਾ ਪਾਵੈ ਪਦ ਨਿਰਵਾਣੀ। ਇਹ ਹੁਣ ਨਾਮ ਜਪਣ ਦੀ ਗੱਲ ਹੈ, ਵਾਹਿਗੁਰੂ ਬੋਲੋ, ਬੋਲਦਿਆਂ ਬੋਲਦਿਆਂ ਦੇਹੀ ਤੋਂ ਪਰੇ ਹੋ ਜਾਓ, ਫਿਰ ਦੂਜੀ ਦੇਹੀ ਤੋਂ ਪਰੇ ਹੋ ਜਾਓ, ਫਿਰ ਤੀਜੀ ਤੋਂ ਪਰੇ ਹੋ ਜਾਓ, ਹੁਣ ਨਿਰਵਾਣ ਪਦ ਮਿਲ ਗਿਆ, ਆਤਮਾ ਦਾ ਮੇਲ ਹੋ ਗਿਆ। ਮਨ ਹੀ ਆਤਮਾ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਾਜ਼ੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਜਦੋਂ ਸਾਡਾ ਮਨ ਇਸ ਦੇਹੀ ਦੇ ਵਿੱਚ ਚੱਲਦਾ, ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਉਦੋਂ ਮਨ ਇਸ ਪੰਜ ਤੱਕ ਦੀ ਦੇਹੀ ਵਿੱਚ ਚੱਲਦਾ। ਜਦੋਂ ਮਨ ਸੁਪਨੇ ਵਿੱਚ ਸਾਡਾ ਉੜਦਾ ਹੈ, ਸੁਪਨੇ ਵਿੱਚ ਕਈਆਂ ਨੂੰ ਵਾਹਿਗੁਰੂ ਦਾ ਦਰਸ਼ਨ ਵੀ ਹੁੰਦਾ, ਸਤਿਗੁਰਾਂ ਦਾ ਦਰਸ਼ਨ ਵੀ ਹੁੰਦਾ, ਇਹ ਸੂਖਮ ਦਰਸ਼ਨ ਹੈ। ਇਹ ਦਰਸ਼ਨ ਥੋੜਾ ਜਿਹਾ ਸੁਖਦਾਈ ਹੁੰਦਾ, ਇਹ ਪੱਕਾ ਨਹੀਂ ਹੁੰਦਾ, ਬਸ ਜਾਣ ਲੈਣਾ ਵੀ ਸਾਨੂੰ ਦਰਸ਼ਨ ਹੋ ਗਿਆ। ਸੁਪਨੇ ਮਾਤਰ ਵੀ ਗੁਰੂ ਨਾਨਕ ਦਾ ਦਰਸ਼ਨ ਹੁੰਦਾ, ਬਿਰਤੀ ਵਿੱਚ ਬੈਠਿਆਂ ਵੀ ਦਰਸ਼ਨ ਹੋ ਜਾਂਦਾ, ਪਰ ਇਹ ਦਰਸ਼ਨ ਆਊਟਰ ਬਾਡੀ ਰਾਹੀਂ ਸੂਖਮ ਹੈ। ਤੀਸਰੀ ਬਾਡੀ ਵੀ ਜਦੋਂ ਜਾਂਦੇ ਹਾਂ, ਉੱਥੇ ਮਨ ਕੌਨਸਨਟ੍ਰੇਟ ਹੁੰਦਾ ਹੈ, ਆਗਿਆ ਚੱਕਰ ਤੀਸਰੇ ਸਿਰ ਚ, ਉੱਥੇ ਦਰਸ਼ਨ ਦਾ ਥੋੜਾ ਜਿਹਾ ਆਨੰਦ ਆਉਂਦਾ ਹੈ। ਜਿਸ ਤਰ੍ਹਾਂ ਇਸ ਵੇਲੇ ਗੁਰੂ ਚਰਨਾਂ ਵਿੱਚ ਆ ਕੇ ਜੋ ਕਿ ਮੱਥਾ ਟੇਕਦੇ ਹੋ ਨਾ, ਥੋੜਾ ਜਿਹਾ ਆਨੰਦ ਅਵਸ਼ ਆਵੇਗਾ, ਜ਼ਰੂਰ ਆਵੇਗਾ। ਤੁਸੀਂ ਪਿਆਰ ਨਾਲ ਮਿਲਣਾ ਸਿੱਖ ਲਓ ਗੁਰੂ ਦੇ ਚਰਨਾਂ ਵਿੱਚ, ਤੇ ਜ਼ਰੂਰ ਹੀ ਆਨੰਦ ਆਵੇਗਾ। ਇਹ ਨਾ ਸੋਚਣਾ ਵੀ ਅਸੀਂ ਕੁਝ ਇੱਥੇ ਰੱਖ ਰਹੇ ਹਾਂ, ਦੇ ਰਹੇ ਹਾਂ ਜਾਂ ਲੋਕਾਂ ਨੂੰ ਵਿਖਾ ਰਹੇ ਹਾਂ। ਪਿਆਰ ਨਾਲ ਨਹੀਂ ਜਾਣਾ, ਕੁਛ ਵੀ ਨਾ ਦਿਓ ਬੇਸ਼ੱਕ, ਪਿਆਰ ਨਾਲ ਨਹੀਂ ਜਾਣਾ, ਜ਼ਰੂਰ ਆਨੰਦ ਆਵੇਗਾ। ਇੱਕ ਆਨੰਦ ਆਵੇਗਾ, ਇੱਕ ਤਕਦੀਰ ਬਦਲੇਗੀ, ਇੱਕ ਆਨੰਦ ਆਵੇਗਾ, ਇੱਕ ਤਕਦੀਰ ਬਦਲੇਗੀ। ਤੁਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 6 ਮਹੀਨੇ ਮੱਥਾ ਟੇਕ ਕੇ ਵੇਖੋ, ਤੁਹਾਡੀ ਤਕਦੀਰ ਬਦਲ ਜਾਏ। ਲਗਾਤਾਰ ਪ੍ਰੇਮ ਨਾਲ ਮੱਥਾ ਟੇਕਣਾ, ਅੱਖਾਂ ਬੰਦ ਕਰਕੇ ਪ੍ਰੇਮ ਨਾਲ ਮੱਥਾ ਟੇਕਣਾ, ਤਕਦੀਰ ਬਦਲੇਗੀ। ਪਿਆਰੇ ਤੂੰ ਮੇਰੋ ਸੁਖਦਾਤਾ, ਇੱਥੇ ਆ ਕੇ ਪਤਾ ਲੱਗਦਾ ਕਿ ਵਾਹਿਗੁਰੂ ਹੀ ਸੁਖ ਦੇਣ ਵਾਲਾ, ਅੱਖਾਂ ਵਿੱਚ ਵੀ ਵਾਹਿਗੁਰੂ, ਕੰਨਾਂ ਵਿੱਚ ਵੀ ਵਾਹਿਗੁਰੂ, ਰਸਤਾਂ ਤੇ ਵੀ ਵਾਹਿਗੁਰੂ, ਭੋਜਨ ਵਿੱਚ ਵੀ ਵਾਹਿਗੁਰੂ, ਵਸਤਰ ਵਿੱਚ ਵੀ ਵਾਹਿਗੁਰੂ, ਮਾਂ ਵਿੱਚ ਵੀ ਵਾਹਿਗੁਰੂ, ਪਿਓ ਵਿੱਚ ਵੀ ਵਾਹਿਗੁਰੂ, ਇਸਤਰੀ ਵਿੱਚ ਵੀ ਵਾਹਿਗੁਰੂ, ਪੁੱਤਰ ਵਿੱਚ ਵੀ ਵਾਹਿਗੁਰੂ, ਸਾਰੀ ਦਾਤ ਵਾਹਿਗੁਰੂ ਨੇ ਦਿੱਤੀ ਹੈ, ਸਭ ਦਾਤ ਵਾਹਿਗੁਰੂ ਨੇ ਦਿੱਤੀ, ਗੁਰੂ ਨਾਨਕ ਨੇ ਦਿੱਤੀ, ਅੱਖਾਂ ਵੀ ਉਸਨੇ ਦਿੱਤੀਆਂ, ਕੰਨ ਵੀ ਉਸਨੇ ਦਿੱਤੇ, ਰਸਨਾ ਵੀ ਉਸਨੇ ਦਿੱਤੀ, ਹੱਥ ਪੈਰ ਉਸਨੇ ਦਿੱਤੇ, ਭੋਜਨ ਵੀ ਉਸਨੇ ਦਿੱਤਾ, ਵਸਤਰ ਵੀ ਉਹਨੇ ਦਿੱਤਾ, ਸਤ ਸੰਗ ਦੀਆਂ ਕਲੀਆਂ ਵੀ ਉਸਨੇ ਦਿੱਤੀਆਂ। ਇਹ ਵਿਸ਼ੇਸ਼ ਪ੍ਰਸਾਦ ਹੈ, ਸਤ ਸੰਗ ਦੀਆਂ ਕਲੀਆਂ, ਜਿਹਦੇ ਸੱਤ ਵਿਚਾਰ ਮਿਲੇ ਉਹ ਕਲੀਆਂ, ਇਹ ਵੀ ਉਸਨੇ ਦਿੱਤੀਆਂ। ਤਾਂ ਪਤਾ ਲੱਗਦਾ ਕਿ ਜੇ ਮੇਰੇ ਗੁਰੂ ਨਾਨਕ ਇਹ ਸਾਰਾ ਸੁੱਖ ਤੈਂ ਹੀ ਦਿੱਤਾ, ਜਿੰਨਾ ਵੀ ਸੁੱਖ ਹੈ
ਉਹ ਟਾਈਮ ਦਿੱਤਾ ਹੈ। ਹੋਰ ਸੁਣੋ ਬਰੀਕ ਸੁੱਖ, ਭੋਜਨ ਦਾ ਸੁੱਖ, ਭੋਜਨ ਦੇ ਪਚ ਜਾਣ ਦਾ ਸੁੱਖ, ਮਲ ਮੂਤਰ ਦੇ ਬਾਹਰ ਨਿਕਲਣ ਦਾ ਸੁੱਖ, ਨੀਂਦ ਆਉਣ ਦਾ ਸੁੱਖ, ਉੱਠ ਜਾਣ ਦਾ ਸੁੱਖ, ਇਹ ਸਾਰਾ ਸੁੱਖ ਉਸ ਨੇ ਦਿੱਤਾ। ਰੋਗ ਰਹਿਤ ਬਾਡੀ ਹੋਣੀ ਇਹਦਾ ਸੁੱਖ, ਫਿਰ ਮਨ ਰੋਗ ਰਹਿਤ ਹੋਵੇ ਇਹ ਹੋਰ ਵੀ ਸੁੱਖ। ਜਦੋਂ ਮਨ ਰੋਗ ਰਹਿਤ ਹੁੰਦਾ ਹੈ ਉਦੋਂ ਮਨ ਨੂੰ ਆਤਮਾ ਮਿਲ ਜਾਂਦੀ, ਇਨਮਨ ਅਵਸਥਾ ਵਿੱਚ ਮਨ ਅਰੂੜ ਹੋ ਜਾਂਦਾ ਹੈ। ਇਹਨੂੰ ਅੰਗਰੇਜ਼ੀ ਕਹਿੰਦਾ ਥਿੰਕਲੈਸ ਸਟੇਟ ਆਫ ਦਾ ਮਾਇੰਡ, ਜਿੱਥੇ ਸੁਰ ਸ਼ਬਦ ਯੋਗ ਹੋ ਕੇ 20 ਸੈਕਿੰਡ ਦੀ ਕਾਦਰ ਹੁੰਦਾ ਹੈ, ਇਹ ਉਹ ਸਟੇਜ ਹੈ। ਇਨਮਨ ਸੁਰ ਗੁਰਮੁਖ ਹੋਵੇ ਸੋ ਚੌਥਾ ਪਦ ਜੀਨੇ ਰਾਮ ਨਾਮ ਸੁਖ ਹੋਏ। ਵਾਹਿਗੁਰੂ ਮੰਤਰ ਦਾ ਜਾਪ ਕਰੋ, 7 ਲੱਖ ਪਹਿਲਾਂ, 7 ਲੱਖ ਫੇਰ, 7 ਲੱਖ ਫੇਰ, 7 ਲੱਖ ਫੇਰ, 4 ਵਾਰਾਂ ਕਰੋ, 5ਵੇਂ ਤੁਹਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਏਗਾ। ਪਿਆਰ ਨਾ ਕਰਿਓ, ਨਿਰਵਾਣ ਪਦ ਮਿਲ ਜਾਏਗਾ। ਨਿਰਵਾਣ ਪਦ ਮਨ ਦੀ ਉਸ ਸੋਚ ਨੂੰ ਕਹਿੰਦੇ ਨੇ ਕਿ ਜਦੋਂ ਮਨ ਸੋਚਦਾ ਕਿ ਮੇਰੇ ਪਿਤਾ ਦੀ ਮਾਂ ਵੀ ਗੁਰੂ, ਮੇਰਾ ਪਿਤਾ ਵੀ ਗੁਰੂ, ਮੇਰਾ ਪ੍ਰਾਣ ਵੀ ਗੁਰੂ, ਮੇਰਾ ਦਾਦਾ ਵੀ ਗੁਰੂ, ਮੇਰੀ ਮਾਂ ਵੀ ਗੁਰੂ, ਭੈਣ ਵੀ ਗੁਰੂ, ਸਲਾਹਕਾਰ ਵੀ ਗੁਰੂ, ਮੇਰਾ ਪਰਿਵਾਰ ਵੀ ਗੁਰੂ, ਤੇ ਜੇ ਸਭ ਕੁਛ ਹੀ ਮੇਰਾ ਗੁਰੂ ਹੈ ਤੇ ਮੈਨੂੰ ਹੁਣ ਕੋਈ ਕਾੜਾ ਨਹੀਂ। ਕਾੜਾ ਦਾ ਮਤਲਬ ਹੈ ਹੁਣ ਮੈਨੂੰ ਕੋਈ ਪਛਤਾਵਾ ਨਹੀਂ, ਡਰ ਨਹੀਂ, ਚਿੰਤਾ ਨਹੀਂ, ਹੁਣ ਮੈਂ ਚਿੰਤਾ ਮੁਕਤ ਹੋ ਗਿਆ। ਇਹ ਸਟੇਜ ਹੈ।

वास्तव में ही संप्राप्ता भगवान ने समझाया कि ओ वाहगुरु तेरे नाल ही रहें सत्संगत मैंने जिसमें 10 साल की आयु में अंदरों आवाज आई थी ना सुन ली कि मैं कई पूछा पहले प्यो फिर गुरुद्वारे भाई न फिर उस तो वे होर भाई ने पूछा किसी ने मैंने वह उत्तर नहीं दिता गुरु अर्जन साहब ने उत्तर में क्या आज देश पर गुरपुरे दिया उपदेशता जरा पूरी गल जानता उतने उपदेश दिता उसने दसिया वाहगुरु तेरे नाल वास्ते तो वाहगुरु की आवाज है क्योंकि वाहगुरु तेन बुला रहे हैं तुम कर आओ मेरे नीत कि किसका बच्चा कैद हो गए प्यो प्यो किसी ना किसी तरीके उस कैद खाने च पहुंच गए असि गुरु नानक दे बच्चे और कैद हो गए कोई लंदन की कैद में है कोई अमरीका की कैद में है कोई इंडिया की कैद में है और इसे साढ़े प्यो आना पाया गुरु नानक आना गुरु नानक का पाँदा है किसी का संत भेजते हैं किसी का सेवक भेजते हैं किसी का आप पाँदे ने कुछ ना कुछ तो कर दे और अपने बच्चे को फिर नाल लै लेते अपने बच्चे को नाल लै लेते हैं इतने मैं तुम एक बड़ी प्यारी साखी सुना साखी सुना का नाम भी नहीं है पर सुना कोई शेर का पुत्र सी वो भेड़ा ना आ गया कोई शेर का बच्चा सी वो भेड़ा ना आ गया भेड़ा ना आ गया तो मैं कर लग गया कुछ समा बीत गया शेर का पुत्र सी भेड़ा ना तगड़ा हो गया पर भेड़ा ना प्यार पै गया हम भेड़ा ने राखी कर लग पाया भेड़ा खा ले ना भेड़ा राखी करना पहला आज ही बिना भेड़ा रखने वाला उन्होंने सुख हो गया एक दिन की होया शेर जरा बिना शेर उन्हें देख लिया भी भेड़ा में से मेरा पुत्र पड़ा कर रहा है और मेरा पुत्र मेरे ही जैसा है वो एक कोल आया उन्होंने कहता बेटा तू मेरा पुत्र है ते शेर पुत्र जरा भेड़ा च रहा जी ना और नहीं नहीं नहीं नहीं मैं नहीं क्योंकि भेड़ा में ही बैठा और नहीं नहीं नहीं नहीं नहीं मैं नहीं है मैं नहीं हूं शेर कहता मेरे वाले देख तू मेरे पुत्र है मेरी आंखों में देख मेरे मुंह वाले देख तू मेरे ही पुत्र है और वो भेड़ा वाले देखे आली वाले देखे उसे रोटी खाता उसे देखे शेर का पुत्र कहता भी उन्हें इदा नहीं समझना उन्होंने कहता चल मेरे नाल आ भाई उन्हें पानी देखिया कहते हूं वे पानी हम पानी बड़े बकरे ने जो देखिया शेर के पुत्र ने देखिया तो वह प्यो कहता हूं मेरे वाले वे उन्हें अपना आस पानी च देखिया वह भी शेर का वो तो शेर में देखिया वह भी शेर का कहता हां बापू लगता तो मैं तेरे वा ही हाँ लगता मैं तेरा ही पुत्र हाँ अरे लगता नहीं तो है ही मेरा पुत्र चल मेरे नाल चला गया मुड़ के भेड़ा कभी भी ना रहा सो असि गुरु नानक के पुत्र हाँ तो भेड़ा भी चला गए अपने आप में कुछ कही जाने हम सानू जो गुरु जी लत को देवे ना है ना ना ना ना सानू नहीं है चंगा गुरु जी का ना ना ना ना ना ना सतगुर जाने सतगुर किसका नाम पर गुरु बड़ा डरता है उन्हें अपने बच्चों अपने नाल लै ही जाना इन्हों भेड़ा विचों कड़ के लै जाना वह गुरु का पुत्र है बस इनी मैं साखी सुनावगा कोई कोई सी कोई कोई सी कोई कोई सी अखीर गुरु ने सद ले अपने प्यारे बना ही ले गुरु यही कुछ करता गुरु ने धरती से आए इसलिए उन्होंने आने की लोड़ नहीं थी साढ़े कारण आना पाया उन कुछ आने की लोड़ नहीं थी उनका कुछ चाहिदा नहीं थी वो तो कर्म के अधीन नहीं थी वो तो सानू छाने वास्ते उन्हें एक्शन की असली ग्रस्ती हुआ साड़ी बोली बोलिया
ਅਸੀਂ ਕੈਦ ਹੋਏ ਹਾਂ ਸਰੀਰ ਦੇ, ਅਸੀਂ ਨਹੀਂ ਪਾਪ ਕਰਨਾ, ਅਸੀਂ ਨਹੀਂ ਗੁਰਦੁਆਰੇ ਜਾਣਾ, ਬਸ ਅਸੀਂ ਇਹ ਕੁਛ ਕਰਾਂਗੇ। ਔਰ ਭੇਡਾਂ ਦੇ ਕੰਮ ਕਰਦੇ ਹਾਂ, ਕੋਈ ਅੰਗਰੇਜ਼ੀ ਬੋਲੀ ਜਾਂਦਾ, ਕੋਈ ਅੰਗਰੇਜ਼ਾਂ ਵਰਗੇ ਨਕਲ ਕਰੀ ਜਾਂਦਾ, ਕੋਈ ਉਹਨਾਂ ਦੀ ਡਰੈਸ ਪਾਈ ਜਾਂਦਾ, ਕੋਈ ਉਹਨਾਂ ਵਰਗਾ ਸਿਰ ਨੂੰ ਬਣਾਈ ਜਾਂਦਾ। ਪਰ ਰਹਿਣਾ ਤਾਂ ਸ਼ੇਰ ਦਾ ਪੁੱਤਰ ਸ਼ੇਰ ਹੀ ਹੈ। ਸ਼ੇਰ ਦਾ ਪੁੱਤਰ ਜੇ ਭੇਡਾਂ ਵਿੱਚ ਰਾਜੇਗਾ, ਜੋ ਸ਼ੇਰ ਦਾ ਪੁੱਤਰ ਹੈ ਉਹਨੇ ਭੇਡਾਂ ਤੋਂ ਜਵਾਨ ਹੋ ਜਾਣਾ, ਤਕੜੇ ਹੋ ਜਾਣਾ। ਇਹ ਨਿਸ਼ਾਨੀ ਹੈ ਸ਼ੇਰ ਦੇ ਪੁੱਤਰ ਦੀ। ਤੁਸੀਂ ਸਿੰਘ ਹੋ, ਗੁਰਨਾਮ ਦੇ ਪੁੱਤਰ ਹੋ, ਤੁਸੀਂ ਤਕੜੇ ਹੋ, ਵੱਡੇ ਹੋ, ਸ਼ੇਰ ਬਣੋ। ਵਾਹਿਗੁਰੂ ਨਾਮ ਕਰਦਾ ਗੁਰੂ ਨੂੰ ਪਛਾਣੋ। ਗੁਰੂ ਆਤਮਾ ਹੈ, ਅੰਦਰ ਬੈਠਾ ਹੈ। ਉਹ ਸ਼ੀਸ਼ਾ ਤਾਂ ਰੋਜ਼ ਵੇਖਦੇ ਹੋ ਨਾ, ਤੁਹਾਨੂੰ ਜਾਨਵਰ ਨੂੰ ਪਾਣੀ ਦਿਖਾਉਣਾ ਪਿਆ ਸੀਗਾ, ਤੁਸੀਂ ਸ਼ੀਸ਼ਾ ਰੋਜ਼ ਵੇਖਦੇ ਹੋ, ਵੇਖੋ ਆਪਣੇ ਨੂੰ, ਤੁਸੀਂ ਕਿਹੋ ਜਿਹੇ ਹੋ। ਜੇ ਤੁਸੀਂ ਉਹ ਜਿਹੇ ਨਹੀਂ ਨਾ ਹੋਵੋਗੇ, ਫਿਰ ਮੰਨ ਲੈਣਾ ਕਿ ਅਸੀਂ ਉਹ ਜਿਹੇ ਨਹੀਂ ਹਾਂ। ਤੁਸੀਂ ਸ਼ੇਰ ਪੁੱਤਰ ਹੋ, ਗੁਰੂ ਨਾਨਕ ਦੇ ਪੁੱਤਰ ਹੋ। ਹਜ਼ੂਰ ਕਹਿੰਦੇ ਗੁਰ ਪੂਰੇ ਦੀਆ ਉਪਦੇਸਾ ਸੋਹਣੀ ਸੰਗ ਪੜਾਤਾ। ਮੈਨੂੰ ਵੀ ਗਰੀਬ ਰਾਜ ਨੇ ਆਖਿਆ ਸੀ ਕਿ ਆਵਾਜ਼ ਗੁਰੂ ਨਾਨਕ ਦੀ ਹੈ, ਤੂੰ ਸਿਮਰਨ ਕਰਿਆ ਕਰ, ਤੂੰ ਗੁਰੂ ਨਾਨਕ ਦਾ ਪੁੱਤਰ ਹੈ। ਮੈਨੂੰ ਸੰਤਾ ਕਿਹਾ ਸੀ ਤੂੰ ਸਿਮਰਨ ਕਰਿਆ ਕਰ, ਤੂੰ ਗੁਰੂ ਨਾਨਕ ਦਾ ਪੁੱਤਰ ਹੈ, ਤੂੰ ਗੁਰੂ ਨਾਨਕ ਦੀ ਆਵਾਜ਼ ਹੈ ਜਿਹੜੀ ਤੈਨੂੰ ਆਪਣੇ ਵੱਲ ਖਿੱਚਦੀ ਹੈ। ਜਦ ਵੀ ਮੈਂ ਇਕੱਲਾ ਹੁੰਦਾ ਤਾਂ ਆਵਾਜ਼ ਤੇਜ਼ ਹੋ ਜਾਂਦੀ ਸੀ। ਲਾਹੌਰ ਸਾਡੇ ਘਰ ਸੀ ਨਾ, ਜਿਹੜਾ ਪਿਛਲਾ ਅੰਦਰ ਸੀ, ਕਣਕ ਦੀਆਂ ਬੋਰੀਆਂ ਧਰੀਆਂ ਹੁੰਦੀਆਂ ਸਨ, ਗੁੜ ਦੀਆਂ ਬੋਰੀਆਂ ਧਰੀਆਂ ਹੁੰਦੀਆਂ ਸਨ। ਉਹਦੇ ਕੋਈ ਜਾਂਦਾ ਨਹੀਂ ਸੀ, ਦਰਦਾ ਨੇੜੇ ਹੁੰਦਾ, ਵੈਸੇ ਬੱਤੀ ਜਗਦੀ ਸੀ, ਬੇਟੀ ਸੀ ਲੱਗੀ ਹੋਈ, ਪਰ ਜਾਂਦਾ ਕੋਈ ਕਰਦਾ, ਮੈਂ ਉਹਦੇ ਵੀ ਜਾ ਕੇ ਬੈਠ ਰਹਿੰਦਾ ਸਾਂ। ਉੱਥੇ ਆਵਾਜ਼ ਤੇਜ਼ ਹੋ ਜਾਂਦੀ ਸੀ, ਉੱਥੇ ਆਵਾਜ਼ ਤੇਜ਼ ਹੋ ਜਾਂਦੀ ਸੀ। ਸੰਤਾਂ ਦੱਸਿਆ ਵੀ ਗੁਰੂ ਨਾਨਕ ਗੁਰ ਪੂਰੇ ਦੀਆ ਉਪਦੇਸ਼ਾ ਤੁਮ ਹੀ ਸੰਗ ਪ੍ਰਾਪਤਾ। ਮਨ ਮੰਦਰ ਸੰਗ ਰੇਸ ਕਲੰਦਰ, ਗੁਰੂ ਕੀ ਬੋਲੇ, ਮੈਂ ਗੁਰੂ ਨਾਨਕ ਦੀ ਬੋਲੀ ਬੋਲ ਰਿਹਾ। ਮਨ ਮੰਦਰ ਸੰਗ ਰੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸਮਰ ਮੇਰੇ ਪ੍ਰਾਣ ਬਸਤੇ, ਬਹੁਤ ਜਨਮ ਨਾਵਾਂ। ਇਹ ਗੁਰੂ ਕੇ ਸਿੱਖੋ, ਇਹਦਾ ਤੁਹਾਡਾ ਪ੍ਰਾਣ ਚੱਲਦਾ ਹੈ ਨਾ, ਇੱਥੇ ਗੁਰੂ ਨਾਨਕ ਬੈਠਾ ਹੈ, ਤੁਹਾਡੇ ਸਰੀਰ ਦੇ ਵਿੱਚ ਗੁਰੂ ਨਾਨਕ ਬੈਠਾ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਇਹ ਗੁਰੂ ਨਾਨਕ ਮਿਲ ਗਏ, ਉਹਨਾਂ ਨੇ ਆਪਣੀ ਪਵਿੱਤਰ ਬਾਣੀ ਚ ਲਿਖਿਆ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਜਾਏਗਾ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਭ ਮੇਰੇ ਆ ਤੁਹਾਰੇ। ਗੁਰ ਪੂਰੇ ਦੀਆ ਉਪਦੇਸ਼ਾ ਤੁਮੀ ਸੰਗ ਪ੍ਰਾਪਤ ਰਹਾਓ, ਕਾਮ ਕ੍ਰੋਧ ਲੋਭ ਉਹ ਅਪਮਾਨਾ, ਤਾਂ ਮੈਂ ਸੁੱਖ ਨਹੀਂ ਪਾਈਏ। ਜਦੋਂ ਮਨ ਵਾਹਿਗੁਰੂ ਦੇ ਵੱਲ ਤੁਰਦਾ ਤੇ ਜਾਣ ਲੈਂਦਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸੁੱਖ ਨਹੀਂ, ਇਹ ਤੇ ਕੱਪੜਾ ਪਾ ਕੇ ਵੇਖ ਲਿਆ, ਇਹ ਰੋਟੀ ਖਾ ਕੇ ਵੇਖ ਲਈ ਹੈ, ਇਹ ਕਿੱਤਾ ਕਰਕੇ ਵੇਖ ਲਿਆ, ਇਹ ਤੋੜਾਂ ਦੇ ਬਹੁਤ ਸਾਰੇ ਕੰਮ ਕਰਦੇ। ਤੁਸੀਂ ਜ਼ਰੂਰ ਤੁਹਾਨੂੰ ਐਕਸਪੀਰੀਅੰਸ ਹੋਇਆ ਹੋਣਾ ਵੀ ਇਹ ਨੌਕਰੀ ਕਿਸੀ ਹੈ, ਇੱਥੇ ਕੀ ਕੁਝ ਕਰਨਾ ਪੈਂਦਾ, ਇੱਥੇ ਕੀ ਵੇਖਦਾ, ਸਭ ਕੀ ਵੇਖਣਾ ਪੈ ਰਿਹਾ, ਇਹ ਵੀ ਜਾਣਦੇ ਅੱਛੀ ਤਰ੍ਹਾਂ। ਇਸ ਤਰ੍ਹਾਂ ਵਾਹਿਗੁਰੂ ਸਿਮਰਨ ਕਰਨ ਵਾਲੇ ਚੰਗੀ ਤਰ੍ਹਾਂ ਜਾਣ ਲੈਂਦੇ ਨੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਕੋਈ ਸੁੱਖ ਨਹੀਂ, ਸੁੱਖ ਵਾਹਿਗੁਰੂ ਸਿਮਰਨ ਵਿੱਚ ਹੈ। ਹੋਰ ਇਹਨਾਂ ਤੋਂ ਸਕਲ ਕੀ ਮੇਰੇ ਮਨ ਸੌ ਆਨੰਦ ਮੰਗਲ ਸੁੱਖ ਪਾਈ ਹੋਏ ਰਹੇ, ਤੁਫਾਕ ਹੋ ਜਾ ਪ੍ਰੇਦਾ ਐਸਾ ਹੋਰ ਜੈਸੇ ਕੱਖ ਮਸੀਹ ਪੈਰਾਂ ਹੇਠ ਲਤਾੜੀ ਤੇ ਡਾਢੇ ਨਾਲ ਪਰੀ ਰੇਣ ਹੋ ਜਾ। ਰੇਣ ਮਿੱਟੀ ਨਹੀਂ ਹੁੰਦੀ, ਰਹਿਣ ਦਾ ਅਰਥ ਹੁੰਦਾ ਇਹ ਸਮਝ ਲਓ ਕਿ ਸਭ ਕੁਛ ਗੁਰੂ ਨਾਨਕ ਦਾ ਹੈ, ਤੁਹਾਡਾ ਨਹੀਂ ਹੈ, ਸਭ ਕੁਛ ਉਸ ਵਾਹਿਗੁਰੂ ਦਾ, ਤੁਹਾਡਾ ਨਹੀਂ ਹੈ। ਤੁਸੀਂ ਜੋ ਜਾਣਾ ਇਹਦੇ ਵਿੱਚੋਂ ਕੁਛ ਨਹੀਂ ਲੈ ਜਾ ਸਕੋਗੇ, ਪਰ ਉਸ ਵਾਹਿਗੁਰੂ ਦਾ ਸ਼ੁਕਰ ਕਰੋ ਜਿਹਨੇ ਇੰਨਾ ਕੁਛ ਦਿੱਤਾ ਹੈ। ਔਰ ਉਹੀ ਵਾਹਿਗੁਰੂ ਕਹਿ ਰਿਹਾ ਹੈ ਕਿ ਤੁਸੀਂ ਸਿਮਰਨ ਕਰੋ, ਮੈਂ ਤੁਹਾਨੂੰ ਤਾਂ ਇਹ ਵੀ ਦਿੱਤਾ ਹੈ, ਤੁਸੀਂ ਸਿਮਰਨ ਕਰੋ, ਇਸ ਲਈ ਅਜਿਹੀ ਦਿੱਤੀ। ਉਹੀ ਗੁਰੂ ਕਹਿ ਰਿਹਾ, ਉਹੀ ਵਾਹਿਗੁਰੂ ਕਹਿ ਰਿਹਾ ਕਿ ਸਿਮਰਨ ਕਰਨ ਵਾਸਤੇ ਇਹ ਗੁਣ ਧਾਰਨ ਕਰਨਾ ਹੁੰਦਾ ਹੈ ਵੀ ਜੋ ਕੁਛ ਵੀ ਹੈ ਇਹ ਵਾਹਿਗੁਰੂ ਜੀ ਦਾ ਹੈ, ਸਾਡਾ ਨਹੀਂ ਹੈ। ਘਾਲ ਨਾ ਭੰਨ
ਅੰਤਰ ਵਿਦਿਆਨੇ ਤਾਂ ਕੀ ਕਾਰਨ ਸੇਵਾ ਸੇਵਾ ਦਾ ਮਤਲਬ ਸਿਮਰਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖੋ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਜਿਹੜਾ ਤੁਹਾਡੀ ਮਿਹਨਤ ਮਜ਼ਦੂਰੀ ਨਹੀਂ ਰੱਖਦਾ, ਤੁਹਾਡੀ ਮਿਹਨਤ ਮਜ਼ਦੂਰੀ ਨਾ ਰੱਖੇ। ਦੁਨੀਆਂ ਦੇ ਵਿੱਚ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਨਾ, ਇਹਦੀ ਮਜ਼ਦੂਰੀ ਨਹੀਂ ਸਾਨੂੰ ਮਿਲਦੀ, ਕੋਈ ਦੱਬ ਲੈਂਦਾ ਹੈ। ਪਰ ਤੁਸੀਂ 2 ਮਿੰਟ ਵੀ ਵਾਹਿਗੁਰੂ ਕਹੋਗੇ ਦਾ ਫਲ ਮਿਲੇਗਾ, 4 ਮਿੰਟ ਵੀ ਕਹੋ ਦਾ ਫਲ ਮਿਲੇਗਾ, 1 ਮਿੰਟ ਵੀ ਵਾਹਿਗੁਰੂ ਸਿਮਰਨ ਕਰੋ ਦਾ ਫਲ ਮਿਲੇਗਾ। ਹਜ਼ੂਰ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਜਿੰਨਾ ਵੀ ਤੁਸੀਂ ਵਾਹਿਗੁਰੂ ਨਾਮ ਜਪੋਗੇ ਤੁਹਾਡੀ ਮਜ਼ਦੂਰੀ ਮਿਲੇਗੀ। ਔਰ ਧਰਮ ਜਗਤ ਵਿੱਚ ਕਹਿੰਦੇ ਨੇ ਦੁਗਣੀ ਤਾਂ ਮਿਲਦੀ ਹੀ ਹੈ ਨਾ, ਜ਼ਿਆਦਾ ਵੀ ਮਿਲ ਜਾਂਦੀ, ਦੁਗਣੀ ਤਾਂ ਮਿਲਦੀ ਹੈ। ਜਿੰਨੀ ਅਸੀਂ ਲੇਬਰ ਕਰਦੇ ਹਾਂ ਨਾ, 2 ਗੁਣਾ ਤਾਂ ਮਿਲਦੀ ਹੈ, ਪਰ ਸੰਤਾਂ ਜਿਹਨਾਂ ਨੂੰ ਜ਼ਿਆਦਾ ਵੀ ਮਿਲਦੀ ਹੈ, ਕਿਸੇ ਨੂੰ 5 ਗੁਣਾ, ਕਿਸੇ ਨੂੰ 10 ਗੁਣਾ, ਕਿਸੇ ਨੂੰ ਇਸ ਤੋਂ ਵੀ ਵੱਧ ਮਿਲਦੀ ਹੈ। ਇਸ ਲਈ ਕਾਲ ਨਾ ਪਾਣੀ, ਵਾਹਿਗੁਰੂ ਕਿਹਾ ਬੇਅਰਥ ਨਹੀਂ ਜਾਏਗਾ। ਕਿਵੇਂ ਹੀ ਕਹਿ ਲਓ, ਬੋਲ ਕੇ ਕਹਿ ਲਓ, ਸੋਚ ਕੇ ਕਹਿ ਲਓ, ਸਵਾਸ ਨਾਲ ਕਹਿ ਲਓ, ਸੋਚ ਸਮਝ ਯੋਗ ਨਾਲ ਕਹਿ ਲਓ, ਪਰਾ ਪਾਣੀ ਜਾ ਕੇ ਕਹਿ ਲਓ, ਕਿਵੇਂ ਵੀ ਕਹਿ ਲਓ, ਵਾਹਿਗੁਰੂ ਜਿੱਥੇ ਕਹੋਗੇ ਉਸਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਸਤਿਗੁਰੂ ਜੀ ਕਹਿਣ, ਦੂਜਾ ਬਦਲ ਕਹਿੰਦੇ ਅੰਤਰ ਵਿੱਚ ਜਾਣੇ, ਤੁਹਾਡੇ ਮਨ ਦੀਆਂ ਗੱਲਾਂ ਸਭ ਜਾਣਦਾ, ਤੁਹਾਨੂੰ ਕਹਿਣ ਦੀ ਲੋੜ ਨਹੀਂ। 2 ਗੁਣ ਪਰਮਾਤਮਾ ਵੀ ਦੱਸੇ ਨੇ, ਇੱਕ ਤਾਂ ਤੁਹਾਡੀ ਮਿਹਨਤ ਮਜ਼ਦੂਰੀ ਉਸ ਤਰ੍ਹਾਂ ਰਹੇਗਾ, ਦੁਗਣੀ ਚੌਗਣੀ ਦੇਗਾ, ਤੇ ਦੂਜਾ ਇਹ ਗੱਲ ਹੈ ਵੀ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ, ਤੁਹਾਨੂੰ ਅੰਤਰ ਗਿਆਨੀ ਕਰਨਾ। ਅੰਤਰ ਵਿੱਦ ਜਾਣੇ, ਅੰਦਰ ਬਣਨ ਵਾਲੀਆਂ ਗੱਲਾਂ ਵੀ ਜਾਣਦਾ, ਜਿਹੜਾ ਸਭ ਸੋਚਣਾ ਹੈ ਵਾਹਿਗੁਰੂ ਅੱਜ ਵੀ ਜਾਣਦਾ। ਅਸੀਂ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ, ਤੈਨੂੰ ਕੁਛ ਨਾ ਕਹੋ, ਮੱਥਾ ਟੇਕੋ, ਵਾਹਿਗੁਰੂ ਚੰਨ ਕਰੋ, ਕੁਛ ਕਹਿਣ ਦੀ ਲੋੜ ਹੀ ਨਹੀਂ। ਅਗਿਆਨਤਾ ਵਸ ਅਸੀਂ ਕਹਿੰਦੇ ਹਾਂ, ਸ਼ਾਇਦ ਖੁਦਾ ਕਹਿ ਰਹੇ ਹੈ, ਕੋਈ ਸਰਬੰਧ ਦੇਖਿਆ ਅੰਦਰ ਮੁੱਲਾ, ਤੂੰ ਉੱਚਾ ਮਰਾਰੇ ਦੇ ਚੜ੍ਹ ਕੇ ਬਾਂਗ ਦੇਣਾ ਹੈ, ਦੱਸ ਮੈਨੂੰ ਤੇਰਾ ਖੁਦਾ ਪੈਰਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ, ਤੇਰਾ ਖੁਦਾ ਪੈਰਾ ਹੈ। ਮਸੀਤਾ ਚ ਮਨਾਰੇ ਹੁੰਦੇ, ਮਨਾਰੇ ਦੇ ਵਿੱਚ ਖੜੇ ਹੋ ਕੇ ਮੁੱਲਾ ਆ ਕੇ ਬਾਂਗ ਦਿੰਦਾ। ਹੁਣ ਉੱਥੇ ਲਾਊਡ ਸਪੀਕਰ ਲਾਏ ਹੋਏ, ਹੁਣ ਉੱਥੇ ਮਨਾਰੇ ਚੜ੍ਹਨਾ ਨਹੀਂ ਪੈਂਦਾ, ਪਰ ਮਨਾਰੇ ਬਣੇ ਇਸੇ ਵਾਸਤੇ ਸਨ ਕਿ ਦੂਰ ਤੱਕ ਉਹਦੀ ਆਵਾਜ਼ ਜਾ ਸਕੇ। ਕਬੀਰ ਚੰਦ ਮੁੱਲਾ, ਤੇਰਾ ਖੁਦਾ ਪੈਰਾ ਹੈ, ਖੁਦਾ ਬਹਿਣਾ ਨਹੀਂ ਹੈ, ਗੁਰੂ ਨਾਨਕ ਅੰਤਰ ਗਿਆਨੀ। ਇੱਥੇ ਇਹਦਾ ਅਰਥ ਇਹ ਸਮਝ ਲਓ, ਇਹ ਸਿੱਖ ਇੰਨੀਆਂ ਉੱਚੀਆਂ ਗੱਲਾਂ ਕਰਦਾ ਹੈ, ਇੰਨੀਆਂ ਅਰਦਾਸਾਂ ਕਰਦਾ ਹੈ, ਦੱਸ ਉਹ ਅੰਤਰ ਗਿਆਨੀ ਨਹੀਂ ਹੈ? ਕਿਆ ਸੁੱਤਾ ਹੋਇਆ, ਕਿਆ ਨਹੀਂ ਜਾਣਦਾ? ਉਹ ਸਭ ਕੁਝ ਜਾਣਦਾ, ਤੇਰੇ ਅੰਦਰ ਜਿਹੜੀ ਕੱਲ ਨੂੰ ਗੱਲ ਬਣਨੀ ਹੈ ਨਾ, ਉਹਨੂੰ ਵੀ ਜਾਣਦਾ, ਹੁਣ ਵੀ ਤਾਂ ਜਾਣਦਾ ਹੀ ਜਾਣਦਾ, ਉਹ ਸਭ ਕੁਝ ਜਾਣਦਾ। ਕਾਲ ਨਾ ਪਾਣੇ ਅੰਤਰ ਵਿੱਚ ਜਾਣੇ ਤਾਂ ਕੀ ਕਾਰਨ ਸੇਵਾ, ਸੇਵਾ ਮੈਨੂੰ ਸਿਮਰਨ, ਉਸ ਵਾਹਿਗੁਰੂ ਦਾ ਸਿਮਰਨ ਕਰ ਜਿਹੜਾ ਤੈਨੂੰ ਫਲ ਵੀ ਦੇਵੇਗਾ ਔਰ ਬਿਨਾਂ ਮੰਗਿਆ ਸਭ ਕੁਛ ਦੇਵੇਗਾ, ਬਿਨਾਂ ਮੰਗਿਆ ਹੀ ਸਭ ਕੁਛ ਦੇਵੇਗਾ। ਕਰ ਪੂਜਾ ਹੋਵੇ ਮਨਵਾ, ਹੁਣ ਅਰਥ ਹੋਰ ਗਹਿਰਾ ਹੋ ਗਿਆ। ਕਰ ਪੂਜਾ, ਪੂਜਾ ਹੁੰਦੀ ਹੈ ਪਾਠ ਕਰਨਾ, ਇਹ ਪੂਜਾ ਜਿਹੜੇ ਫੁੱਲ ਤੁਸੀਂ ਲਿਜਾ ਰੱਖੇ ਨੇ, ਇੱਥੇ ਮੈਂ ਇੱਕ ਗੱਲ ਕਹਾਂਗਾ, ਇਹ ਫੁੱਲ ਉੱਚੇ ਨਹੀਂ ਜਾਣਾ ਚਾਹੀਦੇ, ਨੀਵੇਂ ਚਾਹੀਦੇ। ਸਰਵ ਸਰੇ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਦਰਸ਼ਨ ਚਾਹੀਦਾ, ਫੁੱਲ ਜ਼ਰੂਰ ਹੋਣ ਪਰ ਨੀਵੇਂ ਹੋਣ। ਕੋਈ ਚੀਜ਼ ਐਸੀ ਨਹੀਂ ਰੱਖੀ ਚਾਹੀਦੀ ਜਿਹੜੀ ਉਹ ਸਰਨੌਲ ਹੋਵੇ ਅਤੇ ਵਾਹਿਗੁਰੂ ਜੀ ਗੁਰੂ ਸਾਹਿਬ ਨੀਵੇਂ ਹੋ ਜਾਣ, ਐਸਾ ਨਾ ਕਰਿਓ ਜੀ, ਇਹ ਸੇਵਾ ਕਰਨ ਦਾ ਢੰਗ ਹੈ। ਇੱਥੇ ਆਇਆ ਸਾਨੂੰ ਗੁਰੂ ਜੀ ਨਹੀਂ ਦੱਸਣ, ਵਾਹਿਗੁਰੂ ਹੀ ਚੇਤਾ ਹੈ, ਇੱਥੇ ਐਸੀ ਵਿਵਸਥਾ ਚਾਹੀਦੀ ਹੈ, ਪ੍ਰਬੰਧ ਕਰੋ, ਜ਼ਰੂਰ ਐਸੀ ਵਿਵਸਥਾ ਕਰਨੀ ਚਾਹੀਦੀ ਹੈ। ਕਦੀ ਆਪਣੇ ਕਲਗੀਆਂ ਵਾਲੇ ਪ੍ਰੀਤਮ ਦਾ ਦਰਬਾਰ ਵੇਖਿਆ ਹੁੰਦਾ, ਇੱਥੇ ਨੰਦ ਲਾਲ ਨੇ ਵੇਖਿਆ, ਹੁਣ ਸਿੱਖਾਂ ਵੇਖਿਆ ਜਿਹਨਾਂ 'ਤੇ ਨਜ਼ਰੇ ਅਨਾਇਤ ਸੀ।

color ਉਹ ਭੇਦ ਹੁੰਦਾ, ਉਹਦਾ ਮਤਲਬ ਪ੍ਰੇਮ। ਹੁਣ ਤੁਸੀਂ ਜਿੱਦਾਂ ਮਰਜ਼ੀ ਕਰਦੇ ਹੋ ਜੀ, ਇੱਕ ਵਿਚਾਰ ਹੈ ਕਰ ਪੂਜਾ ਹੋਮ ਏ ਮਨੁਆ। ਹੋਮ, ਹੋਮ ਦਾ ਮਤਲਬ ਕੀ ਦੇਣਾ ਹੈ, ਹੋਮ ਦਾ ਅਰਥ ਹੈ ਕੀ ਕਹਿਣਾ। ਹੁਣ ਦਾ ਖਿਆਲ ਨਾ ਸੁਣਨਾ, ਕਈਆਂ ਦਾ ਵਿਸ਼ਵਾਸ ਹੈ ਝੋਟਾ ਵਾਲਾ ਨੇ ਲਿਖਿਆ, ਕਈਆਂ ਦਾ ਵਿਸ਼ਵਾਸ ਹੈ ਉਹ ਬੱਕਰਾ ਵਾਲਾ ਨੇ, ਕਈਆਂ ਦਾ ਵਿਸ਼ਵਾਸ ਹੈ ਇੱਥੇ ਹੋਰ ਵੀ ਕੁਝ ਵਾਲਾ ਨੇ, ਕਈਆਂ ਦਾ ਵਿਸ਼ਵਾਸ ਇਹ ਹੈ ਉਹ ਆਪਣੇ ਪੁੱਤਰਾਂ ਨੂੰ ਬਲੀ ਵੀ ਦਿੰਦੇ ਨੇ, ਤੇ ਕਈਆਂ ਦਾ ਵਿਸ਼ਵਾਸ ਇਹ ਹੈ ਵੀ ਉਹ ਪੈਸੇ ਦਾ ਹੁੰਦਾ ਨੇ, ਸੋਨਾ ਦਾ ਹੁੰਦਾ ਨੇ, ਜ਼ਮੀਨ ਦਾ ਹੁੰਦਾ ਨੇ, ਇਹ ਵਿਸ਼ਵਾਸ। ਔਰ ਐਸਾ ਵਿਸ਼ਵਾਸ ਵੀ ਹੋਇਆ ਕਾਂਸੀ ਵਿੱਚ ਕਿ ਰਾਜਿਆਂ ਨੇ ਰਾਣੀਆਂ ਰੱਖ ਦਿੱਤੀਆਂ, ਲਓ ਜੀ ਇਹਨੂੰ ਲੈ ਲਓ। ਐਸਾ ਵੀ ਹੋਇਆ ਕਿ ਉਹਨਾਂ ਰਾਜਿਆਂ ਨੇ ਆਪਣੇ ਸਰੀਰ ਨੂੰ ਚਰਵਾ ਲਿਆ, ਕਰਵਤ ਪਲਾ, ਇੱਕ ਕਾਰਾ ਲੱਗਾ ਹੁੰਦਾ ਉੱਤੇ ਭੂੜੇ ਬਿਠਾ ਪੈ ਜਾਂਦਾ, ਬੰਦੇ ਨੂੰ ਦਾਮ ਪਰੋਤ ਤੋਂ ਲੈ ਜਾਂਦਾ, ਭੂੜਾ ਥੱਲੋਂ ਖਿੱਚ ਲੈਂਦੇ ਨੇ, ਉਹ ਖੂਹ 'ਚ ਆਪਣੇ ਪ੍ਰੈਸ਼ਰ ਨਾਲ ਡਿੱਗਦਾ, ਉਹ ਆਰਾਮ ਨੂੰ ਦੋ ਭਾਗ ਕਰ ਦਿੰਦਾ, ਡਿੱਗ। ਇਹਨੂੰ ਕਰਵਤ ਕਹਿੰਦੇ ਨੇ, ਆਲੇ ਦੇ ਚੜ੍ਹ ਜਾਣਾ। ਇਹ ਕਾਂਸੀ ਵਿੱਚ ਸੀ, ਅੰਗਰੇਜ਼ਾਂ ਨੇ ਬੰਦ ਕੀਤਾ, ਅੰਗਰੇਜ਼ ਸਰਕਾਰ ਨੇ ਇਹਨੂੰ ਬੰਦ ਕੀਤਾ, ਬੈਨ ਕੀਤਾ। ਐਸਾ ਵੀ ਸੀ ਹਜ਼ੂਰ ਕਹਿੰਦੇ ਨੇ ਹੁਣ ਤੁਸਾਂ ਕੀ ਦੇਣਾ, ਮਨ ਦੇ ਕਰ ਪੂਜਾ ਹੋਮ ਇਹ ਮਨਵਾ, ਆਪਣਾ ਮਨ ਦਿਓ ਜੀ। ਹੁਣ ਮਨ ਕਿਵੇਂ ਦਿੱਤਾ ਜਾਂਦਾ, ਸਿਮਰਨ ਦਾ, ਹੋਰ ਕੋਈ ਵੇ ਨਹੀਂ। ਮਾਰੇ ਨੂੰ ਨਾ ਪੈਸਾ ਚਾਹੀਦਾ, ਨਾ ਕੱਪੜਾ ਚਾਹੀਦਾ, ਇਹਨੂੰ ਸੰਗਤ ਵਾਸਤੇ ਤਾਂ ਲੋੜ ਹੈ, ਇਹਦੀ ਪ੍ਰਬੰਧ ਵਾਸਤੇ ਲੋੜ ਹੈ। ਮਾਰਗ ਨਹੀਂ ਸਵੀਕਾਰ ਕਰਦਾ, ਖਿਆਲ ਰੱਖਣਾ, ਜਿਸ ਪਿਆਰ ਨਾਲ ਆਪ ਕਥਾ ਸੁਣ ਰਹੇ ਹੋ ਨਾ, ਇਹ ਮਾਰੇ ਸਵੀਕਾਰ ਕਰਦਾ, ਜਿਸ ਪਿਆਰ ਨਾਲ ਵਾਹਿਗੁਰੂ ਬੋਲੋਗੇ ਇਹ ਇਹ ਸਮਾਨ ਸਵੀਕਾਰ ਕਰਨਾ। ਵਾਹਿਗੁਰੂ ਬੋਲਦਿਆਂ ਬੋਲਦਿਆਂ ਆਪ ਨਿਮ ਜਾਓ, ਆਪ ਐਸੇ ਨਿਮੋਗੇ ਕਿ ਮੁੜ ਕੇ ਉੱਠ ਨਹੀਂ ਸਕੋ, ਇਹੋ ਜਿਹਾ ਮੱਥਾ ਟੇਕੋ ਕਿ ਮੁੜ ਕੇ ਉੱਠ ਨਾ ਸਕੋ। ਉਹ ਕੁਝ ਦਿਓ ਕਿ ਮੁੜ ਕੇ ਤੁਸੀਂ ਬਿਨ ਜੋਗੇ ਨਾ ਰਹਿ ਜਾਓ, ਸਭ ਕੁਝ ਤੇਰਾ ਹੈ। ਅਸੀਂ ਵੀ ਕਹਿ ਰਹੇ ਹਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚਲਾਇਆ। ਗੁਰੂ ਅਰਜਨ ਸਾਹਿਬ ਹੋਣੇ ਕਰ ਪੂਜਾ ਹੋਮ ਏ ਮਨਵਾ, ਇਹ ਨੀਤੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕੀਤੀਆਂ ਅੱਜ ਵੀ ਚੱਲਦੀਆਂ। ਮੱਕੇ ਜਾਓ, ਜਦੋਂ ਇਹਨਾਂ ਦੇ ਹੱਜ ਹੁੰਦੇ ਨੇ ਉੱਥੇ ਹਰ ਮੁਸਲਮਾਨ ਭੇਡੂ ਦਿੰਦਾ, ਭੇਡੂ ਦੀ ਕੁਰਬਾਨੀ ਦੇ ਕੇ ਆਪ ਜਿੰਦਾ ਹੀ ਮੁੜਾ ਵਾਪਸ ਆਉਣ ਆਪੂ ਆਉਂਦਾ। ਇਹਨੂੰ ਚਾਹੀਦੀ ਆਪਣੀ ਕੁਰਬਾਨੀ ਦੇਵੇ, ਆਪਣੀ। ਇਹਨਾਂ ਵਿੱਚ ਇੱਕ ਬਹੁਤ ਵੱਡਾ ਤਕੀਰ ਹੋਇਆ ਇਬਰਾਹੀਮ, ਖੁਦਾ ਉਸਦੇ ਪ੍ਰਸੰਨ ਹੋਏ, ਆਖਣ ਲੱਗੇ ਮੈਂ ਤੇਰੇ ਕਲੌਤੇ ਲੜਕੇ ਵੀ ਬਲੀ ਦੇਣਾ। ਕਲੌਤੇ ਲੜਕੇ ਨੂੰ ਜੋ ਪਤਾ ਲੱਗਾ, ਉਹਨੇ ਕਿਹਾ ਪਤਾ ਜ਼ਰੂਰ ਦੇ ਦਿਓ। ਜਿਸ ਵੇਲੇ ਬਲੀ ਦੇਣ ਲੱਗੇ, ਉਹਨੇ ਅੱਖਾਂ ਦੇ ਪੱਟੀ ਬੰਨ ਲਈ ਕਿ ਆਪਣੇ ਪੁੱਤਰ ਨੂੰ ਕਤਲ ਕਰਨ ਲੱਗਾ, ਖੁਦਾ ਨੂੰ ਚਾਹੀਦਾ। ਅੰਤੋਂ ਗੱਲਾਂ ਕੀ ਹੋਇਆ ਕਿ ਉਹਨੇ ਜਿਹੜੇ ਤਲਵਾਰ ਚਲਾ ਦਿੱਤੀ, ਉਹਦਾ ਪੁੱਤਰ ਬਸ ਗਿਆ, ਕੱਟਿਆ ਨਹੀਂ, ਖੁਦਾ ਪ੍ਰਗਟ ਹੋ ਗਏ। ਅੱਖਾਂ ਲੱਗੇ ਬਸ ਮੈਂ ਤੇਰਾ ਇਮਤਿਹਾਨ ਲੈਣਾ ਸੀ, ਪਿਆਰੀ ਸੀ ਤੇਰੇ ਕੋਲ ਕਲੌਤਾ ਪੁੱਤਰ ਹੀ ਸੀ, ਉਹੀ ਮੈਨੂੰ ਦੇਤਾ, ਮੈਂ ਤੇਰਾ ਇਮਤਿਹਾਨ ਲੈਣਾ ਸੀ, ਤੇਰੇ ਮਨ ਦਾ ਇਮਤਿਹਾਨ ਲੈਣਾ ਸੀ, ਤੂੰ ਪਾਸ ਹੋ ਗਿਆ। ਤਦ ਤੋਂ ਇਹ ਬਲੀ ਹੋਣੀ ਸ਼ੁਰੂ ਹੋ ਗਈ, ਰਿਵਾਜ ਬਣ ਗਿਆ, ਕੁਝ ਗਲਤ ਰਿਵਾਜ ਬਣ ਗਿਆ। ਇਸੇ ਤਰ੍ਹਾਂ ਧਰਮ ਜਗਤ ਵਿੱਚ ਕੁਝ ਸੱਚ ਇੱਕ ਪਾਸੇ ਹੁੰਦਾ, ਉਹ ਗਲਤ ਰਿਵਾਜ ਵੀ ਬਣ ਜਾਂਦੇ, ਤੇ ਅਸੀਂ ਰਿਵਾਜਾਂ ਦੇ ਅਧੀਨ ਉਹੀ ਕੰਮ ਕਰੀ ਜਾਂਦੇ ਹਾਂ, ਸਾਨੂੰ ਸਭ ਦਾ ਨਹੀਂ ਪਤਾ। ਇਸ ਲਈ ਬਾਣੀ ਪੜ੍ਹਿਓ ਜੇ ਗੌਰ ਨਾਲ, ਸਮਝਿਓ ਜੇ, ਅਤੇ ਫਿਰ ਵਾਹਿਗੁਰੂ ਨਾਮ ਜਪਿਓ ਜੇ, ਇਹ ਚੇਤੇ ਰੱਖਿਓ ਜੇ ਕਿ ਵਾਹਿਗੁਰੂ ਵਾਹਿਗੁਰੂ ਬੋਲਿਆ ਹੀ ਅਸੀਂ ਆਪਣੇ ਮਨ ਨੂੰ ਹੋਮ ਕਰ ਸਕਦੇ। ਹੋਮ ਦਾ ਮਤਲਬ ਹੁੰਦਾ ਅਗਲੇ ਵੀ ਜਲਾ ਦੇਣਾ, ਵਿੱਚ ਅਗਨੀ ਆਪ ਜਲਾਈ, ਕੋਈ ਆਮ ਮਲਾਵੇ ਮੇਰਾ ਪ੍ਰੀਤਮ ਪਿਆਰਾ, ਹੋਮ ਕਿਸ ਪੈ ਆਪ ਵੇਚਾਈ। ਮੈਂ ਆਪਣਾ ਮੈਂ ਵੇਚ ਦੇਵਾਂ, ਹੁਣ ਤੂੰ ਵੇਚਣ ਵਾਸਤੇ ਬੈਠਾ, ਅਸੀਂ ਪੈਸੇ ਪੈਸੇ ਦੇ ਕੇ ਮਗਰੋਂ ਲੈ ਜਾਵਾਂਗੇ, ਚਲ ਛੁੱਟੀ ਹੋ ਗਈ, ਵਾਧੂ ਦਾ ਕੜਾ ਪ੍ਰਸਾਦ ਖਾ ਕੇ ਲੈਂਦੇ, ਸਾਰੇ ਪਛਤਾ ਹੋ ਜਾਵਾਂਗੇ, ਅਸੀਂ ਵੀ ਆਵਾਂਗੇ। ਇਹ ਗੁਰੂ ਦੇ ਸਾਹਮਣੇ ਸ਼ਬਦ ਨੇ, ਸਮਾਂ ਹੁੰਦਾ ਤੇ ਮੈਂ ਇਕੱਠਾ ਜ਼ਰੂਰ ਕਰਨੀ ਸੀ, ਪਰ ਕਿਤਾਬਾਂ ਨਹੀਂ ਬਣਿਆ, ਵਾਹਿਗੁਰੂ ਦੇ ਹੱਥ ਵਿੱਚ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਕਿਸ ਪਿਆਰ ਵਿੱਚ।

0: तन मन काट काट सब अर्पी विष अग्नि आप जलाई। तन मन काट काट सब अर्पी विष अग्नि आप जलाई। हजूर गुरु अर्जन साहब कहने कर पूजा निम जा हो नहीं मनवा अपना मन वाहिगुरु वाहिगुरु कहते इन दे दे। जो गुरु नानक जी ने अपना मन होम किया तकड़ी छुट गई कर छुट गया तेरा तेरा हो तेरा तेरा का उपदेश दिता। कर पूजा होवे मनोना अकाल मूर्त गुरदेवा गुरु रब है ऐसे तो ये मन अपना होम कर दे। गोविंद दामोदर गोविंद होंगे जो दाता फिर पालक हो गए। दामोदर का अर्थ ये है कि कृष्ण भगवान को कोई बड़ा मान है जो बचपन से तो उखड़ना बनना चाहिए लख ना रोटी पा के कृष्ण भगवान ने अपना देव ला लिया और उसकी छोटी हुई है उदो का नाम दामोदर पै गया कि वाहगुरु को बन नहीं सकता। यह अर्थ यह है दयाल दया करने वाला इस पालक जो स्वास देंदे भोजन देंदे माधवे माया का पति वाहगुरु के कोल ही माया रह सकती है। इन माया जिसकी इंसान को आई है इसका मन बिखर जाता है। इसलिए गुरु की माया समझ के वर्तना अपनी माया समझ के ना वर्तना यह माया वर्तन का एक ढंग है। गुरु की नीति दास समझ के वर्त लेना अपनी समझ के ना वर्तना यह माया वाहगुरु की है। इन वाहगुरु ही संभाल सकते हैं यह उन्हें चरणा जी रह सकती है। बंदे को ही नहीं जो बंदे को आती है बंदे ने पूछ बना कई गलतियां इसके कारण होंगी। ख्याल रख लियो गोविंद दाम उधर दयाल माधवे पार ब्रह्म निरंकारा तो परमेश्वर सब शक्तिमान है निराकार है। नाम वर्तन मेरे से कृपा कर के मैं नाम ही जपता रहा। नाम वालोवा नाम मेरा आसरा हो जाए तो मेरा तकिया हो जाए रजाई हो जाए तलाई हो जाए भोजन हो जाए श्वास हो जाए प्राण का दाता हो जाए माता पिता मेरा सब कुछ हो जाए। इन वाले वाह कहते नाम नानक प्राण आधारा ही वाहगुरु जी तो प्राण का आधार है। प्राण तेरे कारण चलते ने अभी तक भिखारी हैं तो दाता है तेरे को की मंगी है कुछ ना जाना नहीं तो अपने आप ही सब कुछ दे रहा है। इसलिए सारे से कृपा करके अभी तेरा सिमरन करिए तेरी याद में बैठिए और तेरा नाम जपते जपते असी मुक जाएंगे। वाहिगुरु जी का खालसा वाहिगुरु जी की जो समा ज्यादा हो गया है मैं जरूरी बेनतियां करनी है आज मैं आपको आपको आज्ञा चाहूंगा जरूरी बेनती गुरमुख अनुसारी करना चाहूंगा खुद का मान्य कर रहे हैं कोई जे जे किसी प्राणी का कोई कम ना हुंदा होवे तो फिर कर वैसे हरजन प्यारे का पाठ करे जिन्ना ज्यादा तो ज्यादा कर सकता है। जे किसी के घर कलेश होवे कोई दुख होवे कोई मुकदमा होवे या शरीर में ऐसी तकलीफ होवे आराम ना आता होवे फिर ये पाठ करे 191 पन्ने से है थोड़ी राग विच कल कलेश गुर शब्द निवारे आम जान रहे सुख सारे पैर से निरपौर काया सब संघर के गुण गाया राव चरण कौर गुर अंतर तारे दिन अंतर तारे अग्न सागर गुर पाल तारे बूढ़ जात पूरे गुर काटे जन जन के टूटे गांडे कौ नानक किस गुर बलहारी जिसके दूसरा शब्द भी छत कर दैसो अर्जुन प्यारे सब कुछ तुम्हारे काश वाले इस पर जाप करना इतना बहुत बड़ा हो गया। नाल दी नाल वाहिगुरु का जाप जरूर करना एक कल्याणकारी है पाल के देही तो परे का सबक है जो करना है मोस्ट इंपॉर्टेंट है। पर असी जीव हाँ असी देही रहते हाँ कई तरह दौड़ा होंगे इसलिए गुरमत के अनुसार जो शब्द गुरु साहब ने उचारे और जड़े जड़े बड़े बड़े महात्मा इस शब्द का पाठ करते रहे संत बाबा निधान सिंह जी लंगर साहब वाले ये सारे घरे लाहौर आके टिकते सन मैं छोटा जे सन पाठ यही करते सन फिर कर बैठो हर दिन प्यारे सतगुर कुमरे काल करे उन्होंने जिन्हें आई ने अच्छे बड़ी बड़ी सेवा जानते हो गुरु साहब वाले बाबा निधान सिंह जी वालों पहले ਜਿਹਨਾਂ ਨੂੰ ਗੁਰੂ ਕਲਗੀਧਰ ਪੀਰਾਂ ਦਾ ਸਮਝਾਇਆ ਸੀ ਤੇ ਉਹਨਾਂ ਦਾ ਵਾਰਸ ਸੀ ਤੇ ਮਾਇਆ ਸਾਡੀ ਹੋਵੇਗੀ ਆਪ ਤੇਰਾ ਹੋਵੇਗਾ। ਕਿਸੇ ਗੱਲ ਦੀ ਚਿੰਤਾ ਨਾ ਕਰ, ਇੱਥੇ ਘਰ ਦਾ ਇਸਤੇਮਾਲ ਕਰਨਾ ਚਾਹੀਦਾ। ਇੱਕ ਘਰ ਦੁੱਖ ਹੋਵੇ, ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ, ਇੱਕ ਸੁੱਖ ਕਾਮੇ ਬਣੇ ਤੇ ਕੱਲ ਸਵੇਰ ਸੁਰਸਰ ਦਾ ਇਹ ਜ਼ਰੂਰ ਕਰਨਾ ਤੇ ਮੈਨੂੰ ਹੁਣ ਆਗਿਆ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Ek Omkar Satnam Karta Purukh Nirbho Nirvair Akal Murat ਅਜੋਨੇਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ ਸੰਸਾਰ ਤਾਪ ਹਰਣ ਕਰੁਣਾਮੈ ਸਭ ਦੁਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤੁ ਖੀਣ ਸਮੈ ਸਿਮਰੰਤ ਨਾਨਕੇ ਰਾਮ ਦਾਮੋਦਰ ਮਾਧਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੋਡੀ ਰਾਗ ਦੇ ਅੰਦਰ ਜੋ ਇਸ ਮਹਾਨ ਵਾਕ ਦੀ ਬਖਸ਼ਿਸ਼ ਕੀਤੀ ਹੈ, ਤੁਛ ਬੁੱਧੀ ਅਨੁਸਾਰ ਇਸ ਮਹਾਨ ਵਾਕ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਾਉਣ ਦਾ ਯਤਨ ਕਰ ਰਹੇ ਹਾਂ। ਇੱਕ ਰਸਤਾ ਹੁੰਦਾ ਹੈ, ਫਿਰ ਰਸਤੇ 'ਤੇ ਕੋਈ ਰਾਹੀ ਯਾਤਰੀ ਚੱਲਦਾ ਹੈ, ਫਿਰ ਚੱਲਣ ਦੀ ਮੰਜ਼ਿਲ ਆਉਂਦੀ ਹੈ, ਪਹੁੰਚਣ ਦੀ ਮੰਜ਼ਿਲ ਆਉਂਦੀ ਹੈ। ਕੋਈ ਰਾਹੀ ਰਸਤੇ 'ਤੇ ਚੱਲ ਰਿਹਾ ਹੈ, ਉਹਨੂੰ ਪੁੱਛੀਏ ਤੂੰ ਕਿੱਥੇ ਜਾਣਾ ਹੈ, ਤੇ ਇਹ ਆਖੇ ਤੇ ਪਤਾ ਕੋਈ ਨਹੀਂ। ਭਾਵੇਂ ਰਸਤੇ ਤੇ ਚੱਲ ਰਿਹਾ ਪਰ ਭਟਕ ਰਿਹਾ, ਕਿਉਂ? ਕਿੱਥੇ ਜਾਣਾ, ਪਹੁੰਚਣਾ ਕਿੱਥੇ ਹੈ, ਇਹਨੂੰ ਪਹੁੰਚ ਦਾ ਬੋਧ ਨਹੀਂ ਹੈ, ਇਹਨੂੰ ਪਹੁੰਚ ਦੀ ਖਬਰ ਨਹੀਂ ਹੈ। ਮੈਂ ਦੁਹਰਾਵਾਂ ਫਿਰ, ਇੱਕ ਮਨੁੱਖ ਮਾਰਗ ਤੇ ਚੱਲ ਰਿਹਾ, ਮਾਰਗ ਤੇ ਚੱਲਣ ਵਾਲੇ ਨੂੰ ਪੰਥੀ ਕਹਿੰਦੇ ਨੇ, ਰਸਤੇ ਤੇ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਨੇ। ਇਹ ਜੋ ਰਾਹੀ ਹੈ, ਇਹ ਜੋ ਪੰਥੀ ਹੈ, ਚੱਲ ਰਿਹਾ, ਇਸ ਨੂੰ ਪੁੱਛੀਏ ਕਿੱਥੇ ਪਹੁੰਚਣਾ, ਇਹ ਆਖੇ ਪਤਾ ਹੀ ਕੋਈ ਨਹੀਂ ਕਿੱਥੇ ਪਹੁੰਚਣਾ ਹੈ, ਚੱਲ ਤੇ ਰਿਹਾ, ਜਾਣਾ ਕਿੱਥੇ ਹੈ, ਪਹੁੰਚਣਾ ਕਿੱਥੇ ਹੈ, ਤੇ ਇਹ ਆਖੇ ਮੈਨੂੰ ਬੋਧ ਨਹੀਂ ਹੈ ਕਿੱਥੇ ਜਾਣਾ ਹੈ। ਫਿਰ ਸਿਆਣਿਆਂ ਦੀ ਦੁਨੀਆਂ 'ਚ ਆਖਿਆ ਜਾਂਦਾ ਹੈ ਇਹ ਚੱਲ ਨਹੀਂ ਰਿਹਾ, ਭਟਕ ਰਿਹਾ, ਭਾਵੇਂ ਚੱਲ ਰਿਹਾ, ਰਸਤੇ 'ਤੇ ਚੱਲ ਰਿਹਾ, ਪਹੁੰਚਦਾ ਬੋਧ ਨਹੀਂ ਹੈ, ਮੰਜ਼ਿਲ ਦੀ ਸਮਝ ਨਹੀਂ ਹੈ, ਤੋ ਇਹ ਚੱਲ ਨਹੀਂ ਰਿਹਾ, ਭਟਕ ਰਿਹਾ, ਭਟਕ ਰਿਹਾ, ਭਾਵੇਂ ਪਾਠ ਕਰ ਰਿਹਾ, ਭਾਵੇਂ ਗੁਰਦੁਆਰੇ ਆ ਰਿਹਾ, ਭਾਵੇਂ ਕਥਾ ਕੀਰਤਨ ਕਰ ਰਿਹਾ ਜਾਂ ਸੁਣ ਰਿਹਾ, ਭਾਵੇਂ ਦਾਨ ਪੁੰਨ ਕਰ ਰਿਹਾ ਤੇ ਸੇਵਾ ਕਰ ਰਿਹਾ, ਪਰ ਇਸ ਨੂੰ ਪੁੱਛੀ ਸਭ ਕੁਛ ਕਰਨ ਦਾ ਮਕਸਦ, ਮੰਜ਼ਿਲ, ਟਿਕਾਣਾ, ਅਤੇ ਜੇ ਇਤਨਾ ਹੀ ਆਖਦੇ ਪਤਾ ਹੀ ਕੋਈ ਨਹੀਂ, ਬਹੁਤ ਹੀ ਨਹੀਂ ਹੈ, ਤਾਂ ਇਹ ਸਾਰਾ ਚੱਲਣਾ ਚੱਲਣਾ ਨਾ ਹੋ ਕੇ ਭਟਕਣਾ ਹੋ ਜਾਂਦਾ। ਰਸਤੇ 'ਤੇ, ਜ਼ਮੀਨ ਦੇ ਉੱਤੇ ਜਿਹੜੇ ਰਸਤੇ ਬਣੇ ਹੋਏ ਨੇ, ਇਹਦੇ ਉੱਤੇ ਤਾਂ ਲੋਕ ਇਤਨੇ ਨਹੀਂ ਭਟਕਦੇ, ਕਿਉਂ ਜਦ ਚੱਲਦੇ ਨੇ ਤਾਂ ਮੰਜ਼ਿਲ ਰੱਖ ਲੈਂਦੇ ਨੇ, ਫਲਾਣੀ ਥਾਂ 'ਤੇ ਪਹੁੰਚਣਾ, ਫਲਾਣੀ ਥਾਂ 'ਤੇ ਜਾਣਾ। ਧਾਰਮਿਕ ਜਗਤ ਦੇ 'ਚ ਕਰੀਬਨ ਕਰੀਬਨ ਚਰਚ, ਮੰਦਰ, ਮਸਜਿਦ, ਗੁਰਦੁਆਰੇ ਔਰ ਇਹਨਾਂ ਦੇ 'ਚ ਆਉਣ ਵਾਲੇ ਸਤਸੰਗੀ ਬਹੁਤਾਤ ਦੇ 'ਚ ਚੱਲਦਿਆਂ ਹੋਇਆਂ ਵੀ ਭਟਕ ਰਹੇ ਨੇ, ਮਕਸਦ ਦਾ ਨਹੀਂ ਪਤਾ, ਮੰਜ਼ਿਲ ਦਾ ਬੋਧ ਨਹੀਂ, ਚੱਲ ਰਹੇ ਨੇ, ਰਸਤੇ ਦਾ ਪਤਾ ਨਹੀਂ, ਭਾਵ ਮੰਜ਼ਿਲ ਦਾ ਬੋਧ ਨਹੀਂ। ਬੜੀ ਕੀਮਤੀ ਪੰਕਤੀ ਤੋਂ ਟੋਡੀ ਰਾਗ ਦਾ ਇਹ ਮਹਾਨ ਵਾਕ ਆਰੰਭ ਹੁੰਦਾ ਹੈ, ਮੌਨਕ ਬਿਨ ਬੂਝੇ ਬਿਰਥਾ ਆਇਆ, ਬਿਨ ਬੂਝੇ। ਇਹਦਾ ਸੰਸਾਰ 'ਤੇ ਆਉਣਾ ਅਤੇ ਸਮਝ ਤੋਂ ਬਿਨਾਂ ਜੀਵਣਾ ਵਿਅਰਥ ਹੈ, ਬੂਝਣ ਤੋਂ ਬਿਨਾਂ ਜੀਵਣਾ, ਸਮਝਣ ਤੋਂ ਬਿਨਾਂ ਜੀਵਣਾ ਵਿਅਰਥ ਹੈ। ਇੱਕ ਨੂੰ ਸਮਝ ਹੈ, ਇੱਕ ਨੂੰ ਸਮਝ ਨਹੀਂ, ਭਾਵੇਂ ਦੋਹਾਂ ਵਿੱਚ ਫਰਕ ਬਾਹਰੋਂ ਮਹਿਸੂਸ ਨਹੀਂ ਹੋਵੇਗਾ। ਇਹਦੇ ਉੱਤੇ ਵੀ ਇੱਕ ਦਲੀਲ ਸੁਣ ਲੈਣਾ, ਇੱਕ ਮਨੁੱਖ ਦੇ ਕੋਲ ਦੀਵਾ ਹੈ, ਉਹਦੇ 'ਚ ਤੇਲ ਹੈ, ਵੱਟ ਹੈ, ਪਰ ਉਹ ਦੀਵਾ ਜਲਿਆ ਹੋਇਆ ਨਹੀਂ। ਦੂਜੇ ਕੋਲ ਵੀ ਦੀਵਾ ਹੈ, ਉਹਦੇ 'ਚ ਵੀ ਤੇਲ ਹੈ, ਵੱਟ ਹੈ, ਉਹ ਜਲਿਆ ਹੋਇਆ। ਵਜ਼ਨ ਦੇ ਹਿਸਾਬ ਨਾਲ ਨਾਪਾਂਗੇ ਕਿ ਦੋਵੇਂ ਦੀਵਿਆਂ 'ਚ ਕੋਈ ਫਰਕ ਨਹੀਂ ਹੈ। ਬੜੇ ਧਿਆਨ ਨਾਲ ਲੈਣਾ ਇਸ ਗੱਲ ਨੂੰ, ਕਿਉਂਕਿ ਦੋਵਾਂ ਦੇ ਦੀਵੇ ਭਰੇ ਹੋਏ ਨੇ ਤੇਲ ਨਾਲ, ਦੋਹਾਂ ਦੀਵਿਆਂ ਦੇ 'ਚ ਵੱਟ ਵੀ ਹੈ, ਅਤੇ ਦੋ ਦੀਵੇ ਦੋ ਵੱਖ ਵੱਖ ਮਨੁੱਖਾਂ ਦੇ ਹੱਥ ਦੇ 'ਚ ਨੇ। ਵਜ਼ਨ ਦੇ 'ਚ ਕੋਈ ਅੰਤਰਾ ਨਹੀਂ ਹੈ, ਭਾਵੇਂ ਇੱਕ ਜਲਦਾ ਹੋਇਆ, ਇੱਕ ਬੁਝਿਆ ਹੋਇਆ, ਦੀਵੇ ਦਾ ਵਜ਼ਨ ਹੁੰਦਾ, ਤੇਲ ਦਾ ਵਜ਼ਨ ਹੁੰਦਾ, ਵੱਟ ਦਾ ਵਜ਼ਨ ਹੁੰਦਾ, ਉਸ ਜਲਦੀ ਹੋਈ ਜੋਤ ਦਾ ਵਜ਼ਨ ਨਹੀਂ ਆਉਂਦਾ, ਰੋਸ਼ਨੀ ਦਾ ਵਜ਼ਨ ਨਹੀਂ ਆਉਂਦਾ। ਰੋਸ਼ਨੀ ਸਾਰੀ ਸੂਰਜ ਦੀ ਵੀ ਤੋਲੋਗੇ ਤਾਂ ਵਜ਼ਨ ਕੁਛ ਵੀ ਨਹੀਂ ਹੈ, ਚਾਨਣੇ ਦਾ ਕੀ ਵਜ਼ਨ ਆਉਂਦਾ, ਰੋਸ਼ਨੀ ਦਾ ਕੀ ਵਜ਼ਨ ਆਉਂਦਾ, ਈਂਧਨ ਦਾ ਵਜ਼ਨ ਆਉਂਦਾ ਜਿਹਦੇ ਰਾਹੀਂ ਰੋਸ਼ਨੀ ਹੁੰਦੀ ਹੈ, ਤਾਂ ਤੇਲ ਦਾ ਵਜ਼ਨ ਹੋ ਸਕਦਾ, ਦੀਵੇ ਦਾ ਵਜ਼ਨ ਹੋ ਸਕਦਾ, ਵੱਟ ਦਾ ਵਜ਼ਨ ਹੋ ਸਕਦਾ, ਜੋਤ ਦਾ, ਰੋਸ਼ਨੀ ਦਾ ਕੋਈ ਵਜ਼ਨ ਨਹੀਂ। ਇੱਕ ਦੇ ਹੱਥ ਦੇ 'ਚ ਜਲਦਾ ਹੋਇਆ ਦੀਪਕ ਹੈ, ਇੱਕ ਦੇ ਹੱਥ ਦੇ 'ਚ ਬੁਝਿਆ ਹੋਇਆ ਦੀਪਕ ਹੈ। ਵਜ਼ਨ ਦੇ ਹਿਸਾਬ ਦੇ ਨਾਲ, ਤੋਲ ਦੇ ਹਿਸਾਬ ਨਾਲ ਜੇ ਫੈਸਲਾ ਕਰਾਂਗੇ ਤਾਂ ਬਰਾਬਰ ਨੇ, ਬਰਾਬਰ ਨੇ। ਵਜ਼ਨ ਦੋਹਾਂ ਦਾ ਇੱਕੋ ਹੈ, ਕੋਈ ਫਰਕ ਨਹੀਂ ਜਾਪੇਗਾ, ਕੋਈ ਫਰਕ ਨਹੀਂ ਜਾਪੇਗਾ। ਲੇਕਿਨ ਫਿਰ ਵੀ ਜ਼ਮੀਨ ਆਸਮਾਨ ਦਾ ਫਰਕ ਹੈ, ਇੱਕ ਦੀਪਕ ਜਲਿਆ ਹੋਇਆ ਹੈ, ਇੱਕ ਬੁਝਿਆ ਹੋਇਆ ਹੈ। ਤੁਸੀਂ ਆਖੋਗੇ ਮੈਂ ਕਹਿਣਾ ਕੀ ਚਾਹੁੰਦਾ, ਦੋ ਮਨੁੱਖਾਂ ਦੇ ਹੱਥ ਵਿੱਚ ਗੁਟਕਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ, ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰ ਰਹੇ ਨੇ, ਗੁਰੂ ਦੀ ਬਾਣੀ ਦਾ ਅਲਾਪ ਕਰ ਰਹੇ ਨੇ ਦੋਵੇਂ, ਭਾਵੇਂ ਦੋਵੇਂ ਸੁਰੀਲੇ ਢੰਗ ਨਾਲ ਕਰ ਰਹੇ ਨੇ। ਜ਼ਮੀਨ ਆਸਮਾਨ ਦਾ ਫਰਕ ਹੈ, ਕਿਉਂ? ਇੱਕ ਨੂੰ ਮੰਜ਼ਿਲ ਦਾ ਪਤਾ ਹੈ, ਸਮਝ ਹੈ ਕਿਉਂ ਕਰ ਰਹੇ ਹਾਂ, ਇੱਕ ਨੂੰ ਪਤਾ ਹੀ ਨਹੀਂ ਕਿਉਂ ਕਰ ਜੋ ਹੈ, ਇੱਕ ਨੂੰ ਬੋਧ ਹੀ ਨਹੀਂ ਹੈ, ਇੱਕ ਨੂੰ ਬੋਧ ਹੈ, ਇੱਕ ਨੂੰ ਸਮਝ ਹੈ, ਇੱਕ ਨੂੰ ਸਮਝ ਨਹੀਂ ਹੈ। ਇੱਕ ਨੇ ਲਕਸ਼ ਸਾਹਮਣੇ ਰੱਖਿਆ ਹੋਇਆ ਮੰਜ਼ਿਲ, ਇੱਕ ਨੇ ਲਕਸ਼ ਹੀ ਨਹੀਂ ਰੱਖਿਆ। ਇੱਕ ਦਾ ਕੀਤਾ ਹੋਇਆ ਪਾਠ ਬੰਦਗੀ ਹੈ, ਇੱਕ ਦਾ ਕੀਤਾ ਹੋਇਆ ਪਾਠ ਫੋਕਾ ਕਰਮ ਕਾਂਡ ਹੈ। ਬੜੇ ਧਿਆਨ ਨਾਲ ਸੁਣਨਾ, ਇੱਕ ਦਾ ਕੀਤਾ ਹੋਇਆ ਪਾਠ ਇਬਾਦਤ ਹੈ, ਇੱਕ ਦਾ ਕੀਤਾ ਹੋਇਆ ਪਾਠ ਫੋਕਟ ਕਰਮ ਕਾਂਡ ਹੈ। ਬਾਹਰੋਂ ਨਾਪੋਗੇ ਤੇ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਦੇਖੋ ਬਾਬਾ ਅਤਰ ਸਿੰਘ ਵੀ ਕੀਰਤਨ ਹੀ ਕਰਦੇ ਸਨ, ਤੇ ਆਮ ਕੀਰਤਨੀਆਂ ਵੀ ਕੀਰਤਨ ਕਰਦਾ, ਤੇ ਜੇ ਬਾਹਰੋਂ ਨਾਪੋਗੇ ਤੇ ਕੀ ਫਰਕ ਹੈ ਜੀ। ਉਹਨਾਂ ਨੇ ਵੀ ਉਹ ਸ਼ਬਦ ਗਾਇਨ ਕੀਤਾ, ਉਹਨਾਂ ਨੇ ਵੀ। ਹੋ ਸਕਦਾ ਹੈ ਬਾਬਾ ਅਤਰ ਸਿੰਘ ਨਾਲੋਂ ਜ਼ਿਆਦਾ ਸੁਰੀਲੇ ਢੰਗ ਨਾਲ ਦੂਜੇ ਨੇ ਗਾਇਨ ਕੀਤਾ ਹੋਵੇ, ਔਰ ਕਰ ਸਕਦਾ ਹੈ, ਕਿਉਂਕਿ ਬਾਬਾ ਅਤਰ ਸਿੰਘ ਇਤਨੇ ਰਾਗ ਤਾਲ ਦੇ ਮਾਹਿਰ ਨਹੀਂ ਸਨ। ਇਹ ਮੈਨੂੰ ਕਹਿਣ ਦੇ ਕੋਈ ਸੰਕੋਚ ਨਹੀਂ, ਕਰਦੇ ਕੀਰਤਨ ਹੀ ਸਨ, ਪਰ ਇਤਨੀ ਰਾਗ ਤਾਲ ਦੀ ਸਮਝ ਨਹੀਂ ਸੀ। ਹੋ ਸਕਦਾ ਹੈ ਬਾਬਾ ਅਤਰ ਸਿੰਘ ਨਾਲੋਂ ਦੂਜਾ ਬੜੇ ਸੁਰ ਤਾਲ ਦੇ ਕੀਰਤਨ ਕਰ ਰਿਹਾ ਹੋਵੇ, ਵਿਧਾਨਕ ਢੰਗ ਨਾਲ ਕਰ ਲਿਆ ਹੋਵੇ, ਲੈ ਤਾਲ ਦੇ ਚ ਕਰ ਰਿਹਾ ਹੋਵੇ। ਹੋ ਸਕਦਾ ਹੈ ਪੂਰੀ ਲੈ ਤਾਲ ਦੇ ਚ ਬਾਬਾ ਅਤਰ ਸਿੰਘ ਕੀਰਤਨ ਨਾ ਕਰਦੇ ਹੋਵਨ, ਫਿਰ ਵੀ ਦੋਹਾਂ ਦੇ ਕੀਰਤਨ ਦੇ ਚ ਅੰਤਰ ਹੈ। ਇੱਕ ਦਾ ਕੀਤਾ ਹੋਇਆ ਕੀਰਤਨ ਜਲਦਾ ਹੋਇਆ ਦੀਪਕ ਹੈ, ਇੱਕ ਦਾ ਕੀਤਾ ਹੋਇਆ ਕੀਰਤਨ ਕਰ ਰਿਹਾ ਕੀਰਤਨ ਬੁਝਿਆ ਹੋਇਆ ਦੀਪਕ, ਹਿਰਦੇ ਚ ਕੁਛ ਵੀ ਨਹੀਂ, ਕੁਛ ਵੀ ਨਹੀਂ। ਨਾਪੋਗੇ ਦੋ ਦੀਵਿਆਂ ਨੂੰ ਤੇ ਇੱਕੋ ਕੁਛ ਨੇ, ਦੋਵਾਂ ਦੇ ਹੱਥ ਵਿੱਚ ਇੱਕੋ ਹੀ ਗੁਟਕੇ ਨੇ, ਇੱਕੋ ਹੀ ਬਾਣੀ ਪੜਦੇ ਨੇ, ਵਜ਼ਨ ਇੱਕੋ ਹੀ ਹੈ। ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਆਮ ਮਨੁੱਖ ਵੀ ਗਾਇਨ ਕਰਦਾ ਹੈ ਭਜਨ, ਪਰ ਮੀਰਾਂ ਵੀ ਗਾਇਨ ਕਰਦੀ ਹੈ ਭਜਨ। ਹੁਣ ਮੀਰਾਂ ਗਾਇਨ ਕਰਦੀ ਹੈ ਭਜਨ, ਤੇ ਮੀਰਾਂ ਦੇ ਭਜਨ ਨੂੰ ਹਜ਼ਾਰਾਂ ਲੋਕ ਗਾਇਨ ਕਰਦੇ ਨੇ। ਚਲੋ ਹੁਣ ਸਾਹਮਣੇ ਗੱਲ ਆ ਗਈ ਹੈ ਤੇ ਵਾਪਸ ਕੀ ਕਰੀਏ। ਅੱਜ ਦਾ ਇਹ ਸੁਰੀਲਾ ਗਾਇਨ ਕਰਨ ਵਾਲੀ ਲਤਾ, ਇਹਨੇ ਮੀਰਾਂ ਦੇ ਭਜਨ ਗਾਇਨ ਕੀਤੇ ਨੇ, ਤੇ ਮੀਰਾਂ ਵੀ ਗਾਉਂਦੀ ਸੀ, ਲਤਾ ਵੀ ਗਾਉਂਦੀ ਹੈ। ਕਰੋੜਾਂ ਲਤਾ ਮੰਗੇਸ਼ਕਰ ਮੀਰਾਂ ਦੀ ਇੱਕ ਸੁਰ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝਿਆ ਹੋਇਆ ਦੀਪਕ। ਬਾਹਰੋਂ ਨਾਪ ਤੋਲ ਕਰਾਂਗੇ ਤਾਂ ਹੋ ਸਕਦਾ ਹੈ ਮੀਰਾਂ ਨਾਲੋਂ ਇਹ ਜੋ ਦੂਜੇ ਗਾਇਨ ਕਰ ਰਹੇ ਨੇ ਇਹਨਾਂ ਦਾ ਦੀਵਾ ਜ਼ਿਆਦਾ ਰੰਗੀਨ ਹੋਵੇ, ਚੰਗਾ ਲੱਗੇ, ਬਾਹਰੋਂ ਬਰਾਬਰ ਲੱਗੇ, ਲੇਕਿਨ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝੇ ਹੋਇਆ ਦੀਪਕ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਰੇ ਮੰਦਰ ਵਿੱਚ ਬੈਠ ਕੇ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ, ਪਰ ਮੰਦਰ ਦੇ ਅਖੀਰ ਵਿੱਚ ਕੋਣੇ 'ਚ ਬੈਠਾ ਨਾਮਦੇਵ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ। ਔਰ ਭਗਤ ਜੀ ਤਾਂ ਇੱਥੇ ਤੱਕ ਕਹਿੰਦੇ ਨੇ, ਭਗਤ ਕਰਤ ਮੇਰੇ ਤਾਲ ਛਿਨਾਏ, ਕਹਾਂ ਕਰੋਂ ਬਾਪ ਬੇਖ ਲਾ। ਇਹ ਮੇਰੇ ਕੋਲ ਤਾਂ ਖੜਤਾਲਾਂ ਖੋ ਲਈਆਂ ਨੇ ਇਹਨਾਂ ਨੇ। ਸੂਦ ਸੂਦ ਕਰ ਮਾਰ ਉਠਾਇਓ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰਿਆ ਵੀ ਨੇ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਧੱਕੇ ਵੀ ਮਾਰੇ ਨੇ। ਸੈਕੜਿਆਂ ਦੀ ਭੀੜ ਬੈਠੀ ਸੀ, ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ, ਇਸੇ ਹੀ ਭੀੜ ਵਿੱਚ ਨਾਮਦੇਵ ਬੈਠੇ ਨੇ, ਉਹ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ। ਮੈਨੂੰ ਕਹਿਣ ਦੇ ਕੋਈ ਸੰਕੋਚ ਨਹੀਂ, ਉਹ ਸਾਰੇ ਦੇ ਸਾਰੇ ਬੁਝੇ ਹੋਏ ਦੀਪਕ ਨੇ, ਜਲਦਾ ਹੋਇਆ ਦੀਪਕ ਤੇ ਇੱਕੋ ਹੀ ਸੀ, ਭਗਤ ਨਾਮਦੇਵ। ਇਹ ਗੱਲ ਵੱਖਰੀ, ਉਹਦੇ ਕੋਲ ਖੜਤਾਲਾਂ ਵੀ ਖੋ ਲਈਆਂ, ਉਹਨੂੰ ਮਾਰ ਮਾਰ ਕੇ ਬਾਹਰ ਕੱਢ ਵੀ ਦਿੱਤਾ, ਪਰ ਰੱਬ ਨੇ ਤੇ ਆਪਣੀ ਕਲਾ ਵਰਤਾਣੀ ਸੀ। ਦਾਸ ਨੇ ਉਹ ਮੰਦਰ ਦੇਖਿਆ ਹੈ ਜਿੱਥੇ ਨੂੰ ਮਾਰ ਮਾਰ ਕੇ ਕੱਢਿਆ, ਹਜ਼ੂਰ ਸਾਹਿਬ ਤੋਂ ਕੋਈ 40 ਮੀਲ ਦੀ ਦੂਰੀ 'ਤੇ ਹੈ। ਉਸ ਕਸਬੇ ਦਾ ਨਾਂ ਹੈ ਔਂਡਾ, ਉਸ ਤੀਰਥ ਦਾ ਨਾਂ ਹੈ ਔਂਡਾ। ਉਸ ਮੰਦਰ ਦੀ ਯਾਤਰਾ 'ਤੇ ਪੂਰਨਮਾਸ਼ੀ ਵਾਲੇ ਦਿਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਮਹਾਰਾਸ਼ਟਰੀਅਨ ਲੋਕ ਪਹੁੰਚਦੇ ਨੇ। ਉਹਨੂੰ ਮਾਰ ਮਾਰ ਕੇ ਕੱਢਿਆ ਔਰ ਉਹਦੀਆਂ ਖੜਤਾਲਾਂ ਵੀ ਖੋ ਲਈਆਂ ਨੇ। ਬੜੇ ਤਰਲੇ ਲੈਂਦਾ ਰਿਹਾ, ਮੇਰੀਆਂ ਖੜਤਾਲਾਂ 'ਤੇ ਦੇ ਦਿਓ, ਮੇਰੀਆਂ ਖੜਤਾਲਾਂ 'ਤੇ ਦੇ ਦਿਓ, ਨਹੀਂ ਦਿੱਤੀ। ਭਗਤ ਕਰਤ ਮੇਰੇ ਤਾਲ ਛਿਨਾਏ, ਮੇਰੇ ਤਾਲ ਖੋ ਲਏ, ਖੜਤਾਲਾਂ ਖੋ ਲਈਆਂ, ਮਾਰ ਮਾਰ ਕੇ ਕੱਢਿਆ। ਜਿੱਥੇ ਬੈਠਾ ਸੀ ਬਾਹਰ ਦੇਹੋਰੇ ਪਾਛੇ ਬੈਠਾ ਜਾਏ, ਸਾਰੀ ਤਫਸੀਲ ਮੈਂ ਕੀ ਬਿਆਨ ਕਰਾਂ। ਮੰਦਰ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਵੀ ਨਾਮਦੇਵ ਦੀ ਤਰਫ ਹੋ ਗਿਆ। ਹੁਣ ਜਾ ਕੇ ਕਿਧਰੇ ਦੇਖਣਾ ਉਸ ਮੰਦਰ ਨੂੰ, ਦਰਵਾਜ਼ੇ ਦਾ ਮੂੰਹ ਇੰਜ ਹੈ, ਮੂਰਤੀਆਂ ਦਾ ਮੂੰਹ ਇੰਜ ਹੈ। ਭਾਵੇਂ ਅੱਜ ਕੱਲ੍ਹ ਦੇ ਜਿਹੜੇ ਕਹਿੰਦੇ ਨੇ, ਬੜੇ ਪੜ੍ਹੇ ਲਿਖੇ ਨੇ, ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਨੇ, ਅਤੇ ਮੈਂ ਇਹਨਾਂ ਸਾਰਿਆਂ ਨੂੰ ਕਹਿ ਦਿਆਂ, ਗੁਰਬਾਣੀ ਵਿਗਿਆਨ ਨਹੀਂ ਹੈ, ਬ੍ਰਹਮ ਗਿਆਨ ਹੈ। ਜਿੱਥੇ ਵਿਗਿਆਨ ਖਤਮ ਹੁੰਦਾ ਹੈ, ਬ੍ਰਹਮ ਗਿਆਨ ਉੱਥੋਂ ਸ਼ੁਰੂ ਹੁੰਦਾ। ਵਿਗਿਆਨ ਦੀ ਕਸੌਟੀ 'ਤੇ ਕੀ ਪਰਖਦੇ ਹੋ? ਕਿਉਂਕਿ ਵਿਗਿਆਨ ਦੀ ਕਸੌਟੀ 'ਤੇ ਪਰਖਦੇ ਨੇ ਅਤੇ ਕਹਿ ਦਿੰਦੇ ਨੇ, ਮੱਕਾ ਨਹੀਂ ਫਿਰਿਆ, ਨਹੀਂ ਫਿਰਿਆ। ਇਹਦਾ ਮਤਲਬ ਭਾਈ ਗੁਰਦਾਸ ਝੂਠ ਕਹਿ ਰਹੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਭਾਈ ਗੁਰਦਾਸ ਕਹਿ ਰਹੇ ਨੇ। ਹੁਣ ਇਹਨਾਂ ਪੜ੍ਹੇ ਲਿਖਿਆਂ ਨੂੰ ਸਹੀ ਮੰਨ ਲਈਏ ਕਿ ਭਗਤ ਭਾਈ ਗੁਰਦਾਸ ਜੀ ਨੂੰ ਸਹੀ ਮੰਨੀਏ, ਭਾਈ ਗੁਰਦਾਸ ਤੇ ਖੈਰ ਕਹਿ ਰਹੇ ਨੇ ਸਾਹਿਬ, ਫਿਰਿਆ ਮੱਕਾ ਕਲਾ ਦਿਖਾਈ। ਕਲਾ ਕਹਿੰਦੇ ਨੇ ਇੱਕ ਗੁਣ ਨੂੰ, ਸ਼ਕਤੀ ਨੂੰ, ਝਲਕ ਦਿਖਾਈ ਸਤਿਗੁਰ ਨੇ, ਕਲਾ ਦਿਖਾਈ। ਇਹ ਬਦੂ ਲੋਕ ਗਿਆਨ ਨਾਲ ਸਮਝਣ ਵਾਲੇ ਨਹੀਂ ਸਨ, ਕਿਉਂ? ਖਿੱਚ ਕੇ ਤੇ ਪਹਿਲੇ ਸੀਨੇ 'ਚ ਲੱਤ ਮਾਰੀਏ ਗੁਰੂ ਨਾਨਕ ਦੇ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਕਿ ਕਿਹੜਾ ਮਹਾਨ ਕਾਫਰ ਸੁੱਤਾ ਪਿਆ ਔਰ ਖਿੱਚ ਕੇ ਸੀਨੇ 'ਚ ਲੱਤ ਮਾਰੀਏ। ਜਿਹੜਾ ਸੀਨੇ 'ਚ ਖਿੱਚ ਕੇ ਲੱਤ ਪਿਆ ਮਾਰਦਾ ਤੇ ਗਾਲਾਂ ਪਿਆ ਕੱਢਦਾ, ਉਹ ਗਿਆਨ ਨਾਲ ਸਮਝਣ ਵਾਲਾ? ਉਹ ਗਿਆਨ ਨਾਲ ਸਮਝਣ ਵਾਲਾ ਨਹੀਂ ਹੈ, ਉਹ ਤੇ ਕਲਾ ਨਾਲ ਸਮਝੇਗਾ, ਉਹ ਤੇ ਕਿਸੇ ਸ਼ਕਤੀ ਨਾਲ ਸਮਝੇਗਾ। ਦੂਰ ਕਿਉਂ ਜਾਓ? ਭਾਈ ਸੰਤੋਖ ਸਿੰਘ ਜੀ ਨੇ ਐਸਾ ਲਿਖਿਆ ਵੀ ਹੈ, ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਗ, ਧਾਏ ਕੇ ਮੈਦਾਨ ਕੇਨ ਮਿਲੇ ਅਰ ਹਾਰਿਆ। ਜਿੱਥੇ ਤੀਰ ਨਾਲ ਕੰਮ ਨਾ ਚੱਲੇ, ਤਲਵਾਰ ਨਾਲ ਕੰਮ ਨਾ ਚੱਲੇ ਤੇ ਹੱਥਾਂ ਨਾਲ ਕੰਮ ਨਾ ਚੱਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਤੋਪ ਕਰ ਦਿੰਦੇ ਸਨ। ਕਿਸ ਦੀ ਤੋਪ? ਕਰਾਮਾਤ ਦੀ। ਸਿੱਧੀ ਦੀ। ਇਸ ਸਿੱਧੀ ਦੀ ਤੋਪ ਆਪਣੀ ਪ੍ਰਸਿੱਧੀ ਵਾਸਤੇ ਨਹੀਂ ਕਰਦੇ ਸਨ, ਪਰਮਾਤਮਾ ਦੀ ਪ੍ਰਤਿਸ਼ਠਾ ਵਾਸਤੇ, ਪ੍ਰਭੂ ਵਾਸਤੇ, ਆਪਣੇ ਵਾਸਤੇ ਨਹੀਂ ਕਰਦੇ ਸਨ। ਤੋ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਰਾਮਾਤ ਦਿਖਾਈ। ਵਲੀ ਕੰਧਾਰੀ ਜਿਹੜਾ ਉੱਪਰੋਂ ਪੱਥਰ ਸੁੱਟ ਕੇ ਦੋਹਾਂ ਨੂੰ ਮਾਰਨਾ ਹੀ ਚਾਹੁੰਦਾ ਹੈ, ਗਿਆਨ ਨਾਲ ਸਮਝਣ ਵਾਲਾ ਸੀ, ਜੇ ਪੰਜੇ ਦੀ ਕਲਾ ਨਾ ਦਿਖਾਉਂਦੇ, ਕਲਾ ਨਾ ਦਿਖਾਉਂਦੇ, ਮੱਕੇ ਦੇ ਬਦੂ ਸਮਝਣ ਵਾਲੇ ਨਹੀਂ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦਿਗ ਵਿਜੇ ਹੇਤ ਸਾਜ ਬੇਦੀ ਕੁਲ ਕੇਤ ਦਲ ਚੱਲੇ ਦਲ ਦਲ ਬੇ ਕੋ ਦਲਨ ਬੇਦਾਰਿਆ। ਦੁਸ਼ਟਾਂ ਦੇ ਦਲਾਂ ਨੂੰ ਦਲਣ ਵਾਸਤੇ, ਵੈਰੀਆਂ ਦੇ ਦਲਾਂ ਨੂੰ ਦਲਣ ਵਾਸਤੇ ਬੇਦੀਆਂ ਦਾ ਦਲ ਚੱਲ ਪਿਆ। ਹੁਣ ਬੇਦੀਆਂ ਦਾ ਦਲ ਇਕੱਲੇ ਗੁਰੂ ਨਾਨਕ ਸਨ ਨਾਲ ਬਾਲਾ ਮਰਦਾਨਾ, ਲੰਬਾ ਚੌੜਾ ਤੇ ਦਲ ਕੋਈ ਨਹੀਂ, ਨਾ ਮਰਦਾਨਾ ਬੇਦੀ ਹੈ ਨਾ ਬਾਲਾ ਬੇਦੀ ਹੈ। ਪਰ ਕਵੀ ਸੰਤੋਖ ਸਿੰਘ ਜੀ ਬੇਦੀਆਂ ਦਾ ਦਲ ਲਿਖਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਇੱਕ ਮਨੁੱਖ ਕਿਸੇ ਸਟੇਟ ਦਾ ਮਾਲਕ ਹੈ, ਰਾਜਾ ਹੈ, ਉਹਦੇ ਅੱਗੋਂ ਸੈਂਕੜੇ ਹਜ਼ਾਰਾਂ ਸਿਪਾਹੀ ਖੜੇ ਨੇ, ਸਲਾਮ ਪੇ ਕਰਦੇ ਨੇ, ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁਕ ਰਹੇ ਨੇ, ਜਿਨ੍ਹਾਂ ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁਕ ਰਹੇ ਨੇ, ਇਹ ਦੋ ਹੱਥ ਹਜ਼ਾਰਾਂ ਹੱਥਾਂ ਵਰਗੇ ਨੇ, ਇਹ ਵੀ ਮਹਿਜ਼ ਕਰਦੇ ਨੇ। ਉਸ ਹੁਕਮਰਾਨ ਦੀ ਜ਼ਬਾਨ ਚੋਂ ਨਿਕਲਿਆ ਆ ਬੋਲ, ਹਜ਼ਾਰਾਂ ਸਿਰ ਮਸਤਕ ਤੇ ਰੱਖਦੇ ਨੇ ਤੇ ਮੰਨਣ ਨੂੰ ਤਿਆਰ ਨੇ। ਐਸੇ ਪੁਰਸ਼ ਦਾ ਬੋਲ ਹਜ਼ਾਰਾਂ ਮਨੁੱਖਾਂ ਦੇ ਬੋਲਾਂ ਨਾਲੋਂ ਜ਼ਿਆਦਾ ਤਾਕਤ ਰੱਖਣ ਵਾਲਾ ਹੈ। ਗੁਰੂ ਨਾਨਕ ਦਾ ਇੱਕ ਬੋਲ ਸਮੂਹ ਬ੍ਰਹਿਮੰਡ ਦਾ ਬੋਲ ਹੈ, ਪਰਮਾਤਮਾ ਦਾ ਬੋਲ ਹੈ, ਉਹ ਇਕੱਲੇ ਨਹੀਂ ਨੇ, ਬੇਦੀਆਂ ਦਾ ਦਲ ਹੈ। ਇਸ ਵਾਸਤੇ ਕਵੀ ਸੰਤੋਖ ਸਿੰਘ ਕਹਿੰਦੇ, ਦਿਗ ਬਿਜੇ ਹੇਤ ਸਾਧ ਬੇਦੀ ਕੁਲ ਕੇਤ ਦਲ ਚੱਲੇ ਦਲ ਦਲ ਬੇ ਕੋ ਦਲਨ ਬੇਦਾਰਿਆ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਘੈਰਾਨੋ ਘਨ ਬਾਰਿਆ। ਮਹਾਰਾਜ ਦੇ ਅੱਗੋਂ ਨਗਾਰਾ ਵੱਜਦਾ ਜਾ ਰਿਹਾ, ਕਿਹੜਾ ਕੀਰਤਨ ਦਾ, ਬਾਬਾ ਜੀ ਕੀਰਤਨ ਹੀ ਕਰਦੇ। ਮਰਦਾਨਿਆ ਰਬਾਬ ਛੇੜ ਬਾਣੀ ਆਈਏ, ਸਤਿਗੁਰ ਗਾਣ ਕਰਨ ਲੱਗ ਪੈਂਦੇ। ਕੁਛ ਵਿਦਵਾਨ ਤੇ ਐਸਾ ਕਹਿੰਦੇ ਨੇ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ, ਤੀਰਥਾਂ ਤੇ ਵਿਸ਼ਵਾਸ ਨਹੀਂ ਰੱਖਿਆ, ਪੁੰਨਿਆਂ ਮੱਸਿਆਂ ਦੇ ਚੱਕਰ ਦੇ ਚ ਵੀ ਨਹੀਂ ਪਏ, ਧੂਣੇ ਵੀ ਨਹੀਂ ਤਪਾਏ, ਪੁਰਾਣਾ ਯਮ ਵੀ ਨਹੀਂ ਕੀਤਾ, ਨੇਤੀ ਧੋਤੀ ਦੀ ਸਾਧਨਾ ਵੀ ਨਹੀਂ ਕੀਤੀ, ਕੋਈ ਗਹਿਰਾ ਤਪ ਵੀ ਨਹੀਂ ਕੀਤਾ, ਜਪ ਵੀ ਨਹੀਂ ਕੀਤਾ, ਯੋਗ ਸਾਧਨਾ ਵੀ ਨਹੀਂ ਕੀਤੀ। ਗੁਰੂ ਨਾਨਕ ਨੇ ਕੇਵਲ ਕੀਰਤਨ ਕੀਤਾ, ਕੀਰਤਨ ਗਾਣਾ ਹੀ ਯੋਗ ਬਣ ਗਿਆ, ਕੀਰਤਨ ਕਰਨਾ ਹੀ ਜਪ ਬਣ ਗਿਆ, ਕੀਰਤਨ ਕਰਨਾ ਹੀ ਤਪ ਬਣ ਗਿਆ। ਯੋਗ ਬਣਿਆ ਤੇਰਾ ਕੀਰਤਨ ਗਾਇ, ਤੇਰਾ ਕੀਰਤਨ ਕਰਨਾ ਹੀ ਯੋਗ ਸਾਧਨਾ, ਤੇਰੀ ਕੀਰਤੀ ਕਰਨੀ ਹੀ ਜਪ ਹੈ ਤਪ ਹੈ, ਤੇਰੀ ਕੀਰਤੀ ਕਰਨੀ ਹੀ ਬੰਦਗੀ ਹੈ। ਫਿਰ ਕੀਰਤਨ ਬਾਰੇ ਗੁਰਬਾਣੀ ਦਾ ਫੈਸਲਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮ, ਇਹ ਤੇ ਕਰਮਾਂ ਦੇ ਚੋਂ ਸਿਰ ਮੋਰ ਕਰਮ ਹੈ, ਪ੍ਰਭੂ ਦੀ ਕੀਰਤੀ ਗਾਇਨ ਕਰਮ ਹੈ। ਕਲ ਯੁਗ ਮੈਂ ਕੀਰਤਨ ਪਰਧਾਨਾ। ਤੋ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕੀਰਤਨ ਦਾ ਨਗਾਰਾ ਅੱਗੋਂ ਵੱਜਦਾ ਹੋਇਆ ਜਾ ਰਿਹਾ ਹੈ ਗੁਰੂ ਨਾਨਕ ਦੇ। ਪੁਰਾਣੇ ਹੁਕਮਰਾਨ ਬਾਦਸ਼ਾਹ ਰਾਜੇ ਜਦ ਚੱਲਦੇ ਸਨ, ਉਹਨਾਂ ਦੇ ਅੱਗੋਂ ਨਗਾਰਾ ਵੱਜਦਾ ਸੀ, ਫਿਰ ਨਿਸ਼ਾਨ ਉਹਨਾਂ ਦਾ ਝੰਡਾ ਹੁੰਦਾ ਸੀ, ਝੰਡੇ ਤੋਂ ਪਤਾ ਚੱਲਦਾ ਸੀ ਕਿਹੜੀ ਰਿਆਸਤ ਦਾ ਝੰਡਾ ਹੈ, ਕਿਹੜੇ ਹੁਕਮਰਾਨ ਦਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਭਗਤੀ ਦਾ ਝੰਡਾ ਝੰਡੇ ਵਿੱਚ ਜੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਥੰਬੀ ਅਤੇ ਉੱਪਰ ਚੜਿਆ ਹੋਇਆ ਕੱਪੜਾ ਥੰਬੀ ਕੀ ਹੈ ਭਗਤੀ ਦੀ ਚੜਿਆ ਹੋਇਆ ਕੱਪੜਾ ਕੀ ਹੈ ਪ੍ਰੇਮ ਦਾ ਦਿਗ ਬਿਜੇ ਹੇਤ ਸਾਜ ਬੇਦੀ ਕੁਲ ਕੇਤ ਦਲ ਚਲੇ ਦਲ ਦਲ ਬੇ ਕੋ ਦਲਨ ਬੇਦਾਰਿਆ ਭਗਤ ਕੀ ਕੇਤ ਪਤ ਪ੍ਰੇਮ ਕੇ ਸਮੇਤ ਕਰ ਪਟ ਕੱਪੜਾ ਪ੍ਰੇਮ ਦਾ ਕੱਪੜਾ ਚੜਿਆ ਹੋਇਆ ਪ੍ਰੇਮ ਦਾ ਹੀ ਝੰਡਾ ਭਗਤੀ ਦਾ ਹੀ ਝੰਡਾ ਹੋਰ ਕੋਈ ਝੰਡਾ ਗੁਰੂ ਨਾਨਕ ਦੀ ਸਿਹਤ ਦਾ ਝੰਡਾ ਕੀ ਹੈ ਪ੍ਰੇਮ ਭਗਤੀ ਭਾਈ ਗੁਰਦਾਸ ਇਸ ਨੂੰ ਦੱਸਦੇ ਨੇ ਸਿੱਖ ਦੀ ਰਾਜਨੀਤੀ ਕੀ ਹੈ ਜਿਹਨੂੰ ਅੱਜ ਰਾਜਨੀਤੀ ਕਹਿੰਦੇ ਨੇ ਇਸ ਤਰ੍ਹਾਂ ਦੀ ਰਾਜਨੀਤੀ ਦਾ ਜ਼ਿਕਰ ਭਾਈ ਗੁਰਦਾਸ ਜੀ ਨਹੀਂ ਜ਼ਿਕਰ ਕਰਦੇ ਭਾਈ ਗੁਰਦਾਸ ਕਹਿੰਦੇ ਨੇ ਰਾਜਨੀਤ ਰੀਤ ਪ੍ਰੀਤ ਪਰਜਾ ਕੋ ਸੁਖੇ ਸੁਖ ਛਤਰ ਪਤਰ ਛੇ ਛਤਰ ਛਾਇਆ ਛਬ ਛਾਜ ਹੈ ਸਿੱਖ ਨੂੰ ਰਾਜਾ ਰਾਜੇ ਦੇ ਰੂਪ ਵਿੱਚ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ ਕਿਸੇ ਚੀਜ਼ ਦਾ ਰੂਪ ਬਣਾ ਕੇ ਕਿਸੇ ਦੀ ਖੂਬੀ ਜਾਂ ਕਿਸੇ ਦੇ ਔਗਣ ਨੂੰ ਬਿਆਨ ਕਰਨਾ ਕਿਸੇ ਦੇ ਔਗਣ ਨੂੰ ਬਿਆਨ ਕਰਨਾ ਬਈ ਇਹ ਤੇਂਜ ਬੋਲਦਾ ਜਿਵੇਂ ਜ਼ਹਿਰ ਰੂਪਕ ਅਲੰਕਾਰ ਜ਼ਹਿਰ ਦਾ ਰੂਪ ਇਹ ਤੇ ਇਸ ਤਰ੍ਹਾਂ ਬੋਲਦਾ ਜਿਵੇਂ ਕੋਇਲ ਤੋ ਕੋਇਲ ਦਾ ਰੂਪ ਰੂਪਕ ਅਲੰਕਾਰ ਉਦਾਹਰਣ ਦੇਣਾ ਪ੍ਰਮਾਣ ਦੇਣਾ ਰਾਜਨੀਤ ਰੀਤ ਪ੍ਰੀਤ ਪ੍ਰੀਤ ਦੀ ਰੀਤੀ ਸਭ ਨਾਲ ਸੰਬੰਧ ਜੋੜਨਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਦੇ ਨਾਲ ਚੱਲਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਰਾਜੇ ਦੀ ਰਾਜਨੀਤੀ ਹੈ ਰਾਜਨੀਤੀ ਇਸ ਤਰ੍ਹਾਂ ਦਾ ਭਾਈਚਾਰਾ ਉਹਦੀ ਰਾਜਨੀਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਰਾਜੇ ਦੇ ਰੂਪ ਵਿੱਚ ਪੇਸ਼ ਕਰਦਿਆਂ ਹੋਇਆਂ ਕਵੀ ਸੰਤੋਖ ਸਿੰਘ ਜੀ ਐਸਾ ਕਹਿੰਦੇ ਨੇ ਆਪ ਦੇ ਅੱਗੋਂ ਭਗਤੀ ਦਾ ਝੰਡਾ ਜਿਹਦੇ ਉੱਤੇ ਪ੍ਰੇਮ ਦਾ ਕੱਪੜਾ ਚੜਿਆ ਹੋਇਆ ਹੈ ਝੂਲਦਾ ਹੋਇਆ ਜਾ ਰਿਹਾ ਆਪ ਦੇ ਅੱਗੋਂ ਕੀਰਤਨ ਦਾ ਨਗਾਰਾ ਵੱਜਦਾ ਹੋਇਆ ਜਾ ਰਿਹਾ ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਗਹਿਰਾਨੋ ਘਨ ਵਾਰਿਆ ਫਿਰ ਸਾਹਿਬ ਦਾ ਰੂਪ ਬਿਆਨ ਕਰਦੇ ਹੋਇਆ ਕਵੀ ਸੰਤੋਖ ਸਿੰਘ ਜੀ ਇੰਜ ਕਹਿੰਦੇ ਨੇ ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸ਼ਲੀ ਮੁਖ ਧਾਰਿਆ ਬੜਾ ਕੀਮਤੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਇਹ ਛੰਦ ਹੈ ਛੰਦਾ ਬੰਦੀ ਦੇ ਉੱਤੇ ਉਹ ਕਮਾਲ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਜਣੇ ਖਣੇ ਦੀ ਬਰਸੀ ਅਸੀਂ ਮਨਾਉਂਦੇ ਪਏ ਹਾਂ ਕਵੀ ਸੰਤੋਖ ਸਿੰਘ ਨੂੰ ਯਾਦ ਨਹੀਂ ਕਰਦੇ ਕੈਥਲ ਦੇ ਵਿੱਚ ਮਹਾਰਾਜਾ ਉਦੇ ਸਿੰਘ ਨੇ ਦਸਾਂ ਗੁਰੂਆਂ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਕਵੀ ਸੰਤੋਖ ਸਿੰਘ ਨੂੰ ਦਿੱਤੀ ਮਹਾਰਾਜਾ ਉਦੇ ਸਿੰਘ ਨੇ ਹਵੇਲੀ ਵੀ ਦਿੱਤੀ ਛੇ ਲਿਖਾਰੀ ਵੀ ਦਿੱਤੇ ਛੇ ਘੋੜੇ ਵੀ ਦਿੱਤੇ ਜਗ੍ਹਾ ਜਗ੍ਹਾ ਸਥਾਨਾਂ 'ਤੇ ਭਰਮਣ ਕਰਨਾ ਉੱਥੋਂ ਦੇ ਇਤਿਹਾਸ ਦੀ ਖੋਜ ਕਰਨੀ ਫਿਰ ਲਿਖਣਾ ਜਿਸ ਹਵੇਲੀ 'ਚ ਲਿਖਦੇ ਰਹੇ ਨੇ ਉਹ ਅੱਜ ਹਵੇਲੀ ਸਾਡੇ ਕੋਲ ਨਹੀਂ ਹੈ ਖੈਰ ਉਸਦੀ ਹੁਣ ਰੂਪਰੇਖਾ ਮੈਂ ਕੀ ਬਿਆਨ ਕਰਾਂ ਕਿਉਂਕਿ ਯਾਦ ਹੀ ਨਹੀਂ ਕੀਤਾ ਗਿਆ ਇਸ ਮਹਾਨ ਕਵੀ ਨੂੰ ਜਿਸ ਨੇ ਦਸਾਂ ਗੁਰੂਆਂ ਦੇ ਇਤਿਹਾਸ ਨੂੰ ਸਾਡੇ ਸਾਹਮਣੇ ਉਜਾਗਰ ਕੀਤਾ ਇਸ ਤੋਂ ਇਲਾਵਾ ਸਾਡੇ ਕੋਲ ਇਤਿਹਾਸ ਦਾ ਧਰੋਹਰ ਕੀ ਹੈ ਬੁਨਿਆਦ ਕੀ ਹੈ ਅਗਰ ਅੱਜ ਸੂਰਜ ਪ੍ਰਕਾਸ਼ ਨਾ ਹੁੰਦਾ ਤਾਂ ਦਸਾਂ ਗੁਰੂਆਂ ਦਾ ਜੀਵਨ ਤੁਸੀਂ ਕਿਸ ਤਰ੍ਹਾਂ ਬਿਆਨ ਕਰਦੇ ਕਿਵੇਂ ਲਿਖਦੇ ਬਾਅਦ ਦੇ ਲਿਖਾਰੀਆਂ ਨੇ ਉਸ ਨੂੰ ਆਧਾਰ ਬਣਾ ਕੇ ਸਾਰਾ ਇਤਿਹਾਸ ਲਿਖਿਆ ਕਹਿੰਦੇ ਨੇ ਹੇ ਗੁਰੂ ਨਾਨਕ ਤੁਹਾਡੇ ਕੋਲ ਗਿਆਨ ਦੀ ਤਲਵਾਰ ਹੈ, ਤੁਸੀਂ ਅਗਲੇ ਦੇ ਅਗਿਆਨ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ, ਅਗਲੇ ਦੀ ਮੂਰਖਤਾ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ, ਅਗਲੇ ਦੇ ਅੰਧਕਾਰ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ। ਤੁਹਾਡੇ ਕੋਲ ਗਿਆਨ ਦੀ ਤਲਵਾਰ ਹੈ, ਪਰ ਮੈਂ ਅਰਜ਼ ਕਰਾਂ ਗਿਆਨ ਦੀ ਤਲਵਾਰ, ਤਲਵਾਰ ਬਹੁਤ ਦੂਰ ਤੱਕ ਮਾਰ ਨਹੀਂ ਕਰਦੀ ਜਿਹੜਾ ਨੇੜੇ ਹੋਵੇ। ਥੋੜ੍ਹੀ ਜਿਹੀਆਂ ਸੂਝ ਬੂਝ ਰੱਖਣ ਵਾਲਾ ਮਨੁੱਖ ਹੋਵੇ ਉਸੇ 'ਤੇ ਗਿਆਨ ਦਾ ਅਸਰ ਆਉਂਦਾ, ਹਰ ਇੱਕ 'ਤੇ ਨਹੀਂ ਆਉਂਦਾ, ਨਹੀਂ ਆਉਂਦਾ, ਕਥਾ ਹੀ ਨਹੀਂ ਆਉਂਦਾ। ਇਸ ਚੱਕਰ 'ਚ ਨਾ ਪੈਣਾ, ਗਿਆਨ ਦਾ ਅਸਰ ਸਾਰਿਆਂ 'ਤੇ ਆਉਂਦਾ। ਠੀਕ ਹੈ, ਦੀਵਾ ਜਲਾਈਏ ਰੋਸ਼ਨੀ ਉਹ ਸਾਰਿਆਂ ਲਈ ਕਰਦਾ, ਪਰ ਅੰਧੇ ਲਈ ਨਹੀਂ ਕਰਦਾ, ਨੇਤਰਹੀਣ ਲਈ ਨਹੀਂ ਕਰਦਾ। ਗੁਸਤਾਖੀ ਮਾਫ, ਅੰਧੇ ਚਾਨਣ ਰੱਖੀਏ ਦੀਵੇ ਬਲੇ 50। ਮਹਾਰਾਜ ਕਹਿੰਦੇ ਨੇ 50 ਦੀਵੇ ਵੀ ਮੈਂ ਜਲਾ ਦਿਆਂ, ਪਰ ਜਿਹਦੀ ਅੱਖਾਂ ਦੇ ਦੀਵੇ ਬੁਝੇ ਹੋਏ ਨੇ ਮੇਰੇ 50 ਦੀਵੇ ਕੀ ਕਰਨਗੇ, ਮੈਂ ਕੀ ਕਰਾਂਗਾ। ਇਹ ਗੁਰੂ ਨਾਨਕ ਆਪ ਕਹਿੰਦੇ ਨੇ, ਅੰਧੇ ਚਾਨਣ ਰੱਖੀਏ ਦੀਵੇ ਬਲੇ 50, 50 ਦੀਵੇ ਮੈਂ ਬਾਲ ਦਿਆਂ, ਪਰ ਜਿਹਦੇ ਅੱਖਾਂ ਦੇ ਦੀਵੇ ਬੁਝੇ ਹੋਏ ਨੇ ਮੇਰੇ ਜਲਾਏ ਹੋਏ ਦੀਪਕ ਕੀ ਕਰਨਗੇ। ਗਿਆਨ ਦੀ ਤਲਵਾਰ ਜੋ ਬਿਲਕੁਲ ਪੱਥਰ ਦਿਲ ਹੈ ਅਤੇ ਪੱਥਰ ਦਿਮਾਗ ਹੈ, ਉਸ 'ਤੇ ਅਸਰ ਨਹੀਂ ਆਉਂਦਾ। ਪਵਨ ਜਦ ਚੱਲਦੀ ਹੈ ਤਾਂ ਦਰਖਤ ਦੀਆਂ ਸ਼ਾਖਾਂ ਝੂਲਦੀਆਂ ਨੇ, ਪੱਤੇ ਨੱਚਦੇ ਨੇ, ਪਵਨ ਦੇ ਚੱਲਣ ਦਾ ਪੱਥਰਾਂ 'ਤੇ ਕੋਈ ਅਸਰ ਨਹੀਂ, ਨਾ ਝੂਲਦੇ ਨੇ ਨਾ ਨੱਚਦੇ ਨੇ। ਹਵਾ ਦੇ ਝੌਂਕੇ ਨਾਲ ਦਰਖਤ ਦੀਆਂ ਸ਼ਾਖਾਂ ਝੂਲਦੀਆਂ ਨੇ, ਪੱਤੇ ਨੱਚਦੇ ਨੇ, ਸਾਰਾ ਦਰਖਤ ਨਿਰਤ ਕਰਨ ਲੱਗ ਪੈਂਦਾ, ਨੱਚਣ ਲੱਗ ਪੈਂਦਾ। ਆਖਿਰ ਨਿਰਤ ਵਿੱਚ ਕੀ ਹੋਇਆ, ਸਰੀਰ ਦੇ ਅੰਗਾਂ ਨੂੰ ਜੋ ਹੈ ਫੜਕਾਉਣਾ ਹੁੰਦਾ, ਤਾਂ ਸਾਰਾ ਦਰਖਤ ਨੱਚ ਪੈਂਦਾ ਪਵਨ ਦੇ ਝੌਂਕਿਆਂ ਨਾਲ, ਸ਼ਾਖਾਂ ਝੂਲਣ ਲੱਗ ਪੈਂਦੀਆਂ ਨੇ, ਪੱਤੇ ਨਿਰਤ ਕਰਨ ਲੱਗ ਪੈਂਦੇ ਨੇ। ਪਰ ਕਿਤਨੀ ਪਵਨ ਚੱਲੇ, ਕੋਈ ਪੱਥਰ ਨਿਰਤ ਥੋੜ੍ਹੀ ਕਰਦੇ ਨੇ, ਕੋਈ ਪੱਥਰ ਥੋੜ੍ਹੀ ਝੋਲਦੇ ਨੇ। ਗਿਆਨ ਦਾ ਅਸਰ, ਗਿਆਨ ਦੀ ਹਵਾ ਜਦ ਚੱਲ ਰਹੀ ਹੈ, ਜਿਨ੍ਹਾਂ ਦੀ ਥੋੜ੍ਹੀ ਜਿਹੀਆਂ ਲਚਕ ਹੈ, ਕੋਮਲਤਾ ਹੈ, ਉਹ 'ਤੇ ਝੋਲਣ ਲੱਗ ਪੈਂਦਾ, ਉਹਨਾਂ ਦਾ ਹਿਰਦਾ 'ਤੇ ਬਾਗ ਬਾਗ ਉੱਠਦਾ, ਨੱਚ ਉੱਠਦੇ ਨੇ, ਉਹਨਾਂ 'ਤੇ ਖੇੜਾ ਪੈਦਾ ਹੋ ਜਾਂਦਾ। ਪਰ ਗਿਆਨ ਦਾ ਅਸਰ ਪੱਥਰ ਦਿਲਾਂ 'ਤੇ ਨਹੀਂ ਹੈ, ਪੱਥਰ ਦਿਮਾਗ 'ਤੇ ਨਹੀਂ ਹੈ, ਭਾਵ ਤਲਵਾਰ ਦੀ ਪਹੁੰਚ ਦੂਰ ਤੱਕ ਨਹੀਂ ਹੈ। ਫਿਰ ਦੂਜਾ ਹਥਿਆਰ ਉਸ ਜ਼ਮਾਨੇ ਤਿਆਰ ਹੋਇਆ ਸੀ, ਤੀਰ ਕਮਾਨ। ਤੀਰ ਦੀ ਪਹੁੰਚ ਬੜੀ ਦੂਰ ਤੱਕ ਹੈ, ਤਲਵਾਰ ਦੀ ਪਹੁੰਚ ਬੜੀ ਦੂਰ ਤੱਕ ਨਹੀਂ, ਤੀਰ ਦੀ ਪਹੁੰਚ ਬੜੀ ਦੂਰ ਤੱਕ ਹੈ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਂਤ ਲੈਨ ਚਲੇ ਮੁਖਦਾਰਿਆ। ਫਿਰ ਗੁਰੂ ਨਾਨਕ ਦੇ ਕੋਲ ਜੁਗਤੀ ਦੀ ਕਮਾਨ ਹੈ। ਜੁਗਤ ਇੱਥੇ ਕਿਹੜੀ ਜੁਗਤ ਵਰਤਣੀ ਹੈ, ਇੱਥੇ ਕਿਹੜਾ ਢੰਗ ਵਰਤਣਾ, ਇਸ ਨੂੰ ਕਿਸ ਢੰਗ ਨਾਲ ਸਮਝਾਉਣਾ ਹੈ, ਜੁਗਤੀ ਹੈ। ਕਹਿੰਦੇ ਨੇ ਇੱਕ ਲਾਠੀ ਦੇ ਨਾਲ ਸਾਰੇ ਪਸ਼ੂ ਨਹੀਂ ਹਾਕੇ ਜਾ ਸਕਦੇ, ਮੱਝਾਂ ਅਤੇ ਗਊਆਂ ਨੂੰ ਹਾਕਿਆ ਜਾ ਸਕਦਾ ਲਾਠੀ ਨਾਲ, ਲਾਠੀ ਨਾਲ ਸ਼ੇਰਾਂ ਨੂੰ ਨਹੀਂ ਹਾਕਿਆ ਜਾ ਸਕਦਾ, ਲਾਠੀ ਸ਼ੇਰਾਂ 'ਤੇ ਕੰਮ ਨਹੀਂ ਕਰਦੀ। ਕਹਿੰਦੇ ਨੇ ਤਾਂ ਇੱਕੋ ਹੀ ਲਾਠੀ ਨਾਲ ਸਾਰਿਆਂ ਨੂੰ ਚਲਾਉਣਾ ਚਾਹੁੰਦਾ, ਇੱਕੋ ਲਾਠੀ ਨਾਲ ਸਾਰੇ ਨਹੀਂ ਚੱਲਦੇ। ਮਹਾਰਾਜ ਦੇਖਦੇ ਨੇ ਗਿਆਨ ਦਾ ਇਸ ਤੱਕ ਅਸਰ ਨਹੀਂ, ਗਿਆਨ ਦੀ ਇਸ ਤੱਕ ਪਹੁੰਚ ਨਹੀਂ, ਕਿਉਂਕਿ ਅਗਲੇ ਦਾ ਦਿਲ ਦਿਮਾਗ ਐਸਾ ਨਹੀਂ ਹੈ। ਫਿਰ ਸਤਿਗੁਰ ਜੁਗਤੀ ਵਰਤਦੇ ਨੇ, ਕਿਸ ਢੰਗ ਨਾਲ ਇਹ ਸਮਝ ਸਕਦਾ ਹੈ, ਜੁਗਤੀ ਦੀ ਆਪ ਦੇ ਕੋਲ ਕਮਾਨ ਹੈ ਅਤੇ ਪ੍ਰਮਾਣਾਂ ਦੇ ਤੀਰ ਨੇ, ਛਲੀ ਮੁਖਧਾਰ ਹੈ, ਛਲੀ ਤੀਰ, ਅਤੇ ਤੀਰ ਤੇ ਭੱਥੇ 'ਚ ਬਹੁਤ ਸਾਰੇ ਆਉਂਦੇ ਨੇ। ਸਤਿਗੁਰ ਕੋਲ ਉਦਾਹਰਣ ਪ੍ਰਮਾਣ ਬੜੇ ਸਾਰੇ ਨੇ, ਇਸ ਪ੍ਰਮਾਣ ਨੇ ਕੰਮ ਨਹੀਂ ਕੀਤਾ ਤੇ ਦੂਜਾ, ਦੂਜੇ ਨੇ ਕੰਮ ਨਹੀਂ ਕੀਤਾ ਤੀਜਾ, ਤੀਜੇ ਨੇ ਕੰਮ ਨਹੀਂ ਕੀਤਾ ਚੌਥਾ। ਪ੍ਰਮਾਣਾਂ ਦਾ ਅੰਬਾਰ ਲਾ ਦਿੰਦੇ ਨੇ, ਪ੍ਰਮਾਣਾਂ ਦਾ ਢੇਰ ਲਾ ਦਿੰਦੇ ਨੇ ਗੁਰੂ ਨਾਨਕ। ਅਗਲਾ ਕਾਬੂ ਹੋ ਜਾਂਦਾ, ਅਗਲਾ ਕਾਬੂ ਆ ਜਾਂਦਾ। ਹੁਣ ਜੁਗਤੀ ਦੀ ਕਮਾਨ ਵੀ ਕੰਮ ਨਾ ਕਰੇ, ਪ੍ਰਮਾਣਾਂ ਦੇ ਤੀਰ ਵੀ ਕੰਮ ਨਾ ਕਰਨ, ਅਤੇ ਬ੍ਰਹਮ ਗਿਆਨ ਦੀ ਤਲਵਾਰ ਵੀ ਨਾ ਕਰੇ, ਕੰਮ ਕਰੇ। ਇਸ ਤਰ੍ਹਾਂ ਦੇ ਮੂੜ ਵੀ ਹੁੰਦੇ ਨੇ, ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ। ਫਿਰ ਉੱਥੇ ਸਤਿਗੁਰ ਕੀ ਕਰਦੇ ਨੇ ਵੀ ਇੱਥੇ ਗਿਆਨ ਨਾਲ ਗੱਲ ਨਹੀਂ ਬਣੇਗੀ, ਦਲੀਲਾਂ ਉਦਾਹਰਣ ਪ੍ਰਮਾਣਾਂ ਨਾਲ ਗੱਲ ਨਹੀਂ ਬਣੇਗੀ, ਇਹ ਨਹੀਂ ਸਰ, ਇੱਥੇ ਜੁਗਤੀ ਕੰਮ ਨਹੀਂ ਆਵੇਗੀ। ਇਸ ਜੜ ਬੁੱਧ ਨੂੰ ਕਿਵੇਂ ਸਮਝਾਈਏ, ਇਸ ਮੂੜ ਨੂੰ ਕਿਵੇਂ ਸਮਝਾਈਏ? ਤੋ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਫਿਰ ਉੱਥੇ ਬਾਬਾ ਜੀ ਤੋਪ ਨੂੰ ਅੱਗੇ ਕਰਦੇ, ਤੋਪ ਕਿਹੜੀ? ਕਰਾਮਾਤ ਦੀ, ਸਿੱਧੀ ਦੀ। ਸਿੱਧੀ ਦੀ ਤੋਪ, ਕਰਾਮਾਤ ਦੀ ਤੋਪ ਆਪਣੀ ਪੂਜਾ ਵਾਸਤੇ ਨਹੀਂ, ਸੱਚ ਨੂੰ ਪ੍ਰਗਟ ਕਰਨ ਵਾਸਤੇ। ਇਹ ਨਹੀਂ ਸਮਝਦਾ, ਗਿਆਨ ਨਾਲ ਨਹੀਂ ਸਮਝਦਾ, ਯੁਕਤੀ ਨਾਲ ਨਹੀਂ ਸਮਝਦਾ, ਪ੍ਰਮਾਣਾਂ ਦਲੀਲਾਂ ਨਾਲ ਨਹੀਂ ਸਮਝਦਾ। ਇਹ ਤੇ ਸ਼ਕਤੀ ਨਾਲ ਸਮਝੇਗਾ, ਸਿੱਧੀ ਨਾਲ ਸਮਝੇਗਾ, ਕਰਾਮਾਤ ਨਾਲ ਸਮਝੇਗਾ। ਕੌੜੇ ਰੇਠੇ ਨੂੰ ਮਿੱਠਾ ਕਰਨਾ, ਚੱਕੀ ਦਾ ਆਪਣੇ ਆਪ ਚੱਲਣਾ ਬਾਬਰ ਦੀ ਜੇਲ੍ਹ ਦੇ ਵਿੱਚ, ਪੱਥਰ ਦੇ ਪੰਜਾ ਮੱਕੇ ਦਾ ਫਿਰਨਾ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹ ਅਜੋਕੇ ਪੜ੍ਹੇ ਲਿਖੇ ਲੋਕ ਬਸ ਪੜ੍ਹਾਈ ਲਿਖਾਈ ਇਸ ਗੱਲ ਦੇ ਚ ਹੀ ਮੰਨਦੇ ਨੇ ਕਿ ਨਾਮ ਦੀ ਕੋਈ ਸ਼ਕਤੀ ਨਹੀਂ ਆਉਂਦੀ, ਰਿੱਧੀ ਸਿੱਧੀ ਨਹੀਂ ਆਉਂਦੀ। ਨੌ ਨਿੱਧੀ ਅਠਾਰੇ ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਪਰ ਬ੍ਰਹਮ ਗਿਆਨੀ ਜਿੱਥੇ ਧਨ ਦੇ ਫਸਦਾ ਨਹੀਂ, ਧਨ ਨੂੰ ਵਰਤਦਾ ਹੈ, ਪਰਿਵਾਰ ਵਿੱਚ ਫਸਦਾ ਨਹੀਂ ਪਰਿਵਾਰ ਵਿੱਚ ਰਹਿੰਦਾ ਹੈ, ਸੰਸਾਰ ਵਿੱਚ ਫਸਦਾ ਨਹੀਂ ਸੰਸਾਰ ਵਿੱਚ ਚੱਲਦਾ ਹੈ, ਉੱਥੇ ਇੱਕ ਬ੍ਰਹਮ ਗਿਆਨੀ ਰਿਧੀਆਂ ਸਿੱਧੀਆਂ ਨੂੰ ਵਰਤਦਾ ਹੈ, ਸੱਚ ਦੇ ਮਾਰਗ ਤੇ ਦੁਨੀਆਂ ਨੂੰ ਤੋਰਨ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਵਾਸਤੇ ਨਹੀਂ। ਇਹ ਵੀ ਮੈਲਸ ਕਰਦੇ ਹਾਂ। ਤੋ ਫਿਰਿਆ ਮੱਕਾ ਕਲਾ ਦਿਖਾਈ, ਕਲਾ ਦਿਖਾ ਦਿੱਤੀ, ਦੰਗ ਰਹਿ ਗਏ ਮੱਕੇ ਦੇ ਬਦੂ, ਗਿਆਨ ਨਾਲ ਤੇ ਸਮਝਣ ਵਾਲੇ ਨਹੀਂ ਸਨ। ਜਿਹੜਾ ਖਿੱਚ ਕੇ ਸੀਨੇ 'ਚ ਲੱਤ ਪਿਆ ਮਾਰਦਾ ਇੱਕ ਲੇਟੇ ਹੋਏ ਮਨੁੱਖ ਨੂੰ, ਸੁੱਤੇ ਹੋਏ ਮਨੁੱਖ ਨੂੰ, ਜਿਸ ਦੀ ਇਤਨੀ ਪਵਿੱਤਰ ਆਭਾ ਸੀ, ਜਿਹਦੀ ਆਭਾ ਪ੍ਰਤਿਭਾ ਸਾਰਿਆਂ ਨੂੰ ਪ੍ਰਭਾਵਿਤ ਕਰਦੀ, ਉਸ ਨੂੰ ਪ੍ਰਭਾਵਿਤ ਨਾ ਕਰ ਸਕੀ, ਉਹ ਜੜ ਬੁੱਧ ਸੀ। ਉਹਨੇ ਖਿੱਚ ਕੇ ਲੱਤ ਮਾਰੀ, ਗੱਲ ਵੀ ਕੱਢੀ। ਐਸਾ ਮਨੁੱਖ ਗਿਆਨ ਨਾਲ ਸਮਝਣ ਵਾਲਾ ਨਹੀਂ ਸੀ, ਯੁਕਤੀ ਨਾਲ ਸਮਝਣ ਵਾਲਾ ਨਹੀਂ ਸੀ, ਦਲੀਲਾਂ ਅਤੇ ਪ੍ਰਮਾਣਾਂ ਨਾਲ ਸਮਝਣ ਵਾਲਾ ਨਹੀਂ ਸੀ। ਇੱਥੇ ਤੇ ਤੋਪ ਚਾਹੀਦੀ ਸੀ, ਤੀਰ ਕਮਾਨ ਨਾਲ ਗੱਲ ਨਹੀਂ ਬਣਦੀ ਸੀ। ਇੱਥੇ ਤੇ ਤੋਪ ਚਾਹੀਦੀ ਸੀ, ਇੱਥੇ ਤਲਵਾਰ ਨਾਲ ਗੱਲ ਨਹੀਂ ਬਣਦੀ। ਜਹਾਂ ਦਿੱਧ ਕੋਟ ਤਹਾਂ ਕਰਾਂ ਮਾਤ ਤੋਪ ਸੰਗ, ਢਾਏ ਕੇ ਮੈਦਾਨ ਕੇ ਨ ਮਿਲੇ ਅਰ ਹਾਰਿਆ। ਇਹ ਉਹ ਲੋਕ ਅਕਸਰ ਇਹਨਾਂ ਗੱਲਾਂ ਤੋਂ ਇਨਕਾਰੀ ਹੋ ਜਾਂਦੇ ਨੇ, ਮਿਹਨਤ ਕਰਾਂ ਉਹ ਇਸ ਰਸਤੇ ਦੇ ਪਾਉਂਦੇ ਨਹੀਂ ਆਉਂਦੇ, ਉਹਨਾਂ ਨੂੰ ਕੋਈ ਬੋਧ ਨਹੀਂ ਆਉਂਦਾ। ਜੇ ਇਹਨਾਂ ਨੂੰ ਕਹੀਏ ਜਾ ਕੇ ਦੇਖ ਲਓ, ਫਿਰਿਆ ਹੋਇਆ ਮੰਦਰ ਤੇ ਅੱਜ ਵੀ ਮੌਜੂਦ ਹੈ, ਅੱਜ ਵੀ ਮੌਜੂਦ ਹੈ, ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ ਤੇ। ਬਹੁਤ ਪੁਰਾਣੀ ਗੱਲ, ਔਰੰਗਾਬਾਦ ਤੋਂ ਹਜ਼ੂਰ ਸਾਹਿਬ ਜਾ ਰਹੇ ਸੀ, ਨਾਲ ਬਾਬਾ ਬਲਵੰਤ ਸਿੰਘ ਨਿਰਵਲੇ ਸਨ। ਉਹ ਮੈਨੂੰ ਕਹਿਣ ਲੱਗੇ, ਮਸਕੀਨੀਆਂ ਗੱਲ ਸੁਣ, ਤੂੰ ਤਰਕ ਕਰਦਾ ਹੁੰਦਾ ਸੀ ਨਾ, ਮੱਕਾ ਨਹੀਂ ਫਿਰਿਆ, ਲੋਕਾਂ ਦੇ ਦਿਮਾਗ ਫਿਰਾਏ ਗੁਰੂ ਨਾਨਕ ਨੇ। ਮੈਂ ਕਿਹਾ ਹਾਂ, ਇਹਦੇ 'ਚ ਕੀ ਸੱਚਾਈ ਹੈ? ਬਿਲਕੁਲ ਪੂਰੀ ਸੱਚਾਈ ਹੈ ਇਹਦੇ 'ਚ, ਕੀ ਜੋ ਹੈ ਧੋਖੇ ਦੀ ਗੱਲ ਹੈ। ਤਰਕ ਬੁੱਧੀ ਸੀ ਮੇਰੀ ਬੜੀ ਪਰਵਰ। ਕਹਿਣ ਲੱਗੇ, ਹੁਣ ਤੈਨੂੰ ਇੱਕ ਮੰਦਰ ਦਿਖਾਉਂਦੇ ਹਾਂ ਫਿਰਿਆ ਹੋਇਆ। 40 ਮੀਲ ਉਰੇ ਉਸੇ ਹੀ ਰੋਡ ਦੇ ਉੱਤੇ ਇੱਕ ਔਂਡਾ ਨਾਮ ਦਾ ਕਸਬਾ ਆਉਂਦਾ, ਥੋੜ੍ਹਾ ਜਿਹਾ 2 ਕਿਲੋਮੀਟਰ ਅੰਦਰ ਜਾਣਾ ਪੈਂਦਾ। ਬੜਾ ਵੱਡਾ ਤੀਰਥ, ਬੜੀ ਭੀੜ ਸੀ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ। ਮੰਦਰ ਦਾ ਦਰਵਾਜ਼ਾ ਇਸ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ। ਫਿਰ ਦੀਆ ਨਾਮੇ ਕੋ ਦੇਵਰਾ, ਪੰਡੀਆਂ ਕੋ ਪਿਛਵਾੜ, ਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਇਹ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਉੱਥੇ ਕਲਾ ਵਰਤੀ, ਫਿਰ ਆ ਮੱਕਾ ਕਲਾ ਦਿਖਾਈ। ਹੁਣ ਮੈਂ ਫਿਰ ਅਰਜ਼ ਕਰਾਂ, ਦੋਹਾਂ ਮਨੁੱਖਾਂ ਦੇ ਹੱਥ 'ਚ ਗੁਟਕੇ ਨੇ, ਦੋਵੇਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਪਏ ਨੇ, ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਇਸ ਤਰ੍ਹਾਂ ਦਾ ਅੰਤਰ, ਬਾਬਾ ਅਤਰ ਸਿੰਘ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਬਾਕੀ ਲੋਕ ਵੀ ਕਰਦੇ ਨੇ, ਬਾਕੀ ਵੀ ਕੀਰਤਨ ਕਰਦੇ ਨੇ, ਬਾਬਾ ਅਤਰ ਸਿੰਘ ਵੀ ਕੀਰਤਨ ਕਰਦੇ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਂ ਜਿਨ੍ਹਾਂ ਦੇ ਨਾਲ ਰਿਹਾ ਉਹਨਾਂ ਦੀ ਇੱਕ ਹਕੀਕਤ ਵੀ ਬਿਆਨ ਕਰਾਂ ਮੈਂ ਤੁਹਾਨੂੰ। ਇੱਥੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ 1973 ਦੇ ਗੁਜ਼ਰ ਗਏ ਸਨ, ਸੁੱਤੇ ਸਦਾਏ ਸਨ, ਦਰਸ਼ਨ ਕਰਨ ਬਜ਼ੁਰਗ ਸਨ। ਕਟਕ ਦੀ ਗੱਲ ਅਤੇ ਸੰਤ ਪਿਆਰਾ ਸਿੰਘ ਦਾ ਕਿਧਰੇ ਫੋਨ ਆ ਗਿਆ ਜਗਨਨਾਥਪੁਰੀ ਤੋਂ, ਅਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿਣ ਲੱਗੇ ਗੱਡੀ ਲੈ ਜਾ। ਉਹਨਾਂ ਨੂੰ ਲਿਆ ਸਵੇਰ ਦਾ ਵਕਤ। ਮੈਂ ਕਿਹਾ ਬਾਬਾ ਜੀ ਤੁਸੀਂ 809 ਕਥਾ ਕਰਨੀ ਹੈ, ਕਥਾ ਤੋਂ ਬਾਅਦ ਚਲੇ ਜਾਵਾਂਗੇ ਸੁਣ। ਕਹਿੰਦੇ ਨਹੀਂ, 20 ਮੀਲ ਦੀ ਦੂਰੀ ਤਾਂ ਹੈ, ਕੀ ਹੈ, ਅੱਧੇ ਘੰਟੇ ਚਲਾ ਜਾਏਗਾ, ਅੱਧੇ ਘੰਟੇ 'ਚ ਆ ਜਾਏਗਾ, ਤੂੰ ਕਥਾ ਸੁਣ ਲਏਗਾ। ਸਤ ਬਚਨ ਕਹਿ ਕੇ ਮੈਂ ਚਲਾ ਤਾਂ ਗਿਆ। ਅੱਗੋਂ ਬਾਬਾ ਪਿਆਰਾ ਸਿੰਘ ਦੀ ਤਿਆਰੀ ਨਹੀਂ ਸੀ, ਉਹ ਇਸ਼ਨਾਨ ਪਾਨ ਕਰਕੇ ਨਿਤਨੇਮ ਦੇ 'ਚ ਲੱਗੇ ਹੋਏ ਸਨ। ਕਹਿਣ ਲੱਗੇ ਮਸਕੀਨ ਜੀ, ਮੈਂ ਸਾਰਾ ਸਮਾਨ ਪੈਕ ਕਰਨਾ, ਨਿਤਨੇਮ ਵੀ ਕਰਨਾ, ਮੈਂ ਉਂਝ ਨਹੀਂ ਚੱਲਣਾ, ਤਾਂ ਮੈਨੂੰ ਰੁਕਣਾ ਪਿਆ। ਉਹ 9 ਵਜੇ ਬੜੀ ਮੁਸ਼ਕਿਲ ਨਾਲ ਚੱਲੇ, ਕਥਾ ਹੋ ਚੁੱਕੀ, ਸਿੱਧਾ ਮੈਂ ਕਮਰੇ 'ਚ ਗਿਆ ਅਤੇ ਮੈਂ ਪੁੱਛ ਲਿਆ ਵਾਪਸੀ 'ਤੇ ਪਹੁੰਚ ਕੇ। ਮੈਂ ਕਿਹਾ ਬਾਬਾ ਜੀ ਕਥਾ ਕਰ ਆਏ। ਕਹਿਣ ਲੱਗੇ ਮਸਕੀਨੀਆਂ ਖੱਪ ਕੇ ਆ ਗਏ, ਖੱਪ ਕੇ। ਇਹ ਵੀ ਮੈਂ ਪਹਿਲੀ ਦਫਾ ਸ਼ਬਦ ਸੁਣੇ। ਮੈਂ ਖੱਪ ਕੇ, ਕਥਾ ਨੂੰ ਖੱਪਣਾ ਕਹਿੰਦੇ ਨੇ, ਕਿਉਂਕਿ 84 ਸਾਲ ਦੇ ਹੋ ਗਏ ਸਨ ਅਤੇ ਮੈਂ ਸੋਚਿਆ ਹੁਣ ਉਮਰ ਵਡੇਰੀ ਹੋ ਗਈ ਹੈ ਅਤੇ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਨੇ। ਮੇਰੇ ਮਨ ਵਿੱਚ ਇਹ ਘਿਰਣਾ ਪੈਦਾ ਹੋ ਗਈ, ਵਡੇਰੀ ਉਮਰ ਹੋ ਗਈ ਹੈ, ਐਵੇਂ ਗੱਲਾਂ ਕਰਨ ਲੱਗ ਪਏ ਨੇ ਫਜ਼ੂਲ। ਖੱਪ ਕੇ ਆ ਗਿਆ, ਮੈਨੂੰ ਕਹਿਣ ਲੱਗੇ ਤੂੰ ਸਮਝਿਆ ਨਹੀਂ, ਕਥਾ ਹੋ ਜਾਏ ਤਾਂ ਬੰਦਗੀ ਹੈ, ਕਰਨੀ ਪੈ ਜਾਏ ਤਾਂ ਖੱਪਣਾ ਹੀ ਹੈ, ਖੱਪਣਾ ਹੀ ਹੈ। ਅੱਜ ਆਪਣਾ ਮਨ ਸੰਤ ਪਿਆਰਾ ਸਿੰਘ ਸੀ ਤੂੰ ਲੈਣ ਗਿਆ, ਸਾਡਾ ਮਨ ਜੁੜਿਆ ਨਹੀਂ, ਤੂੰ ਖੱਪਦੇ ਹੀ ਰਹਿਆਂ ਘੰਟਾ, ਕਥਾ ਨਹੀਂ ਹੋਈ, ਬੰਦਗੀ ਨਹੀਂ ਹੋਈ। ਤਾਂ ਹੁਣ ਮੈਨੂੰ ਤੁਸੀਂ ਕਹਿਣ ਦੇਣਾ, ਹੋ ਜਾਏ ਕੀਰਤਨ ਅਤੇ ਬੰਦਗੀ ਹੈ, ਕਰਨਾ ਪੈ ਜਾਏ ਤਾਂ ਖੱਪਣਾ ਹੀ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੋ ਜਾਏ ਪਾਠ ਅਤੇ ਬੰਦਗੀ ਹੈ, ਨਹੀਂ ਤਾਂ ਖੱਪਣਾ ਹੀ ਹੈ, ਕੁਛ ਵੀ ਨਹੀਂ ਹੈ। ਝੁਕ ਜਾਏ ਸਿਰ, ਟਿਕ ਜਾਏ ਮੱਥਾ, ਅਤੇ ਬੰਦਗੀ ਹੈ, ਨਹੀਂ ਤਾਂ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸਦੇ ਜਾ, ਨਹੀਂ ਤਾਂ ਕੁਛ ਵੀ ਨਹੀਂ, ਖੱਪਣਾ ਹੀ ਹੈ। ਬੰਦਗੀ ਕਦੀ ਕਦੀ ਆਉਂਦੀ ਹੈ, ਖੱਪਣਾ ਰੋਜ਼ ਆਉਂਦਾ ਹੈ, ਕੋਈ ਪਾਠ ਦੇ 'ਚ, ਕੀਰਤਨ ਦੇ 'ਚ, ਕਥਾ ਦੇ 'ਚ, ਸੇਵਾ ਦੇ 'ਚ, ਦਾਨ ਦੇ 'ਚ, ਪੁੰਨ ਦੇ 'ਚ, ਮੱਥਾ ਟੇਕਣ ਦੇ 'ਚ, ਖੱਪਣਾ ਤਾਂ ਰੋਜ਼ ਆਉਂਦਾ ਹੈ, ਬੰਦਗੀ ਕਦੀ ਕਦੀ ਆਉਂਦੀ ਹੈ, ਕਦੀ ਕਦੀ ਆਉਂਦੀ ਹੈ। ਮੈਂ ਫਿਰ ਇਸ ਦਲੀਲ ਨੂੰ ਸਾਹਮਣੇ ਰੱਖੇ ਅਤੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਇੱਕ ਮਨੁੱਖ ਦੇ ਹੱਥ 'ਚ ਦੀਵ ਹੈ, ਤੇਲ ਨਾਲ ਭਰਿਆ ਹੋਇਆ, ਵੱਟ ਵੀ ਹੈ। ਦੂਜੇ ਮਨੁੱਖ ਦੇ ਹੱਥ ਦੇ 'ਚ ਵੀ ਦੀਵ ਹੈ, ਭਰਿਆ ਹੋਇਆ ਤੇਲ ਦਾ, ਵੱਟ ਵੀ ਹੈ, ਪਰ ਇੱਕ ਦੀਪਕ ਜਲਿਆ ਹੋਇਆ, ਇੱਕ ਬੁਝਿਆ। ਕੋਈ ਵਜ਼ਨ ਕਰੇਗਾ ਤਾਂ ਬਰਾਬਰ ਨਹੀਂ, ਕਿਉਂਕਿ ਸਮ ਤੇਲ ਹੈ, ਉਤਨਾ ਹੀ ਤੇਲ ਹੈ ਦੋਵਾਂ ਚ। ਦੀਵੇ ਦਾ ਵਜ਼ਨ ਵੀ ਇੱਕੋ ਹੀ ਹੈ, ਵੱਟ ਦਾ ਵਜ਼ਨ ਵੀ ਇੱਕੋ ਹੀ। ਵਜ਼ਨ ਕਰਕੇ ਤੋਲ ਕਰਕੇ ਤੋਲਾਂਗੇ, ਦੋਵੇਂ ਦੀਵੇ ਬਰਾਬਰ ਨੇ, ਫਿਰ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ, ਇੱਕ ਬੁਝਿਆ ਹੋਇਆ। ਉਹ ਜਿਹੜੀ ਰੋਸ਼ਨੀ, ਉਹਦਾ ਕੋਈ ਵਜ਼ਨ ਨਹੀਂ ਆਉਂਦਾ, ਰੋਸ਼ਨੀ ਵਜ਼ਨ ਨਹੀਂ ਵਧਾਏਗੀ। ਜੇ ਕੋਈ ਆਖੇ ਹੁਣ ਜਲਦੇ ਦੀਵੇ ਦਾ ਵਜ਼ਨ ਜ਼ਿਆਦਾ ਹੋ ਜਾਏਗਾ, ਨਹੀਂ, ਰੋਸ਼ਨੀ ਦਾ ਕੋਈ ਵਜ਼ਨ ਨਹੀਂ ਹੈ। ਇੱਕ ਦਾ ਤੇ ਹਿਰਦਾ ਭਾਵਨਾ ਨਾਲ ਭਰਿਆ ਹੋਇਆ, ਸ਼ਰਧਾ ਨਾਲ ਭਰਿਆ ਹੋਇਆ, ਪ੍ਰੇਮ ਨਾਲ ਭਰਿਆ ਹੋਇਆ, ਪਾਠ ਕਰ ਰਿਹਾ, ਤੇ ਇੱਕ ਬੱਧਾ ਚੱਟੀ ਕਰ ਰਿਹਾ। ਬਾਹਰੋਂ ਤੇ ਕੁਝ ਫਰਕ ਨਹੀਂ ਲੱਗੇਗਾ, ਦੋਵੇਂ ਕਰਦੇ ਪਏ। ਪਰ ਮੈਂ ਅਰਜ਼ ਕਰਾਂ, ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਥੋੜਾ ਅੰਤਰਾ ਨਹੀਂ, ਦੋ ਚਾਰ ਕਦਮਾਂ ਦਾ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਇੱਕ ਪਾਠ ਕਰ ਰਿਹਾ, ਪਾਠ ਦਾ ਰੂਪ ਹੋ ਰਿਹਾ, ਇੱਕ ਪਾਠ ਕਰ ਰਿਹਾ, ਦੂਰ ਦਾ ਵੀ ਸੰਬੰਧ ਨਹੀਂ ਉਹਦਾ, ਕਰਦੇ ਦੋਵੇਂ ਹੀ ਪਏ। ਜਿਹੜਾ ਪਾਠ ਕਰ ਰਿਹਾ ਤੇ ਪਾਠ ਦਾ ਰੂਪ ਹੋ ਗਿਆ, ਇਹਨੇ ਲਕਸ਼ ਰੱਖਿਆ, ਇਹਨੇ ਸਮਝਿਆ, ਜਾਣਿਆ। ਜਿਹੜਾ ਪਾਠ ਕਰਦਿਆਂ ਪਾਠ ਦਾ ਰੂਪ ਹੀ ਨਹੀਂ ਹੋਇਆ, ਕੀਰਤਨ ਕਰਦਿਆਂ ਕੀਰਤਨ ਦਾ ਰੂਪ ਹੀ ਨਹੀਂ ਹੋਇਆ, ਬਾਣੀ ਪੜ੍ਹਦਿਆਂ ਹੋਇਆ ਬਾਣੀ ਦਾ ਰੂਪ ਨਹੀਂ ਹੋਇਆ, ਅਜੇ ਇਹ ਦੀਪਕ ਜਲਿਆ ਨਹੀਂ ਹੈ, ਬੁਝਿਆ ਹੋਇਆ। ਬਾਹਰੋਂ ਦੇਖਾਂਗੇ ਕੋਈ ਫਰਕ ਨਹੀਂ, ਦੋਵੇਂ ਪੜ੍ਹਦੇ ਪਏ ਨੇ, ਪਰ ਆਂਤਰਿਕ ਦ੍ਰਿਸ਼ ਨਾਲ ਦੇਖਾਂਗੇ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਇੱਕ ਦੇ ਕੋਲ ਸੋਝ ਬੋਝ ਹੈ, ਇੱਕ ਦੇ ਕੋਲ ਨਹੀਂ ਹੈ। ਮਹਾਰਾਜ ਅੱਜ ਦੇ ਵਾਕ ਵਿੱਚ ਕਹਿੰਦੇ ਨੇ, ਮੌਨਕ ਬਿਨ ਬੋਝੇ ਬਿਰਥਾ ਆਇਆ, ਸਮਝ ਹੀ ਨਹੀਂ, ਜੀਵਨ ਦੇ ਲਕਸ਼ ਦਾ ਪਤਾ ਹੀ ਨਹੀਂ। ਵਿਅਰਥ ਇਸਦਾ ਜਨਮ ਹੈ, ਵਿਅਰਥ ਇਸਦਾ ਜੀਵਨ ਹੈ, ਵਿਅਰਥ ਹੀ ਇਸਦਾ ਮਰਨ ਹੈ। ਇਹਦੀ ਜ਼ਿੰਦਗੀ ਸਾਰੀ ਅਕਾਰਤ ਚਲੀ ਗਈ, ਅਜਾਈ ਚਲੀ ਗਈ। ਲੜੀਵਾਰ ਇਹ ਸਾਰਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਆਪ ਸਰਵਨ ਕਰੋ ਤੇ ਦਾਸ ਤੁਹਾਡੇ ਸਾਹਮਣੇ ਅੱਖਰੀ ਅਰਥ ਰੱਖੇ। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਨਾਨਕ। ਬਿਨਾਂ ਸਮਝ ਤੋਂ, ਬਿਨਾਂ ਬੋਝ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਲਕਸ਼ ਤੋਂ ਜਿਸਦਾ ਆਵਣਾ ਹੋਇਆ ਹੈ ਸੰਸਾਰ ਵਿੱਚ ਤੇ ਜੀਵਣਾ ਹੋ ਰਿਹਾ ਹੈ ਸੰਸਾਰ ਵਿੱਚ, ਮਹਾਰਾਜ ਕਹਿੰਦੇ ਨੇ ਵਿਅਰਥ ਹੈ, ਫਿਜ਼ੂਲ ਹੈ, ਵਿਅਰਥ ਹੈ। ਹਾਂਜੀ, ਉਸਦਾ ਜੀਵਣਾ, ਉਸਦੇ ਸਾਰੇ ਕਰਮ, ਉਹਦਾ ਸਾਰਾ ਉਦਮ ਇੰਜ ਹੋਵੇਗਾ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ, ਸੋਹਣੇ ਸੋਹਣੇ ਕੱਪੜੇ ਪਾਏ ਜਾ ਰਹੇ ਹਨ, ਨਵੀਆਂ ਤੋਂ ਨਵੀਆਂ ਛਾਲਾਂ ਪਾਈਆਂ ਜਾ ਰਹੀਆਂ ਨੇ, ਉੱਪਰ ਬੜਾ ਸ਼ਿੰਗਾਰ ਕੀਤਾ ਜਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ, ਯੂਰਪ ਦੇ ਦੇਸ਼ਾਂ ਵਿੱਚ ਮੁਰਦਿਆਂ ਨੂੰ ਸ਼ਿੰਗਾਰਨ ਦੀ ਬਹੁਤ ਵੱਡੀ ਕਲਾ ਪ੍ਰਗਟ ਹੋਈ ਹੈ ਔਰ ਇੱਕ ਬਹੁਤ ਵੱਡੀ ਇੰਡਸਟਰੀ ਹੈ। ਕਿਉਂ? ਹਰ ਮੁਰਦੇ ਨੂੰ ਸ਼ਿੰਗਾਰਨਾ ਪੈਂਦਾ। ਕਿਉਂ? ਹਰ ਮੁਰਦੇ ਨੂੰ ਉਸੇ ਦਿਨ ਦਾਸ ਸਤਿਕਾਰ ਕਰਨ ਦੀ ਡੇਟ ਨਹੀਂ ਮਿਲਦੀ। ਕਿਸੇ ਨੂੰ 5 ਦਿਨ ਰੱਖਣਾ ਪੈਂਦਾ, 10 ਦਿਨ ਰੱਖਣਾ ਪੈਂਦਾ, 20 ਦਿਨ ਰੱਖਣਾ ਪੈਂਦਾ, ਗੌਰਮੈਂਟ ਦੀ ਤਰਫੋਂ ਡੇਟ ਮਿਲਦੀ ਹੈ। ਤਾਂ ਇਤਨੇ ਦਿਨ ਮੁਰਦਾ ਰੱਖਣਾ ਪੈਂਦਾ, ਉਹਨੂੰ ਸ਼ਿੰਗਾਰ ਦੇਣਾ, ਉਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਕੈਮੀਕਲਸ ਪਾਉਂਦੇ ਨੇ, ਉਹ ਚਿਹਰਾ ਮੁਰਝਾਉਂਦਾ ਨਹੀਂ ਹੈ, ਐਸਾ ਸ਼ਿੰਗਾਰ ਕਰਦੇ ਨੇ। ਦੂਰ ਕਿਉਂ ਜਾਓ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਉਹਨਾਂ ਦੇ ਕੋਈ ਰਿਸ਼ਤੇਦਾਰ ਗੁਜ਼ਰ ਗਏ ਸਨ ਜਰਮਨੀ ਦੇ, ਬਹੁਤ ਪੁਰਾਣੀ ਗੱਲ ਹੈ। ਕਥਾ ਤੋਂ ਬਾਅਦ ਮੈਨੂੰ ਕਹਿਣ ਲੱਗੇ, ਮੈਨੂੰ ਜਾਣਾ ਪਏਗਾ ਬੇਗੋਵਾਲ, ਉਧਰ ਹੀ ਸਨ ਕਿਧਰੇ। ਕਹਿਣਗੇ ਇਸ ਤਰ੍ਹਾਂ ਦੇ ਸਾਡੇ ਸੱਜਣ ਮਿੱਤਰ ਗੁਜ਼ਰ ਗਏ ਨੇ, ਰਿਸ਼ਤੇਦਾਰ ਸਨ, ਅਤੇ ਉਹਨਾਂ ਦੀ ਲਾਸ਼ ਆਈ ਹੈ। ਮੈਂ ਕਦੋਂ ਗੁਜ਼ਰੇ ਸਨ? ਕਹਿਣ ਲੱਗੇ 3 ਮਹੀਨੇ ਪਹਿਲੇ ਗੁਜ਼ਰੇ ਸਨ। ਲਾਸ਼ 3 ਮਹੀਨਿਆਂ ਤੋਂ ਬਾਅਦ ਆਈ। ਮੈਂ ਕਿਹਾ ਸਿੰਘ ਸਾਹਿਬ ਜੀ ਬਜ਼ੁਰਗਵਾਰ ਮੈਂ ਵੀ ਨਾਲ ਚੱਲਣਾ, ਮੈਨੂੰ ਨਾਲ ਲੈ ਗਏ ਅਤੇ ਅੰਦਰੋਂ ਮੈਂ

0: ਥਾਈਲੈਂਡ ਦੇ ਵਿੱਚ, ਇੱਧਰ ਚੀਨ ਦੇ ਇਲਾਕੇ 'ਚ ਵੀ, ਹਾਂਗਕਾਂਗ ਦੇ 'ਚ। ਚੀਨੀ ਲੋਕ ਮੁਰਦਿਆਂ ਨੂੰ ਕਈ ਕਈ ਦਿਨ ਘਰ ਰੱਖਦੇ ਨੇ, ਵਿਆਹ ਸ਼ਾਦੀ 'ਤੇ ਉਹਨਾਂ ਦਾ ਖਰਚਾ ਨਹੀਂ ਹੈ, ਹੋਰ ਕਿਸੇ ਸਮਾਗਮ 'ਤੇ ਉਹਨਾਂ ਦਾ ਖਰਚਾ ਨਹੀਂ ਹੈ, ਮਰਗ 'ਤੇ ਬਹੁਤ ਖਰਚਾ ਹੈ। ਕਿਉਂਕਿ ਜਿਤਨੇ ਦਿਨ ਮੁਰਦੇ ਨੂੰ ਰੱਖਣਾ ਪੈਂਦਾ, ਬਰਾਦਰੀ ਨੂੰ ਲੰਗਰ ਛਕਾਉਣਾ ਪੈਂਦਾ, ਪਾਠ ਪੂਜਾ ਤਾਂ ਕਰਦੇ ਨੇ, ਪਰ ਗਜ਼ਬ ਦੀ ਗੱਲ ਹੈ, ਮਨੋਰੰਜਨ ਵੀ ਕਰਦੇ ਨੇ, ਗੀਤ ਵੀ ਗਾਉਂਦੇ ਨੇ, ਨੱਚਦੇ ਅਤੇ ਟੱਪਦੇ ਵੀ ਨੇ। ਮੈਂ ਤਾਂ ਦੇਖ ਕੇ ਦੰਗ ਰਹਿ ਗਿਆ ਥਾਈਲੈਂਡ ਦੇ ਵਿੱਚ। ਉੱਥੇ ਵੀ ਮੇਰਾ ਸ਼ੌਕ ਹੋਇਆ ਕਿ ਸੱਜਣ ਨੂੰ ਮੈਂ ਕਿਹਾ ਮੁਰਦਾ ਮੈਂ ਦੇਖਣਾ, ਮੈਨੂੰ ਨੇੜੇ ਲੈ ਜਾਣਗੇ। ਉਹਨਾਂ ਨੇ ਪਰਿਵਾਰ ਵਾਲਿਆਂ ਤੋਂ ਇਜਾਜ਼ਤ ਮੰਗੀ, ਇਹ ਸਾਡਾ ਪ੍ਰੀਸਟ ਹੈ, ਮਿਸ਼ਨਰੀ ਹੈ, ਆਇਆ ਆ ਵੇਖਣਾ ਚਾਹੁੰਦਾ। ਕਹਿੰਦੇ ਖੂ ਵੇਖੋ, ਮੈਨੂੰ ਇੰਝ ਲੱਗੇ ਜਿਵੇਂ ਸੁੱਤਾ ਪਿਆ। ਮੁਰਦਿਆਂ ਨੂੰ ਸ਼ਿੰਗਾਰਨ ਦੀ ਕਲਾ ਪ੍ਰਗਟ ਹੋਈ ਹੈ ਅੱਜ ਦੇ ਸਮੇਂ। ਦੋ ਦੋ ਚਾਰ ਚਾਰ ਮਹੀਨੇ ਲਾਸ਼ ਇੰਝ ਲੱਗਦੀ ਹੈ ਜਿਵੇਂ ਸੁੱਤਾ ਪਿਆ ਹੋਵੇ। ਮਹਾਰਾਜ ਕਹਿੰਦੇ ਨੇ ਖਾ ਰਿਹਾ, ਪੀ ਰਿਹਾ, ਹੰਡਾ ਰਿਹਾ, ਕੰਮ ਕਰ ਰਿਹਾ, ਸਭ ਕੁਝ ਕਰ ਰਿਹਾ, ਅਤੇ ਜੇ ਜੀਵਨ ਦਾ ਲਕਸ਼ ਇਸਨੇ ਪਰਮਾਤਮਾ ਨਹੀਂ ਰੱਖਿਆ, ਤਾਂ ਇਹ ਸਾਰੇ ਅਡੰਬਰ ਇਸਦੇ ਇੰਝ ਨੇ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ, ਜਿਵੇਂ ਮੁਰਦੇ ਦੇ ਉੱਤੇ ਕੱਪੜੇ ਪਾਏ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ ਸਾਰੇ ਦਾ ਸਾਰਾ ਮ੍ਰਿਤਕ ਸ਼ਿੰਗਾਰ ਹੋਵੇਗਾ, ਨਾਮ ਬਿਨਾਂ ਜੇ ਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਹਾਂਜੀ,
1: ਹਾਏ ਹਾਏ ਤ੍ਰਿਪਨੂ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ।
0: ਇਹ ਤੇ ਠੀਕ ਹੈ, ਧਨ ਬਿਨਾਂ ਮਿਹਨਤ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾਂ ਉਦਮ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾਂ ਘਾਲਣਾ ਤੋਂ ਪ੍ਰਾਪਤ ਨਹੀਂ ਹੁੰਦਾ। ਚਾਹੇ ਧਨ ਹੈ ਅਤੇ ਚਾਹੇ ਧਰਮ ਹੈ, ਘਾਲਣਾ ਤੇ ਘਾਲਣੀ ਪੈਂਦੀ ਹੈ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਘਾਲ, ਘਾਲਣਾ ਧਰਮ ਵਾਸਤੇ ਵੀ ਘਾਲਣੀ ਪੈਂਦੀ ਹੈ, ਘਾਲਣਾ ਧਨ ਵਾਸਤੇ ਵੀ ਘਾਲਣੀ ਪੈਂਦੀ। ਕੁਛ ਨਾ ਕੁਛ ਉੱਦਮ ਕਰਨਾ ਪੈਂਦਾ ਹੈ, ਉਪਰਾਲਾ ਕਰਨਾ ਪੈਂਦਾ ਹੈ, ਕਿਧਰੇ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ। ਸਾਹਿਬ ਕਹਿੰਦੇ ਨੇ ਬੜੀ ਮਿਹਨਤ ਨਾਲ, ਬੜੇ ਉੱਦਮ ਨਾਲ, ਬੜੇ ਭੱਜ ਦੌੜ ਦੇ ਨਾਲ ਇਹਨੇ ਧਨ ਇਕੱਠਾ ਕੀਤਾ ਹੈ, ਧਨ ਇਕੱਠਾ ਕੀਤਾ ਹੈ। ਅਗਲੀ ਪੰਕਤੀ, ਹਾਂਜੀ।
1: ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ।
0: ਪਰ ਉਸ ਧਨ ਦੇ ਚੋਂ ਦਸਮੰਦ ਤੇ ਕੱਢਿਆ ਹੀ ਨਹੀਂ, ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ। ਸੁਮੇ ਧਨ ਰਾ ਖਨ ਕੋ ਦਿਆ, ਨਾ ਆਪਣੇ ਸੁੱਖ ਤੇ ਖਰਚ ਕਰਦਾ, ਨਾ ਪਰਿਵਾਰ ਦੇ ਸੁੱਖ ਤੇ, ਨਾ ਦਾਨ ਪੁੰਨ ਕਰਦਾ। ਬੜਾ ਸ਼ੌਮ, ਬੜਾ ਸ਼ੌਮ। ਇਹ ਇਸ ਤਰ੍ਹਾਂ ਹੋਇਆ ਜਿਵੇਂ ਬਿਗਾਰੀ ਦੇ ਸਿਰ ਦੇ ਉੱਤੇ ਸੋਨੇ ਦੀਆਂ ਮੋਹਰਾਂ ਦੀਆਂ ਪੰਡਾਂ ਰੱਖ ਦਿੱਤੀਆਂ। ਪੁਰਾਣੇ ਜ਼ਮਾਨੇ 'ਚ ਬਿਗਾਰ ਤੋਂ ਕੰਮ ਲੈਂਦੇ ਸਨ, ਬਿਗਾਰ ਦੇਣਾ ਕੱਖ ਵੀ ਨਹੀਂ ਤਾਂ ਅਗਲੇ ਕੋਲ ਮਜ਼ਦੂਰੀ ਕਰਾ ਲੈਣੀ ਹੈ, ਫਿਰ ਉਹ ਰੋਟੀ ਦੇਣੀ ਹੈ। ਕਿਤਨੇ ਕਿਲੇ, ਕਿਤਨੇ ਮਹਿਲ, ਰਾਜ ਮਹਿਲ ਬੇਗਾਰੀ ਨਾਲ ਬਣਾਏ ਗਏ। ਸਿਰ ਤੇ ਭਾਰ ਚੁੱਕੇ ਹੋਇਆ, ਮਿਲਣਾ ਕੱਖ ਵੀ ਨਹੀਂ, ਉਹਨਾਂ ਵਿੱਚ ਇੱਕ ਦਮੜੀ ਵੀ ਨਹੀਂ ਮਿਲੇਗੀ, ਭਾਵੇਂ ਲੱਖਾਂ ਦੀਆਂ ਮੋਹਰਾਂ ਸਿਰ ਤੇ ਚੁੱਕੀਆਂ ਹੋਈਆਂ ਨੇ। ਭਾਵੇਂ ਧਾਏ ਦਾਏ ਭਟਕ ਭਟਕ ਕੇ, ਮਿਹਨਤ ਕਰਕੇ, ਗਾਲਣਾ ਗਾਲ ਗਾਲ ਕੇ ਬੜਾ ਧਨ ਇਕੱਠਾ ਕੀਤਾ ਹੈ, ਨਾ ਆਪਣੇ ਸੁੱਖ ਵਾਸਤੇ ਖਰਚ ਕਰਦਾ ਹੈ, ਨਾ ਪਰਿਵਾਰ ਦੇ ਸੁੱਖ ਵਾਸਤੇ ਖਰਚ ਕਰਦਾ ਹੈ, ਅਤੇ ਨਾ ਦਾਨ ਕਰਦਾ, ਨਾ ਪੁੰਨ ਕਰਦਾ। ਇਹ ਤਾਂ ਸਾਰਾ ਧਨ ਸ਼ੋਮ ਦਾ ਇੰਝ ਹੈ ਜਿਵੇਂ ਬਿਗਾਰੀ ਨੇ ਬਿਗਾਰ ਕੀਤੀ ਹੋਵੇ। ਬੋਝ ਤੇ ਚੁੱਕਿਆ, ਮਿਲਿਆ ਕੱਖ ਵੀ ਨਹੀਂ, ਇਹ ਫਿਜ਼ੂਲ ਦੀ ਜੋ ਹੈ ਮਜ਼ਦੂਰੀ ਕਰਦਾ ਰਿਹਾ। ਕਬੀਰ ਨੇ ਧਨ ਦੇ ਤਿੰਨ ਰੂਪ ਬਿਆਨ ਕੀਤੇ ਨੇ, ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਜ ਜਗਤ ਸਿਉ ਸੋਤੀ। ਇਹ ਧਨ ਕਿਰਪਨ ਸ਼ੂਮ ਬੰਦੇ ਦੀ ਧੀ ਹੈ, ਸੰਸਾਰੀ ਦੀ ਪਤਨੀ ਹੈ, ਭਗਤਾਂ ਦੀ ਦਾਸੀ ਹੈ। ਤਿੰਨ ਰੂਪ ਬਿਆਨ ਕੀਤੇ, ਇਹ ਦਾਸੀ ਹੈ, ਇਹ ਪਤਨੀ ਹੈ, ਇਹ ਧੀ ਹੈ। ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਾਂ ਜਗਤ ਸਿਉ ਸੋਤੀ। ਸੇਵਕ ਜੋ ਪ੍ਰਭੂ ਦੇ ਸੇਵਕ ਨੇ, ਇਹਨੂੰ ਲੋੜ ਮਾਤਰ ਵਰਤਦੇ ਨੇ, ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਪਰ ਆਮ

0: ਸੰਸਾਰੀ ਇਸ ਤੋਂ ਸੰਸਾਰ ਦੇ ਰੰਗ ਤਮਾਸ਼ੇ ਰੰਗ ਰਲੀਆਂ ਮਾਰਨਾ ਚਾਹੁੰਦੇ ਨੇ। ਧਨ ਤੋਂ ਬਿਨਾਂ ਜੂਆ ਨਹੀਂ ਖੇਡਿਆ ਜਾ ਸਕਦਾ, ਧਨ ਤੋਂ ਬਿਨਾਂ ਸ਼ਰਾਬ ਨਹੀਂ ਪੀਤੀ ਜਾ ਸਕਦੀ, ਧਨ ਤੋਂ ਬਿਨਾਂ ਵੈਸ਼ਿਆਲੇ ਨਹੀਂ ਜਾਇਆ ਜਾ ਸਕਦਾ। ਸਾਰੇ ਵਿਭਿਚਾਰ ਦੁਰਾਚਾਰ ਧਨ ਦੇ ਆਸਰੇ ਤੇ ਚੱਲਦੇ, ਪਰ ਜਿਹੜਾ ਕਿਰਪਨ ਹੈ ਉਹਦੀ ਬਿਲਕੁਲ ਵਰਤੋਂ ਨਹੀਂ ਕਰਦਾ, ਛੁਪਾ ਕੇ ਰੱਖਦਾ। ਕਿਰਪਨ ਸ਼ੂਮ, ਕਬੀਰ ਦੂਜਾ ਰੂਪ ਵੀ ਬਿਆਨ ਕਰਦੇ ਨੇ, ਸ਼ੂਮ ਬੰਦਾ ਧਨ ਦਾ ਚੌਕੀਦਾਰ ਹੈ। ਸ਼ੂਮੇ ਧਨ ਰਾਖਨ ਕੋ ਦਿਆ, ਰਖਵਾਲਾ ਹੈ, ਮੁਗਧ ਕਹੇ ਧਨ ਮੇਰਾ। ਇਹ ਤੇ ਸ਼ੂਮ ਬੰਦਾ ਧਨ ਦਾ ਰਖਵਾਲਾ ਹੈ, ਚੌਕੀਦਾਰ ਹੈ, ਨਾ ਖੁਦ ਸੁਖ ਲੈਂਦਾ ਨਾ ਦੂਜੇ ਨੂੰ ਜੋ ਹੈ ਸੁਖ ਦਿੰਦਾ। ਧਾਨ ਗਾਵਨਾ ਕਰਕੇ, ਮਿਹਨਤ ਕਰਕੇ, ਗਾਲਨਾ ਗਾਲ ਕੇ ਧਨ ਤੇ ਕਮਾਇਆ, ਤੇ ਧਨ ਦਾ ਲਕਸ਼ ਇਹ ਸੀ ਦਾਨ ਪੁੰਨ ਕਰਨਾ ਤੇ ਸੰਸਾਰ ਦੇ ਸੁਖ ਲੈਣੇ, ਇਹ ਤੇ ਉਸਨੇ ਕੀਤਾ ਨਹੀਂ। ਐਵੇਂ ਬਿਨਾਂ ਪ੍ਰਯੋਜਨ ਤੋਂ, ਬਿਨਾਂ ਮਕਸਦ ਤੋਂ, ਬਿਨਾਂ ਮੰਜ਼ਿਲ ਰੱਖਿਆ, ਇਹ ਸਾਰੀ ਇਸਨੇ ਮਿਹਨਤ ਕੀਤੀ, ਅਜਾਈ ਗਈ, ਫਿਜ਼ੂਲ ਗਈ। ਹਾਂਜੀ,
1: ਪਰ ਆਭਰਨ ਸਵਾਰੀ ਸਿੱਜਾ, ਕਾਮਨ ਥਾਟ ਬਣਾਇਆ।
0: ਸੁਹਾਗਣ ਇਸਤਰੀ ਨੇ ਆਪਣੇ ਤਨ ਨੂੰ ਗਹਿਣਿਆਂ ਨਾਲ ਸਜਾਇਆ, ਵਸਤਰਾਂ ਨਾਲ ਸਜਾਇਆ, ਹਰ ਤਰ੍ਹਾਂ ਦਾ ਸ਼ਿੰਗਾਰ ਕੀਤਾ, ਪੂਰਾ ਅਡੰਬਰ ਸਾਜਿਆ। ਹਾਂਜੀ,
1: ਸੰਗ ਨਾ ਪਾਇਓ ਆਪਣੇ ਭਰਤੇ, ਪੇਟ ਪੇਟ ਦੁੱਖ ਪਾਇਆ।
0: ਪਰ ਕੋਲ ਭਰਤਾ ਹੈ ਨਹੀਂ, ਪਤੀ ਹੈ ਨਹੀਂ, ਸਾਰਾ ਸ਼ਿੰਗਾਰ ਸਾਰਾ ਅਡੰਬਰ ਬੋਝ ਬਣ ਗਿਆ, ਬਾਹਰ ਬਣ ਗਿਆ। ਇਹਨੂੰ ਕਬੀਰ ਨੇ ਇੱਕ ਹੋਰ ਰੂਪ ਦੇ ਵਿੱਚ ਵੀ ਬਿਆਨ ਕੀਤਾ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ।

0: ਮੈਨੂੰ ਕਹਿਣ ਦੇਣਾ, ਕਿਸੇ ਦਾ ਪਾਠ ਕਰਨਾ, ਪਾਠ ਕਰਨਾ ਹੋਵੇਗਾ ਬੰਦਗੀ ਹੋਵੇਗੀ, ਕਿਸੇ ਦਾ ਪਾਠ ਕਰਨਾ ਭਟਕਣਾ ਹੋਵੇਗਾ, ਕੁਛ ਵੀ ਨਹੀਂ ਹੋਵੇਗਾ। ਕਿਸੇ ਦੇ ਧਾਰਮਿਕ ਕਰਮ ਬੰਦਗੀ ਹੋਣਗੇ, ਕਿਸੇ ਦੇ ਧਾਰਮਿਕ ਕਰਮ ਸਿਵਾਏ ਬੇਗਾਰੀ ਕੰਮ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੋਵੇਗਾ। ਫੋਕੇ ਕਰਮ ਕਾਂਡ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੋਵੇਗਾ। ਸਤਸੰਗ ਵਿੱਚ ਭਾਵਨਾ ਨਾਲ ਜੋ ਆਉਂਦਾ ਹੈ, ਭਰੋਸੇ ਨਾਲ ਜੋ ਆਉਂਦਾ ਹੈ, ਅੰਦਰ ਲਗਨ ਰੱਖਦਾ ਹੈ, ਹੇ ਪ੍ਰਭੂ ਤੇਰਾ ਮਿਲਣਾ ਹੋਵੇ, ਉਡੀਨੀ ਉਡੀਨੀ ਕਬ ਘਰ ਆਵੇ ਰੇ। ਐਸਾ ਮਨੁੱਖ ਜੋ ਲਕਸ਼ ਰੱਖ ਲੈਂਦਾ ਹੈ, ਮੰਜ਼ਿਲ ਸਾਹਮਣੇ ਰੱਖ ਲੈਂਦਾ ਹੈ, ਉਹਦਾ ਚੱਲਣਾ ਸਾਰਥਿਕ ਹੈ, ਇੱਕ ਦਿਨ ਪਹੁੰਚ ਜਾਂਦਾ ਹੈ, ਇੱਕ ਦਿਨ ਪਹੁੰਚ ਜਾਂਦਾ ਹੈ। ਪਰ ਜੋ ਚੱਲਦਾ ਤੇ ਬਹੁਤ ਹੈ, ਦੌੜਦਾ ਤੇ ਬੜਾ ਹੈ, ਲਕਸ਼ ਰੱਖਦਾ ਹੀ ਨਹੀਂ, ਮੰਜ਼ਿਲ ਦਾ ਪਤਾ ਵੀ ਕੋਈ ਨਹੀਂ, ਭਾਵੇਂ ਕਿਤਨਾ ਭੱਜੇ ਤੇ ਕਿਤਨਾ ਦੌੜੇ, ਉਹਦਾ ਚੱਲਣਾ ਭਟਕਣਾ ਹੈ, ਚੱਲਣਾ ਚੱਲਣਾ ਨਹੀਂ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡਾ ਸਾਰਾ ਕਰਨਾ ਤੇ ਚੱਲਣਾ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਹੋਵੇ, ਮਕਸਦ ਦੀ ਪ੍ਰਾਪਤੀ ਕਰਾਵੇ, ਮੁੱਦੇ ਦੀ ਪ੍ਰਾਪਤੀ ਕਰਾਵੇ, ਤਾਂ ਕਿ ਸੰਸਾਰ ਤੇ ਆਇਆ ਸਫਲ। ਅਦਕੇ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪੁਰਬ ਤੇ ਦੀਵਾਲੀ 35-36 ਦਿਨ ਦਾ ਗੈਪ ਰੱਖਦੀ ਹੈ। ਮੈਨੂੰ ਕਈ ਕਹਿੰਦੇ ਸਨ, ਤੁਸੀਂ ਇਤਨੇ ਬਿਜ਼ੀ ਰਹਿੰਦੇ ਹੋ, ਇੰਨੇ ਦਿਨ ਰਹੋਗੇ? ਮੈਂ ਕਿ ਨਹੀਂ, ਇੱਥੇ ਮੈਂ ਪ੍ਰਣ ਕੀਤਾ ਸੀ ਇੱਕ ਮਹਾਨ ਬਜ਼ੁਰਗ, ਇੱਕ ਚੰਗੀ ਪਵਿੱਤਰ ਆਤਮਾ ਸਿੰਘ ਸਾਹਿਬ ਗਿਆਨੀ ਤੇਜ ਸਿੰਘ ਉਹਨਾਂ ਨੇ ਮੇਰੇ ਕੋਲ ਦਰਬਾਰ ਸਾਹਿਬ ਪ੍ਰਣ ਲਿਆ ਸੀ, ਤਾਂ ਮੈਂ ਉਸ ਪ੍ਰਣ ਦੀ ਪੂਰਤੀ ਕਰਨੀ ਹੈ, ਭਾਵੇਂ 2 ਮਹੀਨੇ ਹੋਵਣ ਅਤੇ ਭਾਵੇਂ 1.5 ਮਹੀਨਾ ਹੋਵੇ ਅਤੇ ਭਾਵੇਂ 35 ਦਿਨ ਹੋਵੇ। ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਅਤੇ ਸੰਗਤਾਂ ਦੀ ਇਹ ਖੁਸ਼ੀ ਲੈਣੀ ਹੈ, ਪ੍ਰਸੰਨਤਾ ਲੈਣੀ ਹੈ, ਅਸੀਸ ਬਖਸ਼ਣੀ, ਸਹੀ ਢੰਗ ਨਾਲ ਗੁਰਮਤਿ ਆਸ਼ੇ ਨਾਲ ਤੁਹਾਡੀ ਸੇਵਾ ਕਰਦੇ ਰਹੀਏ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अनेक सुख रस भोगण पूरे ग्रह सोइन चंदन सुगन लाए मोती हीरे।

कलश रूपनं छतर चमर तक आसनं रतंत मूढ़ अज्ञान अंधे नामिक सुपन।

അടല ലഹണ്ടോ മുൽ നാനക് സാത് നജുലൈ മായാ പൗണി ചലദയാ ലാൽ ന ചലേ

0: संता संग उधार सगला दुख लथार।
1: श्लोक
0: भावी उदोत करणं

आप करो प्रबदान आपे आपने आवण जाना हुकम सब में चल तुद थे।

सत्नाम करता पुरुष निर्भव निर्वैर अकाल मूरत अजूनी सैभम।

ਪਰੇ ਮਹਿਰਾਜ ਰੋ ਗਾਤ ਵਾਹੂ ਸਿਓ ਲੁਬੜਿਓ ਨੇ ਪਾਗੜੋ ਪਾਏ ਸੰਜੋਇਓ ਰੇ ਹੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸਤ ਮਿਟਿਓ ਰੇ ਜਾਂ ਕੋ ਲੈਣੋ ਮਹਿਰਾਜ ਦੀ ਗਾਸ਼ੜੀਓ ਜਨ ਨਾਨਕ ਗਰਵਾਸ ਨਾ ਪੌੜਿਓ ਰੇ ਟੋਡੀ ਮਹਿਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਤ ਦੋਖ ਅਰ ਅਹੰ ਰੋਗ ਏ ਤਨ ਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੇ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਯੋ ਮੋਹੇ ਹਰ ਰੰਗ ਪੀਨ ਪੇਖਿਓ ਲਾਲਨ ਪਾਟ ਬੀਚ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸੀ ਕੋ ਤੀਨ ਟੋਡੀ ਮਹਿਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਓ ਪ੍ਰਾਣ ਆਧਾਰ ਜੀਵਨ ਤਨ ਮੋਰੈ ਦੇਖਣ ਤੋ ਦਰਸ਼ਨ ਪ੍ਰਭ ਨੀਤ ਬਾਟ ਕਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਨੀਤ ਤੁਹਾਡੀ ਮਹਿਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਕ ਹੀ ਰਹਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਭ ਮਾਨ ਆਸ ਪੈਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰਥ ਕਾਨ ਤੇਰੀ ਸਰਨ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹਿਲਾ ਪੰਜਵਾਂ ਪ੍ਰਭ ਤੇਰੇ ਭਗਤੀ ਤੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾ ਦਹ ਦਿਸ ਰਵ ਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੋ ਨ ਮਰਤੇ ਚੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਪੂਰ ਟੋਡੀ ਮਹਿਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲਵਿਖ ਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਵਿਨਾਸੀ ਬਿਮਲ ਜਾਂ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਪੇਟੇ ਗੁਣ ਤਾਸ ਸਾਂਤ ਸਹਿਜ ਸੂਖ ਮਨ ਉਪਜਿਓ ਕੋਟ ਤੂਰ ਨਾਨਕ ਪ੍ਰਗਾਸ ਤੋਡੀ ਮਹਿਲਾ ਪੰਜਵਾਂ ਹਰ ਹਰ ਪਤਿਤ ਪਾਵਨ।

दो पार हो जाए। जदों भी मनुख किसी दुराहे से आके खड़ा हो जाए, मैं कहूँ कि किसी राह इको होवे ना, मीलों तक मनुख बेफिक्र तुरे जाए। दुराहा चौराहा केवल 20-30-40-50 फुट का होंगे, मीलों का नहीं होता। पर बड़ी चेतनता, बड़ा फिक्र लोड़ है, इतने आके चेतन होने की लोड़ है। तू कोई फैसला करना है, पिछे तरह इको ही भुलन का कोई चांस ही नहीं। दुराहे ते आके, चौराहे ते आके भुल सकने चांस, इसलिए इतने बड़ी चेतनता की लोड़ है। बड़ी सियाणप नाल तैनू फैसला करना पाएगा मेरा राह केड़ा है। जे भुल गए अपनी मंजिल छड के दूजे राह ते तुर पे, मंजिल नालों बिछड़ जाएगा, सफर करेगा, करदा करदा थक भी जाएगा, मंजिल निकल जाएगा। हो सकता है इन्ना थक जाए, इन्ना निराश हो जाए कि मंजिल तो ही नास्तिक हो जाए। आउंदी नहीं गुरु कहते हैं ऐसा ही एक समा आ गया। सावन आया सी, तपती तपती हुई धुप तो बचने लई अरदास दे फल वजो आया। अरदास की प्रभ तुद बिन दूजा को नहीं, नानक की अरदास ता अषाढ़ सुहंदा सावन विच बदल गया। तपदा उस अरदास को सुन के मालिक ने गुरु बदला नु हुक्म किया, जाओ नाम दी फुहार नाल इस तपदी हुई कलमल मेदनी नु शीतल करो। कल दी सवेर दी गड़ी जोड़ने चंगा सी, फुहार पई, बारिश पई, बारिश की एक एक बूंद जड़ी बड़ी कीमती है, उनकी कीमत उनकी वैल्यू किसी चात्र को पूछो, जे एक बूंद उसनु नसीब हो जाए की कुछ बदल जाए। धरती नु मिल गई, पुज गई, पर एक ख्याल करो तपत यह गल कि बर्दाश्त कर दी। जिंदा पहला सी, जिंदा इस धरती राज सी, जिंदा मुख अफेक्ट सी, असर सी इस धरती से, जेड़ी असाड़ी धरती असाड़ते मनु जला के तत्ती तवी वांगू बनाई बैठी सी, अपना राज भी कर दी सी, अपना प्रभाव दे रही सी। इन्हों सावन दियां बूंदा ने उस कलमल मेदनी नु शीतल करन दी कोशिश कीती, ये गल भला वो तपत किवें बर्दाश्त करे। इस धरती ते हाँ ते नाम दा ही तां हुक्म ते हाँ दा ही तां मुकाबला है, दोवें मुकाबले सिखले। हुण हवा रूपी तपत यह किवें बर्दाश्त करे कि अंदर नाम टिक जाए, कोई शीतल हो जाए, विरोध है। गुरुबाणी भी आखते ने विरोध है, हमे नावे नाल विरोध है, दोए नावस्ते एक छाए।
ਹੁਣ ਹੋਂ ਇਹ ਬਰਦਾਸ਼ਤ ਨਹੀਂ ਕਰਦੀ ਅੰਦਰ ਨਾਮ ਟਿਕ ਜਾਏ। ਇਹ ਖਿਆਲ ਕਰਿਓ, ਮੈਂ ਇੱਕ ਵਾਰ ਸੋਚੀ ਸੀ ਹੋਂ ਵੀ ਕੋਈ ਘੱਟ ਬਲਵਾਨ ਨਹੀਂ। ਗੁਰੂ ਨੇ ਉਸਦੀ ਬਲਵੰਤਾ ਨੂੰ ਵੀ ਅੰਕਿਤ ਕੀਤਾ ਤੇ ਕਹਿੰਦੇ ਨੇ ਕੋਟ ਕਰਮ ਕਰੇ ਹਉਂ ਧਾਰੇ ਸ਼ਰਮ ਪਾਵੇ ਠਗਲੇ ਬਿਰਥਾਰੇ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉ ਮੈਂ ਮੈਲ ਨਾ ਜਾਵੇ। ਬੜੀ ਸ਼ਕਤੀਵਾਨ ਬੜੀ ਬਲਵਾਨ ਹੈ। ਤੇ ਮੈਂ ਇੱਕ ਵਾਰ ਕੀਤੀ ਸੀ, ਕਹਿੰਦੀ ਅਜੀਬ ਘਟਨਾ ਹੈ, ਜੇ ਨਾਮ ਨੇ ਅੰਦਰ ਆਉਣਾ ਹੋਵੇ ਉਹ ਕਹਿੰਦਾ ਪਹਿਲਾਂ ਹੋਂ ਨਹੀਂ ਕੱਢ, ਹੋਂ ਕੱਢ ਤਾਂ ਅੰਦਰ ਅਮਨ ਤੇ ਹੋਂ ਇਹ ਸ਼ਰਤ ਨਹੀਂ ਲਾਉਂਦੀ। ਉਹ ਕਹਿੰਦੀ ਹੈ ਤੂੰ ਨਾਮ ਜਪੀ ਚੱਲ ਮੈਂ ਆਪੇ ਹੀ ਆ ਜਾਵਾਂਗੀ। ਤੂੰ ਜਪਜੀਤ ਸਾਹਿਬ ਦਾ ਪਾਠ ਕਰ, ਤੂੰ ਨਿਤਨੇਮ ਕਰ ਮੈਂ ਆਪੇ ਹੀ ਆ ਜਾਵਾਂਗੀ। ਤੇ ਮੈਂ ਸੋਚਣ ਲੱਗ ਪਏਗਾ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ। ਤੂੰ ਅੰਮ੍ਰਿਤ ਛਕ ਲੈ ਮੈਂ ਆਪੇ ਹੀ ਆ ਜਾਵਾਂਗੀ, ਮੈਨੂੰ ਬੁਲਾਉਣ ਦੀ ਲੋੜ ਨਹੀਂ। ਤੂੰ ਆਖੇਗਾ ਮੈਂ ਅੰਮ੍ਰਿਤ ਧਾਰੀ ਹੈ ਕੀ ਹੈ, ਮੇਰੇ ਵਰਗਾ ਸਿੱਖ ਹੀ ਕੋਈ ਨਹੀਂ। ਬੜੀ ਬਲਵਾਨ ਇਹੋ ਹੀ ਹਾਲਾਤ ਵਾਪਰ ਗਈ, ਇਹੋ ਹੀ ਘਟਨਾ ਵਾਪਰ ਗਈ ਸਾਵਣ ਦੇ ਮਹੀਨੇ ਚ। ਲੋ ਇੱਥੇ ਰੁਕਣਾ ਚਾਹੁੰਦਾ। ਅਰਦਾਸ ਦਾ ਫਲ ਮਿੱਠਾ ਹੋਇਆ ਸੀ, ਅਸਾੜ ਸਾਵਣ ਵਿੱਚ ਬਦਲਿਆ ਸੀ, ਬੂੰਦਾਂ ਨਾਮ ਦੀਆਂ ਪਈਆਂ ਸਨ, ਝੜੀ ਨਾਮ ਦੀ ਲੱਗੀ ਸੀ, ਪਰ ਹਉਂ ਕੋਲੋਂ ਬਰਦਾਸ਼ਤ ਨਾ ਹੋਇਆ, ਬਰਦਾਸ਼ਤ ਨਾ ਹੋਇਆ। ਉਹਨੇ ਹੁਣ ਕੀ ਕੀਤਾ, ਹੋਰ ਤੇ ਕੁਝ ਬਣ ਨਹੀਂ ਸੀ ਸਕਦਾ, ਉਦੋਂ ਵੀ ਬਲਵਾਨ ਹੋ ਕੇ ਪਰਬਲ ਹੋ ਕੇ ਨਿਕਲੀ। ਉਹਨੇ ਨਾਮ ਨੂੰ ਜਿਹੜਾ ਉਹਦਾ ਸ਼ਿੰਗਾਰ ਬਣਨਾ ਸੀ, ਸਾਵਣ ਜਿਹਨਾਂ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਹਿਰਦੇ ਦਾ ਸ਼ਿੰਗਾਰ, ਹਿਰਦੇ ਅੰਦਰ ਪਹਿਨਣ ਵਾਲਾ ਜਿਹੜਾ ਸ਼ਿੰਗਾਰ ਬਣਨਾ ਸੀ, ਕਿਉਂਕਿ ਰੱਬ ਦਾ ਸੰਬੰਧ ਤਾਂ ਸਿੱਧਾ ਹਿਰਦੇ ਨਾਲ ਹੈ। ਉਹ ਹਿਰਦੇ ਦਾ ਸ਼ਿੰਗਾਰ ਬਣਨ ਵਾਲਾ ਨਾਮ ਜਿਹੜਾ ਸੀ ਹੋਂ ਹੋਰ ਤਾਂ ਕੁਝ ਕਰ ਨਾ ਸਕੀ, ਉਹਨੇ ਹਿਰਦੇ ਤੋਂ ਲਿਆ ਕੇ ਤਨ ਤੇ ਖੜਾ ਕਰ ਦਿੱਤਾ, ਹਿਰਦੇ ਤੋਂ ਲਿਆ ਕੇ ਮੁਖ ਤੇ ਖੜਾ ਕਰ ਦਿੱਤਾ। ਤੇ ਗੁਰੂ ਨੂੰ ਆਖਣਾ ਪਿਆ ਮੁਖੋਂ ਹਰ ਹਰ ਸਭ ਤੋਂ ਕਹੇ, ਮੁੱਖੋਂ ਹਰ ਹਰ ਸਭ

ਗਲਤ ਅਸੀਂ ਚਿੱਤ ਵੀ ਇਸ ਨਾਮ ਨੇ ਸ਼ਿੰਗਾਰ ਤੇ ਬਣਨਾ ਸੀ, ਪਹਿਰਾਵਾ ਤੇ ਬਣਨਾ ਸੀ, ਗਹਿਣਾ ਤਾਂ ਬਣਨਾ ਸੀ ਉਹਦਾ ਹਿਰਦੇ ਦਾ, ਤਾਂ ਹੀ ਸੁਹਾਗਣੀ ਬਣਨੀ ਸੀ ਤੇ ਤਾਂ ਹੀ ਸਾਵਣ ਬਣਨਾ ਸੀ। ਸਾਵਣ ਚ ਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਪਰ ਹੁਣ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵ ਦਿੱਤਾ ਨਾ ਉਹ ਸੀ ਕਿ ਨਾਮ ਨੂੰ ਉਹ ਤੋਂ ਲਿਆ ਕੇ ਮੁੱਖ ਤੇ ਖੜਾ ਕਰ ਦਿੱਤਾ, ਤਨ ਤੇ ਖੜਾ ਕਰ ਦਿੱਤਾ। ਹੁਣ ਨਾਮੀ ਹੈ ਪਰ ਦਿਖਾਵੇ ਦਾ, ਧਰਮੀ ਹੈ ਪਰ ਦਿਖਾਵੇ ਦਾ, ਇਹ ਉਦੋਂ ਵੀ ਖਤਰਨਾਕ ਸੀ। ਉਹ ਪਹਿਲੀ ਤਪਤ ਨਾਲੋਂ ਇਹ ਤਪਤ ਜ਼ਿਆਦਾ ਖਤਰਨਾਕ ਸੀ। ਮੈਂ ਕਹਿੰਦਾ ਕੋਈ ਆਦਮੀ ਅਧਰਮੀ ਹੋਵੇ ਨਾ ਉਹਨੂੰ ਕਦੀ ਧਰਮ ਦੀ ਭੁੱਖ ਲੱਗ ਸਕਦੀ ਹੈ, ਲੋੜ ਪ੍ਰਤੀਤ ਹੋ ਸਕਦੀ ਹੈ। ਪਰ ਜਿਹੜਾ ਮਨੁੱਖ ਧਰਮ ਦੀ ਥਾਵੇਂ ਇੱਕ ਦਿਖਾਵੇ ਦਾ ਭਰਮ ਜਿਹੜਾ ਉਹਨੂੰ ਹੀ ਧਰਮ ਸਮਝ ਕੇ ਉਹਦੇ ਕੋਲ ਖਿਡਾਉਣੇ ਨਾਲ ਖੇਡੀ ਜਾਏ, ਉਹਨੂੰ ਚ ਭੁੱਖ ਵੀ ਨਹੀਂ ਲੱਗਣੀ, ਉਹ ਸਮਝੇਗਾ ਮੈਂ ਖੇਡ ਰਿਹਾ, ਮੇਰੇ ਕੋਲ ਧਰਮ ਹੈ। ਇਹ ਜ਼ਿਆਦਾ ਖਤਰਾ ਹੈ, ਅਧਰਮ ਨਾਲੋਂ ਭਰਮ ਦਾ ਖਤਰਾ ਜ਼ਿਆਦਾ ਹੈ। ਕਾਸ਼ ਤੂੰ ਧਰਮੀ ਨਾ, ਕਿਸੇ ਨੂੰ ਇਹ ਭੁਲੇਖਾ ਨਾ ਪੈ ਜਾਏ ਜੋ ਕੁਝ ਮੈਂ ਕਰ ਰਿਹਾ ਇਹੀ ਧਰਮ ਹੈ। ਇਹ ਖਿਆਲ ਕਰਿਓ ਜਿਹੜੀ ਜੇਠ ਹਾੜ ਦੀ ਤਪਤ ਹੈ ਨਾ ਉਹਦੇ ਨਾਲੋਂ ਭਾਦਰੋਂ ਦੀ ਤਪਤ ਜ਼ਿਆਦਾ ਖਤਰਨਾਕ ਹੈ। ਕਿਸੇ ਕੋਲ ਪੁੱਛਿਓ ਜੇਠ ਹਾੜ ਦੀ ਤਪਤ ਲੋਕ ਬਰਦਾਸ਼ਤ ਕਰ ਲੈਂਦੇ ਨੇ, ਜਿਹੜੀ ਭਾਦਰੋਂ ਦੀ ਹੁੰਮਸ ਹੈ ਨਾ, ਸਿਆਣਿਆਂ ਨੇ ਐਵੇਂ ਨਹੀਂ ਆਖ ਦਿੱਤਾ ਕਿ ਸਾਵਣ ਭਾਦੋਂ ਦਾ ਮਾਰਿਆ ਜੱਟ ਸਾਧ ਹੋ ਜਾਂਦਾ, ਉਹ ਤਪਤ ਜ਼ਿਆਦਾ ਖਤਰਨਾਕ ਹੈ। ਜਦੋਂ ਭਰਮ ਪੈਂਦਾ, ਜਦੋਂ ਧਰਮ ਨੇ ਭਰਮ ਦਾ ਅਸਰ, ਦੋ ਚੀਜ਼ਾਂ ਖੜੀਆਂ ਹੋ ਗਈਆਂ ਨਾ ਮੁਕਾਬਲੇ ਤੇ, ਇੱਕ ਪਾਸੇ ਨਾਮੀ ਸੀ ਨਾਮ ਸੀ ਤੇ ਇੱਕ ਪਾਸੇ ਹਾਂ ਨੇ ਲਿਆ ਕੇ ਮੁਕਾਬਲੇ ਤੇ ਉਸ ਨਾਮੀ ਦੇ ਭੇਖ ਵਿੱਚ ਇੱਕ ਭੇਖੀ ਖੜਾ ਕਰ ਦਿੱਤਾ। ਹੁਣ ਇੱਕ ਪਾਸੇ ਧਰਮ ਹੈ, ਇੱਕ ਪਾਸੇ ਧਰਮ ਦਾ ਭੇਖ ਹੈ ਤੇ ਮਨੁੱਖ ਨੂੰ ਇੱਕ ਪਰੇਸ਼ਾਨੀ ਆ ਗਈ ਜਿਹੜੀ ਪਹਿਲਾਂ ਗੁਰੂ ਨੇ ਆਖੀ ਇੱਥੇ ਖੰਦੜੋ ਕੀ ਭੁੱਲ ਤੁਮਾਂ ਦੇ ਸਮਸੋਣਾ ਸ਼ਿੰਗਾਰੀ ਹੈ, ਭੇਖ ਹੈ ਕੀ, ਧਰਮ ਹੈ ਅੰਦਰ ਦਾ ਸ਼ਿੰਗਾਰ, ਭੇਖ ਹੈ ਬਾਹਰ ਦਾ ਸ਼ਿੰਗਾਰ। ਜਿਹੜਾ ਤਨ ਨੂੰ ਸ਼ਿੰਗਾਰ ਕਰੇ ਇਹ ਨਾ ਸਮਝੋ ਕਿ ਦੁਨੀਆਦਾਰ ਲੋਕ ਹੀ ਸ਼ਿੰਗਾਰ ਕਰਦੇ ਨੇ ਤਨ ਦਾ, ਭੇਖੇ ਵੀ ਤਨ ਦਾ ਹੀ ਸ਼ਿੰਗਾਰ ਕਰਦੇ ਨੇ। ਜੇ ਕੋਈ ਤਨ ਨੂੰ ਹੂ ਬਹੂ ਇੱਕ ਚੰਗੇ ਅਧਰਮੀ ਵਾਂਗੂ, ਇੱਕ ਚੰਗੇ ਧਰਮੀ ਵਾਂਗੂ ਬਣਾ ਕੇ ਰੱਖੇ ਪਰ ਅੰਦਰ ਧਰਮ ਨਾ ਹੋਵੇ ਤੇ ਸਮਝ ਲਿਓ ਉਹ ਇੱਕ ਧਰਮੀ ਦਾ ਭੇਖ ਹੈ, ਉਹ ਵੀ ਸ਼ਿੰਗਾਰ ਹੈ ਪਰ ਉਹ ਹੈ ਤਨ ਦਾ। ਧਰਮ ਜਿੰਨਾ ਸੀ ਜਿਹਨੇ ਉਹ ਦਾ ਸ਼ਿੰਗਾਰ ਬਣਨਾ ਸੀ ਉਹ ਤਨ ਦਾ ਸ਼ਿੰਗਾਰ ਬਣ ਕੇ ਰਹਿ ਗਿਆ। ਅੱਜ ਚੁਗਿਰਦੇ ਨਿਗਾਹ ਮਾਰਿਓ ਤਨ ਦੇ ਸ਼ਿੰਗਾਰ ਵਾਲੇ ਬੜੇ ਨੇ, ਗੁਰੂ ਨੇ ਐਵੇਂ ਨਹੀਂ ਆਖਿਆ, ਕਹਿਣ ਲੱਗੇ

ਤੇ ਪਰਮ ਹੈ। ਤੇ ਪਰਮ ਉਹਨੂੰ ਕਹਿੰਦੇ ਨੇ ਜਿਹੜਾ ਅਸਲੀਅਤ ਦੀ ਨਕਲ ਹੋਵੇ, ਜਿੱਥੇ ਮਨੁੱਖ ਭੁੱਲ ਸਕੇ। ਜਿਹੜਾ ਅਸਲੀਅਤ ਦੀ ਨਕਲ ਹੋਵੇ, ਜਿਹੜਾ ਧਰਮ ਦਾ ਭੇਖ ਧਾਰਨ ਕਰ ਲਏ, ਉਹ ਪਰਮ ਹੈ। ਜਿਹਦਾ ਭਰੋਸਾ ਪੈ ਜਾਏ ਕਿ ਇਹ ਧਰਮ ਹੈ ਪਰ ਹੋਵੇ ਨਾ। ਗੁਰੂ ਕਹਿੰਦੇ ਜੇ ਭਰਮ ਦੀ ਨਿਸ਼ਾਨੀ ਕੀ ਹੈ, ਜਿਹੋ ਜਾ ਸਮਝੀਏ ਉਹ ਜਾ ਨਾ ਹੋਵੇ। ਅੱਗੇ ਐਗਜ਼ਾਮਪਲ ਦਿੰਦੇ ਨੇ, ਨਰਪਤ

ਸੁਪਨੇ ਵਿੱਚ ਭਿਖਾਰੀ ਹੋ ਗਿਆ, ਪਰ ਭਿਖਾਰੀ ਹੈ ਨਹੀਂ। ਹੈ ਰਾਜਾ, ਹੁਣ ਉਹ ਜਿਹੜਾ ਭਿਖਾਰੀ ਹੋਣ ਦਾ ਭਰਮ ਹੈ ਨਾ, ਉਹ ਹੀ ਦੁਖੀ ਕਰ ਰਹੇ ਨੇ। ਅਸਲ ਦੁੱਖ ਉਹ ਹੈ,

ਸੱਪ ਤੇ ਰੱਸੀ ਦੀ ਕਹਾਣੀ। ਰਾਤ ਦੇ ਅੰਧੇਰੇ ਵਿੱਚ ਸੱਪ ਰੱਸੀ ਦਿਸ ਪਏ ਤੇ ਭਾਵੇਂ ਰੱਸੀ ਸੱਪ ਦਿਸ ਪਏ, ਭਰਮ ਤੇ ਦੋਨੋਂ ਹੀ ਪੰਧ ਤੇ ਮਾਰਿਆ ਹੀ ਗਿਆ ਮੁਸਾਫਰ ਦਾ। ਉਹ ਸੱਪ ਨੂੰ ਰੱਸੀ ਸਮਝ ਕੇ ਅੱਗੇ ਵਧੇਗਾ ਤਦ ਵੀ ਜੀਵਨ ਬਰਬਾਦ ਕਰ ਲਏਗਾ, ਤੇ ਜੇ ਰੱਸੀ ਨੂੰ ਸੱਪ ਸਮਝ ਕੇ ਰੁਕਿਆ ਰਿਹਾ ਜੀਵਨ ਦਾ ਸਮਾਂ ਬਰਬਾਦ ਕਰ ਲਏਗਾ। ਜਿਵੇਂ ਪਤਾ ਲੱਗੇਗਾ ਤਾਂ ਰੱਸੀ ਨੁਕਸਾਨ ਤੇ ਦੋ ਪਤਾ। ਭਰਮ ਤੇ ਕਦੀ ਕਿਸੇ ਦੀ ਭਲਾਈ ਨਹੀਂ ਕੀਤੀ, ਭਰਮ ਵਿੱਚੋਂ ਹਮੇਸ਼ਾ ਬਰਬਾਦੀ ਹੀ ਨਿਕਲਦੀ ਹੈ, ਤੇ ਭਰਮ ਕਹਿੰਦੇ ਨੇ ਅਸਲ ਦੀ ਨਕਲ ਨੂੰ। ਹੁਣ ਅੰਦਰ ਚੱਕ ਮਾਰਿਓ, ਅੱਜ ਦਾ ਸਾਡਾ ਜੀਵਨ ਚੁਗਿਰਦੇ ਵੱਲ ਦੇਖਿਓ ਜ਼ਿਆਦਾ ਭੇਖ ਤੇ ਖਲੋਤਾ ਹੈ। ਅਸੀਂ ਭੇਖ ਦੇ ਦੁਆਰੇ ਪਰਿਕਰਮਾ ਕਰ ਰਹੇ ਹਾਂ, ਉਹਨੂੰ ਹੀ ਧਰਮੀ ਸਮਝੀ ਫਿਰਨੇ ਹਾਂ, ਤੇ ਭੇਖ ਬਣਾਉਣਾ ਬੜਾ ਆਸਾਨ ਹੁੰਦਾ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਕਾਗਜ਼ ਦੇ ਫੁੱਲ ਭਾਵੇਂ ਰਾਤ ਰਾਤ ਸਾਰੀ ਫੁਲਵਾੜੀ ਖੜੀ ਕਰ ਲਓ, ਐਸੀਆਂ ਮਸ਼ੀਨਾਂ ਨੇ

ਕਾਫੀ ਹਾਰ ਸ਼ਿੰਗਾਰ ਕਰਾ ਲੈ ਤਨ ਨੂੰ। ਤਨ ਦੇ ਸ਼ਿੰਗਾਰਾਂ ਨੇ ਖੂਬਸੂਰਤ ਨਹੀਂ ਹੋਣਾ। ਲਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ। ਜਿਸ ਵੇਲੇ ਦੇਹ ਬਿਨਸੀ ਤੈਨੂੰ ਪ੍ਰੇਤ ਆਖਣਗੇ। ਇਸ ਦੇਹ ਨੂੰ ਸ਼ਿੰਗਾਰ ਸ਼ਿੰਗਾਰ ਰੱਖ ਕੇ ਲੋਕਾਂ ਨੂੰ ਭਰਮ ਤੇ ਭੁਲੇਖੇ ਪਾਉਣ ਵਾਲਿਆ, ਤੈਨੂੰ ਪਤਾ ਹੋਵੇ ਜਿਸ ਦਿਨ ਤੈਨੂੰ ਜਮ ਲੈ ਕੇ ਗਏ ਉਹਨਾਂ ਦੱਸਣਾ ਵੀ ਨਹੀਂ ਕਿੱਥੇ ਲੈ ਕੇ ਚੱਲ ਰਿਹਾ। ਉਹ ਐਵੇਂ ਸੋਚਦੇ ਰਹਿਣਗੇ ਮਹਾਂਪੁਰਸ਼ਾਂ ਜੀ ਸਵਰਗ ਵਿੱਚ ਗਏ ਸਾਨੂੰ ਵੀ ਲੈ ਜਾਣਗੇ। ਮੈਂ ਐਸੇ ਮਹਾਂਪੁਰਸ਼ ਅੱਜ ਵੀ ਦੁਨੀਆਂ ਵਿੱਚ ਦੇਖਣਾ ਜਿਹੜੇ ਕਿਸੇ ਦੇ ਅੰਤ ਸਮੇਂ ਆਖਦੇ ਨੇ ਮੈਂ ਤੁਰ ਪਟਾ ਕੇ ਆਇਆ, ਮੈਂ ਤੁਰ ਆਪ ਪਹੁੰਚਾ ਕੇ ਆਇਆ। ਭਲਿਆ ਤੈਨੂੰ ਤੇਰੇ ਆਪਣਾ ਨਹੀਂ ਪਤਾ ਤੂੰ ਕਿੱਥੇ ਜਾਣਾ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਦ, ਕਹਿਣ ਲੱਗੇ ਛੱਡ ਖੜੋ ਤੇ ਤਨ ਦੀ ਹਾਲਤ ਹੈ, ਤਨ ਦੀ ਵੈਲਿਊ ਤਾਂ ਇਹ ਹੈ ਕਿ ਛੱਡ ਖੜੋ ਤੇ ਖਿਨੇ ਮਾਏ ਜਿਨਸੋਂ ਲੱਗਾ ਹੇਤ। ਤਨ ਤਾਂ ਹਰ ਇੱਕ ਦਾ ਬੁੱਢਾ ਵੀ ਹੋਣਾ ਹੈ, ਹਰ ਇੱਕ ਦਾ ਤਨ ਜਾਣਾ ਵੀ ਜਾਣਾ ਹੈ। ਹੱਥ ਮਰੋੜੇ ਤਨ ਕੱਪੇ ਕਿਉਂ ਹੋਵਾ ਹੇਤ, ਹੱਥ ਮੁੜ ਜਾਣਗੇ ਤਨ ਕੰਬੇਗਾ, ਕਿਆ ਕਾਲਾ ਦਾੜਾ ਜਿਹੜਾ ਹੈ ਉਹ ਸੇਤ ਸਫੈਦ ਹੋ ਜਾਏਗਾ, ਬੁਢੇਪਾ ਵੀ ਆਵੇਗਾ। ਪਰ ਜਿਹਾ ਬੀਜੇ ਸੋਲਣੇ ਕਰਮ ਸੰਦੜਾ ਖੇਤ। ਗੁਰੂ ਸਮਝਾਉਂਦੇ ਨੇ ਹੇ ਦੁਨੀਆਂ ਦੇ ਲੋਕੋ ਇੱਕ ਖਿਆਲ ਕਰਿਓ, ਬਾਰਿਸ਼ ਤਾਂ ਪਈ ਪਰ ਇਸ ਬਾਰਿਸ਼ ਦੇ ਨਾਲ ਨਾਲ ਜੇ ਹੋਂ ਟਿਕ ਗਈ ਤਾਂ ਫਿਰ ਇਸੇ ਹੀ ਸਾਵਣ ਦੇ ਮਹੀਨੇ ਨੇ ਭਾਦੋਂ ਦਾ ਮਹੀਨਾ ਬਣ ਜਾਣਾ, ਤੇ ਭਾਦੋਂ ਦੀ ਗਰਮੀ ਹਾੜ ਦੀ ਗਰਮੀ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਭਾਦੋਂ ਵਿੱਚ ਸਾਵਣ ਦੇ ਮਹੀਨੇ ਦੀਆਂ ਬਾਰਿਸ਼ਾਂ ਪੈ ਪੈ ਕੇ ਇੰਨਾ ਮਾਹੌਲ ਬਦਲ ਜਾਂਦਾ ਹੈ ਕਿ ਭਾਦੋਂ ਦੇ ਮਹੀਨੇ ਵਿੱਚ ਜਿੱਥੇ ਕੁਝ ਸੁੱਖ ਨੇ ਉੱਥੇ ਨਾਲ ਦੁੱਖ ਵੀ ਪੈਦਾ ਹੋ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਖ ਦਿੱਤਾ ਕਹਿਣ ਲੱਗੇ

ਜੇ ਭੇਖਧਾਰੀ ਹਾਂ ਤੋਂ ਤਪਤ ਤੋਂ ਬਚ ਨਿਕਲੇ ਗੁਰੂ ਨਾਲ ਜੁੜ ਜਾਏ ਤੇ ਫਿਰ ਗੁਰ ਰੱਖਣ ਵਾਲਾ ਹੈ ਗੁਰੂ ਤੈਨੂੰ ਮੁੜ ਉਸ ਅਖਾੜ ਨਾਲੋਂ ਵੀ ਬੁਰੀ ਭਰਮਾਂ ਦੀ ਤਪਤ ਵਿੱਚ ਨਹੀਂ ਰਹਿਣ ਦੇਵੇਗਾ। ਗੁਰੂ ਦਾ ਕੰਮ ਹੀ ਭਰਮਾਂ ਤੋਂ ਕੱਢਣਾ। ਬਾਬਾ ਕਬੀਰ ਨੇ ਆਖਿਆ ਮਾਏ ਮੂਨੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਉਹ ਗੁਰੂ ਕਹਿੰਦਾ ਜਿੰਦੇ ਹੁੰਦਿਆਂ ਭਰਮਾਂ ਵਿੱਚ ਪਿਆ ਰਿਹਾ ਸਿੱਖ, ਜਿੰਦੇ ਹੁੰਦਿਆਂ ਫਿਰ ਮਨੁੱਖ ਭੇਖਧਾਰੀਆਂ ਦੇ ਪਿੱਛੇ ਦੌੜਿਆ ਫਿਰੇ। ਨਹੀਂ, ਗੁਰੂ ਕਹਿੰਦੇ ਨੇ ਭੇਖਧਾਰੀ ਦੇ ਨਾਲ ਜੁੜਨਾ ਮਨ ਨੂੰ ਹਾਰ ਨਾਲੋਂ ਵੀ ਖਤਰਨਾਕ ਗਰਮੀ ਨਾਲ ਸੰਬੰਧਿਤ ਹੋ ਜਾਣਾ। ਭੇਖ ਜਿਹੜਾ ਹੈ, ਭੇਖ ਇੱਕ ਅਧਰਮ ਨਾਲੋਂ ਜ਼ਿਆਦਾ ਖਤਰਨਾਕ ਹੈ, ਜਿਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਧਰਮੀ ਸਮਝ ਲੈਂਦਾ। ਗੁਰੂ ਕਹਿੰਦੇ ਨੇ ਉਹਦੇ ਕੋਲੋਂ ਬਚਾਅ ਇੱਕੋ ਹੈ ਕਿ ਜੇ ਤੂੰ ਆਪਣਾ ਹੇਤ ਪਿਆਰ ਗੁਰੂ ਨਾਲ ਪੈਦਾ ਕਰੇ, ਤੈਨੂੰ ਕਿਸੇ ਭੇਖਧਾਰੀ ਦੇ ਪਿੱਛੇ ਨਾ ਜਾਣਾ ਪਵੇ। ਫਿਰ ਤੇਰਾ ਬਣਿਆ ਹੋਇਆ ਸਾਵਨ ਦੀ ਸ਼ੀਤਲਤਾ ਦਾ ਰੁੱਤ ਦਾ ਮਾਹੌਲ ਇਹ ਬਣਿਆ ਰਹੇਗਾ। ਭਾਦੋਂ ਦੀ ਪੜਾਸ ਨਹੀਂ ਨਿਕਲੇਗੀ, ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਦਾ ਮਾਹੌਲ ਵਰਖਾ ਰੁੱਤ ਦੀ ਉਹ ਸ਼ੀਤਲਤਾ ਬਣੇ ਜਿਹਦੇ ਲਈ ਕਦੀ ਅਸੀਂ ਅਰਦਾਸ ਕੀਤੀ ਸੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਉਹ ਅਰਦਾਸ ਜਿਹੜੀ ਸੀ ਉਹ ਬਣੀ ਸੀ ਸਾਵਣ ਦਾ ਮਹੀਨਾ, ਫਿਰ ਅਸਾੜ ਸੋਹਮ ਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਬਣੀ ਸੀ ਸਾਵਣ ਦਾ ਮਹੀਨਾ। ਗੁਰੂ ਬਖਸ਼ਿਸ਼ ਕਰੇ ਉਹ ਸ਼ੀਤਲਤਾ ਬਣ ਆਵੇ। ਅਗਲਾ ਪ੍ਰੋਗਰਾਮ ਜਿਹੜਾ ਕਿਉਂਕਿ ਸਰਦੀਆਂ ਦੀ ਰੁੱਤ ਦੀ ਆਮਦ ਹੈ, ਇਸ ਤੋਂ ਬਾਅਦ ਆਮਦ ਦਾ ਪ੍ਰਤੀਕ ਹੋ ਜਾਂਦਾ। ਹੁਣ ਹਾੜ ਤੋਂ ਬਾਅਦ, ਸਾਵਣ ਭਾਦਰੋਂ ਤੋਂ ਬਾਅਦ ਵਰਖਾ ਦੀ ਰੁੱਤ ਬੀਤ ਗਈ। ਹੁਣ ਅਗਲੀ ਰੁੱਤ ਜਿਹੜੀ ਹੈ ਉਹ ਸਰਦੀਆਂ ਦੀ ਆਉਣੀ ਹੈ, ਅਤੇ ਉਹਦਾ ਮਾਹੌਲ ਕਿਵੇਂ ਬਣਨਾ? ਗੁਰੂ ਆਪਣੇ ਜੀਵਨ ਦੇ ਅੰਦਰ ਬਦਲਦੀਆਂ ਹੋਈਆਂ ਰੁੱਤਾਂ ਅੰਦਰਲੇ ਬਾਰਾਂ ਮਾਹ ਨੂੰ ਕਿਸ ਤਰ੍ਹਾਂ ਸਾਡੇ ਨਾਲ ਸਾਂਝਾ ਕਰਦੇ ਨੇ ਸਤਿਗੁਰੂ, ਕਿ ਅੰਦਰਲੀਆਂ ਹੁਣ ਜਿਹੜੀ ਸਰਦੀ ਦੀ ਰੁੱਤ ਹੈ ਉਹਦਾ ਕੀ ਉਪਰਾਲਾ ਹੈ, ਕਿਵੇਂ ਆਵੇ, ਕਿਵੇਂ ਸਾਡੇ ਨਾਲ ਬਣ ਆਵੇ। ਇਹਨਾਂ ਸ਼ਬਦਾਂ ਨਾਲ ਆਪਾਂ ਅਗਲੇ ਆਉਣ ਵਾਲੇ ਸਮੇਂ ਅੰਦਰ ਵਿਚਾਰ ਨਹੀਂ, ਜੋ ਪ੍ਰੋਗਰਾਮ ਅਗਲਾ ਹੈ ਆਪ ਜੀ ਦੇ ਸਾਹਮਣੇ ਰੱਖ ਰਹੇ ਨੇ ਪ੍ਰਬੰਧਕ। ਹੁਣ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Badi rehmat ho rahi hai satguran di pavan bani di vichar jo satgur de upadesh te sandesh ne sade jeevan di safalta layi us satgur di pavan bani di vichar nal judan da sanu sunahri sama prapat ho rahi hai। ਇਹ ਬੜੀ ਵੱਡੀ ਬਖਸ਼ਿਸ਼ ਹੈ ਗੁਰਮੁਖ ਪਿਆਰਿਓ ਕਿ ਸਤਿਗੁਰ ਦੀ ਕਥਾ ਕੀਰਤਨ ਦੇ ਨਾਲ ਜੁੜਨਾ, ਜਿੱਥੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ, ਜੋ ਇਹ ਕਥਾ ਸੁਣੇ ਅਰਗਾਵੇ ਦੁੱਖ ਪਾਪ ਤਿਹ ਨਿਗਟਣਾ ਆਵੇ। ਔਰ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ। ਰੱਬੀ ਬਾਣੀ ਸਤਿਗੁਰਾਂ ਨੇ ਦੁਨੀਆਂ ਦੇ ਭਲੇ ਖਾਤਰ, ਦੁਨੀਆਂ ਨੂੰ ਗੁਰਮੁਖ ਪਿਆਰੇ ਉਤਾਰਨ ਖਾਤਰ ਸਤਿਗੁਰਾਂ ਨੇ ਪ੍ਰਗਟ ਕੀਤੀ ਹੈ। ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਵੱਖ ਵੱਖ ਜਾਮਿਆਂ 'ਚ ਜੋਤ ਵਰਤਾ ਕੇ ਜੋ ਰੱਬੀ ਬਾਣੀ ਇਲਾਹੀ ਬਾਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਹ ਰੱਬੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤੀ ਦੁਨੀਆਂ ਦੇ ਭਲੇ ਖਾਤਰ, ਦੁਨੀਆਂ ਨੂੰ ਇੱਕ ਪਾਠ ਬਖਸ਼ਿਆ, ਦੁਨੀਆਂ ਨੂੰ ਇੱਕ ਉਪਦੇਸ਼ ਬਖਸ਼ਿਆ, ਦੁਨੀਆਂ ਨੂੰ ਸੰਸਾਰ ਨੂੰ ਇੱਕ ਸਿਧਾਂਤ ਬਖਸ਼ਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਾਣੀ ਦੁਆਰਾ। ਔਰ ਜ਼ਿੰਦਗੀ ਦਾ ਸੱਚ ਮਨੁੱਖ ਦੇ ਸਾਹਮਣੇ ਰੱਖ ਦਿੱਤਾ ਕਿ ਭਲਿਆ ਤੂੰ ਸੰਸਾਰ 'ਤੇ ਆਇਆ, ਕੀ ਕਰਨ ਵਾਸਤੇ ਹੈ, ਤੂੰ ਕਰ ਕੀ ਰਿਹਾ ਅਤੇ ਤੈਨੂੰ ਕਰਨਾ ਕੀ ਚਾਹੀਦਾ। ਗੁਰਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਹੀ ਵਿਸਥਾਰ ਦੇ ਨਾਲ ਇਸ ਵਿਚਾਰਧਾਰਾ ਨੂੰ ਸਮਝਾਉਣਾ ਕੀਤਾ। ਜਿਨ੍ਹਾਂ ਕਾਰਜਾਂ ਵਿੱਚ ਤੂੰ ਉਲਝਿਆ ਫਿਰਦਾ, ਇਹਨਾਂ ਕਾਰਜਾਂ ਨੇ ਤੇਰੇ ਕੰਮ ਨਹੀਂ ਆਉਣਾ। ਜਿਹੜੇ ਭੋਗ ਵਿਲਾਸਾਂ ਵਿੱਚ ਵਿਕਾਰਾਂ ਦੇ ਵਿੱਚ ਤੇਰਾ ਜੀਵਨ ਬਰਬਾਦ ਹੋ ਰਿਹਾ, ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਜਿਹੜੀ ਧਨ ਦੌਲਤ ਪਦਾਰਥ ਦੇ ਵਿੱਚ ਤੂੰ ਦਿਨ ਰਾਤ ਉਲਝਿਆ, ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਸੰਸਾਰ ਵਿੱਚ ਜੂਣ ਵਾਸਤੇ ਤੈਨੂੰ ਇਹਨਾਂ ਵਸਤਾਂ ਦੀ ਲੋੜ ਹੈ, ਧਨ ਦੀ, ਦੌਲਤ ਦੀ, ਪਦਾਰਥ ਦੀ, ਪਰ ਖਿਆਲ ਕਰੀ ਇਹ ਤੇਰੇ ਸੰਸਾਰੀ ਜੀਵਨ ਤੱਕ ਸੀਮਤ ਹੈ। ਜਦੋਂ ਵਾਹਿਗੁਰੂ ਵੱਲੋਂ ਬਖਸ਼ੇ ਸਵਾਸਾਂ ਨੂੰ ਭੋਗ ਕੇ ਤੂੰ ਸੰਸਾਰ ਤੋਂ ਚੱਲਣਾ ਤਾਂ ਇਹਨਾਂ ਪਦਾਰਥਾਂ ਨੇ ਤੇਰਾ ਸਾਥ ਨਹੀਂ ਦੇਣਾ। ਇਹ ਸਾਰੇ ਧਨ ਦੌਲਤ ਪਦਾਰਥ ਤੇ ਸਾਧਨ ਸੰਸਾਰ ਤੇ ਰਹਿ ਜਾਣੇ ਆ। ਇਹ ਖਿਆਲ ਕਰੀ ਜਿਨ੍ਹਾਂ ਨੇ ਬਹੁਤ ਬਹੁਤ ਜੋੜੇ ਸੰਸਾਰ ਦੇ ਉੱਪਰ ਲਿਜਾ, ਉਹ ਵੀ ਨਹੀਂ ਸਕੇ। ਲਖੋੜੀ ਕਰੋੜੀ ਕੀਏ ਬੇਸਮਾਰ, ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਦਮੜਾ ਤਿੱਤੀ ਕਾ ਜੋ ਖਰਚਾ, ਰਖਾਵੇ ਦੇਵੈ ਦਿਲਾਵੈ ਰਜਾਵੈ ਖੁਦਾਏ, ਤਹਿਕੀਕ ਦਿਲਦਾਨੀ ਵਹੀ ਭਿਸਤ ਜਾਏ। ਜਿਨ੍ਹਾਂ ਨੇ ਬਹੁਤ ਸਾਰਾ ਧਨ ਜੋੜਿਆ, ਇਤਿਹਾਸ ਵੱਲ ਨਿਗਾਹ ਮਾਰੀ ਅਤੇ ਕਾਰੂ ਬਾਦਸ਼ਾਹ ਦੀ ਸਾਖੀ ਆਉਂਦੀ ਹੈ ਕਿ ਉਹ ਕਾਰੂ ਬਾਦਸ਼ਾਹ ਜਿਸ ਨੇ 40 ਗੰਜ ਜੋੜੇ, ਨਾ ਰਾਖਿਓ ਇਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਸਾਰੀ ਉਮਰ ਧਨ ਦੌਲਤ ਜੋੜਨ ਵਾਲਾ ਕਾਰੂ ਗੰਜ ਮਾਇਆ ਦੇ ਇਕੱਠੇ ਕਰ ਲਏ, ਪਰ ਜਦੋਂ ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਹੋਈ ਤੇ ਜੀਵਨ ਦਾ ਸੱਚ ਸਮਝ ਆਇਆ ਤੇ ਆਪਣੇ ਅੰਤਲੇ ਸਮੇਂ ਆਪਣੇ ਦਰਬਾਰੀਆਂ ਨੂੰ, ਆਪਣੇ ਸਿਪਾਹ ਸਲਾਰਾਂ ਨੂੰ, ਆਪਣੇ ਪਰਿਵਾਰ ਨੂੰ ਕਹਿਣ ਲੱਗਿਆ ਕਿ ਇੱਕ ਗੱਲ ਦਾ ਖਿਆਲ ਰੱਖਿਓ, ਜਦੋਂ ਮੇਰਾ ਜਨਾਜ਼ਾ ਨਿਕਲੇ, ਜਦੋਂ ਮੈਨੂੰ ਤੁਸੀਂ ਅੰਤਮ ਕਿਰਿਆਵਾਂ ਵੱਲ ਲਿਜਾ ਰਹੇ ਹੋਵੋ, ਤਾਂ ਉਸ ਵੇਲੇ ਮੇਰੇ ਹੱਥ ਤੇ ਪੈਰ ਮੇਰੇ ਕਫਨ ਤੋਂ ਬਾਹਰ ਰੱਖਣੇ ਹੈ। ਤੇ ਕਹਿੰਦੇ ਨੇ ਪਰਿਵਾਰ ਨੇ ਸਪਾਹ ਸਲਾਰਾਂ ਦਰਬਾਰੀਆਂ ਨੇ ਆਖਿਆ ਕਿ ਬਾਦਸ਼ਾਹ ਸਲਾਮਤ, ਇਸ ਤਰ੍ਹਾਂ ਕਿਵੇਂ ਹੋ ਸਕਦਾ? ਇਹ ਦੁਨਿਆਵੀ ਮਰਜ਼ਾਦਾ ਨਹੀਂ, ਇਹ ਰੀਤੀ ਨਹੀਂ ਹੈ। ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉਹਦੇ ਸਾਰੇ ਸਰੀਰ ਨੂੰ ਕਫਨ ਚ ਵਲੀਟ ਕੇ ਲਜਾਇਆ ਜਾਂਦਾ, ਪੂਰਾ ਢੱਕ ਕੇ ਲਜਾਇਆ ਜਾਂਦਾ, ਹੱਥ ਤੇ ਪੈਰ ਕਿਸ ਵਾਸਤੇ ਬਾਹਰ ਰੱਖਾਂਗੇ? ਇਹ ਮੁਮਕਿਨ ਨਹੀਂ ਹੈ। ਬਾਦਸ਼ਾਹ ਨੇ ਆਖਿਆ ਮੇਰਾ ਹੁਕਮ ਹੈ, ਮੇਰੇ ਹੱਥ ਤੇ ਪੈਰ ਜ਼ਰੂਰ ਬਾਹਰ ਰੱਖਣੇ ਹੈ। ਤੇ ਪੁੱਛਣ ਲੱਗੇ ਕਾਰਨ ਕੀ ਹੈ? ਤੇ ਬਾਦਸ਼ਾਹ ਕਹਿਣ ਲੱਗਿਆ ਕਾਰਨ ਇਹ ਹੈ ਕਿ ਦੁਨੀਆਂ ਦੇ ਲੋਕ ਸੱਚ ਨੂੰ ਦੇਖ ਲੈਣ ਕਿ ਜਿਸ ਨੇ ਗੰਜਾਂ ਦੇ ਗੰਜ ਮਾਇਆ ਦੇ ਪਦਾਰਥਾਂ ਦੇ ਜੋੜ ਲਏ ਸੀ, ਅੱਜ ਸੰਸਾਰ ਤੋਂ ਜਾ ਰਿਹਾ ਹੈ, ਇਹ ਹੱਥਾਂ ਤੋਂ ਖਾਲੀ ਔਰ ਪੈਰਾਂ ਤੋਂ ਨੰਗਾ ਜਾ ਰਿਹਾ। ਅੱਜ ਕੇ ਆਖੋ ਸਤਨਾਮ। ਹੱਥਾਂ ਤੋਂ ਖਾਲੀ ਹੈ ਔਰ ਪੈਰਾਂ ਤੋਂ ਨੰਗਾ ਜਾ ਰਿਹਾ, ਕੁਝ ਵੀ ਨਾਲ ਨਹੀਂ ਲੈ ਕੇ ਜਾ ਰਿਹਾ, ਕਿਉਂ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਐਸਾ ਉਪਦੇਸ਼ ਬਖਸ਼ ਦਿੱਤਾ ਸੀ। ਜਦੋਂ ਉਹਦੇ ਮਹਿਲਾਂ ਦੇ ਬਾਹਰ ਠੀਕਰੀਆਂ ਇਕੱਠੀਆਂ ਕਰਨ ਵਾਲੀ ਸਾਖੀ ਅਸੀਂ ਸੁਣਦੇ ਹਾਂ ਸਤਿਗੁਰਾਂ ਦੇ ਜੀਵਨ ਇਤਿਹਾਸ ਵਿੱਚੋਂ, ਤੇ ਆਇਆ ਸੀ ਬਾਦਸ਼ਾਹ, ਕਹਿਣ ਲੱਗਿਆ ਮੈਂ ਤੇ ਸੁਣਿਆ ਸੀ ਬੜਾ ਪਹੁੰਚਿਆ ਫਕੀਰ ਆਇਆ, ਪਰ ਤੂੰ ਤੇ ਬੜਾ ਕਮਲਾ ਜਿਹਾ ਫਕੀਰ ਲੱਗਦਾ, ਠੀਕਰੀਆਂ ਇਕੱਠੀਆਂ ਕਰ ਰਿਹਾ, ਕੀ ਕਰੇਂਗਾ ਇਹਨਾਂ ਠੀਕਰੀਆਂ ਨੂੰ? ਤੇ ਉਪਦੇਸ਼ ਦੇਣ ਦਾ ਤਰੀਕਾ ਸਤਿਗੁਰੂ ਨਾਨਕ ਸਾਹਿਬ ਦਾ ਦਲੀਲ ਨਾਲ ਵਿਚਾਰਧਾਰਾ ਨੂੰ ਸਮਝਾਉਣਾ। ਆਖਿਆ ਬਾਦਸ਼ਾਹ ਇਹ ਇਕੱਠੀਆਂ ਕਰ ਰਿਹਾ, ਜਦੋਂ ਚੜ੍ਹਾਈ ਕਰ ਜਾਵਾਂਗਾ ਸੰਸਾਰ ਨੂੰ ਛੱਡਾਂਗਾ, ਇਹਨਾਂ ਨੂੰ ਨਾਲ ਲੈ ਕੇ ਜਾਣਾ। ਤੇ ਹੱਸਿਆ ਬਾਦਸ਼ਾਹ ਸੁਣ ਕੇ, ਆਖਿਆ ਪਹਿਲਾਂ ਤੇ ਮੈਂ ਕੇਵਲ ਕਿਹਾ ਸੀ, ਹੁਣ ਤਾਂ ਮੇਰੀ ਕਹੀ ਹੋਈ ਗੱਲ ਯਕੀਨ ਵਿੱਚ ਬਦਲ ਗਈ ਹੈ ਕਿ ਤੂੰ ਵਾਕਿਆ ਹੀ ਬੜਾ ਅਣਜਾਣ ਔਰ ਬੜਾ ਕਮਲ ਹੈ, ਤੈਨੂੰ ਇਹ ਪਤਾ ਹੀ ਨਹੀਂ ਕਿ ਜਦੋਂ ਮਨੁੱਖ ਨੇ ਸੰਸਾਰ ਤੋਂ ਜਾਣਾ, ਕੁਛ ਨਹੀਂ ਨਾਲ ਜਾਣਾ, ਉਸ ਵੇਲੇ ਤੇ ਆ ਸਰੀਰ ਵੀ ਇੱਥੇ ਸੰਗ ਕੀ ਦੇਹ ਨਾ ਸੰਗ ਸਿਧਾ ਹੈ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਸੰਸਾਰ ਤੇ ਮਨੁੱਖ ਪੈਦਾ ਹੋਇਆ, ਅੰਤਲੇ ਸਮੇਂ ਸਰੀਰ ਨੇ ਵੀ ਸਾਥ ਛੱਡ ਜਾਣਾ, ਇੱਕ ਸੂਈ ਜਿੰਨੀ ਵਸਤੂ ਵੀ ਇੱਕ ਰੱਤੀ ਮਾਤਰ ਵਸਤੂ ਨੇ ਨਾਲ ਨਹੀਂ ਜਾਣਾ। ਤੇ ਜਦੋਂ ਉਹਨੇ ਇਹ ਗੱਲ ਕਹੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਠੀਕਰੀਆਂ ਸਿੱਟ ਦਿੱਤੀਆਂ ਤੇ ਉੱਠ ਖੜੇ ਹੋਏ ਕਿ ਵਿਚਾਰ ਨੂੰ ਜੋ ਸਮਝਾਉਣਾ ਚਾਹੁੰਦੇ ਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਉਹ ਦਲੀਲ ਦੇ ਦੁਆਰਾ, ਉਹ ਦ੍ਰਿਸ਼ਟਾਂਤ ਦੇ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਸਮਝਾਉਣਾ ਕੀਤਾ। ਉੱਠ ਖੜੇ ਹੋਏ ਤੇ ਆਖਿਆ ਬਾਦਸ਼ਾਹ ਸੱਚ ਕਹਿੰਦਾ, ਕੁਛ ਨਾਲ ਨਹੀਂ ਜਾਣਾ? ਕਹਿੰਦਾ ਮੈਨੂੰ ਛੱਡੋ, ਕਿਸੇ ਨੂੰ ਪੁੱਛ ਲਓ, ਛੋਟੇ ਜਿਹੇ ਬੱਚੇ ਨੂੰ ਪੁੱਛ ਲਓ, ਉਹ ਵੀ ਕਹਿ ਦੇਵੇਗਾ ਕਿ ਨਾਲ ਕੁਝ ਵੀ ਨਹੀਂ ਜਾਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਾਦਸ਼ਾਹ ਮੇਰੀਆਂ ਇਹ ਮੁੱਠੀ ਭਰ ਠੀਕਰੀਆਂ ਮੇਰੇ ਨਾਲ ਨਹੀਂ ਜਾਣੀਆਂ, ਤੂੰ ਕਹਿ ਰਿਹਾ ਰੱਤੀ ਮਾਤਰ ਕੋਈ ਚੀਜ਼ ਨਹੀਂ ਜਾਣੀ, ਤੇ ਫਿਰ ਜਿਹੜੇ ਲੋਕਾਂ ਤੇ ਜ਼ੁਲਮ ਕਰਕੇ ਗੰਜਾਂ ਦੇ ਗੰਜ ਮਾਇਆ ਦੇ ਵਰਾਹ ਰੱਖੇ ਆ, ਤੂੰ ਖਜ਼ਾਨੇ ਭਰ ਲਏ ਆ, ਇਕੱਠੇ ਕਰ ਲਏ ਆ, ਕਿ ਨਾਲ ਲੈ ਜਾਵੇਂਗਾ? ਸਤਿਗੁਰ ਦਾ ਨਿਆਲਾ ਤੀਰ ਵਜਿਆ, ਸਤਿਗੁਰ ਦਾ ਸ਼ਬਦਾਂ ਦਾ ਬਾਣ ਵਜਿਆ, ਤੇ ਬਾਦਸ਼ਾਹ ਨੂੰ ਸਮਝ ਪੈ ਗਈ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਸਮਝਾਇਆ, ਸਮਝ ਪੈ ਗਈ ਸੀ ਉਸ ਨੂੰ। ਤਾਂ ਅਖੀਰਲੇ ਸਮੇਂ ਕਹਿੰਦਾ ਹੱਥ ਤੇ ਪੈਰ ਬਾਹਰ ਰੱਖਿਆ ਜੇ, ਤਾਂ ਕਿ ਦੁਨੀਆਂ ਮੇਰੇ ਜਨਾਜੇ ਨੂੰ ਦੇਖਿਓ, ਕਾਰੂ ਬਾਦਸ਼ਾਹ 40 ਗੰਜ ਜੋੜੇ ਨਾ ਰੱਖਿਓ, ਇਮਾਨ ਧਰਮ ਕਰਮ ਦੇ ਰਾਹ ਨਹੀਂ ਤੁਰਿਆ, ਪੁੰਨ ਦਾਨ ਦੇ ਰਾਹ ਨਹੀਂ ਤੁਰਿਆ, ਸੇਵਾ ਸਿਮਰਨ ਦੇ ਰਾਹ ਨਹੀਂ ਤੁਰਿਆ, ਮਾਇਆ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਜੀਵਨ ਬਰਬਾਦ ਕਰ ਲਿਆ, ਆਓ ਦੇਖੋ ਅੱਜ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਜਾ ਰਹੇ। ਦਸਵੇਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ। ਤੇ ਜਦੋਂ ਅੰਮ੍ਰਿਤ ਸਵਈਏ ਸਵੇਰ ਵੇਲੇ ਪੜ੍ਹਦੇ ਗੁਰਮੁਖ ਪਿਆਰੇ ਸਤਿਗੁਰ ਦੀ ਬਾਣੀ, ਨਿਤਨੇਮੀ ਗੁਰਸਿੱਖ ਗੁਰਬਾਣੀ ਦਾ ਜਾਪ ਕਰਦੇ, ਨਿਤਨੇਮ ਕਰਦੇ ਆ, ਤੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਉਹ ਪਾਵਨ ਬਾਣੀ ਸੱਚੇ ਪਾਤਸ਼ਾਹ ਕੀ ਉਚਾਰਦੇ? ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਤੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਤੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕੀ ਹੋ ਗਿਆ ਜੇ ਏਡੇ ਵੱਡੇ ਰਾਜੇ ਮਹਾਰਾਜੇ ਬਣ ਗਏ, ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਤਾਂ ਨੰਗੇ ਪੈਰੀਂ ਸੰਸਾਰ ਤੋਂ ਚੱਲਣਾ ਪਿਆ, ਸੰਸਾਰ ਤੋਂ ਨੰਗੇ ਪੈਰੀਂ ਜਾਣਾ ਕੀਤਾ, ਖਾਲੀ ਹੱਥ ਜਾਣਾ ਕੀਤਾ ਸੰਸਾਰ ਤੋਂ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹਨਾਂ ਸਵਾਰਥਾਂ ਪਦਾਰਥਾਂ ਦੇ ਵਿੱਚ ਧਨ ਦੌਲਤ ਚ ਜੀਵਨ ਨੂੰ ਬਰਬਾਦ ਨਾ ਕਰ। ਇਹ ਦੌਲਤ ਗੁਜ਼ਰਾਨ ਹੈ, ਇਹਨੂੰ ਗੁਜ਼ਾਰੇ ਮਾਤਰ। ਛੇਵੇਂ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਸੀ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ, ਦੌਲਤ ਗੁਜ਼ਰਾਨ, ਇਹਨੂੰ ਗੁਜ਼ਾਰੇ ਮਾਤਰ ਸੰਸਾਰ ਤੇ। ਦਸਾਂ ਨੌਹਾਂ ਦੀ ਕਿਰਤ, ਧਰਮ ਦੀ ਕਿਰਤ, ਨਾਮ ਜਪਣਾ, ਵੰਡ ਛਕਣਾ, ਜੋ ਸਤਿਗੁਰ ਦਾ ਸਿਧਾਂਤ ਹੈ। ਪਰ ਦੇਖ ਰਹੇ ਹਾਂ ਸੰਸਾਰ ਗੁਰਮੁਖ ਪਿਆਰਿਓ, ਮਾਇਆ ਮਮਤਾ ਮੋਹਣੀ, ਜਨ ਵਿਣ ਦੰਤਾ ਜਗ ਖਾਇਆ, ਮਨਮੁਖ ਸਾਧੇ ਗੁਰਮੁਖੀ ਉਪਰੇ, ਜਿਨੀ ਸੱਚ ਨਾਮ ਚਿਤ ਲਾਇਆ। ਕੋਈ ਕੋਈ ਗੁਰੂ ਦਾ ਪਿਆਰਾ ਇਸ ਧਨ ਦੌਲਤ ਪਦਾਰਥਾਂ ਦੇ ਮਾਇਆ ਮਮਤਾ ਮੋਹਣੀ ਦੇ ਚੱਕਰਾਂ ਤੋਂ ਬਚਿਆ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਸੰਸਾਰ ਦੇ ਵਿੱਚ ਵਿਚਰਦਾ, ਗੁਰਬਾਣੀ ਦੇ ਸਿਧਾਂਤਾਂ ਨੂੰ ਜੀਵਨ ਚ ਅਪਣਾਉਂਦਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਲੈਂਦਾ। ਗੁਰਮੁਖੋ, ਸਾਡੀ ਕੋਈ ਤਾਕਤ ਨਹੀਂ ਹੈ ਕਿ ਅਸੀਂ ਮੋਹ ਮਾਇਆ ਦੇ ਚੱਕਰਾਂ ਤੋਂ ਪਰੇ ਹੋ ਜਾਈਏ। ਕਿਵੇਂ ਹੋ ਸਕਦੇ ਹਾਂ? ਸਤਿਗੁਰ ਨੂੰ ਅਰਦਾਸ ਕਰਕੇ, ਸਤਿਗੁਰ ਨੂੰ ਸਮਰਪਿਤ ਹੋ ਗਏ, ਗੁਰੂ ਦੇ ਚਰਨਾਂ ਚ ਅਰਦਾਸਾਂ, ਜੇ ਇਸ ਚੀਜ਼ ਤੋਂ ਪਰੇ ਵੀ, ਇਸ ਚੀਜ਼ ਦੀ ਹਉਮੈ ਨਹੀਂ, ਹੰਕਾਰ ਨਹੀਂ, ਜੇ ਅਸੀਂ ਇਸ ਚੀਜ਼ ਦੇ ਵਿੱਚ ਗੁਰਮੁਖ ਪਿਆਰੇ ਹੋ ਕਿ ਹਾਂ ਮੈਂ ਮੋਹ ਮਾਇਆ ਪਦਾਰਥ ਤੋਂ ਪਰੇ ਹਾਂ, ਮੈਂ ਸਵਾਰਥਾਂ ਤੋਂ ਪਰੇ ਬਚਿਆ, ਮੈਂ ਪਾਪਾਂ ਤੋਂ ਬਚਿਆ, ਸਾਡੀ ਤਾਕਤ ਕੋਈ ਨਹੀਂ। ਗੁਰਮੁਖ ਪਿਆਰੇ ਹੋ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ। ਤੇ ਜੇ ਇਸ ਚੀਜ਼ ਦੀ ਵੀ ਹਉਮੈ ਹੰਕਾਰ ਆ ਗਿਆ ਕਿ ਮੈਂ ਬਚਿਆ, ਤੇ ਖਿਆਲ ਕਰਨਾ ਗੁਰਮੁਖ ਪਿਆਰੇ ਹੋ, ਮੋਹ ਮਾਇਆ ਦਾ ਹੀ ਚੱਕਰ ਹੈ, ਉਲਝਾ ਕੇ ਰੱਖ ਦਿੰਦੀ ਹੈ। ਭਾਈ ਜੋਗੇ ਦੀ ਸਾਖੀ ਪੜ੍ਹਦੇ ਹਾਂ ਕਿ ਸਤਿਗੁਰ ਦਾ ਹੁਕਮ ਲੈ ਆਨੰਦ ਕਾਰਜ ਵਿੱਚ ਛੱਡ ਕੇ ਆ ਗਿਆ, ਪਰ ਜਦੋਂ ਇਹਦੇ ਮਨ 'ਚ ਖਿਆਲ ਆਇਆ ਕਿ ਭਾਈ ਜੋਗਿਆ ਤੇਰੇ ਵਰਗਾ ਸਿੱਖ ਹੋਵੇਗਾ ਗੁਰੂ ਦੇ ਕੋਲ ਕੋਈ ਜਿਹੜਾ ਆਪਣਾ ਆਨੰਦ ਕਾਰਜ ਵਿੱਚ ਛੱਡ ਆਵੇ। ਪਿਸ਼ਾਵਰ ਦੀ ਧਰਤੀ ਤੇ ਅੱਜ ਭਾਈ ਜੋਗਾ ਜੀ ਦਾ ਉਹ ਪਾਵਨ ਗੁਰਦੁਆਰਾ, ਦਾਸ ਨੇ ਇੱਥੇ ਦਰਸ਼ਨ ਕੀਤੇ, ਉੱਥੇ ਦੀਵਾਨ ਸਜਾਇਆ। ਜਦੋਂ ਦਰਸ਼ਨ ਕਰਨ ਵਾਸਤੇ ਗਏ ਨਨਕਾਣਾ ਸਾਹਿਬ ਗੁਰਦੁਆਰਾ, ਪੰਜਾ ਸਾਹਿਬ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ, 2006 ਦੀ ਗੱਲ ਹੈ। ਉਸ ਵੇਲੇ ਉਸ ਜਗ੍ਹਾ ਤੇ ਭਾਈ ਜੋਗਾ ਸਿੰਘ ਜੀ ਦੇ ਪਾਵਨ ਉਹ ਸਥਾਨ ਗੁਰਦੁਆਰਾ ਸਾਹਿਬ ਜੋ ਪਿਸ਼ਾਵਰ ਦੀ ਧਰਤੀ ਤੇ ਸੁਭਾਇਮਾਨ, ਉੱਥੇ ਦਰਸ਼ਨ ਕੀਤੇ, ਦੀਵਾਨ ਸਜਾਇਆ, ਔਰ ਪਿਸ਼ਾਵਰੀ ਸੰਗਤ ਜੋ ਉੱਥੇ ਗੁਰਮੁਖ ਪਿਆਰੇ ਹੋ, ਬੜੀ ਬਖਸ਼ਿਸ਼ ਸਤਿਗੁਰ ਸੱਚੇ ਪਾਤਸ਼ਾਹ ਦੀ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੁੜੇ ਹੋਏ, ਔਰ ਸਾਰੇ ਦੇ ਸਾਰੇ ਉਹ ਹਜ਼ਾਰਾਂ ਸਿੱਖ ਸਾਬਤ ਸੂਰਤ ਗੁਰੂ ਘਰ ਨਾਲ ਜੁੜੇ ਹੋਏ, ਵਹਿਮਾਂ ਭਰਮਾਂ ਪਖੰਡਾਂ ਤੋਂ ਪੜੇ, ਪਰੇ ਦੇਹਧਾਰੀ ਗੁਰੂ ਡੰਮ ਤੋਂ ਪਰੇ, ਪਤਤ ਪੁਣੇ ਤੋਂ ਪਰੇ, ਬੜੀ ਵੱਡੀ ਬਖਸ਼ਿਸ਼ ਉਹਨਾਂ ਦੇ। ਭਾਈ ਜੋਗਾ ਉੱਥੋਂ ਉੱਠ ਕੇ ਆ ਗਿਆ ਸਤਿਗੁਰ ਦਾ ਹੁਕਮ ਲੈ ਕੇ, ਪਰ ਜਿਸ ਵੇਲੇ ਗੁਰਮੁਖ ਪਿਆਰੇ ਹੋ, ਰਾਹ ਵਿੱਚ ਇਹ ਆਇਆ ਮਨ ਦੇ ਅੰਦਰ ਕਿ ਤੇਰੇ ਵਰਗਾ ਸਿੱਖ ਗੁਰੂ ਕੋਲ ਨਹੀਂ ਹੋਣਾ, ਹਉਮੈ ਨੇ ਹੰਕਾਰ ਨੇ ਗੇੜਾ ਮਾਰਿਆ, ਹਉਮੈ ਭਾਰੂ ਹੋਏ, ਤੇ ਇਤਿਹਾਸ ਤੁਹਾਡੇ ਸਾਹਮਣੇ ਹੈ ਕਿ ਕੰਚਨੀਆਂ ਦੇ ਬਾਜ਼ਾਰ ਵਿੱਚ ਜਾ ਖੜਾ ਹੋਇਆ, ਹਉਮੈ ਨੇ ਘੇਰ ਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਸਮਰਪਿਤ ਹੋ ਕੇ ਗੁਰੂ ਅੱਗੇ ਇੱਕੋ ਹੀ ਅਰਦਾਸ ਕੇ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ, ਮੇਰੇ ਵਿੱਚ ਕੋਈ ਤਾਕਤ ਨਹੀਂ, ਮੇਰੀ ਸਮਰੱਥਾ ਨਹੀਂ ਹੈ, ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਸਕਦੇ ਹੋ ਤੇ ਗੁਰੂ ਦੀ ਬਖਸ਼ਿਸ਼ ਲੈ ਕੇ ਇਹਨਾਂ ਅਵਸਥਾ ਤੋਂ ਗੁਰਮੁਖ ਪਿਆਰੇ ਬਚ ਕੇ ਆਪਣੇ ਜੀਵਨ ਨੂੰ ਜਿਉਣਾ, ਇਹ ਸਤਿਗੁਰ ਦੀ ਬਖਸ਼ਿਸ਼, ਇਹਦੇ ਨਾਲ ਜੀਵਨ ਸਫਲਾ ਹੁੰਦਾ। ਗੁਰੂ ਕੇ ਸਿੱਖ ਨੇ ਹਮੇਸ਼ਾ ਸਮਰਪਿਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਜੀਵਨ ਜਿਉਣਾ। ਦੁਨੀਆਂ ਦੇ ਕਿਸੇ ਕੋਨੇ ਵਿੱਚ ਵਿਸਤਰੇ ਗੁਰੂ ਕਾ ਸਿੱਖ, ਕਿਸੇ ਕਾਰੋਬਾਰ ਵਿੱਚ ਵਿਸਤਰੇ, ਪਰ ਸਤਿਗੁਰ ਨੂੰ ਹਾਜ਼ਰ ਨਾਜ਼ਰ, ਸਤਿਗੁਰ ਨੂੰ ਅੰਗ ਸੰਗ ਸਮਝਦਾ ਹੋਇਆ ਜਦੋਂ ਵੀ ਕੋਈ ਕਾਰਜ ਕਰਦਾ, ਗੁਰੂ ਨੂੰ ਅੰਗ ਸੰਗ ਸਮਝ ਕੇ, ਫਿਰ ਉਹ ਮੋਹ ਮਾਇਆ ਪਦਾਰਥਾਂ ਵਿੱਚ ਉਲਝੇ ਨਗਾ ਨਹੀਂ, ਉਹਨੂੰ ਸਤਿਗੁਰ ਦਾ ਸਿਧਾਂਤ, ਸਤਿਗੁਰ ਦੀ ਬਾਣੀ ਮਾਰਗ ਦਰਸ਼ਨ ਕਰੇਗੀ। ਗੁਰੂ ਦੇ ਅੱਗੇ ਅਰਦਾਸ, ਅੱਜ ਦੇ ਜਿਸ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 547 ਅੰਗ ਦੇ ਉੱਪਰ ਗੁਰਮੁਖ ਪਿਆਰੇ ਹੋਏ ਸੁਭਾਇਮਾਨ ਹੈ, ਸ਼ਾਂਤ ਸੰਗ ਦਾ ਨਾਮ ਹੈ ਗੁਰਮੁਖ ਪਿਆਰੇ, ਔਰ ਸਤਿਗੁਰ ਸੱਚੇ ਪਾਤਸ਼ਾਹ ਜੋ ਬਚਨ ਕਰ ਰਹੇ ਹੈ, ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੇਨਤੀ ਰੂਪ ਦੇ ਅੰਦਰ ਸਾਨੂੰ ਜੀਵਨ ਜਿਉਣ ਦਾ ਢੰਗ ਸਤਿਗੁਰ ਸਿਖਾ ਰਹੇ ਹੈ। ਜਿਵੇਂ ਅਧਿਆਪਕ ਬੱਚੇ ਨੂੰ ਊੜਾ ਐੜਾ ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ, ਇਹ ਵੀ ਸੀ ਸਿਖਾਉਣ ਤੋਂ ਪਹਿਲਾਂ ਖੁਦ ਬੋਲਦਾ, ਤਰੀਕਾ ਦੱਸਦਾ ਕਿਵੇਂ ਬੋਲਣਾ। ਔਰ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਖੁਦ ਪਰਮੇਸ਼ਰ ਨੂੰ ਬੇਨਤੀਆਂ ਕਰ ਸਾਨੂੰ ਅਰਦਾਸ ਦਾ, ਸਾਨੂੰ ਬੇਨਤੀਆਂ ਦਾ ਢੰਗ ਸਿਖਾ ਰਹੇ ਆ ਕਿ ਸੁਣੋ ਬੇਨਤੀ ਆ ਸਵਾਮੀ ਮੇਰੇ ਰਾਮ, ਹੇ ਮੇਰੇ ਸਵਾਮੀ, ਹੇ ਮੇਰੇ ਮਾਲਕ, ਮੇਰੀ ਬੇਨਤੀ ਸੁਣਨਾ ਕਰੋ। ਕੋਟ ਅਪਰਾਧ ਭਰੇ ਤੀ ਤੇਰੇ ਚੇਰੇ ਰਾਮ। ਤੇ ਸੱਚੇ ਪਾਤਸ਼ਾਹ ਭਾਵੇਂ ਅਸੀਂ ਕਰੋੜਾਂ ਅਪਰਾਧਾਂ ਦੇ ਭਰੇ ਹੋਏ ਹਾਂ, ਪਰ ਸੇਵਕ ਤਾਂ ਤੇਰੇ ਆ, ਤੇਰੇ ਦਾਸ ਆ ਸਤਿਗੁਰ ਸੱਚੇ ਪਾਤਸ਼ਾਹ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ। ਗੁਰੂ ਦੇ ਚਰਨਾਂ ਚ ਅਰਦਾਸ ਸਮਰਪਣ ਦੀ ਭਾਵਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਅਰਦਾਸ ਦਾ ਢੰਗ ਦੱਸ ਰਹੇ ਆ, ਸਮਰਪਣ ਦਾ ਢੰਗ ਦੱਸ ਰਹੇ ਸੱਚੇ ਪਾਤਸ਼ਾਹ ਕੇ ਗੁਰੂ ਕੇ ਪਿਆਰਿਓ। ਵਾਹਿਗੁਰੂ ਨੂੰ, ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ, ਅੰਗ ਸੰਗ ਸਮਝਦੇ ਗੁਰੂ ਦੇ ਚਰਨਾਂ ਚ ਅਰਦਾਸ ਕਰੋ। ਸੱਚੇ ਪਾਤਸ਼ਾਹ ਮੇਰੇ ਮਾਲਕ, ਮੇਰੇ ਸਵਾਮੀ, ਮੇਰੀ ਬੇਨਤੀ ਸੁਣਨਾ ਕਰੋ। ਭਾਵੇਂ ਕਰੋੜਾਂ ਅਪਰਾਧਾਂ ਦੇ ਭਰੇ ਆ, ਛਿੰਨ ਛਿੰਨ ਭੁੱਲੜ ਹਾਰ, ਪਰ ਸੱਚੇ ਪਾਤਸ਼ਾਹ ਹੈ ਤਾਂ ਤੇਰੇ ਸੇਵਕ ਆ, ਹੈ ਤਾਂ ਤੇਰੇ ਦਾਸ ਆ। ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਦਰ ਦੇ ਕੂਕਰ, ਹਮ ਕੂਕਰ ਤੇਰੇ ਦਰਬਾਰ। ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ, ਦੁਖ ਹਰਨ ਕਿਰਪਾ ਕਰਨ, ਮੋਹਨ ਕਾਲ ਕਲੇ ਸਹ ਭੰਜਣ। ਹੇ ਸੱਚੇ ਪਾਤਸ਼ਾਹ ਤੁਸੀਂ ਦੁੱਖਾਂ ਨੂੰ ਹਰਨ ਵਾਲੇ ਹੋ, ਹਰਨ ਨਾਮ ਨਾਸ਼ ਕਰ ਦੇਣਾ, ਦੂਰ ਕਰ ਦੇਣਾ, ਦੁੱਖਾਂ ਨੂੰ ਦੂਰ ਕਰਦੇ ਹੋ, ਦੁੱਖਾਂ ਨੂੰ ਦੂਰ ਕਰਦੇ ਹੋ, ਔਰ ਕਿਰਪਾ ਕਰਦੇ ਹੋ, ਕਿਰਪਾ ਦੇ ਭਾਰੇ ਹੋ, ਕਿਰਪਾਲੂ ਹੋ ਸੱਚੇ ਪਾਤਸ਼ਾਹ। ਹੇ ਮੇਰੇ ਮੋਹਨ, ਕਲ ਕਲੇਸ਼ ਭੰਜਣਾ, ਕਲ ਕਲੇਸ਼ਾਂ ਨੂੰ ਭੰਜਣ ਨਾਸ ਕਰਨ ਵਾਲੇ ਹੋ ਸੱਚੇ ਪਾਤਸ਼ਾਹ। ਕਿਰਪਾ ਕਰੋ ਮੇਰੇ ਦੁੱਖਾਂ ਨੂੰ ਦੂਰ ਕਰਦੇ ਹੋ, ਲੋਕ ਪਰ ਲੋਕ ਦੇ ਦੁੱਖ ਦੂਰ ਕਰਕੇ ਮੇਰੇ ਤੇ ਐਸੀ ਰਹਿਮਤ ਕਰੋ, ਬਖਸ਼ਿਸ਼ ਕਰੋ ਮੇਰੇ ਕਲ ਕਲੇਸ਼ਾਂ ਨੂੰ, ਮੇਰੀ ਜ਼ਿੰਦਗੀ ਦੇ ਅੰਦਰ ਜੋ ਕਲ ਕਲੇਸ਼ ਇਹਨਾਂ ਨੂੰ ਭੰਜਨ ਕਰ ਦਿਓ, ਭਾਵ ਨਾਸ ਕਰ ਦਿਓ, ਦੂਰ ਕਰ ਦਿਓ। ਸਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਿਰੰਜਣਾ। ਹੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆ, ਮੇਰੀ ਲਾਜ ਰੱਖ ਲੈਣਾ ਕਰੋ। ਸਰਨ ਤੇਰੀ ਰੱਖ ਲਿਓ ਮੇਰੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇਰੀ ਸ਼ਰਨ ਆ। ਅਰਦਾਸ ਕਰਨੀ ਗੁਰੂ ਦੇ ਅੱਗੇ, ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆ। ਅਰਦਾਸ ਦਾ ਤਰੀਕਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੱਸ ਰਹੇ ਆ, ਸਰਨ ਤੇਰੀ ਰੱਖ ਲਿਓ ਮੇਰੀ, ਮੇਰੀ ਲਾਜ ਰੱਖ ਲਓ, ਮੇਰੀ ਪੈਜ ਰੱਖ ਲਓ, ਸਰਬ ਮੈਂ ਨਿਰੰਜਣਾ। ਹੇ ਵਾਹਿਗੁਰੂ ਤੁਸੀਂ ਸਰਬ ਵਿੱਚ ਵੱਸਦੇ, ਨਿਰੰਜਨ ਸਰਬ ਵਿੱਚ ਵੱਸਦੇ ਹੋ, ਔਰ ਫਿਰ ਵੀ ਅੰਜਨ ਮੈਲ ਤੋਂ ਰਹਿਤ ਹੋ, ਹਰ ਜਗ੍ਹਾ ਤੇ ਹਾਜ਼ਰ ਹੋ ਪਰ ਮਲ ਤੋਂ ਰਹਿਤ। ਨਿਰੰਜਨ ਨਿਰਜਮਾ ਅੰਜਨ, ਮੈਲ ਤੋਂ ਕਾਲਖ ਤੋਂ ਰਹਿਤ, ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹ ਸਾਰਿਆਂ ਵਿੱਚ ਵੱਸਦਾ ਹੋਇਆ ਵੀ ਨਿਰਲੇਪ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਸੰਸਾਰ ਵਿੱਚ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਗੁਲਾਬ ਦੇ ਫੁੱਲਾਂ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਗੁਲਾਬ ਦੇ ਫੁੱਲਾਂ ਤੇ ਪੈਂਦੀਆਂ ਵੀ ਨਿਰਲੇਪ ਨੇ, ਉਹਨਾਂ ਚੋਂ ਗੁਲਾਬ ਦੀ ਸੁਗੰਧੀ ਨਹੀਂ ਆਉਂਦੀ, ਉਹ ਗੰਦਗੀ ਦੇ ਢੇਰ ਤੇ ਵੀ ਪੈਂਦੀਆਂ ਨੇ, ਤੇ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਪੈਣ ਨਾਲ ਮਲੀਨ ਨਹੀਂ ਹੁੰਦੀਆਂ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਹਰ ਜੀਵ ਦੇ ਅੰਦਰ, ਹਰ ਵਸਤੂ ਦੇ ਅੰਦਰ, ਸਰਬਮੈਂ ਸਾਰਿਆਂ ਦੇ ਅੰਦਰ, ਪਰ ਨਿਰੰਜਨ ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਪਾਣੀ ਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚ ਰਹਿੰਦੀ ਪਾਣੀ ਤੋਂ ਨਿਰਲੇਪ ਹੈ, ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਹਰੇਕ ਵਿੱਚ ਵੱਸਦਾ ਹੋਇਆ, ਘੱਟ ਘੱਟ ਮੈਂ ਹਰ ਜੂ ਵਸੈ, ਰੋਮ ਰੋਮ ਵਿੱਚ ਜਰਰੇ ਜਰਰੇ ਚ ਹਰ ਕਣ ਕਣ ਵਿੱਚ ਮੌਜੂਦ ਹੈ, ਪਰ ਉਹ ਫਿਰ ਵੀ ਨਿਰੰਜਨ ਹੈ। ਮਾੜਿਆਂ ਵਿੱਚ ਹੋ ਕੇ ਉਹ ਮਾੜਾ ਨਹੀਂ ਹੈ, ਗੰਦੀ ਜਗ੍ਹਾ ਤੇ ਗੰਦਗੀ ਦੇ ਢੇਰ ਦੇ ਨਾਲ ਸੰਬੰਧ ਉਹ ਗੰਦਾ ਨਹੀਂ ਹੈ, ਉਹ ਵਾਹਿਗੁਰੂ ਪਰਮੇਸ਼ਵਰ ਤਾਂ ਨਿਰੰਜਨ ਹੈ, ਉਹ ਹਰ ਵਸਤੂ ਵਿੱਚ ਵੱਸਦਾ ਹੋਇਆ ਨਿਰੰਜਨ ਹੈ। ਸੱਚੇ ਪਾਤਸ਼ਾਹ ਹੇ ਸਰਬ ਮੈਂ ਨਿਰੰਜਨਾ, ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇਰੀ ਸ਼ਰਨ ਹਾਂ, ਮੇਰੀ ਲਾਜ ਰੱਖ ਲੈਣਾ ਕਰੋ। ਸੁਣਤ ਪੇਖਤ ਸੰਗ ਸਭ ਕੈ ਰੱਬ ਨੇਰ ਹੂੰ ਤੇ ਨੇਰੇ। ਉਹ ਵਾਹਿਗੁਰੂ ਪਰਮੇਸ਼ਰ ਹਰ ਇੱਕ ਦੇ ਅੰਗ ਸੰਗ ਹੈ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਉਹ ਤਾਂ ਹਰ ਇੱਕ ਦੇ ਵਸ, ਹਰ ਇੱਕ ਦੇ ਨੇੜੇ, ਹਰ ਇੱਕ ਦੇ ਸੰਗ ਹੈ। ਸਦਾ ਅੰਗ ਸੰਗੇ, ਉਹ ਤਾਂ ਸਦਾ ਅੰਗ ਸੰਗ ਹੈ। ਔਰ ਪੇਖਤ ਸੁਣਤ ਸੰਗ ਸਭ ਕਹਿ, ਸਦ ਸੁਣਦਾ ਸਦ ਵੇਖਦਾ, ਉਹ ਵੇਖ ਰਿਹਾ ਸੰਸਾਰ ਨੂੰ ਕਿ ਸੰਸਾਰ ਦੇ ਉੱਤੇ ਲੋਕ ਜੀਵ ਕੀ ਕਰ ਰਹੇ ਹੈ, ਉਹ ਸੁਣ ਰਿਹਾ ਸੰਸਾਰ ਨੂੰ, ਭਾਵੇਂ ਕਿੰਨੇ ਅੰਦਰ ਵੜ ਕੇ ਬੋਲ ਬੋਲੇ ਜਾਣ, ਜਿਹੜਾ ਮੂੰਹ ਤੋਂ ਬੋਲ ਨਿਕਲਿਆ, ਦਰਿਆਵੀ ਲੋਕ ਭਾਵੇਂ ਸੁਣ ਨਾ ਸੁਣ, ਪਰ ਪਰਮੇਸ਼ਰ ਨੇ ਸੁਣ ਲਿਆ, ਵਾਹਿਗੁਰੂ ਨੇ ਸੁਣ ਲਿਆ। ਜਿਹੜਾ ਕਰਮ ਦੁਨੀਆਂ ਤੋਂ ਲੁਕ ਕੇ ਭਾਵੇਂ ਦੇ ਕਵਾਰ ਅਣਕ ਪੜਦੇ ਮੈਂ, ਭਾਵੇਂ ਅਣਕ ਪੜਦੇ ਅਨੇਕਾਂ ਦਰਵਾਜ਼ਿਆਂ ਦੇ ਅੰਦਰ, ਕੋਠੜੀਆਂ ਤੇ ਕੋਠੜੀਆਂ ਦੇ ਅੰਦਰ ਕਰਮ ਕਮਾਇਆ ਜਾਵੇ, ਪਰ ਵਾਹਿਗੁਰੂ ਪਰਮੇਸ਼ਰ ਤੋਂ ਕੁਝ ਵੀ ਓਹਲਾ ਨਹੀਂ। ਦੇ ਚਵਾਰ ਅਣਕ ਪੜਦੇ ਮੈਂ ਪਰ ਦਾਰਾ ਸੰਗ ਸਾਕੇ, ਚਿੱਤਰ ਗੁਪਤ ਜਬ ਲੇਖਾ ਮੰਗ, ਤਬ ਕੌਣ ਪੜਦਾ ਤੇਰਾ ਢਾਕਾ। ਉਹ ਵਾਹਿਗੁਰੂ ਪਰਮੇਸ਼ਰ ਪੇਖਤ ਸੁਣਤ ਹਰ ਸਮੇਂ, ਸੁਣਤ ਪੇਖਤ ਸੰਗ ਸਭ ਤੇ, ਉਹ ਸਦ ਸੁਣਦਾ ਸਦ ਵੇਖਦਾ, ਉਹ ਹਰ ਵੇਲੇ ਸੁਣ ਰਿਹਾ, ਹਰ ਵੇਲੇ ਵੇਖ ਰਿਹਾ ਜੀਵਾਂ ਨੂੰ, ਜੀਵ ਕੀ ਕਰ ਰਹੇ ਸੰਸਾਰ ਦੇ ਲੋਕ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ, ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸਦਾ ਹੀ ਵੇਖਦਾ ਹੈ, ਤੂੰ ਸਦਾ ਹੀ ਸੁਣਦਾ ਹੈ, ਤੂੰ ਜੀਵਾਂ ਦੇ ਨੇੜੇ ਹੈ। ਪ੍ਰਭ ਨੇੜ ਹੂੰ ਤੇ ਨੇੜੇ, ਸਾਰਿਆਂ ਤੋਂ ਨੇੜੇ ਹੈ, ਸਭ ਤੋਂ ਨੇੜੇ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਨੇੜੇ ਹੈ। ਅਰਦਾਸ ਨਾਨਕ ਸੁਣ ਸੁਆਮੀ, ਰੱਖ ਲਿਹੋ ਘਰ ਕੇ ਤੇਰੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਨਾਨਕ ਨਾਮ ਦੀ ਮੋਹਰ ਲਗਾ ਕੇ ਇਹ ਸ਼ਬਦ ਦੇ ਪਹਿਲੇ ਬੰਦ ਦੀ ਸਮਾਪਤੀ ਦੀ ਪੰਕਤੀ ਚ ਉਚਾਰਨ ਕਰ ਰਹੇ ਹੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਅਰਦਾਸ ਨਾਨਕ, ਮੇਰੀ ਨਾਨਕ ਦੀ ਅਰਦਾਸ ਹੈ, ਸੁਣ ਸੁਆਮੀ, ਮੇਰੇ ਮਾਲਕ ਸੁਣਨਾ ਕਰ, ਰੱਖ ਲਿਹੋ ਘਰ ਕੇ ਤੇਰੇ, ਮੈਨੂੰ ਆਪਣੇ ਘਰ ਦਾ ਦਾਸ ਸੇਵਕ ਸਮਝ ਕੇ ਰੱਖ ਲੈਣਾ ਕਰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਨੂੰ ਆਪਣਾ ਸੇਵਕ ਸਮਝ ਕੇ, ਦਾਸ ਸਮਝ ਕੇ ਰੱਖ ਲੈ। ਸੁਣ ਬੇਨੰਤੀ ਹੈ ਸਵਾਮੀ ਮੇਰੇ ਰਾਮ, ਜੋ ਅਰੰਭਤਾ ਦੀ ਪੰਗਤੀ ਹੈ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ। ਸੱਚੇ ਪਾਤਸ਼ਾਹ ਸੀ ਤੇਰੇ ਸੇਵਕ ਆ, ਰੱਖ ਲੈਣਾ ਕਰੋ, ਕਿਰਪਾ ਕਰੋ ਸੱਚੇ ਪਾਤਸ਼ਾਹ। ਤੇ ਜਦੋਂ ਸੇਵਕ ਸਿੱਖ ਇਸ ਤਰੀਕੇ ਨਾਲ ਅਰਦਾਸ ਬੇਨਤੀ ਕਰਦਾ, ਗੁਰਮੁਖ ਪਿਆਰਿਓ ਗੁਰੂ ਨੂੰ ਸਮਰਪਿਤ ਹੁੰਦਾ, ਉਹ ਕਾਮ ਕਰੋ ਲੋ ਮੋਹ ਹੰਕਾਰ ਤੋਂ ਬਚ ਜਾਂਦਾ, ਉਹ ਮੋਹ ਮਾਇਆ ਪਦਾਰਥਾਂ ਦੇ ਚੱਕਰ ਤੋਂ ਬਚ ਜਾਂਦਾ। ਔਰ ਖਿਆਲ ਕਰਨਾ, ਉਹੀ ਜੀਵ 84 ਦੇ ਚੱਕਰ ਆਵਾ ਗਾਉਣ ਤੋਂ ਬਚ ਜਾਂਦਾ, ਵਾਹਿਗੁਰੂ ਦੇ ਚਰਨਾਂ ਵਿੱਚ ਉਹ ਲੀਨ ਹੁੰਦਾ, ਉਹ ਸਰੀਰ ਵਿੱਚ ਰਹਿੰਦਿਆਂ ਵੀ ਔਰ ਸਰੀਰ ਤੋਂ ਪਰੇ ਹੋ ਕੇ ਵੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜਾ ਬੰਦਗੀ ਨਾਲ ਜੁੜ ਗਿਆ, ਭਗਤੀ ਨਾਲ ਜੁੜ ਗਿਆ, ਗੁਰਮੁਖ ਪਿਆਰੇ ਉਹਨਾਂ ਦਾ ਜੀਵਨ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਆ, ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਆ। ਆਓ ਸਤਿਗੁਰ ਨੂੰ ਸਮਰਪਿਤ ਹੋਈਏ, ਸਤਿਗੁਰ ਦੀ ਬਾਣੀ ਨਾਲ, ਸਤਿਗੁਰ ਦੇ ਸ਼ਬਦ ਨਾਲ, ਸਤਿਗੁਰ ਦੇ ਸਿਧਾਂਤਾਂ ਦੇ ਨਾਲ ਜੁੜੀਏ। ਅੱਜ ਅਸੀਂ ਸੁੱਖਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਧਾਂਤਾਂ ਨਾਲੋਂ ਟੁੱਟਦੇ ਜਾ ਰਹੇ ਹਾਂ, ਪਰ ਖਿਆਲ ਕਰਿਓ, ਇਤਿਹਾਸ ਵੱਲ ਨਿਗਾਹ ਮਾਰੀਏ, ਸਾਡੇ ਸਤਿਗੁਰਾਂ ਨੇ, ਸਾਡੇ ਸਿੰਘਾਂ ਸ਼ਹੀਦਾਂ ਨੇ, ਸਾਡੇ ਗੁਰਸਿੱਖ ਪਿਆਰਿਆਂ ਨੇ, ਸਾਡੇ ਸਤਿਗੁਰ ਦੇ ਸਾਹਿਬਜ਼ਾਦਿਆਂ ਨੇ ਦੁੱਖਾਂ ਦੇ ਵਿੱਚ ਵੀ ਸਤਿਗੁਰ ਦਾ ਸਿਧਾਂਤ ਨਹੀਂ ਛੱਡਿਆ, ਸਤਿਗੁਰ ਦੀ ਬਾਣੀ ਦਾ ਪੱਲਾ ਨਹੀਂ ਛੱਡਿਆ। ਅੱਜ ਇਹਨਾਂ ਦਿਨਾਂ 'ਚ ਅਸੀਂ ਗੁਜ਼ਰ ਰਹੇ ਹਾਂ, ਜਿਹੜੇ ਪੋਹ ਦੇ ਦਿਨ ਆ, ਗੁਰਮੁਖ ਪਿਆਰੇ ਹੋ, ਆਪ ਸਭ ਨੂੰ ਪਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਨੂੰ ਛੱਡਣਾ, ਸਰਸਾ ਤੇ ਪਰਿਵਾਰ ਵਿਛੋੜਾ, ਚਮਕੌਰ ਗੜੀ ਦਾ ਸਾਕਾ, ਸਰਹੰਦ ਦਾ ਸਾਕਾ, ਜਿਹੜੇ ਦਿਨ ਜਾ ਰਹੇ ਹੈ ਗੁਰਮੁਖ ਪਿਆਰਿਓ, ਕੁਰਬਾਨੀਆਂ ਦੇ ਦਿਨ, ਇਤਿਹਾਸ ਦੇ ਦਿਨ ਆ, ਪਰ ਨਾ ਸਤਿਗੁਰਾਂ ਨੇ ਇੰਨੇ ਦੁੱਖਾਂ ਦੇ ਸਮੇਂ ਗੁਰਬਾਣੀ ਦਾ ਲੜ ਛੱਡਿਆ, ਗੁਰੂ ਦਾ ਸਿਧਾਂਤ, ਔਰ ਨਾ ਸਤਿਗੁਰ ਦੇ ਸਾਹਿਬਜ਼ਾਦਿਆਂ ਔਰ ਨਾਲ ਸਿੰਘਾਂ ਪਿਆਰਿਆਂ ਨੇ। ਅੱਜ ਅਸੀਂ ਸੁੱਖਾਂ ਦੇ ਵਿੱਚ, ਅੱਜ ਅਸੀਂ ਭਾਈ ਮਹਾਂ ਸਿੰਘ ਦਾ ਇਤਿਹਾਸ ਪੜ੍ਹਦੇ ਹਾਂ, ਅੱਜ ਬਦਾਵੀ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ, ਤੇ ਅਸੀਂ ਸੀਮਤ ਰਹਿ ਗਏ ਹਾਂ ਉਹਨੂੰ ਉੱਚੀ ਉੱਚੀ ਹੇਕਾਂ ਲਾ ਕੇ ਗਾਉਣ ਤੱਕ ਤੇ ਸੁਣਨ ਤੱਕ। ਅਸੀਂ ਕਹਿੰਦੇ ਲਓ ਜੀ ਬਦਾਵਾ ਲਿਖ ਦਿੱਤਾ ਸਿੱਖਾਂ ਨੇ, ਫਿਰ ਆ ਕੇ ਮੁਕਤਸਰ ਸਾਹਿਬ ਦੀ ਧਰਤੀ ਤੇ ਖਦਰਾਣੇ ਦੀ ਢਾਬ ਤੇ ਪੜਵਾ ਲਿਆ। ਅਸੀਂ ਕਹਿਣ ਸੁਣਨ ਤੱਕ ਸੀਮਤ ਹੋ ਗਏ ਹਾਂ, ਪਰ ਕਦੇ ਨਿਗਾਹ ਨਹੀਂ ਮਾਰਦੇ ਕਿ ਇਹਦੇ ਨਾਲ ਸਿੱਖਾਂ ਤੇਰਾ ਕੀ ਤਾਲੁਕਾਤ ਹੈ। ਜੇ ਉਹਨਾਂ ਨੇ ਅੱਤ ਦੇ ਦੁੱਖਾਂ ਦੇ ਵਿੱਚ ਗੁਰੂ ਦਾ ਸਾਥ ਛੱਡਿਆ, ਪਰ ਫਿਰ ਵੀ ਉਹ ਗੁਰੂ ਦੇ ਚਰਨਾਂ 'ਚ ਵਾਪਸ ਆ ਗਏ, ਤੇਰਾ ਖਾਲਸਾ ਹੋਵੇ ਤੇ ਖਾਸ ਹੋਵੇ, ਹੱਥ ਖੰਡਾ ਤੇ ਪੈਰ ਰਕਾਬ ਉੱਤੇ, ਭਾਵੇਂ ਲਿਖ ਦੇ ਦਾਵਾ ਜਾਏ ਤੈਨੂੰ ਪਰਿਆਣ ਮਿਲੂ ਖਦਰਾਣੇ ਦੀ ਢਾਬ ਉੱਤੇ। ਮੁੜ ਖਦਰਾਣੇ ਦੀ ਢਾਬ ਤੇ ਆਏ, ਉਹਨਾਂ ਨੇ ਆਪਣਾ ਬਿਦਾਵਾ ਪੜਵਾ ਲਿਆ ਤੇ ਸਤਿਗੁਰ ਨੇ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਬਖਸ਼ਿਆ। ਮੇਰੇ 40 ਮੁਕਤੇ ਆ। ਸਤਿਗੁਰ ਨੇ ਇੰਨੀ ਵੱਡੀ ਰਹਿਮਤ ਕੀਤੀ ਆ ਕਿ ਗੁਰਦੁਆਰਾ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਲਿਖਿਆ ਇਤਿਹਾਸ।

0: ਤੀਰ ਵੱਜਣਗੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣਗੇ ਮੈਂ ਜੈਕਾਰੇ ਛੱਡਾਂਗਾ ਔਰ ਛੱਡੇ ਇਤਿਹਾਸ ਅੱਖਾਂ ਦੇ ਸਾਹਮਣੇ ਐਵੇਂ ਨਹੀਂ ਦੁਨੀਆਂ ਦੇ ਇਤਿਹਾਸਕਾਰਾਂ ਨੇ ਆਖਿਆ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਰਖਵਾਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿਫਤ ਦੁਨੀਆਂ ਦੇ ਇਤਿਹਾਸਕਾਰਾਂ ਨੇ ਚਾਹੇ ਉਹ ਯੋਗੀ ਅੱਲਾ ਯਾਰ ਖਾਂ ਚਾਹੇ ਲਾਲਾ ਦੌਲਤ ਰਾਮ ਹੈ ਚਾਹੇ ਮਿਸਟਰ ਮਕਾਲਫ ਵਰਗੇ ਚਾਹੇ ਉਹ ਗੁਰਮੁਖ ਪਿਆਰੇ ਈਸਾਈ ਰਾਈਟਰ ਨੇ ਚਾਹੇ ਮੁਸਲਮਾਨ ਰਾਈਟਰ ਨੇ ਚਾਹੇ ਉਹ ਹਿੰਦੂ ਰਾਈਟਰ ਨੇ ਗੁਰਮੁਖ ਪਿਆਰੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਤੋਂ ਵਾਂਝੇ ਨਹੀਂ ਰਹਿ ਸਕੇ ਉਹਨਾਂ ਦੀ ਕਲਮ ਬਾਰ ਬਾਰ ਸਤਿਗੁਰ ਦੀ ਸਿਫਤ ਲਿਖਦੀ ਹੈ ਯੋਗੀ ਅੱਲਾ ਯਾਰ ਖਾਂ ਤਾਂ ਇੱਥੋਂ ਤੱਕ ਲਿਖਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਵੋ ਕੰਮ ਹੈ ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ ਲਿਖੋ ਸਤਿਗੁਰ ਕੇ ਵਸਫ ਕਿਆ ਤਾਬੇ ਰਕਮ ਹੈ ਏਕ ਅੰਕ ਸੇ ਬੁਲਬੁਲਾ ਕਿਆ ਕੁਲ ਵਹਿਰ ਕੋ ਦੇਖੇ ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਰਉਪਕਾਰਾਂ ਨੂੰ ਕਿਸ ਪਾਸੇ ਤੋਂ ਦੇਖੀਏ ਪਾਣੀ ਚ ਪੈਦਾ ਹੋਇਆ ਇੱਕ ਬੁਲਬੁਲਾ ਕੀ ਤੇ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦਾ ਕੀ ਉਹ ਸਮੁੰਦਰ ਦੇ ਕਿਨਾਰਿਆਂ ਦੀ ਗਿਣਤੀ ਮਿਣਤੀ ਕਰ ਸਕਦਾ ਪਾਣੀ ਦੇ ਬੁਲਬੁਲੇ ਦੀ ਇੰਨੀ ਸਮਰੱਥਾ ਨਹੀਂ ਹੈ ਅੱਲਾ ਯਾਰ ਖਾਂ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਜੀਵਨ ਦੇ ਪਰਉਪਕਾਰਾਂ ਨੂੰ ਤੇਰੀਆਂ ਕੁਰਬਾਨੀਆਂ ਨੂੰ ਕਿਸ ਪੱਖ ਤੋਂ ਦੇਖਾਂ ਜੇ ਤਪੱਸਿਆ ਤੋਂ ਮਹਾਨ ਤਪੱਸਵੀ ਹੈ ਜੇ ਦਾਨੀਆਂ ਦੀ ਗੱਲ ਤੋਂ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਹੈ ਵਿਦਿਆ ਦੀ ਗੱਲ ਤੋਂ ਮਹਾਨ ਵਿਦਵਾਨ ਹੈ ਯੋਧਿਆਂ ਦੀ ਗੱਲ ਤੋਂ ਮਹਾਨ ਯੋਧਾ ਤੇ ਜਰਨੈਲ ਜ਼ੁਲਮ ਦੇ ਖਿਲਾਫ 14 ਜੰਗਾਂ ਲੜਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਕਦੇ ਪਿਤਾ ਨੂੰ ਤੋਰਿਆ ਕਦੇ ਪੁੱਤਰਾਂ ਨੂੰ ਤੋਰਿਆ ਕਦੇ ਆਪ ਜੰਗ ਦੇ ਮੈਦਾਨ ਵਿੱਚ ਕਹਿ ਦਿੱਤਾ ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਣ ਤੇ ਕਬਹੂ ਨਾ ਡਰੋ ਨਾ ਡਰੋ ਅਰਸੋਂ ਜਬ ਜਾਏ ਲੜੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋਈ ਲਾਲ ਚਹੋ ਗੁਣ ਤਉ ਉਚਰੋ ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰ ਸਿੰਘਾਂ ਨੇ ਆਖਿਆ ਮਹਾਰਾਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਸਿੰਘ ਗਿਣਤੀ ਦੇ ਰਹਿ ਗਏ ਆ ਮਹਾਰਾਜ ਤੁਸੀਂ ਇਹ ਚਮਕੌਰ ਦੀ ਗੜੀ ਨੂੰ ਛੱਡ ਦਿਓ ਤੇ ਜਾਓ ਆਖਿਆ ਨਹੀਂ ਸਿੰਘੋ ਮੈਂ ਜੂਝਣਾ ਚਾਹੁੰਦਾ ਮੈਂ ਜੰਗ ਦੇ ਮੈਦਾਨ ਵਿੱਚ ਜੂਝਣਾ ਚਾਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਐਵੇਂ ਨਹੀਂ ਦੁਨੀਆਂ ਦੇ ਇਤਿਹਾਸਕਾਰ ਕਹਿ ਰਹੇ ਕਿ ਐਸਾ ਗੁਰੂ ਰਹਿਬਰ ਦੁਨੀਆਂ ਤੇ ਮੁਸ਼ਕਿਲ ਹੈ ਗੁਰੂ ਗੋਬਿੰਦ ਸਿੰਘ ਤੇਰਾ ਕੋਈ ਸਾਨੀ ਨਹੀਂ ਦੇਖਦਾ ਉਹਨਾਂ ਦੀ ਬਰਾਬਰਤਾ ਕਰਨ ਵਾਲਾ ਕੋਈ ਉਹਨਾਂ ਦੇ ਤੁਲ ਕੋਈ ਦੁਨੀਆਂ ਤੇ ਰਹਿਬਰ ਪੀਰ ਪੈਗੰਬਰ ਸ਼ਾਇਦ ਆਪੀ ਏਕਤਾ ਨੇਕਤਾ ਬੁਲਾਏ ਜਾਤੀ ਹੋਵਤੀ ਕਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋ ਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਖ ਨਾ ਹੋਤੀ ਜੋ ਕੈ ਕਰਨਾ ਨਿਧਾਨ ਰੱਜ ਕੇ ਆਖੋ ਸਤਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਕੌਣ ਸੰਸਾਰ ਤੇ ਅੱਜ ਬਥੇਰੇ ਲੋਕ ਗੁਰਮੁਖ ਪਿਆਰੇ ਕੋਈ ਸ਼ਰਬਤ ਦੇ ਕੜਾਹੇ ਘੋਲ ਕੇ ਕੋਈ ਪਿਛਾਕਾਂ ਪਾ ਕਲਗੀਆਂ ਲਾ ਕੇ ਰੀਸਾਂ ਕਰਨੀਆਂ ਚਾਹੁੰਦੇ ਹੈ ਪਰ ਕਹਿਣਾ ਪਵੇਗਾ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਕਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਰਹਿਬਰ ਤੇ ਕਿੱਥੇ ਰੀਸਾਂ ਲਾਉਣ ਵਾਲੇ ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ ਕੇਵਲ ਪਿਛਾਕਾਂ ਪਹਿਰਾਵਿਆਂ ਨਾਲ ਗੱਲ ਨਹੀਂ ਬਣਦੀ ਕਿਸੇ ਦਾ ਭੇਖ ਲਾਉਣਾ ਕੋਈ ਭੇਖ ਧਾਰੀ ਤੇ ਹੋ ਸਕਦਾ ਬਹਿਰੂਪੀਆ ਤੇ ਹੋ ਸਕਦਾ ਪਰ ਨਹੀਂ ਗੁਰਮੁਖ ਪਿਆਰੇ ਉਹਨਾਂ ਵਰਗੀ ਉਹ ਤਪੱਸਿਆ ਉਹ ਤਾਕਤ ਉਹ ਸਮਰੱਥਾ ਜੋ ਉਹਨਾਂ ਦੇ ਪਰਉਪਕਾਰ ਉਹ ਬੰਦਗੀ ਉਹ ਭਗਤੀ ਉਹ ਸ਼ਕਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਖਾਂ ਦੇ ਸਾਹਮਣੇ ਪੁੱਤਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਆ ਇਤਿਹਾਸ ਬੜਾ ਲੰਮੇਰਾ ਦਾਸ ਸੰਖੇਪ ਦੀਆਂ ਬੇਨਤੀਆਂ ਆਪ ਜੀ ਦੇ ਚਰਨਾਂ ਥੋੜੇ ਸਮੇਂ ਚ ਬਹੁਤੀ ਬਾਤ ਦੱਸ ਕਹਿਣੀ ਚਾਹੁੰਦਾ ਗੁਰਮੁਖ ਪਿਆਰੇ ਸਮਝਣਾ ਉਸ ਇਤਿਹਾਸ ਨੂੰ ਅੱਤ ਦੇ ਦੁਖਦਾਈ ਸਮੇਂ ਦੇ ਅੰਦਰ ਵੀ ਨਾ ਸਾਡੇ ਸਤਿਗੁਰ ਨੇ ਬਾਣੀ ਦਾ ਲੜ ਨਹੀਂ ਛੱਡਿਆ ਪਰਮੇਸ਼ਵਰ ਦਾ ਲੜ ਨਹੀਂ ਛੱਡਿਆ ਆਪ ਪਰਮੇਸ਼ਵਰ ਸਰੂਪ ਹੁੰਦੇ ਆ ਸਾਡੇ ਲਈ ਮਾਰਗ ਦਰਸ਼ਨ ਕੀਤਾ ਗੁਰੂ ਕੇ ਸਿੱਖਾਂ ਨੇ ਗੁਰਬਾਣੀ ਦਾ ਰਾਹ ਗੁਰਮਤ ਦਾ ਰਾਹ ਨਹੀਂ ਛੱਡਿਆ ਨਿਗਾਹ ਮਾਰਨੀ ਮਨਾ ਕਿ ਅਸੀਂ ਕਿਤੇ ਸੁੱਖਾਂ ਦੇ ਵਿੱਚ ਗੁਰਬਾਣੀ ਦਾ ਰਾਹ ਗੁਰਮਤ ਦਾ ਰਾਹ ਤਾਂ ਨਹੀਂ ਛੱਡ ਦਿੱਤਾ ਉਹਨਾਂ ਨੇ ਤਾਂ ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਏ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਏ ਮਹਾਨ ਜੰਗ ਹੋਈ ਚਮਕੌਰ ਦੇ ਮੈਦਾਨ ਦੀ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ भाई मोहकम सिंह जी प्यारे, मोहकम सिंह जी की शहादत जाना तो प्यारे सिंह शहीद, बाबा जीवन सिंह जी भाई जैका जी सतगुरु का गुरु तेग बहादुर महाराज का शीस आनंदपुर साहब लैके जाण वाले उन्हां दी शहादत, होर बेअंत सिंह की शहादत गुरमुख प्यारे चमकौर के मैदान अंदर बड़ा महान साका वरतिया। दुनिया के अंदर एक अनोखी जंग, एक पासे लखां की तादाद में गुरु गोबिंद सिंह महाराज ने आप लिखिया गुरसने चकारे उन्हां दी चेहर नर के रह लख बरायत बरो बेखबर। जफरनामे के अंदर औरंगजेब इस जित नूं तू जित ना समझना, तू जित के भी हार गए और मैं हार के भी जितया हाँ। सतगुरु सच्चे पातशाह कहिंदे इक पासे गिणती दे चाली कई दिनां दे नींदरे भुखण भाणे, एक पासे दस लख ख्वाजा खां दी गवाही, पर ख्वाजा मरदूद निकलिया, कायर निकलिया, बुजदिल निकलिया, नार खां होया सी चमकौर दी कच्ची गड़ी दे नेड़े, झाकिया सी पौड़ी ते चढ़ के अंदर नूं इक तीर बख्शिया, पौड़ी समेत जा डिगया, तेरा वड्डा सूरमा ख्वाजा खां कंध दोले हो गया, नहीं तो एक तीर मैं उन्हों भी बख्श देना सी। रज के आखो सतना गुरु नरवैर ए नहीं आख्या मार देना, आख्या बख्श देना सी, एक तीर उसनों भी बख्श देना ही। ता ही इतिहासकार कहिंदे गुरु के तीरां ते भी सोना लग्या हुंदा सी कि जे कोई इस तीर ना चढ़ाई कर जावे उहदी अंतम क्रिया वास्ते कोई होर प्रबंध नहीं, ही सोना ला के प्रबंध हो जावे, कोई जख्मी हो जांदा ते उहदी दवाई बूटी वास्ते इंतजाम हो जावे। गुरु ते नरवैर आख्या कायर निकलिया, मरदूद निकलिया, बुजदिल निकलिया, तेरा वड्डा सूरमा ख्वाजा खां लुक गया, नहीं तो एक तीर उहनूं भी बख्श देना सी। पर नाल ही सतगुरु सच्चे पातशाह महाराज जो चमकौर की गढ़ी का ऐसा साका वरते अखा के सामने सब जाते शहीद होए, अकाल पुरख वाहगुरु के शुकराने च जकारे छड़ना की थी। सब जादियां की शहादत खालसे ने हुक्म किया, आनंदपुर अपना चमकौर की गढ़ी ने छड़ देना करो। सतगुरु सच्चे पातशाह कहिंदे तुसीं चले जाओ, मैं तो जूझना चाहना, आखिर जो असी चले भी जावे असी करांगे की, पासा जगत दा असी कोई थमना नहीं, पर जे तू ना रहे हो दशमेश दूले गुरु गोबिंद सिंह मुड़के कोई जमना नहीं। महाराज तुसी जाओ असी जाके की करांगे, तुसी जाओगे साडे वर्गे लखां सिंह पैदा कर लवोगे। और गुरु गोबिंद सिंह सच्चे पातशाह नूं पहला बेनती रूप आख्या नहीं, जूझना चाहना फिर हुक्म रूप है, हुक्म रूप दे अंदर पंज प्यारियां दा हुक्म, फिर बेनती की जावांगा पर ताड़ी बजा के रौला पा के चुप चपीते नहीं जावांगा। पीरे हिंद मेहरवद, पीरे हिंद मेहरवद, कि आज हिंद का पीर जा रहे हैं। गुरु गोबिंद सिंह सच्चे पातशाह महाराज चमकौर के मैदान का जो गुरमुख प्यारे साका बड़ा लंबा समा चाहिए, ऐसी धरती अल्लाह यार खां जोगी ने कह दिता, दुनिया के लोगों जो भारत की धरती से तीर्थ यात्रा करनी तो बस एक ही तीर्थ है हिंद ने यात्रा के लिए, कटाए बाप ने बेटे जहां खुदा के लिए, जहां खुदा दे नां दे उत्तों बेटे कुरबान कर देते। खालसे का हुक्म ने चमकौर गढ़ी नूं छड़िया, संबोधन की होए सच्चे पातशाह आख्या लै गढ़िए मैं हसदा जा रहा हाँ, कहदे समय नूं मत्थे नहीं वट मेरे, खो नहीं सकदे मेरी मुस्कान ताई लगे हुए जो जिगर ते फट मेरे, आ तेरे कोल प्यासे नहीं पए सुते पुत्र कोमल रेशमी पट मेरे, ओ पाया कफन नहीं इन्हां ते इस करके क्योंकि बाकी सिंह नहीं इन्हां तो घट मेरे। मैं गढ़िए फेर नहीं मेल होना, याद रखी जो फतेह गजा चलिया, भार होर भी सिर तो पंथ दा मैं लामना है चल, इसलिए इतों मैं पा चलिया। गुरु गोबिंद सिंह सच्चे पातशाह चमकौर के मैदान चो खालसे का हुक्म मन के इस तरह गुरमुख प्यारे रवाना होए, और आख्या पाया कफन नहीं इन्हां ते इस करके। साहबजादिया के भाई दया सिंह कहिंदे महाराज कफन ते पाओ, जो सारे सिंघां जोगा कफन है तो दया सिंह मैं लाशा ढक जाना सिंघां दीआं, पर कले साहबजादिया दीआं लाशा ते कफन नहीं पैना क्योंकि मैनू इन्हां नालों सिंघ घट नहीं, मैनू ते सारे बराबर ने, नादी बंस बिंदी बंस बराबर है। अज निगाह मारी गुरमुखो सतगुरु ने अपने साहबजादिया ते कफन नहीं पाया, बाकी सिंघां नूं घट नहीं समझिया, असी गुरु के पुत्र पुत्रियां ते असी किते खड़े हैं। कलगीधर दे पुत्रो धीओ अमृतधारी बन के जीओ, अज गुरु के पुत्र पुत्रियां बन की लोड़ है और गुरबाणी नाल जुड़न की लोड़ है। सतगुरु ने ते सच्चे पातशाह ने सानू इन्ना माण बख्शिया, अज असी किते खड़े हैं। ਅੱਜ ਸਾਡੇ ਆਗੂ ਲੋਕ ਸਿਆਸਤ ਦੇ ਪੁਜਾਰੀ ਬਣ ਗਏ ਆ, ਕੁਰਸੀਆਂ ਦੇ ਪੁਜਾਰੀ ਬਣ ਗਏ ਆ, ਅਹੁਦਿਆਂ ਦੇ ਪੁਜਾਰੀ ਬਣ ਗਏ ਆ, ਗੁਰੂ ਦੇ ਸਿਧਾਂਤਾਂ ਨੂੰ, ਗੁਰਧਾਮਾਂ ਨੂੰ, ਗੁਰੂ ਦੇ ਪੰਥਕ ਕਾਰਜਾਂ ਨੂੰ ਭੁੱਲ ਗਏ ਆ। ਆ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਗੁਰਮੁਖ ਪਿਆਰਿਓ ਮਸਲਾ ਤੁਹਾਡੇ ਸਾਹਮਣੇ ਏਡਾ ਪਵਿੱਤਰ ਸਥਾਨ, ਪਰ ਸਾਡੇ ਆਗੂ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ। 20 ਤਰੀਕ ਨੂੰ ਬੀਜੇਪੀ ਹਾਈ ਕਮਾਂਡ ਦੇ ਮੁੱਖ ਦਫ਼ਤਰ ਅੱਗੇ ਹਜ਼ਾਰਾਂ ਸੰਗਤਾਂ ਆ ਕੇ ਘਰਾਓ ਕਰ ਰਹੀਆਂ ਨੇ, ਪਰ ਜਿਹੜੇ ਸਾਡੇ ਆਗੂ ਜਿਨ੍ਹਾਂ ਨੂੰ ਪੰਥ ਰਤਨ ਫਖਰੇ ਕੌਮ, ਉਹ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਹੈ ਗੁਰਦੁਆਰਾ ਗਿਆਨ ਗੋਦੜੀ ਦਾ ਕੀ ਮਸਲਾ, ਮੈਨੂੰ ਤੇ ਪਤਾ ਹੀ ਨਹੀਂ ਹੈ। ਕੀ ਹੱਕ ਹੈ ਉਹਨਾਂ ਨੂੰ ਫਿਰ ਪੰਥ ਰਤਨ ਹੋਣ ਦਾ, ਫਖਰੇ ਕੌਮ ਹੋਣ ਦਾ? ਮਾਫ ਕਰਿਓ, ਜਿਹਨਾਂ ਨੂੰ ਪਤਾ ਹੀ ਨਹੀਂ ਹੈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਕਿ ਅੱਜ ਦੁਨੀਆਂ ਦੇ ਵਿੱਚ ਵੱਸਦੇ ਹਰ ਸਿੱਖ ਨੂੰ ਤੇ ਹਰ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਿਆ ਕਿ 27 ਸਾਲ ਪਹਿਲਾਂ ਮਲੀਆ ਮੇਟ ਕੀਤਾ ਗੁਰਦੁਆਰਾ, ਅੱਜ ਉਹਦੀ ਉਸਾਰੀ ਕਰਨੀ ਹੈ। ਪਰ ਸਾਡੇ ਕੌਮ ਦੇ ਆਗੂ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ। ਜੇ ਹੋਰ ਕਿਸੇ ਨੂੰ ਆਖਿਆ ਕਹਿੰਦੇ ਸਾਨੂੰ ਕੋਈ ਸੁਨੇਹਾ ਨਹੀਂ, ਸੱਦਾ ਨਹੀਂ ਹੈ। ਦੁਨੀਆਂ ਨੂੰ ਸੁਨੇਹਾ ਦਿੱਤਾ ਗਿਆ, ਹਜ਼ਾਰਾਂ ਸਿੱਖ ਵਹੀਰਾਂ ਘੱਟ ਕੇ ਅੱਤ ਦੀ ਸਰਦੀ ਦੇ ਸਮੇਂ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਣ ਦਾ, ਲੰਗਰ ਦਾ ਬੜਾ ਸੁਚੱਜਾ ਪ੍ਰਬੰਧ ਕੀਤਾ ਗਿਆ, ਅਚਨਚੇਤ ਪ੍ਰਬੰਧ ਇਹਨਾਂ ਹਜ਼ਾਰਾਂ ਸੰਗਤਾਂ ਦਾ ਕਰਨਾ ਵੀ ਔਖਾ ਹੁੰਦਾ, ਪਰ ਦਾਸ ਧੰਨਵਾਦ ਵੀ ਕਰਨਾ ਚਾਹੁੰਦਾ, ਪ੍ਰਬੰਧ ਕੀਤਾ ਗਿਆ। ਫਿਰ ਵੀ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ, ਸਿੱਖ ਸੰਗਤਾਂ ਤੋਂ ਖਿਮਾ ਚਾਹੁੰਦੇ ਹਾਂ। ਪਰ ਦਾਸ ਨੂੰ ਪਤਾ ਉਹ ਸੰਗਤਾਂ ਨਾਰਾਜ਼ ਨਹੀਂ ਹੋਣਗੀਆਂ, ਕਿਉਂਕਿ ਅਸੀਂ ਗੁਰੂ ਕੇ ਕਾਰਜ ਲਈ ਆਏ ਹਾਂ, ਕਿਸੇ ਦੇ ਨਿੱਜੀ ਕਾਰਜ ਲਈ ਨਹੀਂ, ਗੁਰੂ ਕੇ ਕਾਰਜ ਲਈ ਆਏ ਹਾਂ। ਤੇ ਕਮਰ ਕਸੇ ਕਰ ਲਏ ਨੇ ਸੰਗਤਾਂ ਨੇ, ਆ ਦਿੱਲੀ ਦੇ ਤਖ਼ਤ ਢਿੱਲ ਗਏ ਗੁਰਮੁਖ ਪਿਆਰੇ, ਜਦੋਂ ਹਜ਼ਾਰਾਂ ਸੰਗਤਾਂ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਨੂੰ ਉੱਥੇ ਮਿਲਿਆ, ਤੇ ਜੋ ਗੁਰਮੁਖ ਪਿਆਰੇ ਜਦੋਂ ਹਜ਼ਾਰਾਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ, ਸ਼ਬਦ ਕੀਰਤਨ ਹੋ ਰਿਹਾ, ਢਾਡੀ ਵਾਰਾਂ ਹੋ ਰਹੀਆਂ ਨੇ, ਮੰਗ ਕੀ ਹੈ? ਗੁਰਦੁਆਰਾ ਗਿਆਨ ਗੋਦੜੀ ਆਜ਼ਾਦ ਕਰੋ, ਹਰਿਦੁਆਰ ਹਰ ਕੀ ਪੌੜੀ ਤੇ ਇਤਿਹਾਸਕ ਗੁਰਦੁਆਰਾ ਆਜ਼ਾਦ ਕਰੋ, ਪੁਲਿਸ ਪ੍ਰਸ਼ਾਸਨ। ਪਰ ਗੁਰਮੁਖ ਪਿਆਰੇ ਤੋਂ ਗੱਲੋਂ ਸੰਗਤਾਂ ਨੂੰ ਵਧਾਈ ਵੀ ਦਿੱਤੀ, ਇੰਨੇ ਅਨੁਸ਼ਾਸਨ ਦੇ ਵਿੱਚ, ਇੰਨੇ ਡਿਸਿਪਲਿਨ ਦੇ ਵਿੱਚ ਸੰਗਤਾਂ ਨੇ ਪ੍ਰੋਟੈਸਟ ਕੀਤਾ, ਜਿੱਥੇ ਆਵਾਜ਼ ਪਹੁੰਚਾਉਣੀ ਸੀ ਉਹਦੇ ਵਿੱਚ ਸਫਲਤਾ ਵੀ। ਗੁਰਮੁਖ ਪਿਆਰੇ ਦੁਨੀਆਂ 'ਚ ਵੱਸਦੇ ਸਿੱਖਾਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਨੇ ਲਾਈਵ ਟੈਲੀਕਾਸਟ ਕੀਤਾ, ਸਿੱਖ ਚੈਨਲ ਨੇ ਵਿਦੇਸ਼ਾਂ ਦੇ ਅੰਦਰ ਉਸ ਸਾਰੇ ਪ੍ਰੋਗਰਾਮ ਨੂੰ ਦਿਖਾਇਆ। ਦੁਨੀਆਂ 'ਚ ਵੱਸਦੇ ਸਿੱਖ ਨੂੰ ਪਤਾ ਲੱਗ ਗਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਕਰਾਉਣਾ, ਜੋ ਉੱਤਰਾਖੰਡ ਦੀ ਬੀਜੇਪੀ ਸਰਕਾਰ ਕਬਜ਼ਾ ਜਮਾਈ ਬੈਠੀ ਹੈ, ਸਰਕਾਰੀ ਦਫ਼ਤਰ ਬਣਾ, ਦੁਕਾਨਾਂ ਬਣਾ ਕੇ ਗੁਰਦੁਆਰੇ ਦੀ ਜਗ੍ਹਾ ਤੇ। ਗੁਰਮੁਖ ਪਿਆਰੇ 'ਚ ਦੁਨੀਆਂ 'ਚ ਵੱਸਦੇ ਸਿੱਖਾਂ ਨੂੰ ਪਤਾ ਲੱਗ ਗਿਆ, ਹਰ ਪੰਥ ਦਰਦੀ ਗੁਰੂ ਕਾ ਸਿੱਖ ਜੁੜ ਰਿਹਾ ਇਸ ਧਰਮ ਯੁੱਧ ਮੋਰਚੇ ਦੇ ਨਾਲ। ਪਰ ਸਾਡੇ ਕੌਮ ਦੇ ਆਗੂ ਕੋਈ ਹੱਕ ਨਹੀਂ ਉਹਨਾਂ ਨੂੰ ਪੰਥ ਰਤਨ ਕਹਾਉਣ ਦਾ, ਕੋਈ ਹੱਕ ਨਹੀਂ ਉਹਨਾਂ ਨੂੰ ਫਿਰ ਫਖਰੇ ਕੌਮ ਕਹਾਉਣ ਦਾ, ਜੇ ਉਹਨਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇ ਦਾ ਨਹੀਂ ਪਤਾ ਤਾਂ। ਗੁਰਮੁਖ ਪਿਆਰੇ ਸੰਗਤਾਂ ਨੇ ਉਪਰਾਲੇ ਕੀਤੇ ਹੈ, 27 ਤਰੀਕ ਨੂੰ ਸਭ ਜਾਦਿਆਂ ਦੇ ਸ਼ਹੀਦੀ ਅਸਥਾਨ ਦੇ ਉੱਤੇ ਧਰਮ ਯੁੱਧ ਮੋਰਚੇ ਦੀ ਵੱਡੀ ਕਾਨਫਰੰਸ, ਹੋਰ ਪ੍ਰੋਟੈਸਟ, ਕਿਉਂਕਿ ਸੰਘਰਸ਼ ਜਿੰਨਾ ਚਿਰ ਉਹ ਪ੍ਰਾਪਤੀ ਨਹੀਂ ਹੋ ਜਾਂਦੀ ਸੰਘਰਸ਼ ਜਾਰੀ ਹੈ। 26 ਤੇ 27 ਤਰੀਕ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਨਿਰੋਲ ਧਾਰਮਿਕ ਦੀਵਾਨ ਕਥਾ ਕੀਰਤਨ ਦਰਬਾਰ ਹੋਣਗੇ, ਔਰ 27 ਤਰੀਕ ਜਿੱਦਣ ਕਾਨਫਰੰਸਾਂ ਦਾ ਦਿਨ ਹੈ, ਸਿਆਸੀ ਲੋਕ ਆਪਣੀ ਸਿਆਸਤ ਲਈ ਕਾਨਫਰੰਸਾਂ ਕਰਨਗੇ, ਧਰਮੀ ਲੋਕ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਵੱਡੀ ਕਾਨਫਰੰਸ 27 ਤਰੀਕ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਕਰਨਗੇ। ਔਰ ਇਹਦੇ ਨਾਲ ਨਾਲ ਪੰਜਾਬ ਦੀ ਧਰਤੀ ਤੇ ਜੋ ਪੰਜਾਬ ਦਾ ਮੁੱਖ ਮੰਤਰੀ ਔਰ ਪੰਥ ਦਾ ਆਗੂ ਕਹਾਉਣ ਵਾਲਾ ਜੋ ਸਾਡਾ ਲੀਡਰ ਗੁਰਮੁਖ ਪਿਆਰੇ, ਜੋ ਪੰਜਾਬ ਦਾ ਲੀਡਰ, ਪੰਜਾਬ ਦਾ ਆਗੂ ਬਣਿਆ, ਕਹਿੰਦਾ ਮੈਨੂੰ ਗੁਰਦੁਆਰੇ ਗਿਆਨ ਗੋਦੜੀ ਦੇ ਮਸਲੇ ਦਾ ਨਹੀਂ ਪਤਾ। ਧਿਆਨ ਦੇਣਾ ਸਮੁੱਚੀਆਂ ਸੰਗਤਾਂ ਨੇ, 26 ਤਰੀਕ ਨੂੰ ਸੋਮਵਾਰ ਦਾ ਦਿਨ ਹੋਵੇਗਾ, ਪੂਰੇ ਪੰਜਾਬ ਦੇ ਵਿੱਚ ਹੈੱਡਕੁਆਟਰਾਂ 'ਚ DC ਦਫ਼ਤਰ ਨੇ, ਜਿਹੜੇ ਡਿਪਟੀ ਕਮਿਸ਼ਨਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ, ਸਿੱਖ ਸੰਗਤਾਂ ਇੱਕ ਮੈਮੋਰੈਂਡਮ ਦੇਣਗੀਆਂ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ, ਕਿਉਂਕਿ BJP ਦੀ ਸਰਕਾਰ ਉੱਤਰਾਖੰਡ 'ਚ ਹੈ ਔਰ BJP ਦੀ ਮਿਲੀ ਜੁਲੀ ਸਰਕਾਰ ਜਿਹੜੀ ਹੈ ਉਹ ਪੰਜਾਬ ਵਿੱਚ ਹੈ। ਔਰ ਇਹ ਵਿਚਾਰ ਸਾਡੇ ਗੁਰਦੁਆਰਿਆਂ 'ਚੋਂ, ਕਿਉਂਕਿ ਗੁਰਮੁਖ ਪਿਆਰੇ ਗੁਰਦੁਆਰੇ ਦਾ ਮਸਲਾ, ਗੁਰੂ ਘਰ 'ਚੋਂ ਆਵਾਜ਼, ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੋਂ ਇਹ ਆਵਾਜ਼ ਸਮੁੱਚੇ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ, ਕਿ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਏਗਾ, ਜਿਹੜਾ ਸਰਕਾਰ ਤੱਕ ਉਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਹੋਵੇਗਾ ਸਿੱਧੇ ਰੂਪ ਦੇ ਅੰਦਰ, ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚੋਂ ਜਦੋਂ ਸੰਗਤਾਂ ਉੱਠਣਗੀਆਂ। ਵੈਸੇ ਇੱਥੇ ਵੀ ਦਿੱਲੀ ਦੇ ਵਿੱਚ ਪੰਜਾਬ ਦਾ ਕੋਈ ਜ਼ਿਲ੍ਹਾ ਅਣਸੋਇਆ ਨਹੀਂ ਰਹਿ ਗਿਆ ਜਿੱਥੋਂ ਸਿੱਖ ਸੰਗਤਾਂ ਇੱਥੇ ਨਹੀਂ ਸਨ ਪਹੁੰਚੀਆਂ। ਹਜ਼ਾਰਾਂ ਸੰਗਤਾਂ ਆਪ ਮੁਹਾਰੇ ਵਹੀਰਾਂ ਕੱਟ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਦਿੱਲੀ ਪਹੁੰਚ ਗਈਆਂ। ਹੁਣ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਤੱਕ ਜਿਹੜੇ ਪੰਥ ਦੇ ਆਗੂ ਨੇ, ਪੰਥ ਰਤਨ ਨੇ, ਸਖਰੇ ਕੌਮ ਨੇ, ਉਹਨਾਂ ਨੂੰ ਇਹ ਪੰਥ ਦੇ ਕਾਰਜ ਵੀ ਦਿੱਤੇ ਜਾਣਗੇ ਵੀ ਜੇ ਤੁਸੀਂ ਗੁਰਦੁਆਰੇ ਆਜ਼ਾਦ ਨਹੀਂ ਕਰਾ ਸਕਦੇ, ਤੁਸੀਂ ਪਤਿਤ ਪੁਣੇ ਨੂੰ ਠੱਲ ਨਹੀਂ ਪਾ ਸਕਦੇ, ਪੰਥਕ ਮੁੱਦਿਆਂ ਦੇ ਉੱਤੇ ਤੁਸੀਂ ਵਰਕ ਨਹੀਂ ਕਰ ਸਕਦੇ, ਤੇ ਪੰਥ ਰਤਨ ਫਖਰੇ ਕੌਮ ਲੈਣ ਦਾ ਹੱਕ ਨਹੀਂ ਹੈ, ਫਿਰ ਤੁਸੀਂ ਕਾਹਦੇ ਫਖਰੇ ਕੌਮ ਹੋ, ਕਾਹਦੇ ਪੰਥ ਰਤਨ ਹੋ? ਅਰਦਾਸ ਬੇਨਤੀ ਕਰੇ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਕੋਈ ਵੀ ਕੀਮਤ ਤਾਰਨੀ ਪਵੇ, ਅਸੀਂ ਇਹ ਗੱਲ ਦਾ ਤਹੱਈਆ ਕਰ ਲਿਆ, ਉਸ ਲਈ ਤਿਆਰ। ਸਰਕਾਰਾਂ ਭਾਵੇਂ ਮੁਕੱਦਮੇ ਦਰਜ ਕਰਨ, ਜੇਲ੍ਹਾਂ 'ਚ ਡੱਕਣ, ਗੋਲੀਆਂ ਮਾਰਨ, ਕੁਛ ਕਰਨ, ਸਰਕਾਰਾਂ ਹਮੇਸ਼ਾ ਜਬਰ ਜ਼ੁਲਮ ਕਰਦੀਆਂ ਨੇ। ਨਾ ਸਾਡੇ ਗੁਰੂ ਸਾਹਿਬਾਨਾਂ ਨੇ ਹਕੂਮਤ ਦੇ ਅੱਗੇ ਗੋਡੇ ਟੇਕੇ, ਨਾ ਸਾਡੇ ਸਾਹਿਬਜ਼ਾਦਿਆਂ, ਨਾ ਸਿੰਘ ਸਿੰਘਣੀਆਂ। ਜੋ ਇਤਿਹਾਸ ਹੈ ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ, ਗੁਰਮੁਖ ਪਿਆਰੋ ਕਿੰਨੇ ਲੋਭ ਤੇ ਲਾਲਚ ਸਨ ਸਾਡੇ ਗੁਰੂ ਸਾਹਿਬਾਨਾਂ ਦੇ ਅੱਗੇ, ਸਾਡੇ ਸਿੰਘਾਂ ਦੇ, ਸ਼ਹੀਦਾਂ ਦੇ ਅੱਗੇ, ਪਰ ਉਹਨਾਂ ਜੁੱਤੀ ਦੀ ਨੋਕ ਤੇ ਸਾਰਾ ਕੁਝ ਠੁਕਰਾ ਦਿੱਤਾ, ਉਹਨਾਂ ਬੰਦ ਬੰਦ ਕਟਾ ਲਿਆ, ਚਰਖੜੀਆਂ ਤੇ ਚੜ ਗਏ ਖੋਪੜੀਆਂ। ਦਿੱਲੀ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਉਗਲਦੀਆਂ ਦੇਗਾਂ ਜੁਗਲ ਜਾਣਾ ਕੀਤਾ, ਪਰ ਸਿੱਖੀ ਸਿੜਕ ਤੋਂ ਪਛਾਣ ਨਹੀਂ ਹਟੇ। ਦਾਸ ਬੇਨਤੀ ਕਰੇਗਾ ਸਮੁੱਚੀ ਕੌਮ ਨੂੰ, ਸਮੁੱਚੇ ਸਿੱਖ ਪੰਥ ਨੂੰ, ਸਮੁੱਚੇ ਧਰਮ ਨਿਰਪੱਖ ਲੋਕਾਂ ਨੂੰ ਕਿ ਆਓ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ। ਗੁਰੂ ਨਾਨਕ ਸਾਹਿਬ ਸਾਨੂੰ ਆਵਾਜ਼ਾਂ ਦੇ ਰਹੇ ਕਿ ਉਹ ਪਾਵਨ ਅਸਥਾਨ ਜਿੱਥੋਂ ਗਿਆਨ ਦਾ ਚਾਨਣ ਮਿਲਦਾ ਉਸਨੂੰ ਆਜ਼ਾਦ ਕਰਾਇਆ ਜਾਵੇ। ਔਰ ਪੰਜਾਬ ਦੇ ਨਾਲ ਨਾਲ ਦਾਸ ਬੇਨਤੀ ਕਰੇਗਾ 26 ਤਰੀਕ ਨੂੰ ਹਰਿਦੁਆਰ ਦੇ ਵਿੱਚ ਤੇ ਉੱਤਰਾਖੰਡ ਦੇ ਦੇਹਰਾਦੂਨ, ਜੋ ਰਾਜਧਾਨੀ ਹੈ ਉਸ ਪ੍ਰਦੇਸ਼ ਦੀ, ਦੇਹਰਾਦੂਨ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉੱਥੋਂ ਦੇ ਪ੍ਰਸ਼ਾਸਨ ਨੂੰ ਮੈਮੋਰੈਂਡਮ ਦੇਣਗੀਆਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਜਿਹੜਾ ਹੈ ਆਜ਼ਾਦ ਕੀਤਾ ਜਾਵੇ। ਔਰ ਅਗਲੀ ਰਣਨੀਤੀ 27 ਤਰੀਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਸਮੁੱਚੀਆਂ ਸਿੱਖ ਸੰਗਤਾਂ, ਜਿੰਨੇ ਸੰਤ ਮਹਾਂਪੁਰਖ, ਜਿੰਨੀਆਂ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਸਨ, ਸਰਦਾਰ ਗੁਰਚਰਨ ਸਿੰਘ ਜੀ ਬੱਬਰ ਜਿਨ੍ਹਾਂ ਨੇ ਆਵਾਜ਼ ਸ਼ੁਰੂ ਤੋਂ ਉਠਾਈ, ਗੁਰਮੁਖ ਪਿਆਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਗਲਾ ਪ੍ਰੋਗਰਾਮ ਜਿਹੜਾ ਹੈ ਧਰਮ ਯੁੱਧ ਮੋਰਚੇ ਦਾ ਉਲੀਕਿਆ ਜਾਵੇਗਾ। ਦਾਸ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਨੂੰ ਸਮਰਪਿਤ ਹੋਈਏ, ਗੁਰੂ ਨੂੰ ਸਮਰਪਿਤ ਹੋਈਏ। ਸਾਡੇ ਗੁਰੂ ਨੇ ਤੇ ਦੁੱਖਾਂ ਦੇ ਅੰਦਰ, ਸਾਡੇ ਸਿੰਘਾਂ ਸ਼ਹੀਦਾਂ, ਸਾਡੇ ਬਜ਼ੁਰਗਾਂ ਵੱਡਾ ਵਡੇਰਿਆਂ ਤਾਂ ਦੁੱਖਾਂ ਦੇ ਵਿੱਚ ਵੀ ਗੁਰੂ ਦਾ ਰਾਹ ਨਹੀਂ ਛੱਡਿਆ, ਤੇ ਅਸੀਂ ਸੁੱਖਾਂ ਦੇ ਵਿੱਚ ਕਿਉਂ ਗੁਰੂ ਦਾ ਰਾਹ ਛੱਡਦੇ ਜਾ ਰਹੇ ਹਾਂ? ਆਓ, ਦਾਸ ਬੇਨਤੀ ਕਰੇਗਾ, ਮਨੋਰਥ ਸਿਰਫ ਇੱਕੋ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ। ਅਸੀਂ ਕੋਈ ਨਹੀਂ ਲੈਣਾ ਕਿਸੇ ਸਿਆਸੀ ਪਾਰਟੀ ਤੋਂ, ਅਸੀਂ ਕਿਸੇ ਦੇ ਮੈਂਬਰ ਨਹੀਂ, ਕਿਸੇ ਦੇ ਵਿਰੋਧੀ ਨਹੀਂ, ਪਰ ਜਿਹੜੇ ਸਾਨੂੰ ਸਾਡਾ ਹੱਕ ਨਹੀਂ ਦੇ ਰਹੇ ਉਹਨਾਂ ਦਾ ਵਿਰੋਧ ਗੁਰੂ ਕਾ ਸਿੱਖ ਕਰੇਗਾ। ਜੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਸਿੱਖ ਸੰਗਤਾਂ ਦੇ ਹਵਾਲੇ ਨਹੀਂ ਕਰਦੀ, ਤਾਂ ਜਿੱਥੇ ਜਿੱਥੇ ਵੀ ਇਲੈਕਸ਼ਨ ਹੋਣਗੇ ਗੁਰੂ ਕੇ ਸਿੱਖ ਬੀਜੇਪੀ ਦਾ ਸਖ਼ਤ ਵਿਰੋਧ ਕਰਨਗੇ, ਔਰ ਬੀਜੇਪੀ ਦੀ ਸਰਕਾਰ ਨੂੰ ਸਿੱਖਾਂ ਦੀ ਨਾਰਾਜ਼ਗੀ ਝੱਲਣੀ ਪਵੇਗੀ। ਅੱਜ ਸਿੱਖ ਜਾਗ ਚੁੱਕੇ ਹੈ, ਉਹ ਹਕੂਮਤਾਂ ਦਾ ਗੁਲਾਮ ਨਹੀਂ ਹੈ, ਲੀਡਰਾਂ ਦਾ ਗੁਲਾਮ ਨਹੀਂ ਹੈ। ਗੁਰੂ ਕਾ ਸਿੱਖ ਆਜ਼ਾਦ ਹੋ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਹੋਕਾ ਦੇਵੇਗਾ, ਗੁਰੂ ਘਰ ਦੀ ਆਜ਼ਾਦੀ ਦਾ ਹੋਕਾ ਦੇਵੇਗਾ। ਆਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋ ਜਾਈਏ, ਗੁਰੂ ਕੇ ਸਿਧਾਂਤਾਂ ਨੂੰ ਸਮਰਪਿਤ ਹੋ ਜਾਈਏ। ਸਤਿਗੁਰ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਕਰ ਦੇਣਗੇ। ਦਾਸ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜਿਨ੍ਹਾਂ ਨੇ ਇਸ ਧਰਮ ਯੁੱਧ ਮੋਰਚੇ ਅੰਦਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ 20 ਤਰੀਕ ਨੂੰ ਇੱਥੇ ਦਿੱਲੀ 'ਚ ਪਹੁੰਚਣਾ ਕੀਤਾ। ਜਿੰਨੇ ਸੰਤ ਮਹਾਂਪੁਰਖ ਪੰਥਕ ਜਥੇਬੰਦੀਆਂ ਦਾਸ ਸਾਹਿਬ ਦਾ ਧੰਨਵਾਦ ਕਰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ, ਆਪ ਸੰਗਤਾਂ ਦੇ ਚਰਨਾਂ 'ਚ ਇੱਥੇ ਹਾਜ਼ਰੀ ਲਵਾਈ ਹੈ। ਆਪ ਸੰਗਤਾਂ ਨੂੰ ਗੁਰਮੁਖ ਪਿਆਰਿਓ ਦਾਸ ਬੇਨਤੀ ਕਰਨੀ ਚਾਹੁੰਦਾ ਕਿ ਚੜ੍ਹਦੀ ਕਲਾ ਦੇ ਨਾਲ ਗੁਰਮੁਖ ਪਿਆਰਿਓ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਗੁਰਮੁਖ ਪਿਆਰਿਓ ਸਾਰੀਆਂ ਸੰਗਤਾਂ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ, ਕਿਉਂਕਿ 27 ਤਰੀਕ ਨੂੰ ਜਿਹੜਾ ਹੈ ਅਖਬਾਰਾਂ ਮੀਡੀਆ ਦੇ ਵਿੱਚ 26 ਤਰੀਕ ਛਪ ਚੁੱਕੀ ਹੈ, ਪਰ 27 ਤਰੀਕ ਨੂੰ ਜੋ ਕਾਨਫਰੰਸਾਂ ਦਾ ਦਿਨ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ, ਉਸ ਦਿਨ ਵੱਡੀ ਕਾਨਫਰੰਸ ਜਿਹੜੀ ਹੈ ਉਹ ਹੋਵੇਗੀ। 26 ਤੇ 27 ਰਾਤ ਦੇ ਧਾਰਮਿਕ ਦੀਵਾਨ ਹੋਣਗੇ, ਔਰ 27 ਤਰੀਕ ਨੂੰ ਦਿਨ ਦੇ ਸਮੇਂ 12 बजे यह कॉन्फ्रेंस होगी धर्मयुद्ध मोर्चे की। संगतां ने वड्डी गिणती च शमूलियत करनी है और 26 तरीक न दिन के 12 बजे पंजाब के हर जिले में हरिद्वार और देहरादून जेड़े गुरमुख प्यारे जिवें पंजाब विच डिप्टी कमिश्नर ने उन्होंने मैमोरेंडम दिते जाएंगे और उत्तराखंड च जिवें DM कह देंदे आ उन्होंने मैमोरेंडम दिते जाएंगे ताकि जेड़े लोग कहिंदे सानू पता नहीं है आगू कहाउंदे उन्होंने भी पता लग जाए। अब समा आ गया गुरमुख प्यारे गुरु के सिद्धांतों गुरु की बाणी जुड़न का, गुरु के जेडे गुरमुख प्यारे हो जो कार्ज ने उन्हां नाल जुड़न दा समय, अज सच ते झूठ दी पछाण करन दा समय, उह सच नाल जुड़ जाइए, सच दी विचारधारा नाल जुड़ जाइए, गुरु के सिद्धांतां नाल जुड़ जाइए, सतगुरु सच्चे पातशाह महाराज बख्शिश करनगे। जे गुरु दे दर नाल जुड़ के असी अपना जीवन गुरु के सिद्धांतां अनुसार का ख्याल करियो साडा लोक सुखिया परलोक सुहेला हो जाएगा। सतगुरु दे चरणां च अरदास करिए क्योंकि सारे रल के शुक्र गुजार होइए धन गुरु ग्रंथ साहिब महाराज दे जिन्हां दी रहमत बख्शिश दे सदका सारियां सेवावां चल रही हैं और जिन्हां दी बख्शिश रहमत दे सदका असीं संसार दे विच रहे हैं। अरदास नानक सुन स्वामी रख लिहो घर के तेरे। सतगुरां ने इस पावन शब्द के अंदर भी यह वचन बख्शिया, इस बंद के समाप्ति की पंक्ति के अंदर असी भी अरदास करिए सच्चे पातशाह कृपा करो। आप जी के चरणों च अरदास है सानू अपने दर घर के सेवक समझ के, कूकर समझ के, गोले समझ के सच्चे पातशाह रख लेना करो और दृढ़ता बख्शो, उदम बख्शो, उपराला बख्शो, सच्चे पातशाह सिदक बख्शो। सिख का सिर जावे तो जावे पर सिखी सिदक ना जावे, गुरु का सिख इन्हों बचना से पहरा दे सके। होइया भुलां की क्षमा बख्शिश करनी, समूह संगतान ने बेनतियां प्रवान करनिया कथा विचार के नाल नाल जो मौजूदा हालातों के संबंध में आप संगतों के चरणों को बेनती की गई है, आप जी ने कृपा करके इस बेनती प्रवान करना अरदास दिल दिया गहराइया चो समूह संगतों का जिन्हों ने इन समागमों के हाजरी भरी और गुरु चरणों के अंदर इस धर्मयुग मोर्चे गुरु नानक देव गुरुद्वारे की आजादी की दास उन्हों का भी धन्यवाद करता। होइया भुलां की क्षमा, रज के फते बुलाओ, कोई रसना वांझी ना रहे, आखो जी वाहिगुरु जी का खालसा वाहिगुरु जी की फतेह।
1: सतनाम श्री वाहिगुरु साहिब जीओ, सतनाम श्री वाहिगुरु साहिब जीओ, एको ओंकार सतनाम करता गुरु

हो तिहारी हमना सगत कर से हो तुम्हारी आप लिहो तुम कथा सुधारी जेता जियो पिंड सब तेरा तू अंतर जामी पुरख भगवान दासन दास कहै जन नानक जिहा तू कराए हे तिहा हों करी बखियान तो कहो टल गुर सेविया अहन सहज सुभाए दर्शन परसिया गुरु का जन्म मरण दुख जाय दर्शन परसिया गुरु का जन्म मरण दुख जाय परम सत्कार योग सतगुरां दी साजी और नवाजी होई अमृत वेले तो बाला प्रीतम धन धन गुरु हर कृष्ण साहब सच्चे पातशाह जी के पावन स्थान गुरुद्वारा श्री बंगला साहब विखे हाजरियां भर रही और चढ़दी कला टाइम टीवी दे राही देशां परदेशां विच आपो अपने घरां विच बैठ के गुरदरबार नाल गुरबाणी कथा कीर्तन नाल नितनेम नाल जुड़ी हुई गुरु की साजी नवाजी हुई गुरु खालसा साध संगत जीओ आओ सर्व विचारां दी सांझ तो पहला सतगुरां दी बख्शिश कीती हुई पावन पवित्र गुरफतेह दी सांझ करिए कोई भी रचना वांझी ना रहे बड़े अदब सत्कार नाल जुगो जुग अटल चबर छतर तखत दे मालक वाणी गुरु शब्द गुरु गुरता गद्दी उपर सुभायमान सतगुरु धन धन साहिब श्री गुरु ग्रंथ साहिब महाराज जी नू शीश झुका करके सारे ही माई भाई मिलके रज के आखो जी वाहिगुरु जी का खालसा वाहिगुरु जी की फतेह। बड़ी रहमत हुई है सतगुरां दी अमृत वेले तो गुरबाणी दे नितनेम शब्द कीर्तन सरवण करके सतगुर दी रहमत बख्शिश नूं प्राप्त कीता। गुरबाणी दी चल रही लड़ीवार कथा आप अक्सर विद्वानां पासों सतगुरां दे पावन स्थान तो आप संगतां सरवण करदे रहिंदे हो सतगुर ने रहमत कीती है बख्शिश कीती है अज आप संगतां दे दर्शन दीदारे करन दा सतगुरां दे पावन स्थान गुरुद्वारा बंगला साहिब विखे हाजरी भरन दा सुभाग समा प्राप्त होया रहमत बख्शिश करनी आप संगतां ने आप ही मेहर भरिया सिर ते हथ रख के सतगुरां दे चरणा च अरदास बेनती जोदड़ी करवा के सतगुर सच्चे पातशाह दी बख्शिश दे सदका आप ही सेवा लै लैनी दास पासों सतगुर सच्चे पातशाह महाराज दी पावन बाणी दी विचार जो वडहंस राग दे विच चल रही है अज दे इस पावन शब्द दा जाप आप जी ने सत्कार योग सिंह साहब ग्रंथी सिंह साहबाना पासों आप जी ने सरवण कीता है। ख्याल करना गुरमुख प्यारियो मनुखा जन्म बड़ा दुर्लभ है गुरबाणी दे अंदर इनू एक घाट 84 लाख जूना का सरदार भी आख्या दुर्लभा भी आख्या ते बार बार ये प्राप्त नहीं हुंदा ऐसा भी गुरबाणी च बार बार जिक्र आया। कबीर मानस जन्म दुलंभ है होए न बार बार ज्यों बनफल पाके भोए गिर बहु न लागे डार। दुर्लभ है मनुखा जन्म बार बार प्राप्त नहीं होना मनुखा जन्म नु सफलियां करना सफलियां ते सफलियां करन वास्ते गुरु दी लोड़ है गुरु दा ज्ञान गुरु दी बख्शिश ते अज दे इस पावन शब्द दे अंदर भी जो
धन धन साहब श्री गुरु अमरदास महाराज जी की पावन पवित्र रसना तो उचारण किया होया। ये पावन शब्द माया मोह गुबार है, गुरबिन ज्ञान न होई। इस अंदर भी सतगुरु सचे पातशाह महाराज ने गुरु की महत्ता दर्शाना किया। मनुखा जन्म दुर्लभ है, सफल करना है, तो सफलियां करन लई गुरु के ज्ञान की, गुरु के बख्शे हुए चानन की, गुरु के बख्शे हुए मार्ग की लोड़ है। दुर्लभ इन्ना का जन्म कि सतगुरु सचे पातशाह महाराज कहिंदे छेती हाथ नहीं आउंदा। जेकर एक बार ही हथों निकल गया समा ते 84 लख जोन सबाई मानस को प्रभ दी वड्याई, इस पौड़ी ते जो नर चूकै सो आए जाए दुख पाएंदा। जे एक बार ये मनुखा जन्म हथों निकल गया ते सुनहरी समा वाहगुरु परमेश्वर नाल मिलन दा, अपने जीवन नूं सफलियां करन दा, आत्मा परमात्मा दे मिलाप दा समा हथों निकल गया, तो फिर सचे पातशाह कहिंदे सो आए जाए दुख पाएंदा। 84 दा चक्कर अगे खड़ा है, जल्दी ये मनुखा जन्म हथ नहीं आवेगा। जम जम मरै मरै फिर जमै, बहुत सजाए पया देश लम्मै। सतगुर वचन कर दे है कि बार बार जन्मेगा, बार बार मरेगा। 84 लख जूना दे चक्कर दे अंदर कई जन्म पै कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो। कीड़िया पतंगिया दिया जोनिया अंडज जेरज सेतज ते उदपुज चार खानिया ने वख वख जूना दे अंदर भटकदा फिरेगा। जेकर मनुख ने इस वार इस जन्म नू हथों कढ लिया, वाणी दे महान वाक ने एह तेरी अवसर एह तेरी वार, घट भीतर तू देख विचार। जाग ले हो रे मना जाग ले हो, कहां गाफल सोया, क्यों गफलता दी नींद विच सुतिया सुता होया। इस दुर्लभा जन्म नू पछाण, इस मनुखा जन्म की दुर्लभता नू पछाण, तेनू सफल करन वाले रस्ते ते पै, ए बार बार तेरे हाथ नहीं आना। समा हथों लंघ गया, समा हथ नहीं। प्रसिद्ध सिख विद्वान दरवेश विद्वान भाई साहब भाई वीर सिंह जी वचन करते रही वास्ते घट समय ने एक न मनी, मैं फड़ फड़ रही तरीक समय खिसकाई करनी। समा लंघता जा रहा है, दिन ते पहर पहर ते घड़िया आव घटै तन सीजै, काल अहेरी फिरै बदक जो कहो कवन बिद कीजै। गुरबाणी दे महान वाक है सचे पातशाह वचन करते भलिया, दिन ते पहर पहर ते घड़िया, दिन पल करके समा गुजरता जा रहा है। बचपन लंघिया जवानी आ गई, जवानी लंघी बुढ़ेपा आ गया, बुढ़ेपे तो बाद कहानी खत्म है। बाल जवानी और बिरध फुन तीन अवस्था जान। तो जदों ये मनुखा जन्म इस तरह हाथों लंघ गया, सफलिया ना कीता, मनुखा जन्म की दुर्लभता नू पछाणिया ना, क्योंकि मनुख की ऐसी दशा बाणी का वचन है, रतन त्याग कौडी संग रचै, साच छोड़ झूठ संग मचै। इसकी दुर्लभता नू मनुख पछाणदा नहीं। गुरबाणी के अंदर बड़े विस्थार दे नाल सतगुरां ने, संतां भगतां ने, गुरसिखां ने, जिन्हां दी पावन बाणी धन धन गुरु ग्रंथ साहिब सच्चे पातशाह विच दर्ज है, उन्हां ने मनुखता मनुखा जन्म की दुर्लभता नू दर्शाया। और इथों तक बचन, जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भज लै रे मन सारंग पानी, आवना भजस भजस कब भाई, आवै अंत ना भजया जाई। मनुखा जन्म की दुर्लभता ते ख्याल कर, जेकर ये जन्म हथों निकल गया, इस विच इसनू सफलियां ना कीता, सफलियां करन दे राह ना तुरिया, तो ख्याल कर फिर ते ऐसा समा आवेगा, चार पाव दे सिंह गोंग मुख, तब कैसे गुण गई है, उठत बैठत ठेंगा पर है, तब कतमूंड लुकई है। जदो चार पैर हो गए भाव जानवर जोनी, दो सिंग लग गए सिर ते, मुंह तो गूंगा हो गया,
ਤੇ ਫਿਰ ਕਿਵੇਂ ਪਰਮੇਸ਼ਰ ਦਾ ਭਜਨ ਕਰੇਗਾ, ਕਿਵੇਂ ਨਾਮ ਜਪੇਗਾ, ਕਿਵੇਂ ਜੀਵਨ ਦੀ ਸਫਲਤਾ ਹੋਵੇਗੀ। ਇਹ ਮਨੁੱਖਾ ਜਨਮ ਦੇ ਅੰਦਰ ਤੈਨੂੰ ਵਾਹਿਗੁਰੂ ਨੇ ਗੁਣ ਦਿੱਤੇ ਹੈ, ਇਹ ਵਾਹਿਗੁਰੂ ਨੇ ਤੈਨੂੰ ਬਖਸ਼ਿਸ਼ ਕੀਤੀ ਹੈ। ਤੂੰ ਰਸਨਾ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਸਕਦਾ, ਬੰਦਗੀ ਕਰ ਸਕਦਾ, ਹੱਥਾਂ ਪੈਰਾਂ ਨਾਲ ਸੇਵਾ ਕਰਕੇ ਤੂੰ ਇਸ ਮਨੁੱਖਾ ਜਨਮ ਨੂੰ ਸਫਲਿਆ ਕਰ ਸਕਦਾ। ਤੇ ਖਿਆਲ ਕਰ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰਨੀ। ਸੁਰਹੋ ਵਿਚਾਰ, ਮਨੁੱਖਾ ਜਨਮ ਦੁਰਲੱਭ ਹੈ ਤੇ ਮਨੁੱਖਾ ਜਨਮ ਨੂੰ ਸਫਲਿਆ ਕਰਨ ਤੇ ਸਫਲਿਆ ਕਰਨ ਦੀ ਕੁੰਜੀ ਹੈ ਗੁਰੂ ਦੇ ਹੱਥ। ਮਾਰਗ ਹੈ, ਗੁਰੂ ਨੇ ਦੱਸਣਾ ਤੇ ਗੁਰੂ ਨੇ ਮਾਰਗ ਜੋ ਦੱਸਿਆ ਉਸ ਨੂੰ ਅਪਣਾ ਕੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਸਾਨੂੰ ਬਚਨ ਦੱਸਿਆ, ਜੋ ਗੁਰੂ ਨੇ ਮਾਰਗ ਦੱਸਣਾ, ਜੋ ਗੁਰੂ ਨੇ ਗਿਆਨ ਬਖਸ਼ਣਾ, ਸੇਵਕ ਸਿੱਖ ਨੇ ਉਸ ਗਿਆਨ ਨੂੰ, ਉਸ ਬਖਸ਼ਿਸ਼ ਨੂੰ ਹਾਸਲ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨਾ। ਗੁਰੂ ਕਹਿ ਰਿਹਾ ਧਰਮ ਦੀ ਕਿਰਤ ਕਰ, ਨਾਮ ਜਪ ਵੰਡ ਚੱਕ। ਗੁਰੂ ਦੇ ਜੀਵਨ ਦਾ, ਗੁਰੂ ਦੇ ਬਚਨਾਂ ਦਾ ਫਲ ਸੁਭੈ ਪੂਜਾ, ਅਕਾਲ ਕੀ ਪਰਚਾ, ਸ਼ਬਦ ਕਾ ਦਿਦਾਰ ਖਾਲਸੇ ਕਾ। ਗੁਰੂ ਨੇ ਫਲਸਫਾ ਬਖਸ਼ਿਆ ਸਾਨੂੰ ਮਨੁੱਖਾ ਜੀਵਨ ਦੀ ਸਫਲਤਾ ਦਾ। ਤੇ ਖਿਆਲ ਕਰਨਾ, ਗੁਰੂ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਸੱਚੇ ਪਾਤਸ਼ਾਹ ਬਚਨ ਕਰਦੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਸੱਚੇ ਪਾਤਸ਼ਾਹ ਬਚਨ ਕਰਦੇ, ਗੁਰੂ ਤੋਂ ਬਿਨਾਂ ਭਾਵੇਂ ਸੌ ਚੰਦਰਮਾ ਹਜ਼ਾਰਾਂ ਸੂਰਜ ਆਕਾਸ਼ ਵਿੱਚ ਉਦੇ ਹੋ ਜਾਣ, ਤੇ ਖਿਆਲ ਕਰਨਾ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋਣ ਵਾਲਾ ਨਹੀਂ। ਖਿਆਲ ਕਰਨਾ, ਸੂਰਜ ਤੇ ਇੱਕ ਦਾ ਚਾਨਣ ਬਹੁਤ ਹੈ, ਸਾਰਾ ਸੰਸਾਰ ਇੱਕ ਸੂਰਜ ਦੇ ਚਾਨਣ ਦੇ ਵਿੱਚ ਲਾਹਾ ਲੈਂਦਾ। ਇੱਕ ਸੂਰਜ ਦਾ ਚਾਨਣਾ ਸਾਰੇ ਸੰਸਾਰ ਦੇ ਉੱਤੇ ਚਾਨਣ ਦਿੰਦਾ ਹੈ, ਸਾਰੇ ਸੰਸਾਰ ਦੇ ਉੱਤੇ ਲੋਕ ਕਰਦਾ ਇੱਕ ਸੂਰਜ ਦਾ ਚਾਨਣ। ਪਰ ਸੱਚੇ ਪਾਤਸ਼ਾਹ ਕਹਿੰਦੇ ਹਜ਼ਾਰਾਂ ਸੂਰਜ ਦਾ ਚਾਨਣਾ ਹੋ ਜਾਵੇ, ਇੱਕ ਚੰਦਰਮਾ ਪੁੰਨਿਆ ਦੀ ਰਾਤ ਨੂੰ, ਇੱਕ ਚੰਦਰਮਾ ਕਿੰਨਾ ਪ੍ਰਕਾਸ਼ ਦਿੰਦਾ, ਪੂਨਿਓ ਪੂਰਾ ਚੰਦ ਆਕਾਸ਼ ਪਸਰੇ ਕਲਾ ਸਹਿਜ ਪ੍ਰਕਾਸ਼। ਜਿਸ ਵੇਲੇ ਚੰਦਰਮਾ ਦੀਆਂ ਸਾਰੀਆਂ ਕਲਾ ਪ੍ਰਕਾਸ਼ ਹੁੰਦੀਆਂ ਨੇ ਤੇ ਆਕਾਸ਼ ਦੇ ਅੰਦਰ ਪੁੰਨਿਆ ਦੀ ਰਾਤ ਨੂੰ ਚੰਦਰਮਾ ਜਿਸ ਵੇਲੇ ਉਦੇ ਹੁੰਦਾ ਤੇ ਕਿੰਨਾ ਚਾਨਣ ਹੁੰਦਾ ਚੰਦਰਮਾ ਦਾ ਸ੍ਰਿਸ਼ਟੀ ਤੇ ਸੰਸਾਰ ਤੇ। ਤੇ ਖਿਆਲ ਕਰਨਾ, ਸੱਚੇ ਪਾਤਸ਼ਾਹ ਤੇ ਕਹਿ ਰਹੇ ਆ ਜੇਕਰ ਸੌ ਚੰਦਰਮਾ ਵੀ ਉਦੇ ਹੋ ਜਾਵੇ, ਹਜ਼ਾਰਾਂ ਸੂਰਜ ਵੀ ਉਦੇ ਹੋ ਜਾਣ ਆਕਾਸ਼ ਵਿੱਚ, ਪਰ ਖਿਆਲ ਕਰਨਾ ਤੇਰੇ ਜੀਵਨ ਦੇ ਅੰਦਰ ਸੌ ਚੰਦਰਮਾ ਹਜ਼ਾਰਾਂ ਸੂਰਜ ਦੇ ਨਾਲ ਚਾਨਣ ਹੋਣ ਵਾਲਾ ਨਹੀਂ, ਕਿਉਂਕਿ ਬਾਹਰੀ ਹਨੇਰਾ ਨਹੀਂ ਹੈ ਤੇਰੇ ਅੰਦਰ ਤੇ ਅਗਿਆਨਤਾ ਦਾ ਹਨੇਰਾ ਹੈ। ਚੰਦਰਮਾ ਤੇ ਸੂਰਜ ਬਾਹਰੀ ਹਨੇਰੇ ਨੂੰ ਦੂਰ ਕਰਦੇ ਆ, ਪਰ ਜਿਹੜਾ ਅੰਦਰ ਦਾ ਹਨੇਰਾ ਇਹ ਤੇ ਅਗਿਆਨਤਾ ਦਾ ਹਨੇਰਾ। ਮਿਣ ਸ਼ਬਦ ਹੈ ਅੰਤਰ ਅਨੇਰਾ, ਨਾ ਵਸਤ ਲਹਿ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀਂ। ਗੁਰਬਾਣੀ ਦਾ ਵਚਨ ਹੈ, ਇਸ ਅੰਦਰ ਦੇ ਅਗਿਆਨ ਨੂੰ ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਅੰਦਰ ਦੇ ਹਨੇਰੇ ਨੂੰ ਤੇ ਗੁਰੂ ਦੇ ਗਿਆਨ ਦਾ ਚਾਨਣ ਹੀ ਦੂਰ ਕਰ ਸਕਦਾ। ਗੁਰੂ ਦੇ ਗਿਆਨ ਤੋਂ ਬਿਨਾਂ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ, ਗੁਰੂ ਦੀ ਲੋੜ ਹੈ ਮਨੁੱਖਾ ਜੀਵਨ ਦੀ ਸਫਲਤਾ ਲਈ। ਖਿਆਲ ਕਰਨਾ, ਕਈ ਵਾਰ ਐਸਾ ਹੁੰਦਾ ਸੰਸਾਰ ਵਿੱਚ ਪੁੰਨ ਦਾਨ ਕਰਦੇ ਆ, ਮਨੁੱਖ ਕਹਿੰਦਾ ਬੜੇ ਪੁੰਨ ਦਾਨ ਕਰ ਲਏ ਆ, ਗੁਰੂ ਦੀ ਕੀ ਲੋੜ ਹੈ, ਜੀਵਨ ਸਫਲ ਹੋ ਜਾਣਾ, ਭੁੱਖੇ ਨੂੰ ਅਨਾਜ ਦੇ ਦਿੱਤਾ, ਨੰਗੇ ਨੂੰ ਵਸਤਰ ਦੇ ਦਿੱਤਾ, ਬੜਾ ਪੁੰਨ ਦਾਨ ਕੀਤਾ ਜੀ ਆਪਣੀ ਕਿਰਤ ਕਮਾਈ ਚੋਂ, ਗੁਰੂ ਦੀ ਕੀ ਲੋੜ ਹੈ। ਤੇ ਕਿਸੇ ਵਿਦਵਾਨ ਦੇ ਦਾਸ ਬਚਨ ਸਰਵਣ ਕਰ ਰਿਹਾ ਸੀ, ਇਤਿਹਾਸਕ ਸਾਖੀ ਦਾ ਜ਼ਿਕਰ ਕਰਦੇ ਆ, ਉਸ ਵਿਦਵਾਨ ਮਹਾਂਪੁਰਖ ਨੇ ਬਚਨ ਕੀਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਿੰਧ ਸੱਖਰ ਦੀ ਧਰਤੀ ਤੇ ਗਏ, ਰਾਜਾ ਸਿੱਧ ਸੈਨ ਬੜੇ ਪੁੰਨ ਦਾਨ ਕਰਵਾ ਰਿਹਾ ਸੀ, ਬੜੇ ਪੁੰਨ ਦਾਨ ਅੰਨ ਦੇ ਖੇਤਰ ਭੰਡਾਰ ਲਵਾਏ ਹੋਏ ਸਨ। ਤੇ ਜਿਸ ਵੇਲੇ ਗੁਰਮੁਖ ਪਿਆਰੇ ਉਹ ਪੁੰਨ ਦਾਨ ਕਰਵਾ ਰਿਹਾ, ਜਿਹੜਾ ਵੀ ਕੋਈ ਆਉਂਦਾ ਭੁੱਖਾ ਉਸਨੂੰ ਅਨਾਜ ਮਿਲਦਾ, ਪ੍ਰਸ਼ਾਦਾ ਮਿਲਦਾ, ਕੋਈ ਨੰਗਾ ਆਉਂਦਾ ਉਹਨੂੰ ਵਸਤਰ ਮਿਲਦਾ, ਬੜੀ ਜਾਇਦਾਦ ਹੋ ਰਹੀ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ
उस दे राज भाग महलों के बाहर दूर नगर तो सतगुर ने डेरा कर लिया ते गुरु महिमा के बचन जिस वेले उत्थे उचारना कीते मरदानिया रबाब का राग छेड़ बाणी आई है। भाई मरदाना जी ने रबाब का राग छेड़िया एक बाबा अकाल रूप दूजा रबाबी मरदाना जिस वेले सतगुर सच्चे पातशाह ने गुरु महिमा के बचन जे सौ चंदा उगवै सूरज चढ़े हजार एते चानण होंदिया गुर बिन घोर अंधार जिवें गुरबाणी दे विच गुरु दी महिमा दे वचन भाई रे गुर बिन ज्ञान ना होए पूछो ब्रह्म नारद वेद व्यासै कोई गुरु तो बिन गुर बिन ज्ञान ना ध्यान गुरु बिन समझ ना आवै गुर बिन सुरत ना सिद्ध गुरु बिन मुक्त ना पावै त्याम कहावत जो आप सरवण करते रहे बचपन गुरु बिना गत नहीं ते सा बिना पत नहीं जिस वेले गुरु महिमा दे बचन कहे ते राजे दे कन्ना विच बोल पे ते बड़ा हैरान होया ते अपने सिपाही भेजे गुरु नानक साहब सचे पातशाह महाराज दे कोल ते आखिया बुलाओ ये किस दे बोले है ये किस दी कलाम है कौन बोल रहे है ते जिस वेले सिपाही आए गुरु नानक साहब सचे पातशाह नूं आख्या चलो राजे ने बुलाया ते गुरु नानक साहब सचे पातशाह कहन लगे असी किसे दुनियावी राजे दे नौकर नहीं है असी उस वाहगुरु करतार दे अकाल पुरख दे नौकर असी उसका हुक्म मानते हैं दुनियावी राजे का साडे ते हुक्म लागू नहीं हुंदा असी कोई दुनियावी राजे का हुक्म नहीं मानते असी जो संसार विच विचर रहे जिथे आना सी असी आ गए हैं जे तेरे राजे नूं सानू मिलन दी लोड़ है तू इत्थे आके मिल लवे जे उन्हें मिलना तो इत्थे आके मिल सकदा साले वालों कोई मना ही नहीं पर असी राज दरबार विच क्यों जाइए ना असी कोई फरियाद करनी है ना असी कोई दान दक्षिणा लैनी है ना सानू किसी पदार्थ की लोड़ है राजे कोल जिस वेले राजे नूं जाके सिपाहियां ने सुनेहा दिता ते राजा बड़ा हैरान होया कि अज तक किसी ने मेरे हुक्म की मनाही नहीं की थी। ये कौन है फकीर जिहड़ा ऐसी बेबाकी निडरता दे नाल निर्भयता दे नाल बेमुहताजी दे नाल वचन कर रहे हैं ते कहन लगे कि उस वेले राजा खुद चल के गया कुछ मोतियां दे थाल कुछ भेटावां जिहड़ियां सी नाल लै लईआं गुरु नानक साहब दे कोल आया ते आके कहन लग्या जी आ जिहड़े बोल सुने आ मैं गुरु महिमा दे गुरु नानक साहब सचे पातशाह कहिंदे हाँ असी उचारे है ये शब्द असी ये बोल उचारे है ते कहन लग्या मैं ये बोल सुन के हैरान हो गया मेरे वर्गे राजे नू मेरे वर्गे मनुख नू की लोड़ है गुरु दी इन्ना मैं पुन दान कर रहे हैं इन्हें अन्न दे क्षेत्र चलाए भंडार चलाए हुए है मैनू की लोड़ है गुरु नानक साहब सचे पातशाह कहन लगे भाई गुरु दी हर मनुख नू लोड़ है जिंदगी क्योंकि गुरु बिन ज्ञान ना होए गुरु तो बिना ज्ञान नहीं अज भी धन गुरु अमरदास सचे पातशाह महाराज के शब्द दे बोल के माया मोह गुवार है गुर बिन ज्ञान ना होए गुरु तो बिना ज्ञान नहीं है ते ज्ञान तो बिना मुक्त नहीं है ज्ञान तो बिना बंधना तो छुटकारा नहीं है लूना तो छुटकारा नहीं है कहन लगे मैनू की लोड़ है मैनू गुरु दी की लोड़ है इन्ने पुन दान गुरु नानक साहब सचे पातशाह कहन लगे भाई हर मनुख नू लोड़ है समझाउण दा तरीका भी वखरा सी गुरु नानक साहब सचे पातशाह दा कहण लगे भी एक कागज़ लै कलम लै स्याही लै तैनू दस दे की लोड़ है जदों कागज़ कलम ते स्याही उस विद्वान महापुरश दे बोल सरवण कीते कि जिस वेले राजे ने कागज़ कलम ते स्याही मंगवा लई ते गुरु नानक साहब सचे पातशाह कहण लगे इस कागज़ दी हिक दे उत्ते सिफर लिख दे इस कागज़ दे उत्ते तू सिफर एक जीरो लिख दे ते जिस वेले राजे ने जीरो लिख दी गुरु नानक साहब कहन लगे किन्नी रकम बन गई है ते हैरान होके राजे ने आख्या जी फकीर साईं ते कोई ना रकम नहीं बनी ते एक सिफर है एक जीरो है एक होर लिख दे एक होर लिख दी हुण रकम किन्नी बन गई है कहिंदा जी दो सिफर ने कोई रकम नहीं बनी एक होर सिफर लिख दे तीन सिफर पईआं ने कहन लग्या जी इह भी कोई रकम नहीं बनी गुरु नानक साहब सचे पातशाह कहिंदे तू सच कहिंदा कोई रकम नहीं है कहन लग्या ये कोई रकम नहीं इन्हां सिफरां दा कोई मुल नहीं इन्हां जीरोआं दा कोई मुल नहीं है उन्हें दो चार होर सिफरां अगे लिख दित्तियां सारा कागज़ भर दिता कहन लग्या जी सारा कागज़ भरिया हुआ सिफरां दा पर मुल कोई नहीं कोई रकम नहीं बनदी
ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਕਹਿਣਾ ਤੇਰਾ ਵਿਸ਼ਵਾਸ ਹੈ ਇਸ ਗੱਲ ਤੇ ਬਿਲਕੁਲ ਜੀ ਪੂਰਾ ਵਿਸ਼ਵਾਸ ਮੈਂ ਸੱਚ ਕਹਿਣਾ ਮੈਨੂੰ ਛੱਡੋ ਕਿਸੇ ਹੋਰ ਨੂੰ ਪੁੱਛ ਲਵੋ ਇਹਨਾਂ ਸਿਫਰਾਂ ਦਾ ਕੋਈ ਮੁੱਲ ਨਹੀਂ ਇਹਨਾਂ ਜ਼ੀਰੋਆਂ ਦਾ ਕੋਈ ਮੁੱਲ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਗਜ਼ ਦਾ ਦੂਜਾ ਪਾਸਾ ਕਰ ਲੈ ਕਾਗਜ਼ ਦਾ ਦੂਜਾ ਪਾਸਾ ਪਲਟ ਲੈ ਜਿਸ ਵੇਲੇ ਕਾਗਜ਼ ਦਾ ਪੰਨਾ ਪਲਟਿਆ ਤੇ ਹਜ਼ੂਰ ਮਹਾਰਾਜ ਨੇ ਵਚਨ ਕੀਤਾ ਕਿ ਹੁਣ ਇੱਥੇ ਏਕਾ ਲਿਖ ਦੇਣਾ ਕਰ ਏਕਾ ਜਿਸ ਵੇਲੇ ਏਕਾ ਲਿਖਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿੰਨੀ ਰਕਮ ਬਣ ਗਈ ਕਹਿੰਦਾ ਜੀ ਇੱਕ ਪਿਆ ਏਕਾ ਤੇ ਹੁਣ ਹਜ਼ੂਰ ਨੇ ਵਚਨ ਕੀਤਾ ਦੂਸਰੇ ਪਾਸੇ ਜਿਹੜੀਆਂ ਸਿਫਰਾਂ ਪਈਆਂ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਕੀਮਤ ਕੋਈ ਨਹੀਂ ਹੈ ਉਹਨਾਂ ਚੋਂ ਇੱਕ ਸਿਫਰ ਨੂੰ ਉਠਾ ਕੇ ਇਸ ਏਕੇ ਦੇ ਨਾਲ ਲਗਾ ਦੇ ਇਸ ਏਕੇ ਦੇ ਸਾਹਮਣੇ ਲਗਾ ਦੇ ਤੇ ਜਿਸ ਵੇਲੇ ਏਕੇ ਦੇ ਨਾਲ ਉਹਨੇ ਸਿਫਰ ਲਿਖ ਦਿੱਤੀ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰਕਮ ਕਿੰਨੀ ਬਣ ਗਈ ਕਹਿਣ ਲੱਗਾ ਜੀ 10 ਬਣ ਗਏ ਹੈ ਹਜ਼ੂਰ ਮਹਾਰਾਜ ਕਹਿੰਦੇ ਤੂੰ ਸੱਚ ਕਹਿ ਰਹੇ ਹੈ ਕਹਿਣ ਲੱਗਿਆ ਜੀ ਮੈਨੂੰ ਛੱਡੋ ਕਿਸੇ ਨੂੰ ਹੋਰ ਨੂੰ ਪੁੱਛ ਲਵੋ ਇਹ ਬਿਲਕੁਲ 10 ਰਕਮ ਬਣ ਗਈ 10 ਬਣ ਗਏ ਹੈ ਹਜ਼ੂਰ ਮਹਾਰਾਜ ਨੇ ਆਖਿਆ ਦੇਖ ਇਹਨਾਂ ਸਿਫਰਾਂ ਦਾ ਮੁੱਲ ਕੋਈ ਨਹੀਂ ਇਹ ਤੂੰ ਕਹਿੰਦਾ ਏਕਾ ਇਹਨਾਂ ਸਿਫਰਾਂ ਦਾ ਮੁੱਲ ਕੋਈ ਨਹੀਂ ਹੁਣ ਤੂੰ ਸਿਫਰ ਲਗਾ ਕੇ ਕਹਿੰਦਾ 1 ਤੋਂ 10 ਤੂੰ ਤੇ ਰਕਮ 10 ਗੁਣਾ ਵਧਾ ਦਿੱਤੀ ਹੈ ਇੱਕ ਸਿਫਰ ਹੋਰ ਉਠਾ ਕੇ ਇੱਥੇ ਨਾਲ ਲਿਖ ਦੇ ਜਿਹਨਾਂ ਸਿਫਰਾਂ ਦਾ ਮੁੱਲ ਕੋਈ ਨਹੀਂ ਉਹਨਾਂ ਸਿਫਰਾਂ ਨੂੰ ਉਠਾ ਕੇ ਨਾਲ ਲਿਖ ਤੇ ਜਿਸ ਵੇਲੇ ਉਹਨੇ 1 ਸਿਫਰ ਹੋਰ ਲਗਾਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿੰਨੇ ਬਣ ਗਏ ਕਹਿੰਦਾ ਜੀ 100 ਬਣ ਗਏ ਆ ਮਹਾਰਾਜ ਕਹਿੰਦੇ ਸੱਚ ਕਹਿਣਾ ਸਿਫਰਾਂ ਦਾ ਤੇ ਮੁੱਲ ਕੋਈ ਨਹੀਂ ਹੈ ਹੁਣ ਤੂੰ ਹਰ ਸਿਫਰ ਦੇ ਨਾਲ 10 ਗੁਣਾ ਰਕਮ ਵਧਾ ਰਿਹਾ 1 ਸਿਫਰ ਹੋਰ ਪਾ ਦਿੱਤੀ ਤੇ 1000 ਬਣ ਗਿਆ 1 ਸਿਫਰ ਹੋਰ ਪਾ ਦਿੱਤੀ 10,000 ਬਣ ਗਿਆ ਤੇ 1 ਸਿਫਰ ਹੋਰ ਪਾ ਦਿੱਤੀ ਤੇ 1,00,000 ਬਣ ਗਿਆ ਹੁਣ ਹਰ ਸਿਫਰ ਜਦੋਂ ਇੱਕ ਦੇ ਨਾਲ ਜੁੜਦੀ ਗਈ ਤੇ ਰਕਮ 10 ਗੁਣਾ ਵਧਦੀ ਗਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਸਿਫਰਾਂ ਦਾ ਮੁੱਲ ਕੋਈ ਨਹੀਂ ਇਹ ਏਕ ਹੈ ਹੁਣ ਹਰ ਸਿਫਰ ਦੇ ਨਾਲ ਤੂੰ ਇੱਕ ਰਕਮ ਨੂੰ 10 ਗੁਣਾ ਵਧਾ ਰਿਹਾ ਕਹਿੰਦਾ ਮਹਾਰਾਜ ਮੇਰੇ ਕੁਝ ਨਹੀਂ ਸਮਝ ਵਿੱਚ ਆ ਰਹੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਉਪਦੇਸ਼ ਦੀ ਸਮਝ ਮੈਨੂੰ ਨਹੀਂ ਆ ਰਹੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸੁਖੈਣ ਤਰੀਕੇ ਨਾਲ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਮਝਾਉਣ ਦਾ ਤਰੀਕਾ ਹੀ ਵੱਖਰਾ ਬੜਾ ਨਿਰਾਲਾ ਤਰੀਕਾ ਗੁਰੂ ਨਾਨਕ ਸਾਹਿਬ ਦਾ ਤਾਂ ਹੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਹਰ ਮਨੁੱਖ ਭੱਜ ਦੌੜਦਾ ਸੀ ਕਿ ਗੁਰੂ ਨਾਨਕ ਸਾਹਿਬ ਮੈਨੂੰ ਵੀ ਆਪਣਾ ਬਣਾ ਲਾ ਮੈਨੂੰ ਵੀ ਆਪਣਾ ਬਣਾ ਲਾ ਕੋਈ ਅਨਾਊਂਸਮੈਂਟ ਨਹੀਂ ਸੀ ਕਰਦਾ ਗੁਰੂ ਨਾਨਕ ਆ ਰਿਹਾ ਉਹਦੇ ਵਿਚਾਰ ਸੁਣੋ ਕੋਈ ਇਸ਼ਤਿਹਾਰਬਾਜ਼ੀ ਨਹੀਂ ਸੀ ਹੁੰਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਸੀ ਹੁੰਦੀ ਗੁਰੂ ਨਾਨਕ ਦੀ ਵਡਿਆਈ ਐਸੀ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਕਿਉਂਕਿ ਉਹਨਾਂ ਦੀ ਸ਼ਕਤੀ ਉਹਨਾਂ ਦੇ ਸਮਝਾਉਣ ਦਾ ਤਰੀਕਾ ਹੀ ਨਿਰਾਲਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਕੋਈ ਇਹ ਨਹੀਂ ਸੀ ਕਹਿੰਦਾ ਗੁਰੂ ਨਾਨਕ ਬੜਾ ਚੰਗਾ ਗੁਰੂ ਨਾਨਕ ਦੇ ਸੇਵਕ ਸਿੱਖ ਬਣੋ ਗੁਰੂ ਨਾਨਕ ਤੋਂ ਨਾਮ ਮੰਤਰ ਲਓ ਨਹੀਂ ਹਰ ਮਨੁੱਖ ਜਿਹੜਾ ਗੁਰੂ ਨਾਨਕ ਦੇ ਬਚਨ ਸੁਣਦਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਭੱਜ ਉੱਠਦਾ ਕਿ ਬਾਬਾ ਨਾਨਕਾ ਮੈਨੂੰ ਵੀ ਆਪਣਾ ਸਿੱਖ ਬਣਾ ਲਾ ਮੈਨੂੰ ਵੀ ਆਪਣਾ ਸਿੱਖ ਬਣਾ ਲਾ ਸਮਝਾਉਣ ਦਾ ਤਰੀਕਾ ਹੀ ਐਸਾ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੰਗਾ ਤੇ ਗਏ ਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਸਾਰੇ ਸੂਰਜ ਲੋਕ ਨੂੰ ਪਾਣੀ ਦੇ ਰਹੇ ਆ ਗੁਰੂ ਨਾਨਕ ਸਾਹਿਬ ਨੇ ਕੁਛ ਨਹੀਂ ਕਿਹਾ ਮਹਾਰਾਜ ਨੇ ਲਹਿੰਦੇ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਹਰਿਦੁਆਰ ਤੇ ਜਿਸ ਵੇਲੇ ਗੁਰਮੁਖ ਪਿਆਰੇ ਹੋ ਗੁਰੂ ਨਾਨਕ ਸਾਹਿਬ ਲਹਿੰਦੇ ਨੂੰ ਪਾਣੀ ਦੇ ਰਹੇ ਤੇ ਕਹਿੰਦੇ ਬਾਬਾ ਕਿੱਧਰ ਪਾਣੀ ਦੇ ਰਹੇ ਆ ਤੋ ਆਖਿਆ ਖੇਤਾਂ ਨੂੰ ਦੇ ਰਹੇ ਆ ਸਮਝਾਉਣ ਦਾ ਤਰੀਕਾ ਆਖਿਆ ਤੇਰਾ ਪਾਣੀ ਖੇਤਾਂ ਚ ਨਹੀਂ ਪਹੁੰਚ ਰਿਹਾ ਤੇ ਤੁਹਾਡਾ ਸੂਰਜ ਲੋਕ ਤੇ ਕਿਵੇਂ ਪਹੁੰਚ ਰਿਹਾ ਗੱਲ ਸਮਝ ਵਿੱਚ ਆ ਗਈ ਉਹਨਾਂ ਦੇ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਏ ਜੇ ਮੱਕੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਤੇ ਮਹਾਰਾਜ ਨੇ ਵੇਖਿਆ ਕਿ ਕੇਵਲ ਮੱਕੇ ਦੇ ਅੰਦਰ ਖੁਦਾ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਖੁਦਾ ਕਣ ਕਣ ਵਿੱਚ ਹੈ ਜਰਰੇ ਜਰਰੇ ਵਿੱਚ ਹਾਜ਼ਰ ਹੈ ਤੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਉੱਧਰ ਨੂੰ ਚਰਨ ਪਸਾਰ ਕੇ ਮੱਕੇ ਵੱਲ ਨੂੰ ਆਰਾਮ ਕਰਨ ਲੱਗੇ ਸਮਝਾਉਣਾ ਸੀ ਗੁਰੂ ਨਾਨਕ ਸਾਹਿਬ ਨੇ ਤੇ ਆਇਆ ਜੀਵਨ ਕਾਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ ਇਹ ਕੀ ਕੀਤਾ ਮੱਕੇ ਵੱਲ ਖੁਦਾ ਵੱਲ ਨੂੰ ਪੈਰ ਤੇ ਆਖਿਆ ਜਿੱਧਰ ਖੁਦਾ ਨਹੀਂ ਹੈ ਉੱਧਰ ਕਰ ਦੇ ਤੇ ਜਦੋਂ ਟੰਗੋ ਪਕੜ ਘਸੀਟੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚਰਨਾਂ ਤੋਂ ਫੜ ਕੇ ਪਾਸੇ ਨੂੰ ਚਰਨ ਕਰਨ ਦੀ ਕੋਸ਼ਿਸ਼ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਦੇ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ ਇਸ ਇਤਿਹਾਸ ਦਾ ਇਤਿਹਾਸਕ ਸਾਖੀ ਦਾ ਜ਼ਿਕਰ ਕੀਤਾ ਕਿ ਜਿੱਧਰ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਉਸੇ ਪਾਸੇ ਮੱਕਾ ਤੇ ਅਖੀਰ ਕਾਜੀ ਸਤਿਗੁਰ ਦੇ ਚਰਨਾਂ ਤੇ ਢਹਿ ਪਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਭਲਿਓ ਉਹ ਵਾਹਿਗੁਰੂ ਅੱਲਾ ਖੁਦਾ ਤੇ ਹਰ ਜਗ੍ਹਾ ਹਰ ਜਰਰੇ ਚ ਮੌਜੂਦ ਹੈ ਹਰ ਕਣ ਚ ਮੌਜੂਦ ਹੈ
ਤੁਸੀਂ ਕੇਵਲ ਦੱਖਣ ਦੇਸ਼ ਹਰੀਕਾ ਬਾਦਸ਼ਾਹ ਪੱਛਮ ਅਲਹ ਮੁਕੰਮ ਇੱਥੇ ਟਿਕ ਗਏ ਹੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮਝਾਉਣ ਦਾ ਤਰੀਕਾ ਜੋ ਸਵਰਾਜੇ ਨੂੰ ਸਮਝਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਏਕਾ ਹੈ, ਇਹ ਸਿਫਰਾਂ ਨੇ, ਸਿਫਰਾਂ ਦੀ ਤੂੰ ਕਹਿ ਰਿਹਾ ਕੀਮਤ ਕੋਈ ਨਹੀਂ, ਮੁੱਲ ਕੋਈ ਨਹੀਂ ਹੈ, ਏਕੇ ਨਾਲ ਲਗਾ ਕੇ ਰਕਮ ਨੂੰ ਦਸ ਗੁਣਾ ਵਧਾ ਰਹੇ ਹੈ। ਤੇ ਢਹਿ ਪਿਆ ਚਰਨਾਂ ਤੇ ਬਾਬਾ ਮੈਨੂੰ ਕੋਈ ਸਮਝ ਨਹੀਂ ਹੈ। ਫਕੀਰ ਸਾਈ ਨਾਨਕ ਨਿਰੰਕਾਰੀ ਜੀ ਕਿਰਪਾ ਕਰੋ ਦੱਸੋ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਦੇਖ ਭਾਈ ਸਿਫਰਾਂ ਦਾ ਆਪਣੇ ਆਪ ਚ ਕੋਈ ਮੁੱਲ ਨਹੀਂ ਹੈ, ਜੀਰੋਆਂ ਦਾ ਆਪਣੇ ਆਪ ਕੋਈ ਮੁੱਲ ਨਹੀਂ ਹੈ, ਪਰ ਜਦੋਂ ਇਹ ਕਿਸੇ ਹਿੰਦਸੇ ਦੇ ਨਾਲ ਕਿਸੇ ਅੰਕੜੇ ਦੇ ਨਾਲ ਲੱਗ ਜਾਂਦੀ ਹੈ ਤੇ ਹਰ ਸਿਫਰ ਦੀ ਕੀਮਤ ਪੈ ਜਾਂਦੀ, ਮੁੱਲ ਪੈ ਜਾਂਦਾ, ਤੇ ਫਿਰ ਹਰ ਸਿਫਰ ਉਹ ਗਿਣਤੀ ਨੂੰ ਰਕਮ ਨੂੰ ਦਸ ਗੁਣਾ ਵਧਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਆ ਜਿਹੜਾ ਪੁੰਨ ਦਾਨ ਕਰ ਰਿਹਾ ਇਹ ਸਿਫਰਾਂ ਨੇ ਤੇਰੀਆਂ। ਰੱਜ ਕੇ ਆਖੋ ਸਤਨਾਮ। ਮਨੁੱਖ ਜੋ ਪੁੰਨ ਦਾਨ ਕਰਦਾ, ਜੋ ਕਰਮ ਕਰਦਾ, ਕਿਸੇ ਭੁੱਖੇ ਨੂੰ ਅਨਾਜ ਦਿੰਦਾ, ਕਿਸੇ ਲੋੜਵੰਦ ਦੀ ਮਦਦ ਕੀਤੀ, ਕਿਸੇ ਨੰਗੇ ਨੂੰ ਵਸਤਰ ਦੇ ਦਿੱਤੇ, ਉਹਦੀਆਂ ਸਿਫਰਾਂ ਨੇ। ਪਰ ਜਿੰਨਾ ਚਿਰ ਗੁਰੂ ਵਾਲਾ ਏਕਾ ਧਾਰਨ ਨਹੀਂ ਕੀਤਾ ਉਨਾ ਚਿਰ ਇਸ ਦਾ ਮੁੱਲ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਆਖਿਆ ਭਾਈ ਜਿੰਨਾ ਚਿਰ ਗੁਰੂ ਨਹੀਂ ਧਾਰਿਆ ਤੇਰੇ ਇਸ ਪੁੰਨ ਦਾਨ ਦਾ ਮੁੱਲ ਕੋਈ ਨਹੀਂ, ਕਿਉਂਕਿ ਗੁਰ ਬਿਨ ਗਿਆਨ ਨਾ ਹੋਈ ਤੇ ਗੁਰੂ ਬਿਨ ਪਾਰ ਉਤਾਰਾ ਨਹੀਂ ਹੈ। ਢਹਿ ਪਿਆ ਚਰਨਾਂ ਤੇ ਕਹਿੰਦਾ ਬਾਬਾ ਫਿਰ ਤੂੰ ਵੀ ਮੇਰਾ ਗੁਰੂ ਹੈ ਤੇ ਮੈਨੂੰ ਆਪਣਾ ਸੇਵਕ ਸਿੱਖ ਬਣਾ ਲੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਕ ਸਿੱਖ ਬਣ ਗਿਆ। ਤੇ ਖਿਆਲ ਕਰਿਓ ਗੁਰਮੁਖੋ, ਇਹ ਸਾਖੀਆਂ, ਇਤਿਹਾਸ, ਇਹ ਕਹਾਣੀਆਂ ਸਾਡੇ ਲਈ ਮਾਰਗ ਦਰਸ਼ਨ ਕਰਦੀਆਂ ਨੇ। ਅਸੀਂ ਪੁੰਨ ਦਾਨ ਕਰ ਰਹੇ, ਕਰਨਾ ਚਾਹੀਦਾ ਕਿਸੇ ਲੋੜਵੰਦ ਦੀ ਮਦਦ, ਕਿਸੇ ਭੁੱਖੇ ਨੂੰ ਭੋਜਨ, ਨੰਗੇ ਨੂੰ ਵਸਤਰ, ਪਰ ਜੇ ਗੁਰੂ ਹੀ ਨਹੀਂ ਧਾਰਿਆ ਤੇ ਫਿਰ ਗਿਆਨ ਕਿਵੇਂ ਹੋਵੇਗਾ, ਮੋਕਸ਼ ਕਿਵੇਂ ਹੋਵੇਗੀ, ਬੰਧਨਾਂ ਤੋਂ ਮੁਕਤ ਕਿਵੇਂ ਹੋਵਾਂਗੇ। ਗੁਰੂ ਦੇ ਗਿਆਨ ਤੋਂ ਬਿਨਾਂ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੇ ਨਾਰਦ ਹੈ ਵੇਦ ਵਿਆਸ ਹੈ ਕੋਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਮਨੁੱਖਾ ਜੀਵਨ ਸਫਲਾ ਕਰਨਾ ਤੇ ਗੁਰੂ ਦੀ ਲੋੜ ਹੈ। ਗੁਰੂ ਦੇ ਗਿਆਨ ਦੇ ਨਾਲ ਇਹ ਮਾਇਆ ਮੋਹ ਦਾ ਗੁਬਾਰ ਖਤਮ ਹੋਵੇਗਾ। ਗੁਰੂ ਬਖਸ਼ਿਸ਼ ਕਰੇਗਾ ਆਪਣੇ ਨਾਮ ਦੀ, ਤੇ ਉਸ ਨਾਮ ਨੂੰ ਜਪਦਿਆਂ ਨਾਮੀ ਵਿੱਚ ਲੀਨ ਹੋ ਕੇ ਮਨੁੱਖਾ ਜਨਮ ਦੀ ਸਫਲਤਾ। ਫਿਰ ਬਾਰ ਬਾਰ ਜੰਮਣਾ ਮਰਨਾ ਨਹੀਂ, ਫਿਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਰਾਹੋ ਦੀਆਂ ਪੰਕਤੀਆਂ ਦੇ ਅੰਦਰ ਇਹ ਸ਼ਬਦ ਦਾ ਜੋ ਸਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨਾਲ ਬਾਬਦ ਭੱਟਾਂ ਦੇ ਸਵਈਏ ਪੜ੍ਹਦੇ ਆ, ਤੇ ਗੁਰੂ ਅਮਰਦਾਸ ਦੀ ਮਹਿਮਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾਂ ਦੇ ਸਵਈਏ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਹੀ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮ ਤੁਹੇ ਬਣਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵੀ ਐਸੀ ਬਖਸ਼ਿਸ਼ ਕਰ ਰਹੇ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵੈ ਹੈ ਤਾਂ ਪਾਵਹਿ ਮੋਖ ਦੁਆਰਾ। ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ ਹੈ ਭਾਈ ਗੁਰਮਤ ਦੀ ਕਰਨੀ ਨੂੰ ਸੰਭਾਲਣਾ ਕਰ। ਗੁਰਮਤ ਦੀ ਕਰਨੀ, ਗੁਰਮਤ ਦੀ ਰਹਿਤ, ਗੁਰਮਤ ਜੋ ਗੁਰੂ ਦਾ ਬਚਨ ਹੈ, ਜੋ ਗੁਰੂ ਦਾ ਸਿਧਾਂਤ ਹੈ, ਜੋ ਗੁਰੂ ਸਾਨੂੰ ਮਤ ਬਖਸ਼ਦਾ, ਇਹੀ ਕਰਨੀ ਸਾਰ ਸ੍ਰੇਸ਼ਟ ਵੀ ਹੈ। ਇਹੀ ਜਿਹੜੀ ਕਰਨੀ ਹੈ ਸਾਰ ਹੈ, ਸ੍ਰੇਸ਼ਟ ਹੈ। ਔਰ ਗੁਰਮਤ ਕਰਨੀ ਸਾਰ, ਸਾਰ ਤੋਂ ਸੰਭਾਲ, ਸੰਭਾਲਣਾ, ਇਸ ਕਰਨੀ ਨੂੰ ਸੰਭਾਲਣਾ ਕਰ, ਗੁਰਮਤ ਦੀ ਰਹਿਤ ਨੂੰ ਸੰਭਾਲ। ਜੋ ਗੁਰੂ ਦੀ ਮਤ ਹੈ, ਗੁਰੂ ਦੇ ਬਚਨ, ਆਪਣੇ ਮਨ ਦੀ ਮਤ ਪਿੱਛੇ ਨਾ ਚੱਲ। ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਤੋਂ ਬਿਨਾਂ ਬੜੇ ਬੜੇ ਸਿਆਣੇ ਮਨੁੱਖ ਸੰਸਾਰ ਦੇ ਚਿੱਕੜ ਦੇ ਵਿੱਚ, ਮੋਹ ਮਾਇਆ ਦੇ ਵਿੱਚ ਲੀਨ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰਕੇ ਮਨੁੱਖਾ ਜਨਮ ਸਫਲਾ ਨਹੀਂ ਹੋਏ। ਗੁਰਮਤ ਨੂੰ ਗ੍ਰਹਿਣ ਕਰਨਾ, ਗੁਰੂ ਦੇ ਬਚਨ, ਗੁਰਮੁਖ ਬਣ ਕੇ ਜੀਵਨ ਜਿਉਣਾ। ਤੇ ਸੱਚੇ ਪਾਤਸ਼ਾਹ ਬਚਨ ਕਰ ਰਹੇ, ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਖ ਦਵਾਰ। ਜੇ ਗੁਰਮਤ ਦੀ ਕਰਨੀ ਨੂੰ ਸੰਭਾਲੇ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰਮ ਜਾਵੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰੇ, ਗੁਰੂ ਦਾ ਗਿਆਨ ਲੈ, ਗੁਰੂ ਤੋਂ ਸ਼ਬਦ ਲੈ ਕੇ ਗੁਰੂ ਦੇ ਬਚਨਾਂ ਨੂੰ ਸਿਮਰ ਨਾ ਕਰੇ, ਗੁਰਮੰਤਰ ਲੈ ਕੇ, ਕਿਉਂ ਗੁਰਮੰਤਰ ਹੀ ਹੰਸ ਜੋ ਪ੍ਰਾਣੀ ਤ੍ਰਗੰਤ ਜਨਮ ਭ੍ਰਸ਼ਟ ਨੇ।
कुकर है सुकर है गर्द बैठाक है सरपण है तुल खल है गुरमंत्र तो हीणा मनुखे ना जूना विच भटकद है। गुरमंत्र नू प्राप्त करके सदा सदा हर प्रभ रब रह उस वाहगुरु परमेश्वर दे विच रब रबना रम जाना मिल जाना सिमरना उस वाहगुरु नू सदा सदा हर प्रभ रवे ता पावे मोख द्वार। फिर तेन मोख द्वार विकारा तो मुक्त बंधना तो मुक्त जूना तो भटकना तो मुक्त हो जावेगा। ये रहाओ दिया पंक्तियां वे सतगुरु सच्चे पातशाह ने सिद्धांत बख्शा गुरमत लै गुरु दी रहत लै ते ख्याल करना रहत बिना न सिख कहावे रहत बिना दर चोटा खावे। सतगुर सच्चे पातशाह दी बख्शी हुई रहत सतगुर दी बख्शी हुई गुरमत गुरु दी मर्यादा ख्याल करना शब्द की शुरुआत तो सतगुरु सच्चे पातशाह बख्शिश

ਅਗਣ ਚੋਂ ਲੇਵੈ ਸਿੱਖ ਨੂੰ ਨਿਕਾਲ। ਗੁਰੂ ਦੀ ਲੋੜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਦੇ ਅੰਦਰ ਸਤਯੁਗ ਤੈ ਮਾਣਿਓ ਛਲਿਓ ਬਲਬਾਵਣ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰੰਗ ਦੇ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲੇ ਅਟਲ ਤੈ ਆਦ ਪੁਰਖ ਫਰਮਾਇਓ। ਕਲਯੁਗ ਦੇ ਅੰਦਰ ਗੁਰੂ ਨਾਨਕ ਦਾ ਪੈਰ ਹੈ, ਗੁਰੂ ਨਾਨਕ ਗੁਰੂ ਹੈ ਤੇ ਗੁਰੂ ਕਾ ਸਿੱਖ ਗੁਰੂ ਨਾਨਕ ਨੂੰ ਗੁਰੂ ਧਾਰ, ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਵਸਾ ਕੇ ਗੁਰੂ ਨਾਨਕ ਦੇ ਬਚਨ, ਗੁਰੂ ਨਾਨਕ ਨੂੰ ਗੁਰੂ ਧਾਰਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਜੋ ਸਤਿਗੁਰ ਦੀ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ ਦਸ ਜਾਮਿਆਂ ਚ ਵਰਤ ਕੇ ਸਤਿਗੁਰ ਨੇ ਜੋ ਸਿਧਾਂਤ ਬਖਸ਼ੇ ਸਰਗੁਣ ਸਰੂਪ ਅੰਦਰ ਤੇ ਦਸਵੇਂ ਜਾਮੇ ਚ ਖੰਡੇ ਕੀ ਪਹੁਲ, ਚਰਨਾਂ ਦੀ ਪਹੁਲ ਨੂੰ ਖੰਡੇ ਕੀ ਪਹੁਲ, 1699 ਦੀ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਗੁਰੂ ਧਾਰਨਾ ਤੇ ਅੱਜ ਪੰਜ ਪਿਆਰੇ ਸਾਹਿਬਾਨਾਂ ਕੋਲ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੇ ਉਸ ਵੇਲੇ ਗੁਰਮੰਤਰ ਪੰਜ ਵਾਰ, ਮੂਲ ਮੰਤਰ ਪੰਜ ਵਾਰ, ਗੁਰਮੰਤਰ ਗੁਰੂ ਕੇ ਸਾਜੇ ਨਵਾਜੇ ਪੰਜ ਪਿਆਰੇ, ਗੁਰੂ ਕਾ ਰੂਪ ਸਤਿਗੁਰ ਸੱਚੇ ਪਾਤਸ਼ਾਹ ਦਾ ਆਪਣਾ ਸਰੂਪ ਤੇ ਮਰਿਆਦਾ ਤੇ ਉਸ ਵੇਲੇ ਅਸੀਂ ਗੁਰੂ ਵਾਲੇ ਗੁਰਮੰਤਰ ਲੈਂਦੇ ਹਾਂ, ਗੁਰਮੰਤਰ ਬਖਸ਼ਿਸ਼ ਹੁੰਦਾ। ਖਿਆਲ ਕਰਨਾ ਸਿੱਖ ਧਰਮ ਦੇ ਅੰਦਰ ਹੋਰ ਕੋਈ ਮੰਤਰ ਨੀ, ਕੰਨਾਂ ਚ ਫੂਕਾਂ ਮਰਵਾਉਣੀਆਂ, ਮੇਰਾ ਜੀ ਨਾਮ ਲਿਆ ਹੋਇਆ, ਮੇਰਾ ਜੀ ਕੰਨ ਚ ਮੰਤਰ ਲਿਆ ਹੋਇਆ, ਸਿੱਖ ਧਰਮ ਦੇ ਅੰਦਰ ਇਸ ਚੀਜ਼ ਨੂੰ ਕੋਈ ਗੁਰਮੁਖ ਪਿਆਰੇ ਇਜਾਜ਼ਤ ਨਹੀਂ ਹੈ। ਹਰ ਧਰਮ ਦੀ ਆਪੋ ਆਪਣੀ ਮਰਿਆਦਾ, ਗੁਰੂ ਧਾਰਨਾ ਦੀ, ਚਾਹੇ ਮੁਸਲਮਾਨ ਧਰਮ ਹੈ, ਹਿੰਦੂ ਧਰਮ ਹੈ, ਈਸਾਈ ਧਰਮ ਹੈ, ਬੋਧ ਧਰਮ, ਜ਼ੈਨ ਧਰਮ ਦੀ ਗੱਲ, ਹਰ ਧਰਮ ਦੀ ਆਪੋ ਆਪਣੀਆਂ ਰੋਹਰੀਤਾਂ ਨੇ, ਮਰਿਆਦਾ ਨੇ, ਸਿਧਾਂਤ ਨੇ। ਤੇ ਸਿੱਖ ਧਰਮ ਦੇ ਅੰਦਰ ਸਿਧਾਂਤ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਤੇ ਉਸ ਸਿਧਾਂਤ ਨੂੰ ਅਸੀਂ ਸਿਰ ਮੱਥੇ ਤੇ ਮੰਨਦਿਆਂ ਜੇ ਜੀਵਨ ਦੀ ਸਫਲਤਾ ਚਾਹੁੰਦੇ ਹਾਂ, ਪੂਰੇ ਗੁਰੂ ਦੇ ਕੋਲੋਂ ਗੁਰਮੰਤਰ ਪ੍ਰਾਪਤ ਕਰਕੇ ਫਿਰ ਗੁਰਮੁਖ ਪਿਆਰਿਓ ਮਾਇਆ ਮੋਹ ਗੁਬਾਰ ਨੂੰ ਖਤਮ ਕਰਨਾ ਤੇ ਖਿਆਲ ਕਰਨਾ ਗੁਰੂ ਤੋਂ ਬਿਨਾਂ ਨਹੀਂ ਹੋਣ। ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਗਿਆਨ ਦਾ ਚਾਨਣ ਗੁਰੂ ਦਾ ਸ਼ਬਦ ਹੀ ਸਾਨੂੰ ਬਖਸ਼ੇਗਾ। ਦੁਨਿਆਵੀ ਸੂਰਜ ਚੰਦਰਮੇ ਭਾਵੇਂ ਲੱਖਾਂ ਹਜ਼ਾਰਾਂ ਉਹਦੇ ਹੋ ਜਾਣ, ਇਹਨਾਂ ਦੇ ਨਾਲ ਗਿਆਨ ਦਾ ਚਾਨੇ ਬਾਹਰੀ ਹਨੇਰੇ ਨੂੰ ਦੂਰ ਕਰਦੇ ਆ। ਅਗਿਆਨਤਾ ਦਾ ਹਨੇਰਾ ਤਾਂ ਗੁਰੂ ਦਾ ਗਿਆਨ ਹੀ ਦੂਰ ਕਰੇਗਾ। ਤੇ ਸਤਿਗੁਰੂ ਉਚਾਰਨ ਕਰੇ ਸ਼ਬਦ ਲੱਗੇ ਤੈਨੂੰ ਬੂਝਿਆ, ਦੂਜਾ ਪਰ ਜਗੋਈ ਸ਼ਬਦ ਲੱਗੇ ਤੈਨੂੰ ਬੂਝਿਆ। ਜਿਹੜੇ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਬਚਨਾਂ ਵਿੱਚ ਲੱਗ ਗਏ, ਜੋ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰੂ ਦੀ ਚਾਲੀ ਮਿਤ ਮਰਜ਼ਾਦਾ ਤੇ ਤੁਰ ਪਏ ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਬੁੱਝਿਆ, ਉਹਨਾਂ ਨੇ ਜਾਣ ਲਿਆ, ਉਹਨਾਂ ਨੇ ਵਾਹਿਗੁਰੂ ਪਰਮੇਸ਼ਵਰ ਨੂੰ ਜਾਣ ਲਿਆ, ਉਸਨੂੰ ਪਾ ਲਿਆ। ਪਰ ਦੂਜਾ ਪਰਜਵ ਗੋਈ, ਜਿਹੜੀ ਪਰਜਾ ਦੂਜੇ ਪਾਸੇ, ਦੂਜੇ ਭਾਵ ਵਿੱਚ ਮਾਇਆ ਮੋਹ ਗੁਬਾਰ ਵਿਸ਼ੇ ਵਿਕਾਰਾਂ ਵਿੱਚ, ਅਗਿਆਨਤਾ ਦੇ ਹਨੇਰੇ ਚ, ਪਖੰਡਵਾਦ ਵਿੱਚ ਦੇ ਧਾਰੀ ਗੁਰੂ ਡੰਮ ਮੜੀਆਂ ਕਬਰਾਂ ਦੇ ਪਾਸੇ ਜਿਹੜੇ ਤੁਰੇ ਫਿਰ ਰਹੇ ਆ, ਉਹ ਭੱਟ ਕਰੇ। ਦੂਜਾ ਪਰਜ ਵਗੋਈ, ਉਹ ਪਰਜਾ ਵਗੋਈ ਵਿਛੜੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਤੋਂ, ਉਹ ਭਟਕ ਰਹੀ ਹੈ, ਉਹ ਲੁਕਾਈ, ਉਹ ਦੁਨੀਆ ਭਟਕ ਰਹੀ ਹੈ ਪੂਰੇ ਗੁਰੂ ਦੇ ਗਿਆਨ ਦੇ ਚਾਨਣ ਤੋਂ ਬਿਨਾਂ। ਮਨ ਮੇਰੇ ਗੁਰਮਤ ਕਰਨੀ ਸਾਰ, ਹੇ ਮੇਰੇ ਮਨਾ ਗੁਰਮਤ ਦੀ ਕਰਨੀ ਨੂੰ ਸੰਭਾਲਣਾ ਕਰ, ਗੁਰਮਤ ਦੀ ਕਰਨੀ ਹੀ ਸਾਰ ਸ੍ਰੇਸ਼ਟ। ਗੁਰੂ ਦੀ ਮਤ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵਹਿ ਮੋਖ ਦੁਆਰ। ਜੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰਵ ਰਹੇ ਉਹਨੂੰ ਸਿਮਰੇ ਤਾਂ ਤੈਨੂੰ ਮੋਖ ਦੁਆਰਾ ਪ੍ਰਾਪਤ ਹੋਵੇਗਾ। ਰਹਾਉ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਉਚਾਰਨ ਕਰ ਰਹੇ, ਗੁਣ ਕਾ ਨਿਧਾਨ ਏਕ ਹੈ ਆਪੇ ਦੇ ਤਾ ਕੋ ਪਾਏ। ਗੁਣਾਂ ਦਾ ਨਿਧਾਨ, ਨਿਧਾਨ ਦਾ ਅਰਥ ਹੈ ਖਜ਼ਾਨਾ, ਭੰਡਾਰਾ, ਕੋਸ਼। ਡਿਕਸ਼ਨਰੀ ਦੇ ਅੰਦਰ ਬਹੁਤ ਅਰਥ ਇਸ ਤਰੀਕੇ ਦੇ ਨਾਲ ਕੀਤੇ ਗਏ ਆ, ਨਿਧਾਨ, ਖਜ਼ਾਨਾ, ਭੰਡਾਰਾ, ਕੋਸ਼। ਕਈ ਵਾਰ ਉਚਾਰਨ ਵਿੱਚ ਅਸੀਂ ਨਿਦਾਨ ਵੀ ਕਰ ਦਿੰਦੇ, ਕਈ ਵਾਰੀ ਨਿਦਾਨ ਨੂੰ ਨਿਧਾਨ ਕਰ ਦਿੰਦੇ ਹਾਂ, ਅਰਥ ਦਾ ਫਰਕ ਪੈ ਜਾਂਦਾ। ਨਿਧਾਨ ਦਾ ਅਰਥ ਹੈ ਖਜ਼ਾਨਾ, ਜਦੋਂ ਅਸੀਂ ਸ਼ੁੱਧ ਉਚਾਰਨ ਕਰੀਏ ਨਿਧਾਨ, ਇਹਦਾ ਅਰਥ ਹੈ ਖਜ਼ਾਨਾ, ਭੰਡਾਰਾ, ਕੋਸ਼। ਤੇ ਨਿਦਾਨ ਦਾ ਅਰਥ ਹੁੰਦਾ ਅੰਤ। ਦਸਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਜਦੋਂ ਪੜ੍ਹਦੇ ਹਾਂ, ਜਦ ਆਵ ਕੀ ਔਧ ਨਿਦਾਨ ਬਣੇ, ਜਦੋਂ ਉੱਥੇ ਆਪਾਂ ਉਚਾਰਨ ਕਰਦੇ ਨੇ, ਜਦ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬਜੂਦ ਮਰੋ, ਤਾਂ ਉਸ ਵੇਲੇ ਨਿਧਾਨ ਦਾ ਅਰਥ ਖਜ਼ਾਨਾ, ਭੰਡਾਰਾ, ਕੋਸ਼ ਹੋ ਜਾਂਦਾ ਤੇ ਗੁਰਮੁਖ ਪਿਆਰਿਓ ਅਰਥ ਦਾ ਅਨਰਥ ਹੋ ਜਾਂਦਾ। ਉੱਥੇ ਨਿਧਾਨ ਨਹੀਂ, ਉੱਥੇ ਨਿਦਾਨ। ਜਦ ਆਪ ਕੀ ਔਧ ਨਿਦਾਨ ਬਣੇ,
ਅੱਤ ਹੀ ਰਹਿਣਾ ਮੈਂ ਤਬ ਜਦੋਂ ਮੇਰੀ

0: ਔਦ ਉਮਰ ਦਾ ਅੰਤ ਆਵੇ ਅੰਤਲਾ ਸਮਾਂ ਤਾਂ ਰਣ ਵਿੱਚ ਜੂਝ ਕਰਕੇ ਸ਼ਹਾਦਤ ਨੂੰ ਪ੍ਰਾਪਤ ਕਰਨ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕਮਾਲ ਸਤਿਗੁਰਾਂ ਦੇ ਬਚਨ ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰਨ ਨਿਦਾਨ ਤੇ ਨਿਧਾਨ ਦਾ ਫਰਕ ਹੈ ਇੱਥੇ ਸੱਚੇ ਪਾਤਸ਼ਾਹ ਨਿਧਾਨ ਉਚਾਰਨ ਕਰਨ ਰਹੇ ਨੇ ਗੁਣ ਕਾ ਨਿਧਾਨ ਏਕ ਹੈ ਗੁਣਾਂ ਦਾ ਖਜ਼ਾਨਾ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਆਪੇ ਦੇ ਤਾਂ ਕੋ ਪਾਏ ਉਹ ਵਾਹਿਗੁਰੂ ਪਰਮੇਸ਼ਰ ਜਿਹਦੇ ਤੇ ਰਹਿਮਤ ਕਰਦਾ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Wahguru Sahib Jiyo.

ਹਰੇ ਵਾਹ ਇੰਦਰਾਦ ਭਗਤ ਪ੍ਰਹਿਲਾਦ ਆਤਮ ਰਸ ਜਨ ਜਾਣਿਆ ਕਾਵ ਕਾਲ ਸੁਜਾ ਸੁਜਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਆ ਗਬ ਲਓ ਨੀ ਭਾਗ ਲਿਲਾਰੇ ਉਦੈ ਤਬ ਲਓ ਭ੍ਰਮਤੇ ਫਿਰਤੇ ਬਹਤਾਇਓ ਕਾਲ ਘੋਰ ਸਮੁੰਦਰ ਮੈਂ ਬੂੜੇ ਕਬ ਹੂੰ ਮਟ ਹੈ ਨਹੀਂ ਨੇਵ ਪਛਤਾਇਓ

ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਾਵਨ ਚਰਨ ਕਮਲ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਬੜੇ ਹੀ ਅਦਭੁਤ ਸਤਿਕਾਰ ਦੇ ਨਾਲ ਜੁੜ ਬੈਠੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇਸ ਪਾਵਨ ਸਤਿਗੁਰਾਂ ਦੀ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਅਦਭੁਤ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਸਾਰੀਆਂ ਹੀ ਸੰਗਤਾਂ ਮਿਲ ਕੇ ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੁੰਦਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਜੁੜ ਬੈਠਣ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਬਾਣੀ ਦਾ ਵਚਨ ਹੈ ਸਾਈ ਘੜੀ ਸੁਲੱਖਣੀ ਸੋਹਨਾਲ ਵਿਹਾਵੈ। ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਜੁੜ ਬੈਠਣਾ ਤੇ ਗੁਰਬਾਣੀ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਦੇ ਸਵਾਸਾਂ ਨੂੰ ਸਫਲਿਆਂ ਕਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਬਾਣੀ ਦੇ ਮਹਾਂਵਾਕ ਨੇ ਪੂਰਵ ਕਰਮ ਅੰਕੁਰ ਜਬ ਪ੍ਰਗਟੈ ਭੇਟਿਓ ਪੁਰਖ ਰਸਕ ਬੈਰਾਗੀ ਮੇਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੇ ਪਾਪ ਕਰਮ, ਜਨਮਾਂ ਜਨਮਾਂਤਰਾਂ ਦਾ ਚੱਕਰ ਔਰ ਲੋਕ ਪਰਲੋਕ ਦੇ ਦੁੱਖ ਦਲਿੱਦਰ ਜਿਹੜੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਬੈਠਣ ਦੇ ਨਾਲ ਸਤਿਗੁਰ ਦੀ ਗੁਰਬਾਣੀ ਸਤਿਗੁਰ ਦੇ ਉਪਦੇਸ਼ਾਂ ਸਿਧਾਂਤਾਂ ਨੂੰ ਸੰਦੇਸ਼ਾਂ ਨੂੰ ਕਮਾਉਣ ਦੇ ਨਾਲ ਦੂਰ ਹੋ ਜਾਂਦੇ ਕੱਟੇ ਜਾਂਦੇ। ਖਿਆਲ ਕਰਨਾ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਵੱਡੀ ਰਹਿਮਤ ਕੀਤੀ ਹੈ, ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦੁਆਰੇ ਤੇ ਜੁੜ ਬੈਠਣ ਦਾ, ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਖਿਆਲ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਸਾਡੇ ਉੱਪਰ ਕੀਤੀ ਜੋ ਅਸੀਂ ਗੁਰੂ ਘਰ ਦੇ ਵਿੱਚ, ਕਿਉਂਕਿ ਖਿਆਲ ਕਰਨਾ ਇਹ ਗੁਰਦੁਆਰੇ ਗੁਰੂ ਕੇ ਅਸਥਾਨ ਸਾਡੇ ਲਈ ਜੀਵਨ ਜਾਚ ਦਾ ਕੇਂਦਰ ਹੈ, ਗੁਰਬਾਣੀ ਗਿਆਨ ਦਾ ਕੇਂਦਰ ਹੈ, ਗੁਰੂ ਦੇ ਸਿਧਾਂਤਾਂ ਉਪਦੇਸ਼ਾਂ ਦਾ ਕੇਂਦਰ ਹੈ ਗੁਰਦੁਆਰੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ। ਜਿੱਥੇ ਵੀ ਸਤਿਗੁਰਾਂ ਨੇ ਸਰਗੁਣ ਸਰੂਪ ਵਿੱਚ ਚਰਨ ਪਾਏ ਔਰ ਜਿੱਥੇ ਵੀ ਕੋਈ ਇਤਿਹਾਸਕ ਵਾਕਿਆਤ ਵਾਪਰਿਆ, ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਦਸਮੇਸ਼ ਪਾਤਸ਼ਾਹ ਮਹਾਰਾਜ ਤੱਕ ਔਰ ਸਿੰਘਾਂ ਸ਼ਹੀਦਾਂ ਦੇ ਗੁਰੂ ਕੇ ਪਿਆਰਿਆਂ ਦੇ ਪਾਵਨ ਗੁਰਧਾਮ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ ਔਰ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪ੍ਰਕਾਸ਼ ਹੈ। ਇੱਕ ਓਂਕਾਰ ਤੋਂ ਲੈ ਕੇ 18 ਦਾ ਸਦੀਸ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਡੇ ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੁਆਰਾ ਉਚਾਰਨ ਕੀਤੀ ਹੋਈ, ਜਿਹੜੇ ਪਰਮੇਸ਼ਰ ਨੂੰ ਪ੍ਰਵਾਨ ਹੋਏ, ਜਿਨ੍ਹਾਂ ਦੇ ਹਿਰਦੇ ਨਿਰਮਲ ਹੋ ਗਏ ਔਰ ਜਿਨ੍ਹਾਂ ਨੂੰ ਇਹ ਇਲਾਹੀ ਇਲਹਾਮ ਹੋਇਆ ਤੇ ਸੰਸਾਰ ਦੇ ਭਲੇ ਖਾਤਰ ਉਹਨਾਂ ਨੇ ਸੁਬਾਣੀ ਦਾ ਉਚਾਰਨ ਕੀਤਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਉਹ ਪਾਵਨ ਬਾਣੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਕਥਾ ਕੀਰਤਨ ਦੇ ਰਾਹੀਂ, ਪਾਠ ਦੇ ਰਾਹੀਂ, ਸ਼ਬਦ ਵਿਚਾਰ ਦੇ ਰਾਹੀਂ ਜਿਸ ਪਾਵਨ ਬਾਣੀ ਦੇ ਨਾਲ ਅਸੀਂ ਜੁੜਦੇ ਹਾਂ, ਇਹ ਵੱਡੀ ਰਹਿਮਤ ਕੀਤੀ ਹੈ ਸਾਡੇ ਸਤਿਗੁਰਾਂ ਨੇ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ, ਚਾਰ ਉਦਾਸੀਆਂ ਕਰਕੇ, ਮਹਾਨ ਯਾਤਰਾਵਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਲੋਕਾਈ ਨੂੰ ਉਪਦੇਸ਼ ਬਖਸ਼ਿਆ, ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਏ ਉੱਥੇ ਧਰਮਸ਼ਾਲਾ ਦੀ ਰਚਨਾ ਕੀਤੀ। ਧਰਮ ਦੀ ਜਗ੍ਹਾ ਮਨੁੱਖਤਾ ਨੂੰ ਕਾਦਰ ਤੇ ਕੁਦਰਤ ਦਾ ਗਿਆਨ ਬਖਸ਼ਿਆ। ਵਹਿਮਾਂ ਭਰਮਾਂ ਬਖੰਡਾਂ ਕਰਮ ਕਾਂਡਾਂ ਚ ਪਏ ਹੋਏ ਲੋਕਾਂ ਨੂੰ ਸੱਚੀ ਬੰਦਗੀ ਦੇ ਨਾਲ, ਉਸ ਵਾਹਿਗੁਰੂ ਅੱਲਾ ਖੁਦਾ ਦੀ ਬੰਦਗੀ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋੜਨਾ ਕੀਤਾ। ਔਰ ਜਿੰਨੀਆਂ ਸੰਗਤਾਂ ਇਕੱਤਰ ਹੋਣਗੀਆਂ ਉਹਨਾਂ ਨੂੰ ਗੁਰਬਾਣੀ ਦੇ ਸ਼ਬਦ ਜੋ ਸਤਿਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ, ਫਿਰ ਸੁਬਹਾ ਸ਼ਾਮ ਉਸ ਧਰਮਸ਼ਾਲਾ ਵਿੱਚ, ਜੋ ਧਰਮ ਦੀ ਜਗ੍ਹਾ ਰਚੀ ਜਾਂਦੀ ਧਰਮਸ਼ਾਲਾ, ਉਹ ਧਰਮ ਦੀ ਜਗ੍ਹਾ ਦੇ ਵਿੱਚ ਸੁਬਹਾ ਸ਼ਾਮ ਸੰਗਤਾਂ ਨੇ ਜੁੜਨਾ, ਜਾਂ ਜਦੋਂ ਵੀ ਸਮਾਂ ਬਣੇ ਤੇ ਉੱਥੇ ਸਤਿਗੁਰ ਦੀ ਪਾਵਨ ਬਾਣੀ ਦੇ ਸ਼ਬਦਾਂ ਦੀ ਵਿਚਾਰ, ਸ਼ਬਦਾਂ ਦਾ ਜਾਪ, ਸਿਮਰਨ ਕਰਕੇ ਆਪਣੇ ਪੁੰਨ ਭਾਗ ਬਣਾਉਣੇ, ਆਪਣੇ ਜੀਵਨ ਨੂੰ ਸਫਲ ਕਰਨਾ। ਭਾਈ ਗੁਰਦਾਸ ਜੀ ਦੇ ਵਚਨ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਗਾ। ਚਾਰ ਚੱਕਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਨੌ ਖੰਡਾਂ ਦੇ ਅੰਦਰ ਜੋ ਗੁਰਬਾਣੀ ਦਾ ਉਪਦੇਸ਼, ਜੋ ਇਲਾਹੀ ਇਲਹਾਮ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ ਤੇ ਵਿਚਾਰਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਖਸਮ ਕੀ ਬਾਣੀ, ਇਲਾਹੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ। ਉਸ ਪਾਵਨ ਬਾਣੀ ਦਾ ਪ੍ਰਚਾਰ ਔਰ ਧਰਮਸ਼ਾਲਾ ਜਗ੍ਹਾ ਰਚ ਦਿੱਤੀਆਂ ਸਤਿਗੁਰ ਨੇ। ਖਿਆਲ ਕਰਨਾ, ਸਤਿਗੁਰ ਸੱਚੇ ਪਾਤਸ਼ਾਹ ਧਰਮਸ਼ਾਲਾ ਰਚਨ ਬਾਬਤ ਜਿਹੜੇ ਉਸ ਵੇਲੇ ਦੇ ਰਾਜੇ ਮਹਾਰਾਜੇ ਲੋਕ ਸਨ, ਜਾਂ ਤਲਾੜ ਲੋਕ ਸਨ, ਅਮੀਰ ਲੋਕ ਸਨ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਵਾਵਾਂ ਤੇ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਦਸਵੰਧ ਕਿਰਤ ਕੱਢ ਕੇ ਨੇਕ ਕਮਾਈ ਦੇ ਵਿੱਚੋਂ ਇਹ ਧਰਮ ਦੀ ਜਗ੍ਹਾ ਰਚਨੀ। ਦਸ ਪਾਤਸ਼ਾਹੀਆਂ ਤਾਂ ਗੁਰਮੁਖ ਪਿਆਰਿਓ ਧਰਮ ਸਲਾਵਾਂ, ਔਰ ਫਿਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਰੱਬੀ ਬਾਣੀ ਉਚਾਰਨ ਕੀਤੀ ਹੋਈ, ਇਕੱਤਰ ਹੋਈ, ਔਰ ਉਹ ਪਾਵਨ ਬਾਣੀ ਦਾ ਸਰੂਪ ਜਿਸ ਵੇਲੇ ਤਿਆਰ ਹੋਇਆ, ਤੇ ਫਿਰ ਜਿੱਥੇ ਗੁਰਮੁਖ ਪਿਆਰੇ ਸਤਿਗੁਰ ਦੀ ਪਾਵਨ ਬਾਣੀ ਦੇ ਸਰੂਪ ਸੁਭਾਇਮਾਨ ਹੋ ਗਏ, ਉਹ ਧਰਮਸ਼ਾਲਾ ਜਿਹੜੀ ਸੀ ਉਹ ਗੁਰਦੁਆਰੇ ਦੇ ਅੰਦਰ ਤਬਦੀਲ ਹੋ ਗਈ, ਉਹ ਧਰਮ ਦੀ ਜਗ੍ਹਾ ਗੁਰਦੁਆਰਾ ਬਣ ਗਈ। ਔਰ ਜਿੱਥੇ ਜਿੱਥੇ ਸਤਿਗੁਰ ਨੇ ਚਰਨ ਪਾਏ, ਗੁਰੂ ਸਾਹਿਬ ਆਪ ਸੁਭਾਇਮਾਨ ਹੋ ਗਏ। ਗੁਰਦੁਆਰੇ ਦਾ ਅਰਥ ਹੀ ਹੈ ਗੁਰੂ ਦਾ ਦੁਆਰਾ, ਗੁਰਦੁਆਰਾ, ਤੇ ਜਿੱਥੇ ਗੁਰੂ ਆਪ ਸੁਭਾਇਮਾਨ ਹੈ ਉਹ ਗੁਰਦੁਆਰਾ। ਮਾਫ ਕਰਨਾ, ਉਹ ਹਰ ਜਗ੍ਹਾ, ਭਾਵੇਂ ਉਹ ਗੁਰਮੁਖ ਪਿਆਰਿਓ ਕੱਚੀ ਕੱਖਾਂ ਕਾਨਿਆਂ ਦੀ ਕੁੱਲੀ ਹੈ, ਚਾਹੇ ਉਹ ਕੱਚਾ ਮਿੱਟੀ ਦਾ ਸਥਾਨ ਹੈ, ਚਾਹੇ ਉਹ ਸੰਗ ਮਰਮਰ ਲੱਗੀ ਹੈ, ਔਰ ਚਾਹੇ ਉੱਥੇ ਸੋਨੇ ਦੇ ਪੱਤਰੇ ਚੜੇ ਹੋਏ ਹੈ, ਗੱਲ ਇਸ ਦੀ ਮਹੱਤਤਾ ਨਹੀਂ, ਬਿਲਡਿੰਗ ਦੀ ਮਹੱਤਤਾ ਨਹੀਂ, ਮਹੱਤਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਆਪ ਸੁਭਾਇਮਾਨ ਹੈ ਜਿੱਥੇ ਉਸ ਨੂੰ ਗੁਰਦੁਆਰਾ, ਤੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਕੋਈ ਇਤਿਹਾਸਕ ਵਾਕਿਆਤ ਵਾਪਰਿਆ ਉਹਨੂੰ ਇਤਿਹਾਸਕ ਗੁਰਦੁਆਰਾ, ਹਿਸਟੋਰੀਕਲ ਪਲੇਸ, ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਜਿੱਥੇ ਜਾਏ ਵਹ ਮੇਰਾ ਸਤਿਗੁਰੂ, ਜਿੱਥੇ ਵੀ ਸਤਿਗੁਰਾਂ ਨੇ ਚਰਨ ਪਏ ਸਾ ਧਰਦ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਸਤਿਗੁਰਾਂ ਨੇ ਚਰਨ ਪਾਏ ਉਹ ਇਤਿਹਾਸਕ ਗੁਰਦੁਆਰੇ, ਹਿਸਟੋਰੀਕਲ ਪਲੇਸ, ਇਹ ਮਹਾਨ ਸੰਸਥਾ ਗੁਰਦੁਆਰਾ ਸਾਡੇ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਜ ਲੱਖਾਂ ਲੋਕ ਇਸ ਗੁਰਦੁਆਰੇ ਵਿੱਚ ਆ ਕੇ ਸਤਿਗੁਰ ਦੇ ਦਰਸ਼ਨ ਉਪਦੇਸ਼ਾਂ ਤੋਂ ਜਾਣੂ ਹੁੰਦੇ ਹੈ, ਦਰਸ਼ਨ ਕਰਕੇ ਪੁੰਨ ਭਾਗ ਬਣਾਉਂਦੇ ਹੈ, ਔਰ ਸਤਿਗੁਰ ਦੀ ਗੁਰਬਾਣੀ ਕਥਾ ਕੀਰਤਨ ਗੁਰੂ ਦੇ ਉਪਦੇਸ਼ ਵਿਚਾਰ ਨਾਲ ਜੁੜ ਕੇ ਆਪਣਾ ਤਰਜ਼ ਜ਼ਿੰਦਗੀ, ਆਪਣੀ ਜੀਵਨ ਚਰਿਆ, ਜੀਵਨ ਜਾਚ ਸਿੱਖਦੇ ਆ ਸਤਿਗੁਰ ਦੀ ਬਾਣੀ ਤੋਂ। ਤੇ ਖਿਆਲ ਕਰਨਾ ਗੁਰਮੁਖ ਪਿਆਰਿਓ, ਅੱਜ ਦੁਨੀਆ 'ਚ ਜਿੱਥੇ ਇਤਿਹਾਸਕ ਗੁਰਦੁਆਰੇ ਆ, ਹਿਸਟੋਰੀਕਲ ਪਲੇਸ ਆ, ਉੱਥੇ ਬਹੁਤ ਸਾਰੇ ਨਗਰਾਂ, ਪਿੰਡਾਂ, ਸ਼ਹਿਰਾਂ ਦੇ ਵਿੱਚ ਗੁਰਦੁਆਰੇ ਬਣੇ ਆ, ਤੇ ਦਾਸ ਬੇਨਤੀ ਕਰੇਗਾ ਸਾਡਾ ਗੁਰਦੁਆਰਾ ਜਿੱਥੇ ਅਸੀਂ ਇਮਾਰਤਾਂ ਵਾਲੇ ਪਾਸੇ ਖਿਆਲ ਦਿੰਦੇ ਹਾਂ, ਉੱਥੇ ਸਾਨੂੰ ਗੁਰੂ ਦੇ ਸਿਧਾਂਤਾਂ ਵਾਲੇ ਪਾਸੇ ਖਿਆਲ ਦੇਣਾ ਚਾਹੀਦਾ ਕਿ ਜਿੱਥੇ ਵੀ ਗੁਰੂ ਦਾ ਅਸਥਾਨ ਹੈ,
ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੂਰਨ ਰਹਿਤ ਮਰਜ਼ਾਦਾ ਅਦਬ ਸਤਿਕਾਰ ਬਰਕਰਾਰ ਹੋਵੇ ਔਰ ਸਤਿਗੁਰ ਦੀ ਜੋ ਨਿੱਤ ਦੀ ਮਰਜ਼ਾਦਾ ਹੈ ਉਸ ਅਸਥਾਨ ਦੇ ਉੱਤੇ ਨਿੱਤ ਦੀ ਮਰਜ਼ਾਦਾ ਬਰਕਰਾਰ ਹੋਵੇ ਉੱਥੇ ਸਤਿਗੁਰ ਦੇ ਦਰ ਤੇ ਬਾਣੀ ਦਾ ਪਾਠ ਕਥਾ ਕੀਰਤਨ ਵਿਚਾਰ ਹੋਵੇ ਜਿੱਥੋਂ ਆਉਣ ਵਾਲੀਆਂ ਸੰਗਤਾਂ ਜੀਵਨ ਜਾਚ ਲੈ ਕੇ ਆਪਣਾ ਜੀਵਨ ਸਫਲਾ ਕਰਨ ਤੇ ਵੱਡੇ ਭਾਗ ਹੈ ਅੱਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਬਾਲਾ ਪ੍ਰੀਤਮ ਦੇ ਪਾਵਨ ਅਸਥਾਨ ਤੇ ਆਪਾਂ ਜੁੜ ਬੈਠੇ ਹਾਂ। ਬਹੁਤ ਇਤਿਹਾਸਕ ਅਸਥਾਨ ਨੇ ਸਾਡੇ ਕੋਲ, ਬਹੁਤ ਗੁਰਦੁਆਰੇ ਨੇ, ਇਤਿਹਾਸਕ ਗੁਰਦੁਆਰੇ ਅਤ ਪਵਿੱਤਰ ਨੇ ਗੁਰਮੁਖ ਪਿਆਰਿਓ, ਪਰ ਉਹ ਗੁਰਦੁਆਰੇ ਵੀ ਜਿਹੜੇ ਨਗਰਾਂ ਪਿੰਡਾਂ ਵਿੱਚ ਅਸੀਂ ਬਣਾਏ ਆ ਉਹ ਵੀ ਕੋਈ ਘੱਟ ਪਵਿੱਤਰ ਨਹੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਸੁਭਾਏਮਾਨ ਨੇ, ਪ੍ਰਕਾਸ਼ਮਾਨ ਨੇ, ਉਹ ਗੁਰਦੁਆਰਾ ਸਾਹਿਬ ਵੀ ਸਾਡੇ ਲਈ ਪਵਿੱਤਰ ਹੈ। ਸਾਨੂੰ ਅਦਬ ਸਤਿਕਾਰ ਕਾਇਮ ਰੱਖਣ ਤੇ ਉੱਥੋਂ ਪੂਰਨ ਮਰਜ਼ਾਦਾ ਅਨੁਸਾਰ ਗੁਰੂ ਦੇ ਉਪਦੇਸ਼ਾਂ ਤੇ ਸੰਦੇਸ਼ਾਂ ਦਾ ਪ੍ਰਚਾਰ ਹੋਵੇ ਜਿਹਦੇ ਤੋਂ ਮਨੁੱਖਤਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰ ਸਕੇ। ਸਾਡੇ ਸਤਿਗੁਰ ਨੇ ਸਭ ਤੇ ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਹੈ, ਇਹ ਰਹਿਮਤ ਕੀਤੀ ਹੈ। ਗੁਰੂ ਕਾ ਸਿੱਖ ਆਏ, ਖੁਸ਼ੀ ਦਾ ਸਮਾਂ ਹੋਵੇ, ਗਮੀ ਦਾ ਸਮਾਂ ਹੋਵੇ, ਗੁਰੂ ਦੇ ਦਰ ਨਾਲ ਜੁੜ ਕੇ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਏ, ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਏ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਏ। ਗੁਰੂ ਕਾ ਸਿੱਖ ਗੁਰੂ ਕੇ ਦੁਆਰੇ ਨਾਲ ਜੁੜਿਆ ਰਹੇ, ਗੁਰੂ ਦੇ ਉਪਦੇਸ਼ ਤੇ ਸੰਦੇਸ਼ ਨਾਲ ਜੁੜਿਆ ਰਹੇ। ਪਰ ਮਾਫ ਕਰਨਾ, ਅੱਜ ਦੇਖਣ ਵਿੱਚ ਆਉਂਦਾ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਬਹੁਤ ਉਸਰ ਗਈਆਂ ਨੇ, ਪਰ ਗੁਰਦੁਆਰਾ ਸਾਹਿਬ ਵਿੱਚ ਪ੍ਰਚਾਰ ਨਹੀਂ ਹੈ। ਨਗਰਾਂ ਪਿੰਡਾਂ ਦੀ ਬਾਤ ਜੇ ਅਸੀਂ ਲੈ ਲਈਏ, ਸਾਡੇ ਖਾਸ ਕਰਕੇ ਗੁਰਮੁਖ ਪਿਆਰੇ ਜਦੋਂ ਅਸੀਂ ਪੰਜਾਬ ਵੱਲ ਨਿਗਾਹ ਮਾਰਦੇ ਜਾਂ ਪੰਜਾਬੀ ਇਲਾਕਿਆਂ 'ਚ ਦੂਜੀਆਂ ਸਟੇਟਾਂ ਦੇ ਅੰਦਰ ਕਈ ਵਾਰ ਦੇਖੀਦਾ ਸਾਰਾ ਸਾਰਾ ਪਿੰਡ ਪੰਜਾਬੀਆਂ ਦਾ, ਸਾਰਾ ਸਾਰਾ ਪਿੰਡ ਸਿੱਖਾਂ ਦਾ, ਗੁਰੂ ਕੇ ਪਿਆਰਿਆਂ ਦਾ। ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਪਰ ਗੁਰੂ ਦਾ ਅਦਬ ਸਤਿਕਾਰ ਨਹੀਂ ਹੈ। ਨਾ ਸਵੇਰ ਵੇਲੇ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਚਾਰ ਸਰੀਰ ਜੁੜਦੇ ਆ ਤੇ ਨਾ ਆਥਣੇ ਸੁਖ ਆਸਣ ਵੇਲੇ ਚਾਰ ਸਰੀਰ ਜੁੜਦੇ ਆ। ਉਪਦੇਸ਼ ਸੰਦੇਸ਼ ਕਮਾਉਣਾ ਤੇ ਬੜੀ ਦੂਰ ਦੀ ਗੱਲ, ਸਤਿਗੁਰ ਦਾ ਅਦਬ ਸਤਿਕਾਰ ਵੀ ਕਾਇਮ ਨਹੀਂ ਹੈ। ਔਰ ਨਾਲ ਹੀ ਦਾਸ ਇਹ ਵੀ ਬੇਨਤੀ ਕਰਦੇ ਵੀ ਗੁਰਮੁਖ ਪਿਆਰਿਓ, ਅੱਜ ਧੜਾ ਧੜ ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਉਸਰੇ ਆ, ਪ੍ਰਧਾਨਗੀਆਂ ਦੇ ਪਿੱਛੇ ਗੁਰਦੁਆਰੇ ਉਸਰੇ ਆ, ਪਰ ਉੱਥੇ ਮਰਜ਼ਾਦਾ ਨਾਂ ਦੀ ਚੀਜ਼ ਨਹੀਂ ਹੈ, ਪ੍ਰਚਾਰ ਨਾਂ ਦੀ ਚੀਜ਼ ਨਹੀਂ ਹੈ, ਅਦਬ ਸਤਿਕਾਰ ਨਾਂ ਦੀ ਚੀਜ਼ ਨਹੀਂ ਹੈ। ਪਤਾ ਨਹੀਂ ਕੀ ਹੋ ਗਿਆ, ਕਿਸ ਪਾਸੇ ਸਾਡਾ ਸਮਾਜ ਤੁਰ ਪਿਆ, ਅਸੀਂ ਗੁਰੂ ਦਾ ਅਦਬ ਤੇ ਸਤਿਕਾਰ ਭੁੱਲ ਗਏ। ਜਿੱਥੇ ਸਾਡੇ ਸਤਿਗੁਰੂ ਨੇ ਸਾਨੂੰ ਜੋੜਿਆ ਸੀ ਉਸ ਜਗ੍ਹਾ ਤੋਂ ਟੁੱਟ ਕੇ ਤੇ ਮਾਫ਼ ਕਰਨਾ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦੇ ਮਰੀਜ਼ ਹੋ ਗਏ ਹਾਂ, ਔਰ ਦੇਹਧਾਰੀ ਪਖੰਡੀਆਂ ਦੇ ਡੇਰਿਆਂ ਦੇ ਮਰੀਜ਼ ਹੋ ਗਏ ਹਾਂ ਤੇ ਗੁਰੂ ਗ੍ਰੰਥ ਪੰਥ ਦੇ ਸਿਧਾਂਤਾਂ ਨੂੰ ਭੁੱਲ ਗਏ ਹਾਂ। ਦਾਸ ਬੇਨਤੀ ਕਰੇਗਾ ਗੁਰੂ ਕੇ ਸਿੱਖੋ, ਗੁਰਦੁਆਰਾ ਸਾਹਿਬ ਸੋਹਣਾ ਬਣਾਓ, ਸੋਹਣੀ ਇਮਾਰਤ ਬਣਾਓ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਗੁਰਦੁਆਰੇ 'ਚ ਸੁਭਾਏਮਾਨ ਨੇ, ਉਹਨਾਂ ਦੀ ਬਾਣੀ ਦਾ, ਉਹਨਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋਵੇ, ਗੁਰਸਿੱਖੀ ਦਾ ਪ੍ਰਸਾਰ ਹੋਵੇ ਕਿ ਗੁਰਬਾਣੀ ਦਾ ਉਪਦੇਸ਼ ਕੀ ਹੈ, ਨਗਰਾਂ ਪਿੰਡਾਂ ਦੇ ਅੰਦਰ ਗੁਰਬਾਣੀ ਦਾ ਅਦਬ ਤੇ ਸਤਿਕਾਰ ਕਾਇਮ ਹੋਵੇ। ਅਸੀਂ ਵਿਦੇਸ਼ਾਂ ਵਿੱਚ ਦੇਖਿਆ ਦਾਸ ਨੂੰ ਪਿਛਲੇ ਤਕਰੀਬਨ 10-11 ਸਾਲ ਤੋਂ ਵੱਖ ਵੱਖ ਕੰਟਰੀਆਂ ਦੇਸ਼ਾਂ ਵਿੱਚ ਜਾਣ ਦਾ ਸਮਾਂ ਮਿਲਿਆ, ਭਾਵੇਂ ਬਹੁਤ ਘੱਟ ਗਿਣਤੀ ਹੈ ਗੁਰੂ ਕੇ ਸਿੱਖਾਂ ਦੀ ਵਿਦੇਸ਼ਾਂ ਦੇ ਅੰਦਰ, ਇੱਕ ਇੱਕ ਸ਼ਹਿਰ ਦੇ ਵਿੱਚ ਥੋੜੇ ਥੋੜੇ ਪਰਿਵਾਰ ਵੱਸਦੇ ਆ, ਚਾਹੇ ਉਹ ਫੋਰਨ ਕੰਟਰੀਆਂ ਹੈ, ਚਾਹੇ ਯੂਰਪ ਕੰਟਰੀਆਂ ਨੇ, ਅਰਬ ਕੰਟਰੀਆਂ ਨੇ, ਪਰ ਸੱਚ ਜਾਣਿਓ ਗੁਰਮੁਖ ਪਿਆਰਿਓ, ਉੱਥੇ ਗੁਰਦੁਆਰਿਆਂ ਦੇ ਅੰਦਰ ਜਿਸ ਵੇਲੇ ਪ੍ਰਕਾਸ਼ ਸੁਬਾਹ ਦੇ ਟਾਈਮ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਨੇ ਕਰਨਾ ਹੁੰਦਾ ਤਾਂ ਕਈ ਸਿੰਘ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਪਹੁੰਚ ਜਾਂਦੇ ਆ, ਔਰ ਜਦੋਂ ਸੁਖਾਸਣ ਦਾ ਸਮਾਂ ਹੁੰਦਾ ਉਸ ਵੇਲੇ ਵੀ, ਕਥਾ ਕੀਰਤਨ ਦਰਬਾਰ ਵੇਲੇ, ਨਿਤਨੇਮ ਵੇਲੇ ਵੀ ਸੈਂਕੜੇ ਹਜ਼ਾਰਾਂ ਸਿੱਖ ਨੇ, ਪਰ ਸੁਖਾਸਣ ਵੇਲੇ ਇਹ ਨਹੀਂ ਕਿ ਗ੍ਰੰਥੀ ਸਿੰਘ ਇਕੱਲਾ ਹੀ ਸੁਖਾਸਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਰੱਖ ਕੇ ਇੱਕ ਹੱਥ ਗੁਰੂ ਸਾਹਿਬ ਦੇ ਸਰੂਪ ਨੂੰ ਤੇ ਦੂਜੇ ਹੱਥ ਨਾਲ ਚੌਰ ਕਰਦਾ ਹੋਇਆ ਉਸ ਗ੍ਰੰਥੀ ਸਿੰਘ ਜਿਹੜਾ ਹੈ ਉਹ ਸੁਖਾਸਣ ਵੱਲ ਨੂੰ ਸਤਿਗੁਰਾਂ ਦੇ ਸਰੂਪ ਲਿਜਾ ਰਿਹਾ ਹੋਵੇ। ਐਸਾ ਨਹੀਂ ਹੈ, ਵਿਦੇਸ਼ਾਂ ਵਿੱਚ ਵੱਸਦੇ ਸਿੱਖ
और नाले घंटिया बद्धी काम कार करके जो बिजनेस की खातर विदेशों में गए है बारह बारह घंटे चौदह चौदह घंटे खड़े पैर काम करके भी वह गुरु के सिख फिर समा कटते हैं कि असी सतगुर के प्रकाश वेले पहुंच जाइए सुखासन वेले पहुंच जाइए कथा कीर्तन वेले गुरु के द्वारे ते पहुंच जाइए। हजार सिख सैकड़े सिख गुरमुख प्यारे सतगुर सचे पातशाह के चरणों च सुभावान होंगे है पर दुख नाल कहना पैंदा साडे देश विच पता नहीं की हो गया इन्नी मनमत फैल गई है और गुरुद्वारे माफ करना बहुते गुरुद्वारे तो ग्रंथियां तो सखने पे वेले पे गुरुद्वारा तो बन गया पर ग्रंथी सिंह नहीं है। दास बेनती करेगा उचे जिथे साडा आम सिखां दा कसूर है उथे साडियां जिम्मेवार संस्थावां जिन्हां दी धार्मिक जिम्मेवारी बनती सी उन्हां संस्थावां ने धार्मिक जिम्मेवारियां तो मुख मोड़ लिया ते उस गंदी गंधली सौड़ी सियासत दी राजनीति दी भेटा चढ़ गईआं ने उन्होंने सारा जोर जेड़ा सियासत वाले पासे कुर्सी वाले सत्ता प्राप्ति वाले पासे ला दिता गुरुद्वारियां च गुरमर्यादा ते सिखी दे प्रचार प्रसार की गल आज जेड़ी गुरमुख प्यारे उन्हां तो नहीं हुई और जेड़ी साड़ी श्रोमणी संस्था जिसनों असी पूरे पंथ ने शहादत दे के शहीदियां पा के होंद विच लिआंदा सी गुरमुख प्यारे और जिहड़ी संस्था दे आगू लोग अज पूरे विश्व दे सिखां दी नुमाइंदगी दी गल करदे आ पर माफ करिओ उन्हां तों संभालिआ पंजाब वी नहीं गिआ पंजाब दी वी गल छड दईए गुरमुख प्यारे उन्हां ने अमृतसर साहब दा आला दुआला वी नहीं संभालिआ जिथे हैडक्वार्टर मुख दफ्तर अज जदों असी सरहदां वाले पासे जाने चाहे वह गुरदासपुर जिला चाहे अमृतसर साहब का जिला ते बहुत सारे सिख जेड़े गुरमुख प्यारे गुरमत प्रचार तो सखने जिन्हां होर गैर लोगों ने झूठे सब्जबाज दिखा के लालच दिखा के ते वरगला के सिखी तो गुरु घर तो तोड़ के ते मनमत दे राहां ते तोर लिया पिंडां दे पिंड घरां दे घर परिवारां दे परिवार तब्दील कर दिते पर साडी श्रोमणी संस्था घूक सुती पई है उसका ख्याल ही नहीं। वो आगू लोग सियासत दे विच डुबे पए है वो अपने आकावां नूं खुश करन ते लगे हुए है वो अपने आकावां नूं अवार्डां ते अवार्ड देण ते लगे हुए दास ते हैरान हुंदा है। पंजाब विच पतत पुणे दी लहर है पतत पुणा बहुत वड्डी पद्धर ते फैल चुके है ये उन्हां लोगों की प्राप्ति है जिन्हां नूं अवार्ड दिते जा रहे सानू कोई इतराज नहीं किसी की गुरमुख प्यारे सेवा से अवार्ड दिता जाए मान सन्मान हमेशा पंथ दिंदा रहे पर जिस दियां प्राप्तियां ने प्राप्तियां की ने गुरमुख प्यारे प्राप्ति तो 1% भी नहीं है नुकसान इन्ना वड्डा अवार्ड वड्डे वड्डे सन्मान वड्डे वड्डे है कि उन्हां लोगों की यह प्राप्ति है कि गुरुद्वारे ग्रंथियां तो सखने है कि यह प्राप्ति है कि पंजाब विच पतत पुणे की लहर है कि यह प्राप्ति है कि थां थां पिंडां शहरां विच नशियां दे ठेके शराब दे ठेके खुल गए है और जिहड़े होर बहुत सारे नशे जिहड़े है वो पंजाब दे विच नौजवान नशियां दा आदि हो गया कि यह उन्हां लोगों की प्राप्ति है जिन्हां नूं सन्मान दिते जा रहे देहधारी गुरु डम दे डेरे थां थां ते खुल गए पखंडवाद दा प्रसार हो रहा है और सिखी नूं दबाया जा रहा सिखी नूं कुचलिया जा रहा है कि यही उन्हां लोगों की प्राप्ति है जिन्हां नूं सन्मान दिते जा रहे। उह श्रोमणी संस्था अवेसली हो गई है इस पासे ख्याल ही नहीं है एक चापलूसा वाली जिंदगी जिहड़ी है अहुदेदार लोग जीव रहे है। अरदास बेनती करे सतगुरु सचे पातशाह ने ते सानू गुरमर्यादा बख्शी सिद्धांत बख्शिया और सानू मुरीद बनाया ते गुरु के अज सियासी लोगों के मुरीद बन गए अज आकावां दे मुरीद बन गए है ते अगों उपदेश की है उन्हां अहुदेदारां दा जे कदे उन्हां नाल विचार गोष्ठी होवे ते उपदेश की दिंदे ने अंदर बैठ के कहिंदे देखो सानू कौन जाणदा साड़ी की कुर्बानी असी सिख पंथ लई की कीता कुछ भी नहीं ते साडे आका दी साडे ते मेहर भरी निगाह हो गई ते देखो अज असी पंथ दे सन्मान योग अहुदियां ते बैठे हैं। वो कहिंदे सानू पंथ ने नहीं बिठाया सानू साडे सियासी अकावां ने बिठाया ते असी क्यों ना उन्हां दे दास बणीए असी क्यों ना उन्हां दे जी हजूरीए बणीए
माफ करना अज अहदेदार लोग गुरु के मुरीद घट ते सियासी लोगों के अपने अकावां के अपने आगुआं के मुरीद वध बन गए है। ते गुरसिखी का प्रचार की होवेगा, प्रसार की होवेगा। गुरुद्वारियां दे अंदर गुरमुख प्यारे हो जो सतगुरु ने गुरुद्वारे दी सानू बख्शिश की थी, जिथों गुरु के सिद्धांतों का प्रचार ते प्रसार होना सी, अज उन्हां ते पाबंदियां ने प्रचार करन भी नहीं दिता। सिख जांदा सिखी के सिद्धांतों की गल लैके चलो, पाबंदियां लग जांदियां ने। गुरु के सिद्धांतों की गल लैके चलो, रस्ते रोक दिते जांदे, आवाज बंद कर दिती जांदी है, तरह तरह के फतवे जारी कर दिते जांदे है। जे गुरु के सिद्धांतों की गल लैके चली, पखंडवाद का खलारा किया जा रहा है, साडा दुखांत है। पर दास बेनती करेगा गुरु के सिखो, अज सानू जागना पवेगा, अज सानू खुद जिम्मेवारियां संभालनियां पैणगियां। अज गुरु की महान संस्था गुरुद्वारा, गुरु की बाणी अदब ते सत्कार, उपदेश ते संदेश, सतगुर दे गुरबाणी का प्रचार ते प्रसार, ये सानू खुद नू ड्यूटियां संभालनियां पैणियां। हर सिख कमर कसा करे, हर सिख इस पासे ख्याल देवे, ਤਾਂ ਕਿ ਜਿਹੜੀ ਅਰਦਾਸ ਅਸੀਂ ਨਿਤ ਕਰਦੇ ਖਾਲਸੇ ਕੇ ਬੋਲ ਵਾਲੇ, ਉਹ ਖਾਲਸੇ ਕੇ ਬੋਲ ਵਾਲੇ ਹੋ ਸਕਣ। ਤੇ ਮਾਫ ਕਰਿਓ ਗੁਰਮੁਖ ਪਿਆਰਿਓ, ਸਾਨੂੰ ਕਿਸੇ ਤਰ੍ਹਾਂ ਦੀ ਘਬਰਾਹਟ 'ਚ ਨਹੀਂ ਪੈਣਾ ਚਾਹੀਦਾ, ਸਾਨੂੰ ਕਿਸੇ ਤਰ੍ਹਾਂ ਦੇ ਸਵਾਰਥਾਂ ਤੇ ਲਾਲਚਾਂ 'ਚ ਨਹੀਂ ਪੈਣਾ ਚਾਹੀਦਾ। ਸਾਨੂੰ ਗੁਰੂ ਦੀ ਟੇਕ, ਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ। ਮਾਰਾ ਰਾਖਾ ਇੱਕੋ ਆਪ, ਮਾਨਸ ਕਹਿ ਕਿਸ ਨਾਹੀਂ ਹਾਥ। ਜੋ ਗੁਰਬਾਣੀ ਦੇ ਅੰਦਰ ਗੁਰਮੁਖ ਪਿਆਰੇ ਉਹ ਬਚਨ ਦਰਜ, ਅਸੀਂ ਬਹੁਤੇ ਤਾਂ ਕਹਿ ਦਿੰਦੇ ਕਰੇ ਕਰਾਵੇ ਆਪੇ ਆਪ, ਮਾਨਸ ਕਹਿ ਕਿਸ ਨਾਹੀਂ ਹਾਥ, ਪਰ ਇਹ ਬਚਨ ਨਹੀਂ ਗੁਰਬਾਣੀ ਵਿੱਚ ਦਰਜ ਆ। ਮਾਰਿਆ ਰਾਖਾ ਇੱਕੋ ਆਪ, ਮਾਰਨ ਵਾਲਾ ਵੀ ਉਹੀ ਤੇ ਰੱਖਣ ਵਾਲਾ ਵੀ ਉਹੀ ਹੈ, ਸਾਰੀ ਤਾਕਤ ਉਸੇ ਦੇ ਹੱਥ ਹੈ। ਪਰਮਾਤਮਾ ਪਰਮੇਸ਼ਰ ਦੇ ਸੀ, ਉਸ ਰੱਬੀ ਤਾਕਤ, ਉਸ ਅਗੰਮੀ ਤਾਕਤ, ਉਸ ਅਕਾਲੀ ਤਾਕਤ ਦੇ ਨਾਲ ਜੁੜ ਜਾਈਏ। ਅੱਜ ਕਿਸੇ ਤਰ੍ਹਾਂ ਦਾ ਡਰ ਭੈ ਘਬਰਾਹਟ ਲੱਖਣ ਦੀ ਲੋੜ ਨਹੀਂ, ਅੱਜ ਸਾਨੂੰ ਜਾਗਣ ਦੀ ਲੋੜ ਹੈ। ਸਤਿਗੁਰ ਜਗਾ ਰੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ, ਕਿਉਂ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ। ਗੁਰੂ ਕੇ ਸਿੱਖਾ ਜਾਗ, ਆ ਦੇਖ ਤੇਰੇ ਨਾਲ ਕੀ ਵਰਤਾਰਾ ਵਰਤ ਰਿਹਾ, ਆ ਕੀ ਕੁਝ ਹੋ ਗਿਆ, ਕਿੱਡੀਆਂ ਮਹਾਨ ਪਰੰਪਰਾਵਾਂ, ਕਿੱਡੀਆਂ ਮਹਾਨ ਮਰਯਾਦਾਵਾਂ, ਔਰ ਕਿੰਨਾ ਬਹਾਦਰੀ ਦਾ ਖੂਨ ਨਾਲ ਲਿਖਿਆ ਤੇਰਾ ਇਤਿਹਾਸ, ਪਰ ਤੂੰ ਅੱਜ ਕਿੱਥੇ ਖੜਾ, ਇਸ ਗੱਲ ਦੀ ਵਿਚਾਰ ਕਰ ਤੇ ਖਿਆਲ ਕਰਿਓ। ਗੁਰਮੁਖ ਪਿਆਰਿਓ, ਜਦੋਂ ਆਵਾਮ ਜਾਗਦਾ, ਨਿਜ਼ਾਮ ਬਦਲੇ ਜਾਂਦੇ ਆ, ਤੁਹਾਡੇ ਜਾਗਣ ਦੀ ਲੋੜ ਆ। ਆ ਜਿਹੜੀਆਂ ਗਲਤ ਪਰੰਪਰਾਵਾਂ ਸਾਡੇ ਪੰਥ ਵਿੱਚ, ਧਰਮ ਵਿੱਚ ਪਸਰ ਰਹੀਆਂ ਨੇ, ਇਹ ਬਦਲੀਆਂ ਜਾਣਗੀਆਂ। ਜਿਹੜੇ ਜ਼ੋਰ ਤੇ ਜ਼ਬਰ ਦੀ ਗੱਲ ਤਾਨਾ ਛਾਈਆਂ, ਇਹ ਬਦਲੀਆਂ ਜਾਣਗੀਆਂ। ਤਾਨਾ ਸਾਹਾਂ ਦੇ ਰਾਜ ਹਮੇਸ਼ਾ ਨਹੀਂ ਰਹਿੰਦੇ। ਅਸੀਂ ਦੇਖਦੇ ਗੁਰਮੁਖ ਪਿਆਰੇ 40 ਸਾਲ ਦੇ ਕਰੀਬ ਤਖ਼ਤ ਤੇ ਬਹਿ ਕੇ ਰਾਜ ਕਰਨ ਵਾਲਾ, ਲਿਬੀਆ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ, ਮਿਸਰ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ, ਦਲੀਲਾਂ ਪ੍ਰਮਾਣ ਤੁਹਾਡੇ ਸਾਹਮਣੇ, ਵਰਤਾਰੇ ਤੁਹਾਡੇ ਸਾਹਮਣੇ ਵਰਤ ਰਹੇ ਗੁਰਮੁਖ ਪਿਆਰੇ। ਦਹਾਕਿਆਂ ਵਧੀ ਰਾਜ ਕਰਨ ਵਾਲੇ ਲੋਕ, ਤਾਨਾਸ਼ਾਹੀ ਚੰਮਦੀ ਜੁੱਤੀਆਂ ਚਲਾਉਣ ਵਾਲੇ ਲੋਕ, ਪਰ ਕੀ ਹੋਇਆ ਜਦੋਂ ਆਵਾਮ ਜਾਗਿਆ, ਨਿਜ਼ਾਮ ਬਦਲ ਦਿੱਤੇ ਗਏ। ਅੱਜ ਜਦੋਂ ਤੁਸੀਂ ਜਾਗੋਗੇ, ਤੁਹਾਡੇ ਜਾਗਣ ਦਾ ਵੇਲਾ ਹੈ, ਤੁਹਾਡੇ ਤੁਰਨ ਦਾ ਵੇਲਾ ਹੈ। ਇਸ ਪਾਸੇ ਗੁਰਮੁਖ ਪਿਆਰਿਓ, ਜਾਗੋ, ਤੁਰੋ ਇਸ ਪਾਸੇ ਨੂੰ, ਤੇ ਖਿਆਲ ਕਰਨਾ ਗੁਰੂ ਦਾ ਅਦਬ ਸਤਿਕਾਰ ਵੀ ਬਹਾਲ ਹੋਵੇਗਾ। ਗੁਰਮਰਯਾਦਾ ਗੁਰਦੁਆਰੇ ਦਾ ਜੋ ਕੰਸੈਪਟ ਸਤਿਗੁਰੂ ਨੇ ਸਾਨੂੰ ਦਿੱਤਾ, ਉਹ ਵੀ ਪੂਰਨ ਮਰਯਾਦਾ ਅਨੁਸਾਰ ਬਰਕਰਾਰ ਹੋਵੇਗਾ। ਡਰਨ ਦੀ ਲੋੜ ਨਹੀਂ, ਘਬਰਾਹਟ ਦੀ ਲੋੜ ਨਹੀਂ, ਕਾਹਲੀ ਦੀ ਵੀ ਲੋੜ ਨਹੀਂ ਹੈ। ਬੜੇ ਠਰੰਮੇ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੀ ਅਮਨ ਸ਼ਾਂਤੀ ਦੇ ਨਾਲ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਜਦੋਂ ਅਸੀਂ ਇਸ ਪਾਸੇ ਤੁਰ ਪਵਾਂਗੇ, ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਹੋ ਜਾਵੇਗੀ। ਗੁਰੂ ਅਰਜਨ ਦੇਵ ਸੱਚੇ

ਆਪ ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋ ਵਹੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋ ਵਹੀ ਜੇ ਲਾਈ ਰਹਾਂ ਲਿਵ ਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨਖੇ ਗਾਵੈ ਕਉ ਜੀ ਲੈ ਫਿਰਦੇ ਗਾਵੈ ਕਉ ਜਪ ਦਿਸ ਦੂਰ ਗਾਵੈ ਕਉ ਵੇਖੈ ਹਾਦਰ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇਵ ਲੈਂਦੇ ਥਕ ਪਾਹੀ ਜੁਗਾਂ ਜੁਗਾਂ ਤਰਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਨ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਹੈ ਜਗ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਆਏ ਜਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਪਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤੇ ਸੁਭਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਏ ਕਹੇ ਜਸ ਕੀਰਤ ਜਗ ਲੇ

ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਮੰਨੈ ਮਾਰਗ ਠਾਗ ਨ ਪਾਈ ਮੰਨੈ ਪਾਤਸ਼ਾਹ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੁਖ ਦੁਆਰੁ ਮੰਨੈ ਪਰਵਾਰੈ ਸਾਧਾਰੁ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹੈਂ ਦਰਦਾ ਜਾਨੂ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੈ ਵਿਚਾਰੂ ਕਰਤੇ ਕਾ ਕਰਨ ਨਾਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਦਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੁਬਸ ਚਿਆਰੂ ਤਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਗਵਾਓ ਦਿਸਦੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਾਮ ਵਿਚਾਰ ਵਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਜਾਪ ਸੰਘ ਭਾਉ ਸੰਘ ਪੂਜਾ ਸੰਘ ਦਾ ਪਤਾਉ ਸੰਘ ਗ੍ਰੰਥ ਮੁੱਖ ਵਿਦ ਪਾਠ ਸੰਘ ਜੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ।

ਕਮਰ ਕਰ ਜਾਹੀ ਜੋਰ ਅਸੰਖ ਗਲ ਵਢਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ।

ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨੇ ਲਿਖੇ ਤੇ ਸਿਰ ਨਾਹੀ ਜੇ ਪੁਰਮਾਏ ਤਿਵਤ ਪਾਏ ਜੇਤਾ ਕੀਤਾ ਤੇਤਾ ਨਾਓ ਬਿਣਾਵੇ ਨਾਹੀ ਕੋ ਥਾਓ ਕੁਦਰਤ ਕਵਣ ਕਾ ਵਿਚਾਰ ਬਰ ਨ ਜਵਾਈ ਕੁਵਾਰ ਜੋ ਤੁਧ ਭਾਵ

ਹੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਤੋਏ ਭਰੀਐ ਮਤ ਬਾਬਾ ਕੈ ਸੰਗ ਦੋਬੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਪ ਜਾ ਤੀਰਥ ਦਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਿਰੁਤੀ ਮਾਂ ਕਵਣ ਜਿਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਦਾ ਸਿਰ ਠੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੀ ਕਹੋ ਆਪੋ ਜਾਣੇ ਅੱਗੇ ਗਏ ਨਾ ਸੋ

ਲਿਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲਾਹੀ ਸਾਲਾਹੀ ਤੀਸਰਤ ਨ ਪਾਈਆ, ਨਦੀਆਂ ਤੇ ਵਾਹ ਪਵਹੇ ਸਮੁੰਦ ਨਾ ਜਾਣੀਐ, ਸਮੁੰਦ ਸਾ

ਪਾਹੀ ਤਾਂ ਕਿ ਅੰਤ ਨਾ ਪਾਈ ਜਾਹੀ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜੂ ਉੱਚਾ ਹੋਵੇ ਕੋਈ ਤੇ ਸੂਚੇ ਕਹੋ ਜਾਣੇ ਸੋਏ ਜੀ।

ਵਾਹਵਾ ਦੇਵੜ ਹੋਵੇ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਰਗਾ ਵਾਰ ਹੰਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਨਾਦ ਅਨੇਕ।

ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦਨ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ।

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਹੀ ਹੈ ਬੀ ਹੋਸੀ ਜਾਏ ਨਾ ਜਾਸੀ ਰਜਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਪਤ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇਸ਼ ਭਗਤ ਗਿਆਨ ਦਇਆ ਭੰਡਾਰਨੂੰ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਵਰਾ ਸਾਧ

ਜਗਦੀਸ਼ ਇਤਰਾ ਪਤ ਪਪੜੀਆਂ ਚੜੀਆ ਗਈਆਂ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪਨੈ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਣ ਪਾਣੀ ਅਗਨੀ ਪਾਤਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ਾਂਤਾ ਪ੍ਰਸਾਦ ਚੱਕਰ ਜਿਹੇ ਨਰ ਬਰੰਜਾ ਤੇ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਦੇਖ ਭੇਖ ਕੋ ਕਹਿ ਨਾ ਸਕਦ ਕੇ ਅਚਲ ਮੂਰਧਨ ਪਾਵ ਪ੍ਰਕਾਸ਼ ਮਿਥੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਹਸ਼ਾਨ ਗਣੇ ਜੈ ਦਰ ਪਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤਰਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਈ ਕੈ ਨਮਸਤੰਗ ਅਨੇਕ ਨਮਸਤੰਗ ਪੂਤ

ਡਾਰੀ, ਦਿਨ ਕੇ ਤੁਮ ਸੰਕਟ ਸਭ ਡਾਰੀ। ਜੋ ਕਲ ਕੋ ਇੱਕ ਵਾਰ ਤਿਆਏ ਹੈ, ਦਾਂ ਕੇ ਕਾਲ ਉਹ ਨਿਕਟ ਨਹੀਂ ਆਏ। ਰਚਾ ਹੋਈ ਤਾਂ ਸਭ ਕਾਲਾ, ਦੁਇਟੇ ਰਿਸ਼ਟ ਟਰੇ ਦਿੱਤ ਕਾਲਾ। ਕਿਰਪਾ ਦ੍ਰਿਸ਼ਟ ਦਨ ਜਾਹਿ ਹਰਿ ਹੋ, ਦਾਂ ਕੇ ਦਾਪ ਦਨ ਕਮੋ ਹਰਿ ਹੋ। ਰਿਗ ਸਿਧ ਕਰਮੋ ਸਭ ਹੋਈ, ਦੋਸ਼ ਸ਼ਾਸ ਹੋ ਸਕੇ ਨਾ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਦਾਹਿ ਉਬਾਰਾ। ਜਿਨ ਨਰ ਨਾਮ ਪਿਆਰੋ ਕਹਾ, ਦਾਰਦ ਦੋਸ਼ਟ ਦੋਗ ਤੇਰਾ। ਖੜ ਕੇ ਤੁਮੈ ਸਰਣ ਤਿਹਾਰੀ, ਆਪ ਹਾ ਦਲ ਉਬਾਰੀ। ਸਰਵ ਠਾਰ ਮੋਹੋ ਸਹਾਈ, ਦੋਸ਼ਟ ਦੋਗ ਤੇ ਲਿਹ ਬਚਾਈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਦਲ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਗ ਤੇ ਲਿਹ ਬਚਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ।

ਧਰਨੇ ਜਿਹਨੇ ਭੁੱਖਾ ਸਾ ਗਵਾਈਆਂ ਕਰ ਸ਼ਾਂਤ ਸੁਖਮਨਾਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਬਿਟੋ ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਦੇਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋ ਸਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਬਾਬੇ ਤਾਂ ਸੂਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪੈਣ

ਕਰਾਂ ਗਾਣੀਆਂ ਕਥ ਕੇਰੀ ਗਿਤ ਦੁਆਰੇ ਪਾਈ ਹੈ। ਧਨ ਮਨ ਧਨ ਸਭ ਸੌਂ ਗੁਰੂ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਤੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ ਕਥੇ ਵਕਤ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ। ਮਾਇਆ ਮੋਹਣੀ ਜਿਨੈ ਪਰਮ ਬੁਲਾਇਆ, ਮਾਇਆ ਦਾ ਮੋਹਣੀ ਜਿਨੈ ਕੀਤੀ ਜਨ ਠਗੋਲੀ ਪਾਈ ਆ। ਕੁਰਬਾਨ ਕੀਤਾ ਦਿਸੈ ਬੇਟਾ ਉਹ ਜਨਮੋ ਮਿਠਾ ਲਾਇਆ, ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰਾ ਨਾਲੇ ਸਾਸ, ਤੇਰਾ ਚੱਲੇ ਨਾਹੀਂ ਦਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚਾ ਜਦੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਬਣਾ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ ਗਿਆ ਗੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੋਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਕਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਬਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਉਠਾ ਜਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਰਾਲੀ, ਚਾਲਾਂ ਰਾਲੀ ਭਗਤਾਂ ਕੇਰੀ, ਬੇਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਜ ਦ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ, ਉਰ ਕੇ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤਿਵੇ ਚੱਲਾਂ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ। ਇਹ ਸੁਹਿਲਾ ਸਭ ਦੁਸ ਆਵਾ, ਸਭ ਦੁਸ ਆਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਆਏ ਦਿਨ ਕਹਿ ਮਨ ਵਸਿਆ, ਜਿੰਦਰੋਂ ਲਿਖਿਆ ਆਇਆ।

ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਈ ਸਹਿਜਨਾ ਜਿਨੀ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜਨਾ ਉਪਜੈ ਬਣ ਸਹਿਜੈ ਸਹਿਸਾ ਨ ਜਾਏ ਨਾ ਜਾਏ ਸਹਿਸਾ ਗਿਤੇ ਸੰਜ ਮਰਾਏ ਕਰਮ ਕਮਾਏ ਸਹਿਸਾ ਜੀ ਅਮਲੀਣ ਹੈ ਗ ਸੰਜੋ ਦੋਤਾ ਜਾਏ। ਮਨ ਤੋ ਬਹੁ ਸ਼ਬਦ ਲਾ ਗਵਾਰ ਸਿਰ ਹਉ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾ ਲਿਆ। ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਰੋ ਨਿਰਮਲ ਬਾਰ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਗੁੜਕੀ ਸੋਈ ਪਹੁੰਚੇ ਨਾਹੀਂ ਮਨ ਸਚ ਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੀ। ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ। ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਈ। ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਵਿਨੈ ਵਰ ਨ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਹੋਵੇ ਕੀਆਂ ਜਾਈ। ਅਨੇਕ ਜੋਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਖ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਂਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਗਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਸਦਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦਿੜਾਓ ਸਿਵ ਸਕਦ ਆਪ ਬਾਏ ਕਿਆ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਭ ਜਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਆਂ ਲਿਵਲਾਏ।

ਸਤਿ ਸਾਰ ਨਾ ਜਾਣੀ ਗੁਰੂ ਬਾਜੋ ਸਤਿ ਸਾਰ ਨਾ ਜਾਣੀ ਦੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੂੰ ਮਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁੰ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪਣੀ ਲਾਈ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭੀ ਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਸ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਇਤਨੀ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲਾਏ ਜਿਸਨੂੰ ਸਿਰ ਸੰਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਅਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਭਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਾ ਜਪਿਓ ਜੀਉ ਲਾ ਖਟਿਓ ਦਿਹਾੜੀ ਇਹ ਧਨ ਦਿਨਾ ਮਿਲਿਆ ਜਿਨ ਹਰ ਆਪੇ ਪਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨਾ ਦ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਸ ਆਏ ਕਹਿ ਨਾਨਕ ਹੋਰ ਅੰਦ ਰਸ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਰਾਮੇ ਦੇ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਜਲ ਦੋਆ ਜਲ ਦਰੀ ਆਇਆ ਕਹਿ ਨਾਨਕ ਸ੍ਰੇਸ਼ ਕਾ ਮੂਦ ਰਜਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ ਮਨ ਚਾਓ ਪਇਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਕੀ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ

ਤੇ ਆਇਸ ਜਗ ਮੈਂ ਆਏ ਕਹਿ ਕਿਆ ਦੁੱਧ ਕਰਮ ਕਮਾਇਆ ਕਿ ਕਰਮ ਕਮਾਇਆ ਦੁੱਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਜਨ ਰਚਿਆ ਸੁਵਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਨੇ ਤਰੋ ਮੇਰੇ ਵਰ ਤੋਂ ਮੈਂ ਜੋ ਤਰੀ ਹਰ ਬਿਨ ਵਰਨਾ ਦੇਖੋ ਕੋਈ ਹਾਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਆਏ ਬਿਸ ਸੰਸਾਰ ਤੁਮ ਦੇਖਦੇ ਹੀ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਰਹਿ ਵੇਖਾ ਹਰਿ ਕਹੇ ਹਰ ਬਿਨ ਵਰਨਾ ਕੋਈ ਕਹਿ ਨਾਨਕੇ ਨੇ ਦਰੰਦ ਸੇ ਸਤਿਗੁਰ ਮਿਲਿਆ ਦੇ ਬਦਰਟ ਹੋਈ ਇਹ ਸਰਵਣ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਈ ਸਾਚਾ ਸੁਣਦਿਆਂ ਨੂੰ ਬਿਠਾਈ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਪ੍ਰਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਵਹੋ ਸਾਚਾ ਸੁਣਦਿਆਂ ਨੂੰ ਬਿਠਾਈ ਹਾਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾਂ ਦੁਆਰੇ ਪ੍ਰਗਟ ਕੀਏ।

ਰੱਖ ਕੇ ਵਾਜਾ ਪਾਉਣ ਵਜਾਇਆ। ਇਹ ਸਾਜਾ ਸੁਹਿਲਾ ਸਾਜਾ ਕਰ ਗਾਵ, ਗਾਵ ਦਸੇਲਾ ਕਰ ਸਾਜਾ ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਂ ਤੁਦ ਪਾਵੇ, ਗੁਰਮੁਖ ਜਿੰਨਾ ਭਜਾਵੇ। ਇਹ ਸਾਚੂ ਸਭ ਨਾ ਕਾ ਖਸਮੇ, ਜਿਸ ਬਖਸ਼ੇ ਸੋਹਣ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਬਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ।

ਸ੍ਰੀ ਬਹਾਦਰ ਸਿਮਰਿਆ ਘਰਾਂ ਦੇ ਢਾਹੇ ਤੋਂ ਸੰਬੰਧ ਘੱਟਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਮਹਾਰਾਜ ਤੋਂ ਸੰਬੰਧ ਸਵਾਰੀਆਂ ਤੋਂ ਪਾਤਸ਼ਾਹ ਜੀ ਆਤਮਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਦੇ ਅੰਦਰ ਕਈ ਸਾਲ ਸਾਹਿਬ ਜਗਨ ਜਿਹਨਾਂ ਨਾਮ ਜਪਿਆ ਬਣ ਸਕਿਆ ਦੇਵ ਚਲਾਈ ਦੇਵ ਵਾਈ ਦੇਵ ਜਾਣ ਜੀ ਦਾ ਜਿਹਨਾਂ ਪਿਆਰਾ ਪਿਆਰਾ ਜਿਹਨਾਂ ਸਿੰਘਾਂ ਸਿੰਘ ਜਿਹਨਾਂ ਕਰ ਰਹੇ ਸਨ

मुख हर बुलै सा हर पावणी सतनाम श्री वाहिगुरु साहिब।

ਅਵੈ ਸਭ ਭਰਮ ਵੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਣੇ ਹਉਮੈ।

0: केबू दी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗ।

ਨਾਨਕ ਹੁੰਦਿਆ ਗੰਤ ਨਾਂਤ ਬੰਧਨ ਬੰਦ ਪੁਆਏ ਸੋ ਪੈ ਚਿਤ ਨੱਚੇ ਸਭ ਕੋ ਨੱਚ ਹੱਸੇ ਚਲੇ ਸਰ ਉੱਡਣਾ ਜਾਹੀ ਸਿੱਧ ਨਾ ਹੋ ਨੱਚਣ ਕੁਝ।

ਹੋਮੇ ਸ਼ਬਦ ਜਿਦਾਏ ਪੋੜੀ ਭਗਤ ਰੇ ਮਨ ਪਾਉਂਦੇ ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮ ਭਾਰੇ ਦਰ ਢੋਲ ਲੈਣੀ ਤਾਂਦੇ ਕਮੋਲ ਬੁਝਲ ਆਪਣਾ ਅਣਹੋਂਦਾ ਆਪ ਗੜਾਏ ਦੇ ਹੋਂ ਤੁਹਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ।

ਬੜੀ ਪਾਈਆ ਪਤਕਦੀ ਖਾਸ ਬੜੀਏ ਜਿੱਤ ਬਸ ਬਸ ਬੜੀਏ ਮਾਸ ਬੜੀਏ ਜਿੱਤ ਜਾ ਬੜੀਏ ਸਾ

ਅੱਗੇ ਜਾਂਚ ਨਾ ਜ਼ੋਰ ਹੈ।

ਸਤਿ ਸ਼੍ਰੀ ਅਕਾਲ।

0: eu sabe, mirasura baba tu bolre ha
1: tam tam kadera tu man pura par pur mathe tika ter soti kakhai ਸਾਨੂੰ ਜਗਤਾ ਸਾਈ ਨੀਲ ਵਸਹਿਰੋ ਪ੍ਰਵਾਨ ਲਈ ਸਾਡੇ ਪੁੱਜੇ ਤਾਂ ਪਪਾਖਿਆ ਦਾ ਕੁੱਠਾ ਬੱਕਰਾ ਖਾਣਾ ਕਿਸਨੇ ਜਾਣਾ ਕਿ ਚੌਂਕਾ ਕਦੀ ਕਾਬੂ ਪਰ ਆਏ ਬੈਠੇ ਕੁੜੀਆਂ ਜਿਵੇਂ ਮੈਂ ਪੀਤੀ ਜਾਂਦਾ ਸਾਡੇ ਪੀਤੀ

ਜੇ ਬਸ ਤੂੰ

பண்டோவை தோசி கொண்டு பண்டுவான.

सब कुछ इच्छा राम रानी कल सुना गया नाम की।

ਹੋਇਆ ਕਰਕੇ ਮਾਨ ਸਕਦਾ।

ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੁਕਚਨ ਕਚ ਮਹਲਾ ਪਹਿਲਾ ਵੱਡੀ ਵਡਿਆਈ ਹੈ ਵੱਡਾ ਨਾਮ ਵੱਡੀ ਵਡਿਆਈ ਹੈ ਸਚਨਿਆ ਵੱਡੀ ਵਡਿਆਈ ਜਾਣੇ ਚਲਥਾ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁਝੇ ਸਭ ਭਾਵ ਵੱਡੀ ਵਡਿਆਈ ਜਾ ਪੁੱਛਣ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨ।

ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨੇ ਬਿੜਾ ਚੋਣ ਵਾਕ ਡੇ ਜਮਾ ਲਿਆ ਸਾਉਣ ਪਾਇਨ ਕੁੜਿਆ ਮੋਹ ਕਾਲੇ ਦੇ ਵਿਚਾਲਿਆ ਤੇਰੇ ਨਾਇਰ ਤੇ ਸਿਜਣ

ਬਿਸਮਾਦ ਨਾਲ ਬਿਸਮਾਦ ਤੇਜ ਬਿਸਮਾਦ ਜੀ ਬਿਸਮਾਦ ਤੇਜ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਰੰਗ ਫਿਰ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ ਵਟਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ।

0: ਸਤਿਗੁਰ ਪਾਇਆ ਜੀਓ ਬਹੁਤ ਜਨਮ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬਜਾਇਆ।
1: ਅਸਮਲਾ ਚੌਥਾ ਗੁਰਮ

ਨਾ ਉਹ ਤਰਾ ਨਿਰੰਕਾਰ ਹੈ, ਨਾ ਇਲੈਨਰਕ ਨਾ ਜਾਈਏ ਜੀ ਉਪਣ ਸਭ ਤੇ ਸਦਾ ਦੇ ਖਾਜਿਆ ਗਵਾਈਏ। ਜੇ ਲੋੜਾ ਚੰਗਾ ਆਪਣਾ ਕਰ ਪੁਨੋ ਨੀ ਸਦਾਈ ਹੈ, ਜੇ ਜੇ ਜਰਵਾਣਾ ਪਰ ਹਰ ਰਵੇਸ਼ ਕਰੇਂਦੀ ਆਈ ਹੈ।

ਬਿਨ ਸਤਿਗੁਰ ਕੇ ਨਾ ਪਾਇਓ, ਬਿਨ ਸਤਿਗੁਰ ਕੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਹਨ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਦੇ ਵਿੱਚੋਂ ਮੋਹ ਚੁਕਾਇਆ ਉਹ ਤੇ ਮੈਂ ਉਹ ਵਿਚਾਰ ਹੈ ਜਿਹਨੂੰ ਸੱਚ

ਸੱਚਾ ਸਹਿ ਇੱਕ ਦੂਜੇ ਨੂੰ ਸੱਚ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਤਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿਰ ਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ ਮਨ ਮੁਖੀ ਜਨਮ ਗਵਾਇਆ।

ਸਤਿ ਪਿਆਰ ਨਾਲ ਸੁਣ ਮੰਦਰ ਚੇਤ ਪਾਏ ਮੁਖ ਦੁਆਰ ਸੱਚ ਦਾ ਪ੍ਰਜਾਣੀਆਂ ਜੈ ਜੋਤ ਜਾਣ ਜੀਓ ਸਾਧਕਾ ਧਰਤ ਕਾ ਸਾਧਕਾ ਵਿੱਚ ਜੇ ਕਰਤਾ ਪੀਓ ਸੱਚ ਦਾ ਪ੍ਰਜਾ

ਪਾਵੇ ਮੰਗੇ ਮੁਖ ਦੁਆਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵਜੁਕਤ ਮੈਂ ਜਾਣੇ ਛੱਡ ਪਾਏ ਕਰਵਾਰ ਸਭ ਕੋ ਪੂਰਾ ਪੇ ਹੋਵੇ ਕੱਟ ਨਾ ਕੋਈ ਆਖੇ ਫਤ ਪ੍ਰਵਾਣੇ ਪਿੱਛੇ ਪਾਈਏ ਤਾਂ ਨਾਨਕ ਦੂਜਾ ਜਾਪ ਮਹੱਲਾ ਪਹਿਲਾ।

ਨਾ ਕੁਦਰਤ ਪਾਇਆ ਤਾਂ ਤੈਨੂੰ ਕਸਮ ਤੇ ਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਦ ਵੇਖੀ ਜਗਤ ਪਾਇਆ। ਇਕਨਾਂ ਨੂੰ ਤੂੰ ਮਿਲ ਲੈ ਇੱਕ ਪੁੱਤ ਦਿਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾਸ ਬਜਾਇਆ। ਸਹਿਜੇ

ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ ਜੇ ਕਾਲੇ ਕਲਣਾ ਤੇ ਬੇਨਾਉ ਪਚਾਰੀਏ ਐਸੀ ਕਲਾਂ ਖੇਡੀਏ ਦਰਗੇ ਗਏ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ ਸੋ ਅੱਗੇ।

ਜਦ ਮਿਲਿਆ ਕਦਮ ਤੁਮਾ ਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਆਂ ਨੀ ਨੇਤਰੀ ਜਗਤ ਨਿਹਾਲਿਆ ਕਸਮ ਛੋਟ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬਹੁਤ ਤਾਂ ਬਿਰਲੇ ਕਹਿੰਦੇ ਵਿਚਾਰਿਆ।

ਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਏ ਦਾ ਆਦਿ ਰਗਤ ਮੁੱਛ ਉਹ ਜਿਹਾ ਵੀ ਆਸਕਾ ਜਾਏ ਨਰਸ ਖੇਤਰ ਫਲ ਫਿੱਕੇ ਫੁੱਲ ਬਕ ਬਕੇ ਕਮਲਾ ਹੋਵੇ ਪੱਤ ਮਿੱਠ ਤੀਵੀ ਨਾਨਕਾ ਗੁਣ ਚੰਗੇ ਤੱਤ ਸਭ ਕੋ ਨੇਵੇ ਆਪ

ਪੌੜੀ ਕੱਪੜ ਨੂੰ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਹਿ ਪੀੜੇ ਅੱਗੇ ਜਾਵਣਾ, ਨੰਗਾ ਦੁੱਧ ਚਾਲਿਆ ਤਦ ਸਿਖਰਾ ਡਰਾਵਣਾ, ਕਰ ਔਗਣ ਪਛੋਤਾਵਣਾ।

0: ਮੈਂ ਚੌਕੇ ਪਾਇਆ ਸਿੱਖਾਂ ਕਰ ਚੜਾਈਆਂ ਕਰ ਬ੍ਰਾਹਮਣ ਕਿਹਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਚੋਰੀਆਂ ਲੱਗਾ ਲੱਖ ਠੱਗੀਆਂ ਪੈਰਾਂ ਮੀਆਂ ਨਾਲ ਤਜਾਰ ਦਿਨ ਸੀ ਨਾਲ ਸੱਕ ਪਾਉ ਕਤੀ ਬ੍ਰਾਹਮਣ ਵੱਟਿਆ ਕੋ ਬਕਰਾ ਨਖਾਇਆ ਸਭ ਕੋ ਆਖੇ ਪਾਏ ਹੋਈ ਪੁਰਾਣਾ ਸੁੱਟੀਆ ਵੀ ਫਿਰ ਪਾਈਆ ਹੋਰ ਨਾਨਕ ਤੱਕ ਨਾ ਤੁਟਾਈ ਜੇ।

ਪੌੜੀ ਸਾਹਿਬ ਹੋ ਦਇਆਲ ਕਿਰਪਾ ਕਰੀ ਤੇ ਸਾਰੀ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੀ ਇਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੀ ਮਨ ਚੰਦਿਆ ਸੋ ਭੁੱਲ ਪਾਏ।

ਸਾਰੀ ਚਿੱਤੇ ਅੰਦਰ ਸਭ ਕੋ ਬੇਟ ਲੜੀ ਇਸ਼ਟ ਲਾਏ ਦਾ ਆਪੇ ਦੇ ਬੜੇ ਆਈਆਂ ਆਪੇ ਹੀ ਕਰਮ ਕਰਾਏ ਦਾ ਬੜੋ ਵੱਡਾ ਬਟ ਮੇਦਨੀ ਤੇਰੇ ਸਤਨ ਦੇ ਲਾਏ ਦਾ ਨਦਰ ਪੱਟੀ ਦੇ ਕਰੇ ਸੁਲਤਾਨਾ।

ਵਾਹਿਗੁਰੂ ਜੀ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲੈ ਤਾਂ ਨਦਰੀ ਆਈਆਂ ਜਾਂ ਕਿਸ ਬਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰੇ ਵਿੱਚ ਮਾਰ।

ਵਾਹਿਗੁਰੂ ਜੀ ਪੌੜੀ ਆਪੇ ਹੀ ਕਰਨਾ ਕੀ ਉਹ ਕਲਾ ਪਈ ਤੇ ਧਾਰੀ ਹੈ ਲਿਖੇ ਕੀ ਤਾਂ ਆਪਣਾ ਤਾਰੇ ਕੱਚੀ ਪੱਕੀ ਸਾਰੀ ਹੈ ਜੋ ਐਸ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ।

ਪੌੜੀ ਜਿਸ ਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਐ ਮੰਦਾ ਮੂਲ ਲੰਕੀ

ਜੀ ਪੌੜੀ ਵਡਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਦਾ ਕਾਦਰ ਕਰੀਮ ਦੇ ਜੀਆਂ ਰਿਕ ਸਮਾਏ ਸਾਈ ਕਰਕ ਮੈਂ ਆਪਣੀ ਤੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿੱਤ ਸਰ ਜਾਏ ਸੋ ਕਰੇ ਜਿੱਤ

ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਤ੍ਰਿਸ਼ਾਹਾਂ ਵੈਸਾ ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾਂ ਦਾ ਵੇਸਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਕਹੋ ਨਾਨਕ ਕਰ ਪਜਮਨਾ ਜਿਹ ਬਿਦ ਜਲ ਕੌ ਮੀਨ। ਵੇਖਿਆ ਨ ਸਿਉ ਕਾਹੀ ਰਚਿਓ ਨਿਮਖ ਨ ਹੋਈ ਉਦਾਸ। ਕਹੋ ਨਾਨਕ ਪਜ ਹਰ ਮਨ ਪਰੈ ਨ ਜਮ ਕੀ ਫਾਸ। ਤਰ ਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ। ਕਹੋ ਨਾਨਕ ਬਜ ਹਰ ਮਨਾ ਔਦ ਜਾਤ ਹੈ ਬੀਤ। ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ।

ਪੀਰ ਆਸ਼ ਪੁੱਤਰ ਸਰੀ ਰਾਗ ਕੇ ਗੁੰਡ ਕੰਬ ਅਮੀਰ ਖਾਸ਼ਟਮ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਰਠ ਗੋਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਨੀ ਊਚੈ ਸੁਰ ਸੂਹ ਪੁਨ ਕਿੰਨੀ ਮੇਘ ਰਾਗ ਸੋ ਪੰਚੋ ਚਿੰਨੀ ਬੈਰਾ ਤਰ ਗਜਕ ਤਰ ਕੇ ਦਾਰਾ ਜਬਲੀ ਤਰ ਨਟਿਓ ਜਲ ਤਾਰਾ ਪੁਨ ਗਾਵੇ ਸ਼ੰਕਰ ਅਸਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਾਸ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਬੀਸ ਖਾਸ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਬਸ਼ਨ ਤਿਹ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਏ ਜੀਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ

ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਰਹਿ ਸੁਦਰ ਤਾਰੀ ਤੁਮ ਪਿਓ ਸੋ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅਣਡ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਦ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੋ ਸਤੰਗ ਨਿਭਾਈ ਤਿੰਨਾਂ ਪਿਆਰਾਂ ਸਚਿਆਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕੇ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕਬੂਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਨਸਲ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਚਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਸੋਹਣੇ ਪਵਨ ਚਰਨਾਂ ਕੋਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅੰਦਰ ਹਫ਼ਤਾ ਭਰੀ ਸਮਾਗਮਾਂ ਦੀ ਆਰੰਭਤਾ ਹੋਈ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਗੁਰਬਾਣੀ ਦੇ ਸ਼ਬਦ ਪੜੇ ਗਏ ਸੱਚੇ ਪਾਤਸ਼ਾਹ ਜੀ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਾਧ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ ਗੁਰੂ ਕੇ ਲੰਗਰਾਂ ਦੇ ਵਿੱਚ ਸੰਗਤਾਂ ਵੱਲੋਂ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੇਵਾ ਕੀਤੀ ਗਈ ਹੈ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਲੇਖੇ ਵਿੱਚ ਹਾਜ਼ਰੀਆਂ ਲਾਉਣੀਆਂ ਪਰਿਵਾਰਾਂ ਵਿੱਚ ਪਿਆਰ ਸਵਾ ਕੇ ਏਕਤਾ ਦੀ ਦਾਤ ਬਖਸ਼ਿਸ਼ ਕਰਨੀ ਦਾਤਾ ਜੀ ਆਪ ਜੀ ਦੇ ਹਜੂਰ ਸੋਹਣੇ ਪਵਨ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸੇਵਾਦਾਰ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਸੇਵਾ ਕਰਨ ਵਾਲੇ ਗੁਰਸਿੱਖ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਧੂਤ ਆਪ ਜੀ ਦੇ ਹੁਕਮ ਅੰਦਰ ਸੰਸਾਰ ਤੇ ਆਈ ਯਾਤਰਾ ਕੀਤੀ ਜਦੋਂ ਆਪ ਜੀ ਨੇ ਸੱਦਾ ਭੇਜਿਆ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਰੂਹ ਆਤਮਾ ਆਪ ਜੀ ਦੇ ਪਾਵਨ ਚਰਨਾਂ ਵਿੱਚ ਜਾਵਰਾ ਜੀ ਹੈ ਪਾਤਸ਼ਾਹ ਜੀਓ ਭਾਈ ਸੁਰਿੰਦਰ ਸਿੰਘ ਜੀ ਧੂਤ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਬੀਬੀ ਜਸਵਿੰਦਰ ਕੌਰ ਭਾਈ ਕੁਲਵੀਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਧੂਤ ਪਰਿਵਾਰ ਵੱਲੋਂ ਬੀਬੀ ਮਨਦੀਪ ਕੌਰ ਨਰੰਗ ਪਰਿਵਾਰ ਵੱਲੋਂ ਭਾਈ ਸੁਰਿੰਦਰ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਅੰਮ੍ਰਿਤਮਈ ਬਾਣੀ ਦੇ ਸਹਿ ਪਾਠ ਆਪ ਜੀ ਦੇ ਅਸਥਾਨਾਂ 'ਤੇ ਪਿਛਲੇ ਸਮੇਂ ਦੇ ਦੌਰਾਨ ਆਰੰਭ ਕਰਵਾਏ ਗਏ ਸਨ ਜੀ ਆਪ ਜੀ ਨੇ ਰਹਿਮਤ ਕੀਤੀ ਸਿਰ 'ਤੇ ਮੇਰੇ ਪਰ ਹੱਥ ਰੱਖਿਆ ਬਾਣੀ ਆਤਮਾ ਦੰਤ ਸੰਪੂਰਨ ਹੋਈ ਸੰਪੂਰਨ ਹੋਣ 'ਤੇ ਭੋਗ ਪਾਏ ਗਏ ਰਾਮਕਲੀ ਸਤਬਾਣੀ ਦਾ ਪਾਠ ਹੋਇਆ ਅਨੰਦ ਸਾਹਿਬ ਦੀਆਂ ਛੇ ਪੌੜਿਆਂ ਦੀ ਬਾਣੀ ਦਾ ਜਾਪ ਕੀਤਾ ਗਿਆ ਸਮੁੱਚੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮੱਤ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਬਲਹਾਰ ਸਿੰਘ ਜੀ ਦਸਾਂਜ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਅੱਜ ਪਰਿਵਾਰ ਵੱਲੋਂ ਆਪ ਜੀ ਦੀ ਰੱਬੀ ਬਾਣੀ ਦੇ ਸਹਿਜ ਪਾਠ ਆਰੰਭ ਹੋਣੇ ਹਨ ਆਪ ਜੀ ਨੇ ਕਿਰਪਾ ਕਰਨੀ ਸਹਿਜ ਪਾਠਾਂ ਦੀ ਆਰੰਭਤਾ ਦੀ ਦਾਤ ਬਖਸ਼ ਕੇ ਬਾਣੀ ਸ਼ੁੱਧ ਪ੍ਰੇਮ ਭਾਵਨਾ ਦੇ ਨਾਲ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਜੀ ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵਿੰਦਰ ਕੌਰ ਦੇ ਸਮੂਹ ਪਰਿਵਾਰ ਵੱਲੋਂ ਭਾਈ ਸੁਰਿੰਦਰ ਸਿੰਘ ਜੀ ਧੂਤ ਉਹਨਾਂ ਦੀ ਯਾਦ ਵਿੱਚ ਅੰਮ੍ਰਿਤਮਈ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਪੈ ਚੁੱਕੇ ਆ ਸੰਪੂਰਨਤਾ ਹੋ ਚੁੱਕੀ ਹੈ ਜੀ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਹੈ ਹੋਰ ਵੀ ਜੋ ਸੇਵਾ ਪੁੰਨਦਾਨ ਕੀਤਾ ਹੈ ਸੇਵਾ ਥਾਂ ਪਾਉਣੀ ਮਨ ਦੀਆਂ ਸ਼ੁਭ ਭਾਵਨਾ ਗੁਰਮਤਿ ਅਨੁਸਾਰ ਪੂਰੀਆਂ ਕਰਕੇ ਤੰਦਰੁਸਤੀਆਂ ਬਖਸ਼ਣੀਆਂ ਜੀ ਦਰ ਘਰ ਦੇ ਪ੍ਰੀਤਵਾਨ ਭਾਈ ਇੰਦਰਪਾਲ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਭਾਈ ਸੁਰਿੰਦਰ ਸਿੰਘ ਧੂਤ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਪਰਿਵਾਰ ਦੀ ਅਰਦਾਸ ਬੇਨਤੀ ਸੁਣ ਕੇ ਵਿਛੜ ਚੁੱਕੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਜੀ ਸਮੂਹ ਧੂਤ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟਾ ਕੀਤੇ ਗਏ ਆਪ ਅੰਗੀਕਾਰ ਕਰਨੇ ਸੇਵਕਾਂ ਦੇ ਪੜਦੇ ਕਜਣੇ ਪਰਿਵਾਰ ਵੱਲੋਂ ਬਖਸ਼ੇ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਆਪ ਜੀ ਦੀ ਇਲਾਹੀ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀਆਂ ਕਿਤੋਂ ਸਮਾਪਤ

ਭਗਤ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ। ਆਉਣ ਵਾਲਾ ਸਮਾਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਜੀ। ਉਹ ਕਿਰਪਾ ਕਰੋ ਜੀ, ਹੁਕਮ ਦੀ ਰਾਤ ਬਖਸ਼ ਕੇ ਭਾਈ ਬਲਹਾਰ ਸਿੰਘ ਜੀ ਦੇ ਪਰਿਵਾਰ ਨੂੰ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਤੁਮਾਰੀ ਸਾਧ ਸੰਗ ਜੋ ਤੁਮ ਹਮਲਾਇਓ ਤਾਂ ਸੁਣੀ ਤੁਮਾਰੀ ਬਾਣੀ ਅਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਈ ਰਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਸ ਸਿਆਣਪਾ ਲੱਖ ਹੋ ਹੇਂ ਤਾਂ ਇੱਕ ਨਾ ਚੱਲੈ ਨਾਲ। ਕਿਵ ਸਜਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹਿ ਨਾ ਕੋਈ। ਗਾਵੈ ਕੋ ਦਾਣ ਹੋਵੈ ਕਿਸੈ ਦਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾਂ ਜੁਗੰਤਰ ਖਾਹੀ ਖਾਹੀ। ਹੁਕਮੀ ਹੁਕਮ ਚਲਾਈ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਈ ਪਾਖਿਆ ਪਾਉ ਅਪਾਰ, ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਤੁਮ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏ ਵੈ ਜਾਣੀਐ ਸਭ ਆਪੇ ਸਤਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਭਾਗਾਂ ਵਾਲੇ ਹਮੇਸ਼ਾ ਦੀ ਤਰ੍ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ਿਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣੀ ਅਤੇ ਲੋਕਲ ਕੀਰਤਨ ਦੀ ਜਥੇ ਨੇ ਸਾਨੂੰ ਆਸਾ ਕੀ ਵਾਰ ਦੇ ਕੀਰਤਨ ਸਾਹਿਬ ਨੂੰ ਕਰਵਾਏ ਹਨ। ਅਤੇ ਜਸਵਿੰਦਰ ਕੌਰ ਪਰਿਵਾਰ ਵੱਲੋਂ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਜਿਸ ਤਰ੍ਹਾਂ ਇਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ ਦੇ ਵਾਕਾਂ ਅਨੁਸਾਰ, ਸੁਰਿੰਦਰ ਸਿੰਘ ਧੂਤ ਜੋ ਕਿ ਕੁਛ ਸਮਾਂ ਪਹਿਲਾਂ ਕਾਲ ਚਲਾਣਾ ਕਰ ਗਏ ਸਨ, ਅੱਜ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ। ਪਰਿਵਾਰ ਸਾਰਾ ਹੀ ਇੱਥੇ ਪਹੁੰਚਿਆ ਹੈ, ਬੜੇ ਹੀ ਪਰਿਵਾਰ ਜੁੜੇ ਹੋਏ ਨੇ ਗੁਰੂ ਘਰ ਦੇ ਨਾਲ, ਬੜੇ ਪ੍ਰੇਮ ਭਾਵਨਾ ਨਾਲ ਸਵਾਵਾਂ ਨਿਭਾਉਂਦੇ ਹਨ। ਜਿਸ ਤਰ੍ਹਾਂ ਇਹਨਾਂ ਨੂੰ ਪਹਿਲੀ ਯਾਦ ਆ ਗਈ ਜਦੋਂ ਮੈਂ ਸਵੇਰੇ ਇੱਥੇ ਪਹੁੰਚਿਆ ਅਤੇ ਲੰਗਰ ਹਾਲ ਦੇ ਵਿੱਚ ਵੀ ਬੀਬੀਆਂ ਅਤੇ ਬੱਚੇ ਸੇਵਾਵਾਂ ਨਿਭਾ ਰਹੀਆਂ ਸਨ। ਇਹ ਹੈ ਗੁਰੂ ਦਾ ਚਾਅ। ਚਾਅ ਦੇ ਨਾਲ ਸੇਵਾਵਾਂ ਹੁੰਦੀਆਂ, ਭਾਵੇਂ ਹੋਰ ਕੋਈ ਵੀ ਹੋਵੇ, ਜਿਹੜਾ ਚਾਅ ਆ ਮਨ ਦੇ ਵਿੱਚ, ਮਨ ਚਾਹੋ ਪਿਆ ਭਰਾਓ ਆਗਣ ਸੁਣਿਆ, ਹਰ ਮੰਗਲ ਕਾਹੋ ਸਸਰੀ ਗਿਆ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚੰਨ ਲਾਗੇ ਦਿਨ ਸੁਭਾਗੇ ਆਪਣਾ ਵਿਰਜਾਪਿਆ, ਨਹਤ ਬਾਣੀ ਪਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ। ਜਦੋਂ ਚਾਹ ਆਉਂਦਾ ਬੰਦੇ ਦੇ ਵਿੱਚ, ਉਹਦੀ ਉਦੋਂ ਹੀ ਸੇਵਾ ਕਰ ਸਕਦਾ ਬੰਦਾ। ਹੁਣ ਉਹਨਾਂ ਦੇ ਬਾਰੇ ਕੁਛ ਅਸੀਂ, ਕਿਉਂਕਿ ਬਹੁਤ ਲੰਬਾ ਸਮਾਂ ਸਾਡੇ ਕੋਲ ਰਹੇ ਹਨ ਇੱਥੇ ਸੁਰਿੰਦਰ ਸਿੰਘ ਧੂਤ ਅਤੇ ਪਰਿਵਾਰ ਉਹਨਾਂ ਦਾ, ਅੱਜ ਸੁਰਿੰਦਰ ਸਿੰਘ ਧੂਤ ਦੀ ਯਾਦ ਵਿੱਚ ਸਾਰੇ ਪਰਿਵਾਰ ਵੱਲੋਂ ਭਾਰਾ ਮੰਨਣ ਲਈ ਪਰਿਵਾਰ ਵੱਲੋਂ ਸਹਿਜ ਪਾਠ ਦਾ ਭੋਗ ਪਾਇਆ ਗਿਆ ਹੈ ਜੀ। ਸੁਰਿੰਦਰ ਸਿੰਘ ਧੂਤ ਜੋ ਕਿ 1968 ਦੇ ਵਿੱਚ ਆਪਣੇ ਕੋਲ ਇੱਥੇ ਪਹੁੰਚੇ ਸਨ, ਔਰ ਬੜੇ ਹੀ ਪ੍ਰੇਮ ਭਾਵਨਾ ਵਾਲੇ ਪਰਿਵਾਰ ਸਨ ਉਹ। 1975 ਵਿੱਚ ਉਹਨਾਂ ਦਾ ਪਰਿਵਾਰ ਇੱਥੇ ਪਹੁੰਚਿਆ, ਔਰ ਜਦੋਂ ਤੋਂ ਇੱਥੇ ਪਹੁੰਚੇ ਹਨ, ਜਿਸ ਤਰ੍ਹਾਂ ਪੁਰਾਣੇ ਬੰਦਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੇ ਬਹੁਤ ਹੀ ਪ੍ਰੇਮ ਭਾਵਨਾ ਨਾਲ ਸਾਰੀਆਂ ਸੇਵਾਵਾਂ ਨਿਭਾਈਆਂ ਹਨ। ਔਰ ਵੈਸੇ ਤਾਂ ਜਿੰਨੇ ਹੀ ਸਾਰੇ ਪੁਰਾਣੇ ਪਰਿਵਾਰ ਹਨ, ਉਹਨਾਂ ਸਾਰਿਆਂ ਨੇ ਹੀ ਬਹੁਤ ਪ੍ਰੇਮ ਭਾਵਨਾ ਨਾਲ ਹਰੇਕ ਤਰੀਕੇ ਦੀਆਂ ਸੇਵਾਵਾਂ ਨਿਭਾਈਆਂ ਹਨ। ਪਰ ਇਹਨਾਂ ਨੇ ਵਿਲੱਖਣਤਾ ਇੱਕ, ਉਸ ਵੇਲੇ ਜਦੋਂ ਗੁਰੂ ਘਰ ਤਿਆਰ ਹੋ ਰਿਹਾ ਸੀ, ਆਪਣੇ ਘਰ ਤੋਂ ਮੋਰਗੇ ਚੱਕ ਕੇ ਗੁਰੂ ਘਰ ਲਈ ਸੇਵਾ ਕੀਤੀ। ਇਹ ਪਰਮਾਤਮਾ ਦੀ ਬਖਸ਼ਿਸ਼ ਜਾਂ ਉਹਨਾਂ ਦਾ ਹੌਸਲਾ, ਕਿਉਂਕਿ ਪੈਸੇ ਤਾਂ ਸਾਰੀ ਦੁਨੀਆ ਕੋਲ ਬਹੁਤ ਹੈ, ਪਰ ਇਸ ਤਰ੍ਹਾਂ ਦੇ ਕੰਮ ਕੋਈ ਪਹਿਲਾਂ ਹੀ ਕਰਦਾ ਹਨ। ਇਸ ਕੰਮ ਕਰਨ ਵਾਸਤੇ ਬਹੁਤ ਹਿੰਮਤ ਅਤੇ ਮਿਹਨਤ ਚਾਹੀਦੀ ਆ, ਔਰ ਇਸੇ ਤਰ੍ਹਾਂ ਸਾਰਾ ਪਰਿਵਾਰ ਹੁਣ ਸਾਡੇ ਕੋਲ ਇੱਥੇ ਪਹੁੰਚਿਆ ਹੈ। ਬਹੁਤ ਬਹੁਤ ਸਾਰੇ ਪਰਿਵਾਰ ਦਾ ਧੰਨਵਾਦ, ਉਹਨਾਂ ਦੇ ਬੱਚੇ, ਉਹਨਾਂ ਦੇ ਸਖੀ ਸੰਬੰਧੀ ਸਾਰੇ ਹੀ ਇੱਥੇ ਪਹੁੰਚੇ ਹਨ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਉਹਨਾਂ ਵੱਲੋਂ ਰੱਖੇ ਗਏ ਸਹਿਜ ਪਾਠ ਦਾ ਭੋਗ ਪਿਆ ਅਤੇ ਲੰਗਰਾਂ ਦੀ ਤਿਆਰੀ ਹੋਈ ਹੈ, ਅਤੇ ਪਰਿਵਾਰ ਵੱਲੋਂ ਬੇਨਤੀ ਹੈ ਲੰਗਰ ਵੀ ਛੱਕ ਕੇ ਜਾਣਾ। ਹੁਣ ਬੀਬੀ ਜਸਵਿੰਦਰ ਕੌਰ ਧੂਤ ਹੋਣਾ ਨੂੰ ਸਰੋਪਾ ਸਾਹਿਬ ਭੇਟਾ ਕੀਤਾ ਜਾਏਗਾ ਗੁਰੂ ਘਰ ਵੱਲੋਂ, ਜਿਸ ਵਿੱਚ ਭੈਣ ਜੀ ਹਰਵੰਸ ਕੌਰ ਵਿਰਕ ਅਤੇ ਭੈਣ ਜੀ ਸੁਰਿੰਦਰ ਕੌਰ ਇੱਥੇ ਆ ਜਾਣ, ਅਤੇ ਨਾਲ ਹੀ ਤਾਰਾ ਸਿੰਘ ਔਰ ਅਵਤਾਰ ਸਿੰਘ ਗਿਆਨੀ ਜੀ ਹੋਣੀ ਸਾਡੇ ਕੋਲ ਪਹੁੰਚ ਜਾਣ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਠਾਕੁਰ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਚਾੜ੍ਹ ਕੇ ਵਿਸ਼ੇ ਦੇ ਰੰਗ ਹੱਦੋਂ ਜਾਸਤੇ, ਚਾੜ੍ਹ ਕੇ ਵਿਸ਼ੇ ਦੇ ਰੰਗ ਹੱਦੋਂ ਜਾਸਤੇ।
1: ਕੰਮ ਨੇ ਭੁਲਾਤਾ ਸੱਚਾ ਭਗਵਾਨ ਹੈ, ਕੰਮ ਨੇ ਭੁਲਾਤਾ ਸੱਚਾ ਭਗਵਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ।
0: ਮਿੱਠਾ ਬੋਲ ਮੇਰੇ ਸਾਹਿਬ ਸਮਝਾਉਂਦਿਆ, ਹਾਂ ਸਮਝਾਉਂਦਿਆ। ਮਿੱਠਾ ਬੋਲ ਮੇਰੇ ਸਾਹਿਬ ਸਮਝਾਉਂਦਿਆ, ਧੋਖੇਬਾਜ਼ ਬੰਦੇ ਨਾ ਖੁਦਾ ਨੂੰ ਪਾਉਂਦਿਆ, ਧੋਖੇਬਾਜ਼ ਬੰਦੇ ਨ

ਸਵਾਰੀਏ, ਦੂਜੇ ਦਾ ਸਵਾਰੀਏ, ਦੂਜੇ ਦਾ ਸਵਾਰੀਏ, ਆਪ ਦਾ ਵਿਗਾੜ ਦੂਜੇ ਦਾ ਸਵਾਰੀਏ, ਆਪ ਦਾ ਵਿਗਾੜ ਦੂਜੇ

ਸਦਾ ਚੰਗੇ ਖਿਆਲ ਰੱਖੋ ਦਿਲਾਂ ਅੰਦਰ, ਇਹ ਤਨ ਸੱਚੇ ਪਾਤਸ਼ਾਹ ਦਾ ਮੰਦਰ, ਇਹ ਤਨ ਸੱਚੇ ਪਾਤਸ਼ਾਹ ਦਾ ਮੰਦਰ। ਇਹ ਬੈਂਕਾ ਗੁਰੂ ਹਰ ਥਾਂ ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ ਬੈਂਕਾ ਗੁਰੂ ਹਰ।

सतगुरु पातशाह जी दे पावन पवित्र दरबार अंदर संध्या दे दीवान दी हाजरी भरन वास्ते बहुत श्रद्धा भावना नाल पहुंची बहुत ही सत्कारयोग साध संगत जीओ, आओ सतगुरु जी की कृपा सदका आप जी ने लाहा लिया है गुर इतिहास की कथा का ज्ञानी शेर सिंह जी होरां पासों। हुण कुछ समा इतिहास की हाजरी काव कला राही दास दे जथे ने लवानी है, सो आओ उस तो पहला फतेह की सांझ पाईए जी। सारी संगत गज के आखो जी वाहिगुरु जी का खालसा वाहिगुरु जी की फतेह। सतगुरु पातशाह जी का पावन इतिहास सतगुरु अमरदास जी तीसरे सतगुरु जी जिहड़ा पिछले दिनों तो आपां पातशाह जी दे प्रकाश तो आरंभिया सी गुरता गद्दी सतगुरु जी नूं किवें दस्तियाब होई गुरता गद्दी उत्ते बैठन उपरंत दूसरे सतगुरु जी दे पुत्र दासू जी ने ते तीसरे सतगुरु जी नूं प्यार दे नाल ही गुरु प्रवान लिया, पर दातू ओ मन्नण नूं तैयार नहीं सी। ओ गुरता गद्दी उत्ते अपना हक समझदा सी कि मेरे प्यो दी गद्दी है ते साडा नौकर किवें बैठ सकदा है। ओ धन गुरु अमरदास सच्चे पातशाह जी नूं अपना नौकर ही दसदा सी। खडूर साहिब दी धरती उत्ते बड़ा दुष्ट प्रचार ओ सतगुरु जी दे बार खिलाफ करदा रहा। अखीर ए हंकारिया होया गोइंदवाल साहब पहुंचदा है उस समय जदों तीसरे सतगुरु जी दरबार सजिया होया। सतगुरु जी तखत ते सवायमान सन संगत दे विचकार, संगत आप जी वांगू गुरु चरणा विच आ रही सी बैठ रही है। परे दरबार दे अंदर आके दातू ने सतगुरु अमरदास सच्चे पातशाह जी दे बड़े गुस्से विच आके लत कढ मारी ते पातशाह जी ने फिर भी उत्थे सिदक दी हद जेड़ी सी ओ दर्शाई। दातू दा पैर फड़ के सतगुरु जी ने बचन कीते सन के दातू जी आप जी दे ए चरण बहुत ही नाजुक हन, मेरा शरीर हड्डियां दा भरिया है, किते तुहाडे पैर नूं चोट ते नहीं आई सट ते नहीं आई। दातू इन्नी निम्रता दे इशारे भी समझ ना सकिया ते हंकार दे नाल सतगुरु जी नूं परे सुट के आप गुरता गद्दी उत्ते धक्के नाल बैठ गया। इस तों बाद सतगुरु सच्चे पातशाह जी दे दरबार विच जिहड़ी संगत बड़े प्यार नाल अमृत बई मई बचन अकाल पुरख दे घर दीआं गल्लां सरवण कर रही सी, जदों दातू उसे गद्दी उत्ते बैठ के अपने आप नूं गुरु अपनियां वडियाईयां करन लगा ते कुछ ही समय दे अंदर सारी संगत दरबार विचों उठ के चली गई। दातू नूं किसे ने भी मूंह ना लाया। इस तों बाद धन गुरु अमरदास जी इस करके कि गुरु दे घर विच झगड़ा नहीं वधना चाहीदा, दातू कुराहे पिया होया अकाल पुरख आपे कृपा करके उन्हों समत बख्शेगा आपे रस्ते उत्ते आ जाएगा। इस करके सतगुरु जी कुछ समा ਉਹ ਇਕਾਂਤਵਾਸ ਵਿੱਚ ਰਹਿਣ ਲਈ ਗੋਇੰਦਵਾਲ ਸਾਹਿਬ ਤੋਂ ਤੁਰੇ। ਆਪਣੇ ਪਿੰਡ ਬਾਸਰ ਕੇ ਗਿੱਲਾਂ ਦੇ ਬਾਹਰ ਇੱਕ ਖਾਲੀ ਪਏ ਕੱਚੇ ਜਿਹੇ ਪੁਰਾਣੇ ਕੋਠੇ ਦੇ ਅੰਦਰ ਜਾ ਕੇ ਬੈਠੇ ਨੇ। ਸੰਗਤ ਦੇ ਅੰਦਰ ਬਹੁਤ ਹੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਜਿਹੜੀ ਭੁੱਖ ਸੀ, ਸੰਗਤ ਬੜੀ ਬੇਚੈਨ ਹੋਈ ਕਿ ਸਤਿਗੁਰੂ ਜੀ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਪੁੱਛੇ ਕਿੱਧਰ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਜੁਗਤ ਦੇ ਨਾਲ ਜਾ ਕੇ ਉਸ ਪੁਰਾਣੇ ਕਮਰੇ ਮਕਾਨ ਵਿੱਚੋਂ ਸਤਿਗੁਰੂ ਜੀ ਨੂੰ ਪ੍ਰਗਟ ਕਰਦੇ ਹੈ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਸਾਰੀ ਸੰਗਤ ਦੀ ਬੇਨਤੀ ਨੂੰ ਕਰਕੇ ਪ੍ਰਵਾਨ ਦੁਬਾਰਾ ਫੇਰ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆਉਂਦੇ ਹੈ ਤੇ ਇੱਥੇ ਹੁਣ ਦਾਤੂ ਤੇ ਵਿਰੋਧ ਕਰਕੇ ਸੜਿਆ ਬਲਿਆ ਵਾਪਸ ਖਡੂਰ ਸਾਹਿਬ ਨੂੰ ਚਲਾ ਗਿਆ ਤੇ ਹੁਣ ਜਿਵੇਂ ਜਿਵੇਂ ਗੁਰੂ ਨਾਨਕ ਦੇ ਘਰ ਦੀ ਦੁਨੀਆਂ ਦੇ ਅੰਦਰ ਸ਼ੋਭਾ ਵੱਧ ਰਹੀ ਹੈ, ਅਲੱਗ ਅਲੱਗ ਮਤ ਮਤਾਂਤਰਾਂ ਧਰਮਾਂ ਧਾਰਮਿਕ ਸੰਪਰਦਾਵਾਂ ਜਮਾਤਾਂ ਨੂੰ ਛੱਡ ਛੱਡ ਕੇ ਲੋਕ ਉਹ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਰਹੇ ਸਨ ਤੇ ਗੋਇੰਦਵਾਲ ਦੀ ਧਰਤੀ ਉੱਤੇ ਬੈਠੇ ਹੋਏ ਪਖੰਡੀ ਬਾਬੇ
ਜਿਨ੍ਹਾਂ ਦੀਆਂ ਦੁਕਾਨਾਂ ਹੀ ਝੂਠ ਬੋਲ ਕੇ ਚੱਲ ਰਹੀਆਂ ਸਨ, ਉਹਨਾਂ ਦੇ ਜਿਹੜੀ ਰੱਬ ਦੀ ਵਿਆਖਿਆ ਉਹਨਾਂ ਦੀਆਂ ਦੁਕਾਨਾਂ ਉੱਤੇ ਹੋ ਰਹੀ ਸੀ, ਉਹ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਸੀ। ਉੱਥੇ ਉਹਨਾਂ ਦਾ ਆਪੋ ਆਪਣਾ ਬਣਾਇਆ ਹੋਇਆ ਰੱਬ ਸੀ, ਜਿਹਦੇ ਡਰਾਵੇ ਦੇ ਕੇ ਉਹ ਲੋਕਾਂ ਨੂੰ ਵਰ ਸਰਾਪ ਦੇ ਵਹਿਮ ਪਾ ਕੇ ਉਹ ਲੋਕਾਂ ਨੂੰ ਆਪਣੀਆਂ ਦੁਕਾਨਾਂ ਨਾਲ ਜੋੜਦੇ ਸਨ। ਪਰ ਗੁਰੂ ਨਾਨਕ ਦੇ ਘਰ ਵਿਚਲਾ ਰੱਬ ਕਿਸੇ ਨੂੰ ਮਾਰਨ ਵਾਲਾ ਨਹੀਂ ਸੀ, ਕਿਸੇ ਨੂੰ ਦੁੱਖ ਦੇਣ ਵਾਲਾ ਨਹੀਂ ਸੀ। ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਰੱਬ ਦੀ ਵਿਆਖਿਆ ਹੁੰਦੀ ਸੀ ਉਹ ਬੜਾ ਕਿਰਪਾਲੂ ਤੇ ਬੜਾ ਦਿਆਲੂ ਸੀ। ਇਧਰ ਪਖੰਡੀ ਬਾਬੇ ਰੱਬ ਤੇ ਦੇਵੀ ਦੇਵਤਿਆਂ ਦਾ ਡਰਾਵਾ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸਨ, ਬਈ ਜੇਕਰ ਐਤਵਾਰ ਨੂੰ ਸਾਡੇ ਨਾ ਆਏ ਤੁਹਾਨੂੰ ਆਹ ਹੋ ਜਾਣਾ, ਮੰਗਲਵਾਰ ਨੂੰ ਨਾ ਆਏ ਤੁਹਾਡੇ ਘਰ ਚ ਆਹ ਸਾੜ ਸਤੀ ਚੱਲ ਜਾਣੀ ਹੈ, ਵੀਰਵਾਰ ਨੂੰ ਸਾਡਾ ਵਰਤ ਨਾ ਰੱਖਿਆ ਤੁਹਾਡੇ ਆਹ ਹੋ ਜਾਣਾ। ਇਹੋ ਜਿਹੀਆਂ ਦੁਕਾਨਾਂ ਅੱਜ ਵੀ ਬੜੀਆਂ ਚੱਲਦੀਆਂ ਨੇ। ਤੇ ਗੁਰੂ ਕੇ ਸਿੱਖੋ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਇਹ ਪਖੰਡ ਜਿਹੜਾ ਇਹ ਗੁਰੂ ਨਾਨਕ ਦੇ ਘਰ ਦੇ ਨਾਲ ਨਾਲ ਹੀ ਚੱਲਦਾ ਆ ਰਿਹਾ। ਆਹ ਹੁਣ ਇਹ ਹਰੀ ਰਾਮ ਤਪਾ ਜਿਹੜਾ ਗੋਇੰਦਵਾਲ ਸਾਹਿਬ ਦੇ ਰਹਿਣ ਵਾਲਾ, ਜਦੋਂ ਇਹਦੀ ਦੁਕਾਨ ਤੋਂ ਗਾਹਕ ਘਟਣ ਲੱਗੇ ਨਾ, ਗੁਰੂ ਕੀ ਸੰਗਤ ਵਿੱਚ ਆ ਕੇ ਲੋਕ ਜੁੜਨ ਲੱਗੇ, ਇਹ ਬੜਾ ਤੜਪਿਆ ਜੀ। ਇਹਨੇ ਆਪਣੀ ਦੁਕਾਨਦਾਰੀ ਨੂੰ ਕਾਇਮ ਰੱਖਣ ਵਾਸਤੇ ਬੜੇ ਹੱਥ ਪੈਰ ਮਾਰੇ, ਬੜਾ ਵਿਰੋਧ ਸਤਿਗੁਰੂ ਜੀ ਦਾ ਕੀਤਾ, ਤੇ ਸਤਿਗੁਰੂ ਜੀ ਆਪਣੇ ਤਰੀਕੇ ਦੇ ਨਾਲ ਇਹਦਾ ਵੀ ਪਾਜ ਦੁਨੀਆਂ ਦੇ ਅੰਦਰ ਉਘੇੜਦੇ ਆ, ਮਾਇਆ ਦੇ ਲਾਲਚ ਵਸ ਹੋਇਆ ਇਹ ਬੰਦਾ, ਅਖੀਰ ਸੰਗਤ ਦੇ ਹੱਥ ਚੜਿਆ, ਲੋਕਾਂ ਦੇ ਸਾਹਮਣੇ ਇਹਦੀ ਕੋਈ ਕਰਤੂਤ ਐਸੀ ਆਈ, ਲੋਕਾਂ ਨੇ ਇਹਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਜਿਹੜੇ ਇਹਦੇ ਚੇਲੇ ਬਣ ਕੇ ਬੈਠੇ ਸਨ ਉਹਨਾਂ ਨੂੰ ਜਦੋਂ ਇਹਦੀ ਸੱਚਾਈ ਦਾ ਪਤਾ ਲੱਗਾ, ਲੋਕਾਂ ਨੇ ਧੂ ਧੂ ਕੇ ਹੀ ਇਸ ਹਰੀ ਰਾਮ ਤਪੇ ਨੂੰ ਖਤਮ ਕਰ ਦਿੱਤਾ ਗੋਇੰਦਵਾਲ ਦੀ ਧਰਤੀ ਉੱਤੇ। ਚਾਹੋ ਇਸ ਤੋਂ ਬਾਅਦ ਜਿਹੜੇ ਵਿਰੋਧੀ ਲੋਕ ਨੇ, ਤਪਾ ਤੇ ਮਰ ਗਿਆ, ਪਰ ਕੁਝ ਵਿਰੋਧੀ ਲੋਕ ਸਨ, ਇਹ ਇੱਥੇ ਕੁਝ ਖੋਜੇ ਮੁਸਲਮਾਨ, ਉਹ ਵੀ ਜਿਹੜੇ ਕੱਟੜ, ਬੜੀ ਇਸਲਾਮ ਨੂੰ ਜਾਣਦੇ ਹੀ ਨਹੀਂ ਸਨ ਪਰ ਅਖਵਾਉਂਦੇ ਮੁਸਲਮਾਨ ਸਨ, ਹੁਣ ਉਹਨਾਂ ਨੇ ਵੀ ਗੁਰੂ ਦਾ ਵਿਰੋਧ ਕੀਤਾ। ਕੁਝ ਮਰਵਾਹੇ ਖੱਤਰੀਆਂ ਨੇ ਗੁਰੂ ਦਾ ਵਿਰੋਧ ਕੀਤਾ। ਆਓ ਇਹ ਸਾਰੇ ਰਲ ਮਿਲ ਕੇ ਜਿਹੜੇ ਗੁਰੂ ਘਰ ਦੇ ਦੋਖੀ ਸਨ, ਹੁਣ ਮੁਸਲਮਾਨਾਂ ਦੇ ਜਵਾਨ ਮੁੰਡਿਆਂ ਨੂੰ ਮੂਹਰੇ ਲਾ ਕੇ ਗੁਰੂ ਦਾ ਵਿਰੋਧ ਕਰਨ ਲੱਗੇ ਹੈ। ਇਹ ਸਿੱਖ ਜਦੋਂ ਗੁਰੂ ਦੇ ਘਰ ਵੱਲ ਨੂੰ ਆਉਂਦੇ ਸਨ ਤੇ ਇਹ ਖੋਜੇ ਮੁਸਲਮਾਨ ਗੁਲੇਲਿਆਂ ਦੇ ਨਾਲ ਸਿੱਖਾਂ ਦੇ ਉੱਤੇ ਇੱਟਾਂ ਤੇ ਰੋੜੇ ਮਾਰਿਆ ਕਰਦੇ ਸਨ, ਬੜਾ ਸਤਾਇਆ ਕਰਦੇ ਸਨ ਗੁਰੂ ਦੀਆਂ ਸੰਗਤਾਂ ਨੂੰ ਇਹ ਮੁਸਲਮਾਨਾਂ ਦੇ ਮੁੰਡੇ, ਜਿਹੜੇ ਇਹਨਾਂ ਖੱਤਰੀਆਂ ਦੇ ਭੂਹੇ ਚੜਾਏ ਨੇ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਉਹਨਾਂ ਨੇ ਚੁੱਕਣਾ ਦਿੱਤੀ ਹੈ ਇਹਨਾਂ ਨੂੰ। ਸੋ ਗੁਰੂ ਕੇ ਸਿੱਖੋ, ਆਓ ਹੁਣ ਸੰਗਤ ਉਹ ਬੜੀ ਸ਼ਰਧਾ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ, ਪਰ ਰਸਤੇ ਵਿੱਚ ਉਹਨਾਂ ਦੇ ਨਾਲ ਬੜੀਆਂ ਬਦ ਸਲੂਕੀਆਂ, ਬੜੀਆਂ ਬਦਤਮੀਜ਼ੀਆਂ ਇਹ ਲੋਕ ਕਰਦੇ ਹੈ, ਤੇ ਕੁਝ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਇਹ ਬੇਨਤੀ ਵੀ ਕਰਦੇ ਹੈ ਕਿ ਸਤਿਗੁਰੂ, ਗੋਇੰਦਵਾਲ ਸਾਹਿਬ ਦੇ ਹੀ ਕੁਝ ਮੁਸਲਮਾਨਾਂ ਦੇ ਤੇ ਕੁਝ ਇਹਨਾਂ ਹਿੰਦੂਆਂ ਖੱਤਰੀਆਂ ਦੇ ਮੁੰਡੇ, ਉਹ ਆਉਣ ਵਾਲੀ ਸੰਗਤ ਨੂੰ ਬੜਾ ਪਰੇਸ਼ਾਨ ਕਰਦੇ ਹੈ, ਇਸ ਕਰਕੇ ਜੇਕਰ ਆਗਿਆ ਦਿਓ ਤੇ ਇੱਕ ਵਾਰੀ ਉਹਨਾਂ ਨੂੰ ਹੱਥ ਦਿਖਾਏ ਜਾਣ, ਉਹਨਾਂ ਨੂੰ ਸਿੱਧਿਆਂ ਕੀਤਾ ਜਾਏ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆ ਕੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਜਿਹੜਾ ਬੰਦਾ ਕੁਰਾਹੇ ਪਿਆ ਹੋਵੇ ਉਹਨੂੰ ਅਰਦਾਸ ਉਹਦੇ ਲਈ ਕਰੀਦੀ ਹੈ ਕਿ ਉਹ ਸਿੱਧੇ ਰਾਹ ਉੱਤੇ ਪੈ ਜਾਏ, ਪਰ ਜੇਕਰ ਉਹ ਫੇਰ ਵੀ ਨਹੀਂ ਪੈਂਦਾ ਤੇ ਕਿਤੇ ਨਾ ਕਿਤੇ ਅੱਗੋਂ ਸ਼ੇਰ ਨੂੰ ਸਵਾ ਸ਼ੇਰ ਵੀ ਜ਼ਰੂਰ ਮਿਲ ਪੈਂਦੇ ਹੈ, ਆਪੇ ਹੀ ਉਹਨਾਂ ਦਾ ਕਿਤੇ ਨਾ ਕਿਤੇ ਪਾਜ ਖੁੱਲ ਜਾਣਾ ਹੈ, ਜਿਵੇਂ ਹਰੀ ਰਾਮ ਤਪੇ ਦਾ, ਦਾਤੂ ਦਾ, ਅਕਾਲ ਪੁਰਖ ਨੇ ਆਪੇ ਖੁੱਲਿਆ, ਸਾਨੂੰ ਕਿਸੇ ਨਾਲ ਝਗੜਨ ਦੀ ਲੜਨ ਦੀ ਲੋੜ ਨਹੀਂ, ਉਹਨਾਂ ਦਾ ਪਾਜ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪੇ ਹੀ ਖੋਲ ਦੇਣਾ। ਸੋ ਆਓ ਦਇਆ ਦੀ ਮੂਰਤ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਵੇਂ ਇਹ ਵਿਰੋਧੀ ਲੋਕਾਂ ਦੇ ਪ੍ਰਥਾਏ ਸਿੱਖਾਂ ਦੇ ਨਾਲ ਵਿਚਾਰ ਕਰਦੇ ਹੈ, ਬੜੇ ਸਤਿਕਾਰ ਨਾਲ ਸੁਣਿਓ ਜੀ।

ਵੱਡੀ ਨੇਕੀ ਨਹੀਂ ਕੋਈ ਦਿਆਤ ਲੋਭ ਨਾਲੋਂ ਕੋਈ ਬੁਰਾ ਨੀ ਜਹਾਨ ਵੱਡੀ ਨੇਕੀ ਨਹੀਂ ਕੋਈ ਦਿਆਤ

0: ਕਈ ਵਾਰੀ ਕੋਈ ਬੰਦਾ ਕਿਸੇ ਸਿਆਣੇ ਬੰਦੇ ਨੂੰ ਤੰਗ ਕਰੇ ਤੇ ਸਿਆਣਾ ਬੰਦਾ ਆਪਣਾ ਸਮਾਂ ਕੱਢਦਾ ਤੇ ਇਹ ਗੱਲ ਕਹਿੰਦਾ ਆਪਾਂ ਇਹਨੂੰ ਕੁਝ ਨਹੀਂ ਕਹਿਣਾ ਆਪੇ ਕੋਈ ਇੱਕ ਦਿਨ ਇਹਨੂੰ ਇਹੋ ਜਿਹਾ ਟੱਕਰ ਪਊ ਤੇ ਸਤਿਗੁਰੂ ਜੀ ਵੀ ਇਹੀ ਕਹਿ ਰਹੇ ਸਨ ਕਿ ਆਪਾਂ ਇਹਨਾਂ ਦੇ ਨਾਲ ਝਗੜੇ ਵਿੱਚ ਨਹੀਂ ਪੈਣਾ ਇਹ ਭੂਹੇ ਚੜੇ ਹੋਏ ਆਪਣੇ ਆਪ ਹੀ ਕਿਸੇ ਕੋਲ ਫਸ ਜਾਣਗੇ ਏਦਾਂ ਹੀ ਹੋਇਆ ਸ਼ਾਹੀ ਖਜ਼ਾਨੇ ਦੀਆਂ ਖੱਚਰਾਂ ਜਿਹੜੀਆਂ ਦਿੱਲੀ ਤੋਂ ਲਾਹੌਰ ਨੂੰ ਜਾਣੀਆਂ ਸਨ ਇਹ ਸਰਕਾਰੀ ਬੰਦੇ ਖਜ਼ਾਨਾ ਲੈ ਕੇ ਗੋਇੰਦਵਾਲ ਸਾਹਿਬ ਟਿੱਕੇ ਇਹ ਪੁੱਤਰੀ ਹੋਈ ਮਢੀਰ ਗੋਇੰਦਵਾਲ ਸਾਹਿਬ ਦੀ ਇਹਨਾਂ ਨੇ ਉਹ ਲੱਦੀਆਂ ਹੋਈਆਂ ਖਜ਼ਾਨੇ ਦੀਆਂ ਖੱਚਰਾਂ ਵਿੱਚੋਂ ਇੱਕ ਖੱਚਰ ਚੁਰਾਈ ਅਗਲੇ ਦਿਨ ਤਫਤੀਸ਼ ਹੋਈ ਤੇ ਚੋਰੀ ਕਰਨ ਵਾਲੇ ਫੜੇ ਗਏ ਜਿਨ੍ਹਾਂ ਵਿੱਚ ਇਸ ਗੁੰਡੇ ਖੱਤਰੀ ਦਾ ਇੱਕ ਮੁੰਡਾ ਵੀ ਸੀ ਜਿਨ੍ਹਾਂ ਨੇ ਸਾਰੇ ਮੁਸਲਮਾਨ ਗੁਰੂ ਘਰ ਦੇ ਵਿਰੁੱਧ ਭੜਕਾਏ ਸਨ ਉਹ ਵੀ ਫੜੇ ਗਏ ਇਹ ਮੁਗਲਾਂ ਮੁਸਲਿਆਂ ਦੇ ਮੁੰਡੇ ਵੀ ਫੜੇ ਗਏ ਇਹਨਾਂ ਵਿੱਚੋਂ ਬਹੁਤਿਆਂ ਨੂੰ ਸਜ਼ਾਏ ਮੌਤ ਦੇ ਕੇ ਫਾਂਸੀ ਉੱਤੇ ਚੜ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਅਟਲ ਹੋਏ ਕਿ ਆਪਾਂ ਇਹਨਾਂ ਦੇ ਮੂੰਹ ਨਹੀਂ ਲੱਗਣਾ ਆਪਣੇ ਆਪ ਇਹਨਾਂ ਨੂੰ ਕੋਈ ਮਿਲ ਜਾਏਗਾ ਜਿਹੜਾ ਇਹਨਾਂ ਨੂੰ ਬਹੁਤ ਮਹਿੰਗਾ ਪਵੇਗਾ ਆਓ ਇਸ ਤੋਂ ਬਾਅਦ ਗੁਰੂ ਕੇ ਸਿੱਖੋ ਬੇਅੰਤ ਘਟਨਾਵਾਂ ਨੇ ਸਤਿਗੁਰੂ ਅਮਰਦਾਸ ਜੀ ਦੇ ਜੀਵਨ ਦੀਆਂ ਜਿਹੜੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਘਟੀਆਂ ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਤੋਂ ਕੁਰੂਕਸ਼ੇਤਰ ਹਰਿਆਣੇ ਨੂੰ ਧਰਮ ਪ੍ਰਚਾਰ ਦੇ ਦੌਰੇ ਉੱਤੇ ਨਿਕਲੇ ਤੇ ਰਸਤੇ ਵਿੱਚ ਜਲੰਧਰ ਜ਼ਿਲ੍ਹੇ ਦਾ ਪਿੰਡ ਡੱਲਾ ਜਿਹੜਾ ਸਾਡਾ ਇਤਿਹਾਸਕ ਨਗਰ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ ਇੱਥੇ ਵੀ ਰੰਗ ਰੌਣਕ ਲੱਗੀ ਹੈ ਸਤਿਗੁਰੂ ਜੀ ਦੇ ਆਉਣ ਦਾ ਸੰਗਤ ਨੂੰ ਪਤਾ ਲੱਗਾ ਸੰਗਤ ਇਲਾਕੇ ਦੀ ਵਹੀਰਾ ਕੱਟ ਕੇ ਆਪਣੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਲੀਆਂ ਸੰਗਤਾਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ ਆਓ ਇੱਕ ਦਿਨ ਦੋ ਬੰਦੇ ਬੜੇ ਹੰਕਾਰੇ ਹੋਏ ਗੁਰੂ ਦੇ ਕੋਲ ਆਉਂਦੇ ਨੇ ਇਹਨਾਂ ਵਿੱਚ ਇੱਕ ਪ੍ਰਿਥੀ ਚੰਦ ਜਿਹੜਾ ਭੱਲੇ ਗੋਤ ਦਾ ਖੱਤਰੀ ਹੈ ਤੇ ਸਤਿਗੁਰੂ ਅਮਰਦਾਸ ਜੀ ਦੀ ਵੀ ਜਿਹੜੀ ਦੁਨੀਆਂ ਵਾਲੇ ਕਹਿੰਦੇ ਸਨ ਗੋਤ ਭੱਲੇ ਹੈ ਤੇ ਇਸ ਪ੍ਰਿਥੀ ਚੰਦ ਦੇ ਨਾਲ ਇੱਕ ਬ੍ਰਾਹਮਣ ਆਇਆ ਜਿਹਦਾ ਨਾਮ ਹੈ ਤੁਲਸਾ ਇਹ ਦੋਵੇਂ ਬੰਦੇ ਜਿੱਥੇ ਸਤਿਗੁਰੂ ਜੀ ਠਹਿਰੇ ਹੋਏ ਨੇ ਉੱਥੇ ਪਹੁੰਚੇ ਸੰਗਤ ਦੀ ਭੀੜ ਹੈ ਇਹਨਾਂ ਨੂੰ ਕੁਝ ਸਮਾਂ ਖੜ ਕੇ ਇੰਤਜ਼ਾਰ ਕਰਨਾ ਪਿਆ ਗੁਰੂ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰਨਾ ਪਿਆ ਇਹਨਾਂ ਦੇ ਮਨ ਅੰਦਰ ਹੰਕਾਰ ਸੀ ਇਹ ਜਿਹੜਾ ਪ੍ਰਿਥੀ ਚੰਦ ਨਾਮ ਦਾ ਖੱਤਰੀ ਹੈ ਉਹ ਸੋਚ ਰਿਹਾ ਸੀ ਗੁਰੂ ਅਮਰਦਾਸ ਵੀ ਭੱਲਾ ਖੱਤਰੀ ਹੈ ਤੇ ਮੈਂ ਵੀ ਭੱਲਾ ਖੱਤਰੀ ਹਾਂ ਪੰਡਿਤ ਸੋਚ ਰਿਹਾ ਸੀ ਮੇਰੀ ਜ਼ਾਤ ਬੜੀ ਉੱਚੀ ਹੈ ਮੈਂ ਪੰਡਿਤ ਹਾਂ ਮੈਂ ਬ੍ਰਹਮ ਦੀ ਬਿੰਦ ਹਾਂ ਮੇਰੀ ਕੁਲ ਬੜੀ ਉੱਚੀ ਹੈ ਮੈਂ ਪਵਿੱਤਰ ਬੜਾ ਇਸ ਕਰਕੇ ਮੇਰੀ ਗੁਰੂ ਨੇ ਇੰਤਜ਼ਾਰ ਕਰਵਾ ਕੇ ਚੰਗਾ ਨਹੀਂ ਕੀਤਾ ਇੱਕ ਕਹਿ ਰਿਹਾ ਸੀ ਮੈਂ ਖੱਤਰੀ ਹਾਂ ਦੂਜਾ ਕਹਿ ਰਿਹਾ ਸੀ ਮੈਂ ਬ੍ਰਾਹਮਣ ਆਓ ਜਦੋਂ ਇਹਨਾਂ ਦੀ ਵਾਰੀ ਆਈ ਇਹਨਾਂ ਨੇ ਮਾੜੀ ਮੋਟੀ ਨਮਸਕਾਰ ਸਤਿਗੁਰੂ ਜੀ ਨੂੰ ਕੀਤੀ ਹੈ ਕੋਲ ਜਾ ਕੇ ਉਹਦੇ ਤੋਂ ਬਾਅਦ ਇਹ ਭੱਲਾ ਖੱਤਰੀ ਪ੍ਰਿਥੀ ਚੰਦ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਵੀ ਭੱਲੇ ਖੱਤਰੀ ਹੋ ਤੇ ਮੈਂ ਵੀ ਭੱਲਾ ਖੱਤਰੀ ਹਾਂ ਤੇ ਇਹ ਨਾਲ ਮੇਰੇ ਪੰਡਿਤ ਜੀ ਨੇ ਤੁਲਸਾ ਜੀ ਕਹਿੰਦੇ ਅਸੀਂ ਦੋਵੇਂ ਇੰਨੀ ਵੱਡੀ ਉੱਚੀ ਜਾਤ ਦੇ ਬੰਦੇ ਤੇ ਸਾਨੂੰ ਬੜਾ ਇੰਤਜ਼ਾਰ ਕਰਨਾ ਪਿਆ ਤੁਹਾਡੇ ਕੋਲ ਆਉਣ ਲਈ ਆ ਪਤਾ ਨਹੀਂ ਕਿਹੋ ਜਿਹੇ ਬੰਦੇ ਆ ਕੇ ਉਹ ਸਾਡੇ ਤੋਂ ਪਹਿਲਾਂ ਤੁਹਾਡੇ ਦਰਸ਼ਨ ਕੀਤੇ ਗਏ ਪਰ ਸਾਨੂੰ ਤੁਹਾਡੇ ਕੋਲ ਆਉਣ ਲਈ ਬੜਾ ਚਿਰ ਲੱਗਾ ਤੁਸੀਂ ਵੀ ਭੱਲੇ ਹੋ ਅਸੀਂ ਵੀ ਭੱਲੇ ਹਾਂ ਇਸ ਕਰਕੇ ਸਾਡਾ ਵੱਧ ਅਧਿਕਾਰ ਤੁਹਾਡੇ ਉੱਤੇ ਹੈ ਸਾਨੂੰ ਤੇ ਸਿੱਧੀ ਆਗਿਆ ਚਾਹੀਦੀ ਹੈ ਕਿ ਤੁਸੀਂ ਸ਼ਾਰਟਕੱਟ ਮਾਰ ਕੇ ਸਾਡੇ ਕੋਲ ਆ ਜਾਓ ਕਿਉਂਕਿ ਅਸੀਂ ਉੱਚੀਆਂ ਜਾਤਾਂ ਦੇ ਬੰਦੇ ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪ੍ਰਿਥੀ ਚੰਦ ਜੀ ਅਸੀਂ ਕੋਈ ਭੱਲੇ ਨਹੀਂ ਅਸੀਂ ਕੋਈ ਖੱਤਰੀ ਨਹੀਂ ਅਸੀਂ ਤੇ ਰੱਬ ਦੇ ਬਣਾਏ ਹੋਏ ਬੰਦੇ ਹਾਂ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦਾ ਪ੍ਰਚਾਰ ਕਰ ਰਹੇ ਹਾਂ ਗੁਰੂ ਨਾਨਕ ਦਾ ਉਪਦੇਸ਼ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਹੈ ਗੁਰੂ ਦੇ ਘਰ ਦਾ ਉਪਦੇਸ਼ ਅਵਲਹ ਹੈ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਹੈ ਇਸ ਕਰਕੇ ਇਹ ਜਿਹੜਾ ਜਾਤ ਪਾਤ ਦਾ ਮਾਮਲਾ ਹੈ ਇਹ ਸਾਨੂੰ ਜੱਚਦਾ ਨਹੀਂ ਸਾਡੀ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਪੰਡਿਤ ਬੋਲਿਆ ਕਹਿੰਦਾ ਜੀ ਫਿਰ ਵੀ ਬੰਦੇ ਦੀ ਕੋਈ ਨਾ ਕੋਈ ਜਾਤ ਤੇ ਹੁੰਦੀ ਹੈ ਨਾ ਜਨਮ ਤੋਂ ਤੇ ਜਿਹੜੀਆਂ ਇਕਾਦਸੀ ਦੁਆਦਸੀ ਇਹ ਜਿਹੜੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਜੋਤਿਸ਼ਵਾਦ ਇਹ ਵੀ ਤੇ ਕੋਈ ਚੀਜ਼ ਹੈ ਨਾ ਇਹਨੂੰ ਵੀ ਤੇ ਮੰਨਣਾ ਬਣਦਾ ਹੈ ਨਾ ਤੇ ਇਹ ਸਾਰਾ ਜਿਹੜਾ ਫਲਸਫਾ ਹੈ ਇਹ ਪੰਡਿਤ ਹੀ ਦੱਸ ਸਕਦੇ ਨੇ ਲੋਕਾਂ ਨੂੰ ਇਸ ਕਰਕੇ ਅਸੀਂ ਪੰਡਿਤ ਸਾਡੀ ਵੀ ਉੱਚੀ ਕੁਲ ਹੈ ਤੇ ਸਾਨੂੰ ਥੋੜਾ ਜਿਹਾ ਇੰਨਾ ਕੁ ਖੁੱਲ ਦਿਆ ਕਰੋ ਵੀ ਅਸੀਂ ਸਿੱਧੇ ਆ ਜਿਆ ਕਰੀਏ ਤੁਹਾਡੇ ਕੋਲ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਭੈਰੋ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ, ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਇਹ ਪਾਵਨ ਸ਼ਬਦ, ਲੰਬਾ ਸ਼ਬਦ ਜਿਹੜਾ ਹੈ ਉਹ ਭੈਰੋ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਇਹਨਾਂ ਨੂੰ ਸਮਝਾਉਣ ਵਾਸਤੇ ਉਚਾਰਿਆ ਕਿ ਮਾਟੀ ਏਕ ਸਗਲ ਸੰਸਾਰਾ, ਬਹੁ ਵਿਧ ਭਾਂਡੇ ਘਰੇ ਘੜੇ ਕੁਮਾਰਾ। ਇਹ ਸ਼ਬਦ ਉਚਾਰ ਕੇ ਇੱਥੇ ਇਹ ਖੱਤਰੀ ਪ੍ਰਿਥੀ ਚੰਦ ਤੇ ਪੰਡਿਤ ਤੁਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਚਲ ਸਤਿਗੁਰੂ ਜੀ ਨੇ ਸਮਝਾਇਆ ਕਿ ਪੰਡਿਤ ਜੀ ਕੋਈ ਨਾਮ ਕਰਕੇ ਪੰਡਿਤ ਨਹੀਂ ਹੁੰਦਾ, ਕੋਈ ਜਾਤ ਕਰਕੇ ਉੱਚਾ ਨਹੀਂ ਹੁੰਦਾ, ਬ੍ਰਾਹਮਣ ਤੇ ਉਹੀ ਹੈ ਜਿਹੜਾ ਬ੍ਰਹਮ ਦੀ ਬਿੰਦ ਨੂੰ ਪਹਿਚਾਣ ਗਿਆ, ਉਸ ਰੱਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਜਿਹੜਾ ਬੰਦਾ ਪਛਾਣ ਗਿਆ ਉਹੀ ਸਭ ਤੋਂ ਉੱਚਾ ਹੈ। ਇਸ ਕਰਕੇ ਜਾਤ ਕੁਲ ਦਾ ਇੱਥੇ ਕੋਈ ਮਤਲਬ ਨਹੀਂ ਹੈ। ਆਓ ਪ੍ਰਿਥੀ ਚੰਦ ਖੱਤਰੀ, ਅਸਲ ਵਿੱਚ ਇਹ ਜਿਹੜਾ ਭਾਰਤ ਦਾ ਫਲਸਫਾ ਸੀ, ਜਿਹੜਾ ਭਾਰਤ ਨੂੰ ਫਲਸਫਾ ਬ੍ਰਾਹਮਣ ਨੇ ਦਿੱਤਾ, ਉਹਦੇ ਅੰਦਰ ਬੜਾ ਕੁਫਰ, ਬੜਾ ਕੂੜ ਤੇ ਬੜਾ ਝੂਠ ਸੀ। ਮਨੂ ਬ੍ਰਾਹਮਣ ਨੇ, ਜਿਹਨੂੰ ਬ੍ਰਹਮਾ ਦਾ ਪੁੱਤਰ ਕਹਿੰਦੇ ਹੈ, ਉਹਨੇ ਜਦੋਂ ਮਨੂ ਸਿਮਰਤੀ ਵਰਗੀ ਮਨੁੱਖਤਾ ਵਿਰੋਧੀ ਕਿਤਾਬ ਲਿਖ ਕੇ, ਕੂੜ ਕਿਤਾਬ ਲਿਖ ਕੇ ਲੋਕਾਂ ਦੇ ਮੱਥੇ ਮਾਰੀ, ਉਹਦੀ ਕਿਤਾਬ ਦੇ ਅਨੁਸਾਰ ਭਾਰਤ ਦੀ ਪ੍ਰਜਾ ਨੂੰ, ਦੁਨੀਆਂ ਨੂੰ ਉਹਨੇ ਚਾਰ ਹਿੱਸਿਆਂ ਵਿੱਚ ਵੰਡਿਆ ਸੀ। ਤੇ ਸਤਿਗੁਰੂ ਇੱਥੇ ਕਹਿ ਰਹੇ ਨੇ ਚਾਰੇ ਵਰਨ ਆਖੇ ਸਭ ਕੋਈ, ਪੰਡਿਤ ਜੀ ਤੁਸੀਂ ਸਾਰੇ ਚਾਰ ਵਰਨਾਂ ਦਾ ਰੋਣਾ ਰੋਂਦੇ ਹੋ, ਪਰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਤੁਹਾਡੇ ਵਰਨ ਆਸ਼ਰਮ ਮੁਤਾਬਕ ਜਿਹੜਾ ਤੁਹਾਡਾ ਖਿਆਲ ਨੇ, ਤੁਹਾਡਾ ਸੋਚ ਹੈ, ਤੁਹਾਡਾ ਫਲਸਫਾ ਹੈ, ਉਹਦੇ ਵਿੱਚ ਚਾਰ ਵਰਨਾਂ ਦੀ ਗੱਲ ਹੋ ਸਕਦੀ ਹੈ, ਪਰ ਗੁਰੂ ਨਾਨਕ ਦੇ ਘਰ ਦੇ ਅੰਦਰ ਇੱਕੋ ਹੀ ਸਿਧਾਂਤ ਹੈ ਕਿ ਸਾਰੀ ਦੁਨੀਆ ਜਿਹੜੀ ਆ ਉਹ ਰੱਬ ਦੀ ਇੱਕ ਬਿੰਦ ਵਿੱਚੋਂ ਪੈਦਾ ਹੋਈ ਹੈ। ਤੇ ਗੁਰੂ ਕੇ ਸਿੱਖੋ, ਆਓ ਇਸੇ ਵਰਨ ਵਾਦ ਉੱਤੇ ਪਹਿਰਾ ਦਿੰਦਾ ਹੋਇਆ ਰਾਮ ਚੰਦਰ ਇੱਕ ਵੀਡੀਓ ਘੁੰਮ ਰਹੀ ਆ ਫੇਸਬੁੱਕ ਉੱਤੇ, 3.5 ਮਿੰਟ ਦਾ ਕਲਿੱਪ ਹੈ, ਸ਼ਾਇਦ ਆਪ ਜੀ ਵਿੱਚੋਂ ਕਿਸੇ ਨੇ ਦੇਖਿਆ ਵੀ ਹੋਣਾ। ਸ਼ੁੰਭਕ ਨਾਮ ਦਾ ਇੱਕ ਬੜਾ ਧਰਮਾਤਮਾ ਬੰਦਾ ਰਾਮ ਚੰਦਰ ਦੇ ਸਮੇਂ ਹੋਇਆ, ਜਿਹਦਾ ਕਸੂਰ ਇੰਨਾ ਸੀ ਕਿ ਉਹਦੀ ਜਾਤ ਛੋਟੀ ਹੈ, ਬ੍ਰਾਹਮਣ ਲੋਕ ਉਹਨੂੰ ਸ਼ੂਦਰ ਕਹਿ ਕੇ ਭੰਡਦੇ ਸਨ। ਤੇ ਉਸ ਸਮੇਂ ਦੇ ਰਾਜ ਦੇ ਅੰਦਰ ਗੁਰੂ ਕੇ ਸਿੱਖੋ, ਇਹ ਜਿਨ੍ਹਾਂ ਨੂੰ ਬ੍ਰਾਹਮਣ ਛੋਟੀਆਂ ਜਾਤਾਂ ਕਹਿ ਰਿਹਾ ਸੀ, ਇਹਨਾਂ ਨੂੰ ਧਰਮ ਦੀ ਸਿੱਖਿਆ ਲੈਣ ਦਾ, ਦੁਨਿਆਵੀ ਸਿੱਖਿਆ ਲੈਣ ਦਾ, ਧਰਮ ਮੰਦਰਾਂ ਵਿੱਚ ਜਾਣ ਦਾ, ਧਰਮ ਗ੍ਰੰਥ ਸੁਣਨ ਦਾ, ਦੇਵਤਿਆਂ ਦੀ ਪੂਜਾ ਕਰਨ ਦਾ ਜਾਂ ਦਰਸ਼ਨ ਕਰਨ ਦਾ ਅਧਿਕਾਰ ਨਹੀਂ ਸੀ, ਮੰਦਰਾਂ ਵਿੱਚ ਜਾਣ ਦਾ ਇਹਨਾਂ ਨੂੰ ਅਧਿਕਾਰ ਨਹੀਂ ਸੀ। ਬ੍ਰਾਹਮਣ ਆਪ ਹੀ ਲੰਬੜਦਾਰ ਬਣ ਕੇ ਧਰਮ ਉੱਤੇ ਤੇ ਵਿਦਿਆ ਉੱਤੇ ਬੈਠਾ ਹੋਇਆ। ਤੇ ਸ਼ੁੰਭਕ ਨਾਮ ਦੇ ਇਸ ਬੜੇ ਧਰਮਾਤਮਾ ਬੰਦੇ ਦਾ ਕਤਲ ਰਾਮ ਚੰਦਰ ਬ੍ਰਾਹਮਣਾਂ ਦਾ ਚੁੱਕਿਆ ਚੁਕਾਇਆ ਕੇਵਲ ਇਸ ਕਰਕੇ ਕਰ ਦਿੰਦਾ ਕਿ ਇਹਦੀ ਜਾਤ ਛੋਟੀ ਆ ਤੇ ਇਹ ਭਗਤੀ ਕਿਉਂ ਕਰਨ ਲੱਗ ਪਿਆ। ਇਹ ਸ਼ੁੰਭਕ ਜਿਵੇਂ ਜੋਗੀ ਲੋਕ, ਬ੍ਰਾਹਮਣ ਲੋਕ, ਹੋਰ ਜਿਹੜੇ ਤਪੱਸਵੀ ਲੋਕ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸਨ, ਸ਼ੁੰਭਕ ਨੂੰ ਬ੍ਰਾਹਮਣ ਦੇ ਅਨੁਸਾਰ ਹੁਕਮ ਨਹੀਂ ਸੀ, ਪਰ ਉਹ ਦਲੇਰ ਨਿਕਲਿਆ ਬੰਦਾ ਜੀ, ਉਹਨੇ ਬ੍ਰਾਹਮਣਾਂ ਦੇ ਕੱਚ ਕੂੜ ਕਿਤਾਬਾਂ ਜਿਹੜੀਆਂ ਸਿਧਾਂਤ ਸਨ ਉਹਨਾਂ ਨੂੰ ਪਲਟਿਆ, ਉਹਨੇ ਵੀ ਜਾ ਕੇ ਆਪਣਾ ਡੇਰਾ ਜੰਗਲ ਚ ਬਣਾਇਆ ਤੇ ਤਤਕਾਲੀ ਹਾਲਾਤਾਂ ਦੇ ਮੁਤਾਬਕ ਉਹ ਰੱਬ ਦੀ ਬੰਦਗੀ ਕਰਨ ਲੱਗ ਪਿਆ। ਇੱਧਰ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਇੱਕ ਸ਼ੂਦਰ ਖਵਾਉਣ ਵਾਲਾ ਬੰਦਾ ਉਹ ਸਾਡੇ ਵਾਂਗੂ ਆਸ਼ਰਮ ਬਣਾ ਕੇ ਬੈਠ ਗਿਆ, ਸਾਡੇ ਵਾਂਗੂ ਰੱਬ ਦੀ ਭਗਤੀ ਕਰਨ ਲੱਗ ਪਿਆ, ਅੱਜ ਇੱਕ ਉੱਠਿਆ ਕੱਲ ਨੂੰ ਦੋ ਹੋਰ ਉੱਠਣਗੇ, ਪਰਸੋਂ ਨੂੰ ਚਾਰ ਹੋਰ ਰਲਣਗੇ, ਜੇਕਰ ਸ਼ੂਦਰ ਵੀ ਭਗਤੀ ਕਰਨ ਲੱਗ ਪਏ ਤੇ ਸਾਡਾ ਕੀ ਬਣੂ, ਸਾਡਾ ਤਾਂ ਹਲਵਾ ਮੰਡਾ ਖਤਮ ਹੋ ਜਾਣਾ, ਰੱਬ ਉੱਤੇ ਅਧਿਕਾਰ ਤੇ ਕੇਵਲ ਸਾਡਾ। ਇਸ ਕਰਕੇ ਇਹ ਸ਼ੁੰਭਕ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਸਬਕ ਸਿਖਾਉਣਾ ਚਾਹੀਦਾ। ਰਾਮ ਚੰਦਰ ਉਹਦੀਆਂ ਵਡਿਆਈਆਂ ਵੀ ਬੜੀਆਂ ਹੋਣਗੀਆਂ, ਉਹਦੇ ਗੁਣ ਵੀ ਬੜੇ ਹੋ ਸਕਦੇ ਆ, ਆਪਾਂ ਕਮੈਂਟ ਨਹੀਂ ਕਰਦੇ, ਪਰ ਇੱਕ ਉਹਦੀ ਜਿਹੜੀ ਕਮੀ ਹੈ ਉਹ ਕੰਨਾਂ ਦਾ ਵੀ ਬੜਾ ਕੱਚਾ ਰਾਜਾ ਸੀ, ਬਹੁਤ ਕੰਨਾਂ ਦਾ ਕੱਚਾ ਰਾਜਾ ਸੀ। ਉਹਦੇ ਘਰ ਵਾਲੀ ਸੀਤਾ ਵਿਚਾਰੀ ਪਹਿਲਾਂ ਤੇ ਉਹ ਲੰਕਾ ਵਿੱਚੋਂ ਲੈ ਕੇ ਆਉਂਦਾ ਉਹਨੂੰ, ਵਾਨਰ ਸੈਨਾ ਦੀ ਇਮਦਾਦ ਦੇ ਨਾਲ ਉਹਦੇ ਤੋਂ ਬਾਅਦ ਕਿਸੇ ਦੀ ਨਿੱਕੀ ਜੀ ਗੱਲ ਉੱਤੇ ਭਰੋਸਾ ਕਰਕੇ ਫੇਰ ਘਰੋਂ ਕੱਢ ਦਿੰਦਾ। ਇੰਨਾ ਕੰਨਾਂ ਦਾ ਕੱਚਾ ਰਾਜਾ ਰਾਮ। ਆਓ ਜੀ ਹੁਣ ਇੱਥੇ ਬ੍ਰਾਹਮਣਾਂ ਨੇ ਇਹਨੂੰ ਆ ਕੇ ਪੁੱਠੀਆਂ ਸਿੱਧੀਆਂ ਪੱਟੀਆਂ ਪੜਾਈਆਂ ਨੇ। ਰਾਮ ਚੰਦਰ ਨੂੰ ਚੜਿਆ ਗੁੱਸਾ, ਉਹਨੇ ਲਏ 5-7 ਬ੍ਰਾਹਮਣ ਨਾਲ ਤੇ ਉਸ ਜਗ੍ਹਾ ਵੱਲ ਨੂੰ ਚਲਾ ਗਿਆ ਜਿੱਥੇ ਸ਼ੁੰਭਕ ਭਗਤੀ ਕਰ ਰਿਹਾ ਸੀ। ਜਾ ਕੇ ਰਾਮ ਚੰਦਰ ਨੇ ਉਹਨੂੰ ਡਰਾਇਆ ਧਮਕਾਇਆ ਵੀ ਤੇਰਾ ਹੱਕ ਹੀ ਨਹੀਂ ਹੈ, ਤੂੰ ਕਿਉਂ ਭਗਤੀ ਕਰਨ ਲੱਗਾ, ਤੇਰਾ ਰੱਬ ਉੱਤੇ ਕੋਈ ਅਧਿਕਾਰ ਨਹੀਂ, ਵੇਦ ਪੜਨ ਦਾ ਤੈਨੂੰ ਹੱਕ ਨਹੀਂ, ਰੱਬ ਦੀ ਬੰਦਗੀ ਕਰਨ ਦਾ ਤੇਰੇ ਕੋਲ ਹੱਕ ਹੀ ਨਹੀਂ ਕਿਉਂਕਿ ਤੇਰੀ ਜ਼ਾਤ ਛੋਟੀ ਹੈ ਤੇ ਤੂੰ ਧਰਮ ਦੀ ਸਿਧਾਂਤ ਦੀ ਉਲੰਘਣਾ ਕੀਤੀ ਹੈ। ਪਰ ਸ਼ੁੰਭਕ ਨੇ ਉੱਥੇ ਰਾਮ ਚੰਦਰ ਨੂੰ ਬੜੇ ਕਰਾਰੇ ਜਵਾਬ ਦਿੱਤੇ। ਜਦੋਂ ਮੇਰੇ ਖੜੇ ਬ੍ਰਾਹਮਣ ਉਹ ਜੈਕਾਰੇ ਲਾ ਰਹੇ ਸਨ, ਮਰਿਆਦਾ ਪੁਰਸ਼ੋਤਮ ਰਾਮ ਚੰਦਰ ਕੀ ਜੈ, ਸੀਆਪਤੀ ਰਾਮ ਚੰਦਰ ਕੀ ਜੈ, ਪਰ ਸ਼ੁੰਭਕ ਰਿਖੀ ਅੱਗੋਂ ਕਹਿਣ ਲੱਗਾ ਕਿ ਰਾਮ ਚੰਦਰ ਜੀ, ਇੱਕ ਬਾਦਸ਼ਾਹ ਹੋਣ ਦੇ ਨਾਤੇ ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਮੈਨੂੰ ਮਰਿਆਦਾ ਨਾ ਸਮਝਾਓ, ਜਿੰਨੀ ਕੁ ਮਰਿਆਦਾ ਤੁਹਾਡੇ ਕੋਲ ਹੈ ਮੈਂ ਜਾਣਦਾ। ਜਿਵੇਂ ਤੁਸੀਂ ਧੋਖੇ ਨਾਲ ਆਪਣੀ ਜਿਹੜੀ ਘਰਵਾਲੀ ਲੈ ਕੇ ਆਏ ਹੋ ਨਾ ਉੱਥੋਂ ਰਾਵਣ ਕੋਲੋਂ, ਉਹ ਵੀ ਸਾਨੂੰ ਸਾਰਾ ਪਤਾ ਹੈ। ਵਾਨਰ ਸੈਨਾ ਦੀ ਮਦਦ ਲੈਣ ਵਾਸਤੇ ਪਹਿਲਾਂ ਤੁਸੀਂ ਧੋਖੇ ਦੇ ਨਾਲ ਬਾਲੀ ਤੇ ਸੁਗਰੀਵ ਦੋ ਭਰਾਵਾਂ ਨੂੰ ਲੜਾਇਆ, ਉਹਨਾਂ ਦਾ ਘਰ ਬਰਬਾਦ ਕੀਤਾ, ਫਿਰ ਬਾਲੀ ਨੂੰ ਆਪ ਲੁਕ ਕੇ ਤੀਰ ਮਾਰ ਕੇ ਤੇ ਸੁਗਰੀਵ ਦੀ ਮਦਦ ਲਈ, ਇਹ ਕਿਹੜੀ ਮਰਿਆਦਾ ਹੈ। ਉਸ ਤੋਂ ਬਾਅਦ ਤੁਸੀਂ ਜਾਂਦੇ ਹੋ ਜੰਗ ਵਿੱਚ ਜਾਂਦੇ ਹੋ, ਪਹਿਲਾਂ ਧੋਖਾ ਕੀਤਾ ਤੁਸੀਂ ਬਾਲੀ ਦੇ ਨਾਲ, ਉਹਨੂੰ ਲੁਕ ਕੇ ਤੀਰ ਮਾਰਿਆ ਤੇ ਤੁਹਾਡਾ ਧਰਮ ਕਹਿੰਦਾ ਹੈ ਖੱਤਰੀ ਧਰਮ ਲੁਕ ਕੇ ਵਾਰ ਕਰਨਾ ਵੀ ਨਹੀਂ ਤੇ ਕਿਸੇ ਦਾ ਵਾਰ ਜਿਹੜਾ ਹੈ ਪਿੱਠ ਉੱਤੇ ਖਾਣਾ ਵੀ ਨਹੀਂ ਤੇ ਲੁਕ ਕੇ ਕਰਨਾ ਵੀ ਨਹੀਂ। ਤੁਸੀਂ ਬਾਲੀ ਉੱਤੇ ਧੋਖੇ ਨਾਲ ਵਾਰ ਕਰਕੇ ਆਪਣੇ ਧਰਮ ਦੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ ਰਾਮ ਚੰਦਰ। ਉਸ ਤੋਂ ਬਾਅਦ ਤੁਸੀਂ ਗਏ ਲੰਕਾ ਦੇ ਮੈਦਾਨ ਦੇ ਅੰਦਰ ਤੇ ਤੁਸੀਂ ਰਾਵਣ ਦਾ ਭਰਾ ਭਿਖਣ ਪਾੜਿਆ, ਉਹਨਾਂ ਦੇ ਘਰ ਵਿੱਚ ਕਲਾ ਪਾਈ, ਸ਼ਾਮ ਦਾਮ ਦੰਡ ਭੇਦ ਦੇ ਮੁਤਾਬਕ ਵਭਿਖਣ ਨੂੰ ਲਾਲਚ ਦੇ ਕੇ ਰਾਵਣ ਤੇ ਵਭਿਖਣ ਦੇ ਅੰਦਰ ਤੁਸੀਂ ਦੁਸ਼ਮਣੀ ਪਾਈ ਦੋਹਾਂ ਭਰਾਵਾਂ ਦੇ ਅੰਦਰ, ਤੇ ਉੱਥੇ ਜਾ ਕੇ ਤੁਸੀਂ ਬੜੇ ਧੋਖੇ ਦੇ ਨਾਲ ਵਭਿਖਣ ਕੋਲੋਂ ਭੇਦ ਲੈ ਕੇ ਉਸ ਤੋਂ ਬਾਅਦ ਰਾਵਣ ਦੇ ਤੁਸੀਂ ਤੀਰ ਮਾਰਦੇ ਹੋ, ਰਾਵਣ ਨੂੰ ਲਾਲਚ ਦਿੱਤਾ, ਵਭਿਖਣ ਨੂੰ ਲਾਲਚ ਦਿੱਤਾ ਤੇ ਰਾਵਣ ਦੇ ਖਿਲਾਫ਼ ਭੜਕਾਇਆ, ਇਹ ਕਿਹੜੀ ਮਰਿਆਦਾ ਸੀ। ਜਦੋਂ ਸ਼ੁੰਭਕ ਰਿਸ਼ੀ ਨੇ ਐਸੇ ਕਰਾਰੇ ਜਵਾਬ ਰਾਮ ਚੰਦਰ ਨੂੰ ਦਿੱਤੇ ਤੇ ਰਾਮ ਚੰਦਰ ਕੋਲੋਂ ਰਿਹਾ ਨਾ ਗਿਆ, ਇਹਨੂੰ ਕ੍ਰੋਧ ਚੜ ਗਿਆ ਕਿ ਇੱਕ ਇਹ ਨਿੱਕਾ ਜਿਹਾ ਬੰਦਾ ਉਹ ਮਰਿਆਦਾ ਪੁਰਸ਼ੋਤਮ ਰਾਮ ਨੂੰ ਕਿਵੇਂ ਉੱਚਾ ਬੋਲ ਰਿਹਾ। ਰਾਮ ਚੰਦਰ ਨੇ ਉੱਥੇ ਬਿਨਾਂ ਵਜ੍ਹਾ ਹੀ ਸ਼ੁੰਭਕ ਨਾਮ ਦੇ ਬੰਦੇ ਦਾ ਕਤਲ ਕਰ ਦਿੱਤਾ। ਤੇ ਗੁਰੂ ਕੇ ਸਿੱਖੋ, ਆਓ, ਜਿਹੜਾ ਵਰਣ ਵੰਡ ਹੈ, ਵਰਣ ਭੇਦ ਹੈ, ਜਾਤ ਪਾਤ ਹੈ, ਇਹ ਬ੍ਰਾਹਮਣ ਦੀ ਦੇਣ ਹੈ ਭਾਰਤ ਨੂੰ, ਤੇ ਰਾਮ ਚੰਦਰ ਵਰਗੇ ਰਾਜੇ ਵੀ ਇਸ ਵਰਣ ਵੰਡ ਤੋਂ ਬਚੇ ਨਹੀਂ ਹਨ। ਇਸ ਕਰਕੇ ਜਦੋਂ ਲੋਕ ਕਹਿੰਦੇ ਹੈ ਨਾ ਸਾਨੂੰ ਰਾਮ ਰਾਜ ਚਾਹੀਦਾ, ਤੇ ਗੁਰੂ ਕੇ ਸਿੱਖੋ ਰਾਮ ਦਾ ਰਾਜ ਤੇ ਇਹੋ ਜਿਹਾ ਸੀ, ਬਾਕੀ ਲੋਕਾਂ ਦਾ ਰੱਬ ਉੱਤੇ ਹੱਕ ਕੋਈ ਨਹੀਂ ਸੀ, ਧੱਕੇਸ਼ਾਹੀ ਬ੍ਰਾਹਮਣਾਂ ਦੀ ਚੱਲਦੀ ਸੀ। ਸੋ ਗੁਰੂ ਕੇ ਸਿੱਖੋ ਐਸੀ ਵਰਣ ਵੰਡ ਦਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਅੰਦਰ ਖੰਡਨ ਸੀ, ਗੁਰੂ ਨਾਨਕ ਦੇ ਘਰ ਦੇ ਅੰਦਰ ਹਰ ਬੰਦੇ ਦੀ ਅੰਦਰ ਇੱਕੋ ਹੀ ਜੋਤ ਜਿਹੜੀ ਹੈ ਉਹ ਦੇਖੀ ਜਾਂਦੀ ਸੀ, ਜਾਤ ਨਹੀਂ ਜੋਤ ਪਹਿਚਾਣੋ ਦਾ ਸਿਧਾਂਤ ਸਤਿਗੁਰੂ ਜੀ ਦੇ ਘਰ ਵਿੱਚ ਲਾਗੂ ਸੀ। ਆਓ ਇਹ ਤੁਲਸਾ ਬ੍ਰਾਹਮਣ ਤੇ ਪ੍ਰਿਥੀ ਚੰਦ ਭੱਲਾ ਖੱਤਰੀ ਜਦੋਂ ਸਤਿਗੁਰੂ ਜੀ ਨੂੰ ਆਪਣੀ ਉੱਚੀ ਜਾਤ ਬਾਰੇ ਗੱਲਾਂ ਕਰਦੇ ਆ ਦੱਸਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕੀ ਕਹਿੰਦੇ ਨੇ, ਆਖਰੀ ਕਵਿਤਾ ਜੀ ਸੁਣ।
1: ਜਦ ਆਖਿਆ ਪੰਡਤ ਨੇ ਅਸੀਂ ਹਾਂ

बखरो बख लगाए मुकड़ी अमला दे गल मुकड़ी अमला।

ਬਸ ਹੋ ਗਏ ਦਸ ਇੰਦਰੇ ਜੇ ਪਾਉਣਾ ਮਾਲਕ ਨੂੰ ਮਨ ਨੂੰ ਲੋੜ ਪੈਣੇ ਜਿੰਦਰੇ ਹੋਈ ਇਕਾਦਸ਼ੀ ਹੈ ਇੱਕ ਨੂੰ ਧਿਆਨ ਦੇ ਵਿੱਚ ਪੜਾਉਣਾ ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਤ ਹੋ

ਅੱਖ ਦੇ ਬੰਦੇ ਲਾਲਚ ਤੇ ਹਉਮੈ ਚ ਕਾਨੂੰ ਪੈਂਦਾ ਗੋਰਖ ਧੰਦੇ ਜੋ ਸ਼ੁਭ ਕਰਮਾ ਦੇ ਕਿਸੇ ਨੀ ਸੰਗੀ ਬਣ ਖਲੋਣਾ ਬਿਨ ਗਿਆਨ ਬਰ

ਜਦ ਖਾਇਸ਼ਾਂ ਮੁੱਕ ਗਈਆਂ ਸਮਝੋ ਜੀਵਨ ਵਿੱਚ ਬਹਾਰ।

0: ਉਹ ਆਓ ਖਾਲਸਾ ਜੀ ਅਗਲੀਆਂ ਗੱਲਾਂ ਅਗਲੇ ਦੀਵਾਨ ਦੇ ਅੰਦਰ ਕੱਲ ਸ਼ਾਮ ਨੂੰ ਕਰਾਂਗੇ। ਕੱਲ ਦਿਨ ਦੇ ਦੀਵਾਨ ਦੇ ਅੰਦਰ ਜਿਹੜਾ 1978 ਵਾਲੀ ਵਿਸਾਖੀ ਦਾ ਪ੍ਰਸੰਗ ਆਰੰਭਿਆ ਹੋਇਆ ਹੈ ਉਹਨੂੰ ਅੱਗੇ ਲੈ ਕੇ ਚੱਲਾਂਗੇ। ਅੱਜ ਦੇ ਦੀਵਾਨ ਦੇ ਅੰਦਰ ਇੰਨੀ ਕੁ ਹੀ ਸੇਵਾ ਕਬੂਲਿਓ। ਸਤਿਗੁਰੂ ਜੀ ਦੇ ਚਰਨਾਂ ਅੰਦਰ ਛੋਟੇ ਛੋਟੇ ਬੱਚੇ ਪਹੁੰਚ ਚੁੱਕੇ ਹਨ। ਹੁਣ ਉਹਨਾਂ ਨੇ ਕੀਰਤਨ ਰਾਹੀਂ ਜਿਹੜਾ ਹਫ਼ਤੇ ਬਾਅਦ ਬੱਚੇ ਇਹ ਹਾਜ਼ਰੀ ਭਰਦੇ ਹੈ ਬਹੁਤ ਚੰਗੀ ਗੱਲ ਹੈ। ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦਾਸਾਂ ਨੂੰ ਇੱਥੇ ਹੀ ਖਿਮਾ ਬਖਸ਼ਿਸ਼ ਕਰਿਓ ਜੀ। ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਉਹ ਵੀ ਅੱਜ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਨ, ਉਹਨਾਂ ਦਾ ਵੀ ਧੰਨਵਾਦ। ਹੋਰ ਬਾਕੀ ਸਾਰੀਆਂ ਸਤਿਕਾਰਯੋਗ ਸੰਗਤਾਂ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਗਲਤੀਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੱਲ ਇਸ ਗ੍ਰਹਿ ਦੀ ਪਰ ਖਿਆਲ ਕਰਿਓ ਇਸ ਗ੍ਰਹਿ ਇਸ ਗ੍ਰਹਿ ਦੀ ਜਿਹੜੀ ਨਿਜਮਾਵਲੀ ਹੈ ਉਹ ਮਿਲਦੀ ਹੈ। ਗੁਰੂ ਨੇ ਬਾਣੀ ਵਿੱਚ ਖਿਆਲ ਦਿੱਤਾ ਹੈ ਕਿ ਧਰਮ ਦੀ ਦੁਨੀਆ ਵਿੱਚ ਨਿਰਵਾਣ ਪਦ ਜਿਹੜਾ ਉਹ ਬੜੀ ਉੱਚੀ ਮੰਜ਼ਿਲ ਹੈ, ਉੱਚੀ ਅਵਸਥਾ ਹੈ। ਧਰਮ ਦੀ ਦੁਨੀਆ ਦੇ ਅੰਦਰ ਕੁਛ ਵਸਣ ਵਾਲੇ ਲੋਕਾਂ ਨੇ ਨਿਰਵਾਣ ਪਦ ਨੂੰ ਜਿਹਦੇ ਵਿੱਚ ਕੋਈ ਪਕੜ ਨਾ ਹੋਵੇ, ਕੋਈ ਲਗਾਓ ਨਾ ਹੋਵੇ, ਕੋਈ ਮੋਹ ਨਾ ਹੋਵੇ, ਉਹਨੂੰ ਇਸ ਨਿਰਵਾਣ ਪਦ ਦਾ ਮੁੱਖ ਅਵਸਰ ਮੁੱਖ ਅਵਸਥਾ ਫਰਮਾਈ। ਲੇਕਿਨ ਭੁੱਲ ਇਸ ਗੱਲ 'ਚ ਗਏ ਕਿ ਕਿਸ ਚੀਜ਼ ਤੋਂ ਨਿਰਵਾਣ ਪਦ ਪ੍ਰਾਪਤ ਕਰਨਾ, ਮੋਹ ਲਗਾਓ ਪਕੜ ਕਿੰਦੀ ਛੱਡਣੀ। ਉਹਨਾਂ ਆਖਿਆ ਘਰ ਛੱਡ ਦਿਓ, ਪਰਿਵਾਰ ਛੱਡ ਦਿਓ, ਜੰਗਲਾਂ ਵਿੱਚ ਚਲੇ ਜਾਓ, ਕਿਉਂਕਿ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲਿਆਂ ਨੇ ਮਹਿਸੂਸ ਕੀਤਾ ਇੱਕ ਗ੍ਰਸਤ ਪਰਿਵਾਰਕ ਜ਼ਿੰਦਗੀ ਜਿਹੜੀ ਹੈ ਉਹ ਧਰਮ ਦੇ ਰਾਹਾਂ ਵਿੱਚ ਪਰਮਾਰਥ ਦੇ ਰਾਹਾਂ ਵਿੱਚ ਵੱਡੀ ਦੀਵਾਰ ਹੈ, ਵੱਡੀ ਰੁਕਾਵਟ ਹੈ। ਗੁਰੂ ਨੇ ਬੜਾ ਸੁੰਦਰ ਖਿਆਲ ਦਿੱਤਾ, ਕਹਿਣ ਲੱਗੀ ਗ੍ਰਹਿ ਕਾਜ

ਗ੍ਰਹਿ ਛੱਡ ਕੇ ਜੰਗਲਾਂ ਵਿੱਚ ਜਾਣਾ ਚਾਹੁੰਦੇ ਔਰ ਇਸ ਖਿਆਲੋਂ ਕਿ ਜੰਗਲ ਵਿੱਚ ਗਿਆ ਹੋਇਆ ਘਰ ਬਾਰ ਤਿਆਗਿਆ ਹੋਇਆ ਸੰਸਾਰਕ ਫੁਰਨਿਆਂ ਤੋਂ ਬਚ ਜਾਵਾਂਗਾ। ਗੁਰੂ ਨੇ ਬੜੀ ਖੂਬਸੂਰਤ ਗੱਲ ਫਰਮਾਈ ਥਵੇਂ ਬਾਣੀ ਵਿੱਚ, ਕਹਿਣ ਲੱਗੇ ਕੋਈ ਮਨੁੱਖ ਕਿਸੇ ਸੁਨਾਰ ਦੀ ਦੁਕਾਨ ਕਰਦਾ ਹੋਵੇ, ਸੁਨਾਰ ਦੀ ਦੁਕਾਨ ਤੇ ਬੈਠਾ ਹੋਵੇ ਤੇ ਸ਼ਾਮਾਂ ਨੂੰ ਉੱਠ ਕੇ ਆਖੇ ਦੇਖੋ ਮੈਨੂੰ ਕੋਈ ਦਾਗ ਨਹੀਂ ਲੱਗਾ, ਮੈਂ ਬੇਦਾਗ ਹਾਂ, ਬੜੀ ਵੱਡੀ ਗੱਲ ਹੈ। ਕੋਈ ਆਦਮੀ ਕੱਪੜੇ ਦੀ ਦੁਕਾਨ ਤੇ ਬੈਠਾ ਤੇ ਸ਼ਾਮਾਂ ਨੂੰ ਉੱਠ ਕੇ ਆਖਦਾ ਦੇਖੋ ਮੇਰੇ ਕੱਪੜੇ ਬੜੇ ਸਾਫ ਨੇ, ਕੋਈ ਦਾਗ ਨਹੀਂ ਲੱਗਾ, ਮੈਂ ਬੜਾ ਬੇਦਾਗ ਹਾਂ, ਕਿਹੜੀ ਵੱਡੀ ਗੱਲ ਹੈ। ਕਹਿਣ ਲੱਗੇ ਕੋਈ ਕਾਜਲ ਦੀ ਕਾਲਖ ਦੀ ਕੋਲਿਆਂ ਦੀ ਕੋਠੜੀ ਵਿੱਚ ਸਾਰਾ ਦਿਨ ਰਹੇ ਤੇ ਸ਼ਾਮਾਂ ਨੂੰ ਬਾਹਰ ਨਿਕਲ ਕੇ ਗੌਰਵ ਨਾਲ ਆਖ ਸਕੇ ਕਿ ਦੇਖੋ ਮੈਂ ਬੇਦਾਗ ਹਾਂ, ਮੈਨੂੰ ਕੋਈ ਦਾਗ ਨਹੀਂ ਲੱਗਾ। ਕਹਿਣ ਲੱਗੇ ਮੇਰਾ ਸਿਰ ਤੇ ਉਹਦੇ ਸਾਹਮਣੇ ਚੁੱਕਦਾ, ਮਹਾਨ ਤੇ ਉਹ ਹੈ। ਗੁਰੂ ਕਹਿਣ ਲੱਗੇ ਮੈਂ ਦੇਖਣਾ ਇਹ ਚਾਹੁੰਦਾ ਕੋਈ ਅੰਜਨ ਮਾਹੇ ਨਿਰੰਜਨ ਰਹੀਏ, ਕੋਈ ਅੰਜਨ ਦੇ ਵਿੱਚ ਨਿਰੰਜਨ ਰਹੇ। ਅੰਜਨ ਕਹਿੰਦੇ ਕਾਲ ਜਿਹੜਾ ਅੱਖਾਂ ਵਿੱਚ ਕਾਲੇ ਰੰਗ ਦਾ ਸੁਰਮਾ ਪਾਇਆ ਜਾਂਦਾ, ਇਹਨੂੰ ਵੀ ਆਪਾਂ ਅੰਜਨ ਆਖਦੇ ਹਾਂ। ਗੁਰੂ ਕਹਿੰਦੇ ਕੋਈ ਅੰਜਨ ਦੇ ਵਿੱਚ ਨਿਰੰਜਨ ਰਹੇ, ਕੋਈ ਕਾਲਖ ਵਿੱਚ ਬੇਦਾਗ ਰਹੇ,

ਹੈਰਾਨ ਹੋਇਆ ਕਿ ਭਗਤੀ ਦੇ ਰਾਹ ਵਿੱਚ ਵੀ ਕੋਈ ਵੱਡਾ ਛੋਟਾ ਹੁੰਦਾ। ਜਦੋਂ ਅਸੀਂ ਸਪੈਸ਼ਲ ਕਿਸੇ ਨੂੰ ਆਖਾਂਗੇ ਇਹ ਵੱਡਾ ਹੈ ਤਾਂ ਇਹਦਾ ਮਤਲਬ ਕਿਸੇ ਨੂੰ ਛੋਟਾ ਵੀ ਮੰਨ ਰਿਹਾ। ਕੀ ਕਾਰਨ ਹੈ? ਭਾਈ ਗੁਰਦਾਸ ਜੀ ਨੇ ਭਗਤੀ ਦੀ ਦੁਨੀਆਂ ਵਿੱਚ, ਜਿਸ ਭਗਤੀ ਦੀ ਦੁਨੀਆਂ ਵਿੱਚ ਪਹਿਲਾਂ ਇਹ ਗੱਲ ਆਖੀ ਜਾਂਦੀ ਹੈ ਔਰ ਬਾਣੀ ਵਿੱਚ ਵੀ ਸਤਿਗੁਰੂ ਨੇ ਆਖੀ ਹੈ, ਕਹਿਣ ਲੱਗੇ ਰੱਬ ਦੀ ਦੁਨੀਆਂ ਵਿੱਚ ਕੋਈ ਵੱਡਾ ਛੋਟਾ ਨਹੀਂ, ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਕ। ਕੋਈ ਇੱਥੇ ਨਾ ਉੱਤਮ ਹੈ ਨਾ ਨੀਚ ਹੈ ਨਾ ਮੱਧਮ ਹੈ, ਵੱਖ ਵੱਖ ਕੈਟਾਗਰੀਜ਼ ਨੇ। ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਕ। ਤੇ ਜੇ ਇਹ ਗੱਲ ਹੈ ਤੇ ਭਗਤੀ ਦੀ ਦੁਨੀਆਂ ਵਿੱਚ ਰਾਜੇ ਜਨਕ ਨਾਲ ਵੱਡਾ ਭਗਤ ਸ਼ਬਦ ਕਿਉਂ ਵਰਤਿਆ? ਭਾਈ ਸਾਹਿਬ ਨੇ ਆਪਣੀ ਅਗਲੀ ਅੱਧੀ ਲਾਈਨ ਅੰਦਰ ਹੀ ਇਸ ਗੱਲ ਦੀ ਪਰਿਭਾਸ਼ਾ ਕਰ ਦਿੱਤੀ, ਖੁਲਾਸਾ ਕਰ ਦਿੱਤਾ। ਕਹਿਣ ਲੱਗੇ ਮੈਂ ਇਸ ਲਈ ਕਰ ਰਿਹਾ

0: एक पत्र या करें ते एक पास कोई काम माया बिना चल भी नहीं रहा। हम गुरु को ही सवाल करिए ते कुछ नहीं जी ते जे माया ये चीज है इसे को बचने ते फिर संसार से जहां परमार्थ से काम भी क्यों चलेंगे। गुरु ने माया की परिभाषा की कहने लगे एह माया जित हार विसरे। कहने लगे माया ए है जेड़ी अपने नाल मन जोड़ ले ते गुरु वल्लों मन तोड़ दे। रब नालों मनुख टुट जाए भावे किसे चीज नाल टुट जाए। एह माया जित हार विसरे मोह उपजे भाव दूजा लाया। पर कहने लगे जे राजा जनक माया विच है ते माया नाल जुड़िया नहीं जे सिख कोल सुनना है ते सुनने नाल मन जुड़िया नहीं मन का लगाव नहीं ये नहीं समझता कि सुनना मेरी जिंदगी लई जरूरी है। आए ख्याल करियो आप पिछले दिहाड़िया कुर्बानियां हुई दौलत की लोड़ भी पई मैं जिमें सुने अखी भी देखे कुछ थावान से लोगों ने ते बीबिया मातावान ने अपने कन्ना तो कांटे ला ला हथा च पाई हुई चूड़िया भी उसे समर्पण की राजे पाई ही ना होंगे ला के सुटिया चुन असल में हर चीज का आत्मक त्याग है। त्याग की भावना का मतलब किसी चीज न लगाओ पकड़ इस किस्म की ना हो कि मैं इसनों अपने मन का आत्मा का हिस्सा बना लव आत्मा का हिस्सा जरा बना केवल नाम बना आत्मा का हिस्सा केवल धर्म बनाना। जिस दिन अवस्था यह बन जाएगी उस दिन हर चीज धर्म बन जाएगी। ग्रस्त का मसला आया गुरु ने आख्या जे तू गिर ही मैं उदास हूंना तो वह ग्रह भी धर्म है। बल्कि धर्म की दुनिया का जो मसला आया ना भाई साहब भाई गुरदास जी ने अपने कविता में बड़ी खूबसूरत गल आखी इस तो ज्यादा जिम्मेवार मनुख कौन हो सकता है। भाई साहब कहने लगे मैं इन मेरा आश्रम नहीं आखता बल्कि धर्म आखता। आश्रम तो उसको कहते जिथे धर्म पढ़िया जाए जा सहारा मिले जिथे शरण मिले। आम वर्तों में लफज आता गृह आश्रम भाई साहब भाई गुरदास कहते हैं मैं इन धर्म आखना तो धर्म भी आम नहीं आखता सारे धर्मों नालों श्रेष्ठ आखना। भाई साहब ने एग्जाम्पल दिखाई तो कहने लगे जैसे सर सरता में सगल में समुद्र बढ़ो जिमें सारिया नदियां नालिया तलावों तो पानी के स्थानों को सब तो वड्डा पानी का स्थान समुद्र है। जैसे सर सरता सकल में समुद बडो मेर में सुमेर बडो जगत मखान है। दुनिया के लोग आखते हैं पहाड़ों में सब तो वड्डा सुमेर पर्वत है। गुरु कहते जिन्ने बिरथ बूटे ने उन्होंने सारे श्रेष्ठ जोड़ा बूटा है वह चंदन का बूटा है। तरवर विखे जैसे चंदन बिरख बडो जे सारा दरख्तों में श्रेष्ठ जोड़ा है चंदन का बूटा है सारे नालों श्रेष्ठ है बूटिया सब नालों श्रेष्ठ है। अच्छा कदम मैं चीजों की जो गिनती करना तो हैरान होना दुनिया के लोग महसूस करते हैं कि सारे बूटिया नालों चंदन का बूटा कीमती सारिया धातं जड़िया ने उनके कंचन सोना कीमती है। धातन में कंचन संसार के लोग मनते अगले जाके पास एक होर ख्याल देंगे केंद्र ने मैं देखता कि जिन्हें संसार के लोग ने हर चीज की श्रेष्ठता कढ़ देते कि इन्होंने चीजों में आ श्रेष्ठ है पंछियों में हंस ਜਿੰਨੇ ਖੰਭਾਂ ਵਾਲੇ ਪੰਛੀ ਨੇ ਉਹਨਾਂ ਵਿੱਚੋਂ ਹੰਸ ਜ਼ਿਆਦਾ ਸ੍ਰੇਸ਼ਟ ਹੈ। ਮਿਰਗ ਰਾਜਨ ਮੈਂ ਸਾਰ ਦੂ, ਜਿੰਨੇ ਮਿਰਗ ਜੀਵ ਨੇ ਜੰਗਲਾਂ ਵਿੱਚ ਰਹਿਣ ਵਾਲੇ ਮਿਰਗ ਕਿਸਮ ਦੇ, ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਸ਼ੇਰ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਅਤੇ ਮਹਾਨ ਮੰਨਿਆ ਜਾਂਦਾ, ਇਸ ਲਈ ਜੰਗਲ ਦਾ ਰਾਜਾ ਆਖਦੇ। ਭਾਈ ਸਾਹਿਬ ਕਹਿੰਦੇ ਰਾਜਾਂ ਦੇ ਵਿੱਚ ਸ੍ਰੀ ਰਾਜ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ। ਵੈਸੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਕਾਰਨ ਹੈ, ਸ੍ਰੀ ਰਾਜ ਰਾਜਾਂ ਦੀ ਆਰੰਭ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹੋ ਗੱਲ ਆਖੀ ਸੀ, ਕਹਿਣ ਲੱਗੇ ਰਾਗਣ ਮੈਂ ਸ੍ਰੀ ਰਾਗ ਪਾਰਸ ਪਖਾਣ ਹੈ। ਜਿਵੇਂ ਰਾਗਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਸ੍ਰੀ ਰਾਗ ਮੰਨਿਆ ਜਾਂਦਾ, ਸ੍ਰੀ ਸ਼ਬਦ ਵੀ ਸ੍ਰੇਸ਼ਟਤਾ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ। ਜਿਹਨੂੰ ਅਸੀਂ ਕੋਈ ਸ੍ਰੇਸ਼ਟਤਾ ਦਿੰਦੇ ਹਾਂ ਉਹਨੂੰ ਆਖਦੇ ਹਾਂ ਇਹ ਸ਼੍ਰੀਮਾਨ ਜੀ, ਸ਼ਕਤੀ ਪ੍ਰਤੀਕ ਹੈ। ਅਤੇ ਭਾਈ ਸਾਹਿਬ ਕਹਿੰਦੇ ਜਿਵੇਂ ਇਹ ਸਾਰੀਆਂ ਚੀਜ਼ਾਂ ਸਭ ਤੋਂ ਸ੍ਰੇਸ਼ਟ ਨੇ, ਚੰਗੀਆਂ ਨੇ, ਇਸੇ ਤਰ੍ਹਾਂ ਆਖੀਰਲੀ ਲਾਈਨ ਵਿੱਚ ਕਹਿਣ ਲੱਗੇ ਜਦੋਂ ਮੈਂ ਧਰਮਾਂ ਵਿੱਚੋਂ ਦੇਖਣਾ, ਕਹਿੰਦੇ ਨੇ ਗਿਆਨਨ ਮੈਂ ਗਿਆਨ, ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਕਹਿਣ ਲੱਗੇ ਗ੍ਰਸਥ ਧਰਮ ਸਾਰਿਆਂ ਨਾਲੋਂ ਪ੍ਰਧਾਨ ਹੈ। ਜਿਹੜੀ ਅਜੀਬ ਘਟਨਾ ਹੈ, ਜਿੱਥੇ ਕਿਤੇ ਉਹ ਸਮਾਂ ਸੀ ਕਿ ਧਰਮ ਦੇ ਵਿੱਚ ਪ੍ਰਵੇਸ਼ ਕਰਨ ਲਈ ਧਰਮੀ ਲੋਕਾਂ ਨੂੰ ਜੰਗਲਾਂ ਵਿੱਚ ਜਾਣਾ ਪੈਂਦਾ ਸੀ, ਗ੍ਰਸਥ ਤਿਆਗਣਾ ਪੈਂਦਾ ਸੀ। ਸਾਡੇ ਸਾਹਮਣੇ ਉਹ ਹਿਸਟਰੀ ਹੈ, ਇਤਿਹਾਸ ਹੈ, ਗੋਪੀ ਚੰਦ ਵਰਗੇ, ਭਰਤਰੀ ਵਰਗੇ ਰਾਜਪਾਗ ਤਖ਼ਤ ਸਿੰਘ ਆਸਣ ਛੱਡ ਕੇ ਜੰਗਲਾਂ ਵਿੱਚ ਇਸ ਲਈ ਜਾਂਦੇ ਨੇ ਕਿ ਸਾਡਾ ਸਮਾਂ ਹੁਣ ਧਰਮ ਕਮਾਉਣ ਦਾ। ਧਰਮੀ ਗ੍ਰਸਥੀ ਹੋ ਸਕਦੀ, ਗ੍ਰਸਥੀ ਜਿਹੜਾ ਉਹ ਧਰਮੀ ਨਹੀਂ ਹੋ ਸਕਦਾ, ਐਸਾ ਖਿਆਲ ਸੀ ਧਰਮੀ ਲੋਕਾਂ ਦੇ ਮਨ ਵਿੱਚ। ਗੱਲ ਬਿਲਕੁਲ ਦਰੁਸਤ ਹੈ। ਇਹ ਗੱਲ ਜਦੋਂ ਗੁਰੂ ਨਾਨਕ ਦੀ ਤੇ ਭੰਗਰ ਨਾਥ ਦੀ ਹੋਈ, ਉਸਦਾ ਜ਼ਿਕਰ ਵੀ ਭਾਈ ਗੁਰਦਾਸ ਨੇ ਕੀਤਾ ਕਿ ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਭਾਈ ਸਾਹਿਬ ਕਹਿੰਦੇ ਕਹਿਣ ਲੱਗੇ ਹੁਣ ਤੱਕ ਤੂੰ ਉਦਾਸੀਆਂ ਤੇ ਸੈ, ਕਿਉਂਕਿ ਬਾਬਾ ਗੁਰੂ ਨਾਨਕ ਜਦੋਂ ਉਦਾਸੀਆਂ ਤੇ ਗਿਆ, ਤਿਆਗੀ ਬਣ ਕੇ ਜੰਗਲਾਂ ਵਿੱਚ ਫਿਰਿਆ, ਲੇਕਿਨ ਆਪਣੇ ਕਿਸੇ ਤਪ ਲਈ ਨਹੀਂ, ਦੁਨੀਆਂ ਦੇ ਤਪ ਨੂੰ ਭਾਵ ਤਪਤ ਨੂੰ ਠਾਰਨ ਲਈ। ਤੇ ਜਦੋਂ ਵਾਪਸ ਪਰਤੇ ਬਾਬਾ ਤੇ ਆ ਕੇ ਫਿਰ ਉਹ ਉਦਾਸ ਦਾ ਭੇਖ ਉਤਾਰ ਦਿੱਤਾ, ਆ ਕੇ ਮੁੜ ਗਸਤੀਆਂ ਵਾਲੇ ਬਸਤਰ ਪਹਿਨ ਲਏ। ਗੁਰੂ ਨਾਨਕ ਨੇ ਵਾਪਸ ਆ ਕੇ ਹਲਵਾਈ ਸ਼ੁਰੂ, ਕਿਰਸਾਨੀ ਸ਼ੁਰੂ ਕਰ ਦਿੱਤੀ ਤੇ ਸਤਸੰਗ ਸ਼ੁਰੂ ਕਰ ਦਿੱਤੀ। ਉਸ ਸਮੇਂ ਤੋਂ ਬਾਅਦ ਜਿਸ ਵਕਤ ਭੰਗਰ ਨਾਥ ਨਾਲ ਬੈਠ ਕੇ ਵਿਚਾਰ ਹੋਈ ਤੇ ਆਪਸ ਵਿੱਚ ਸਵਾਲ ਜਵਾਬ ਹੁੰਦੇ ਨੇ, ਜਿਹਨੂੰ ਦੋ ਹਰਫਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਲਿਖਿਆ। ਕਹਿਣ ਲੱਗੇ ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਧਰਮ ਦੀ ਦੁਨੀਆਂ ਵਿੱਚ ਵਸ ਰਿਹਾ ਸੀ, ਧਰਮੀਆਂ ਵਾਲਾ ਤੇਰਾ ਪੈਰਾਵਾ ਸੀ, ਇਹ ਮਨ ਨੂੰ ਦੁੱਧ ਸੀ। ਕਿਹਾ ਜਿਹੜਾ ਤੂੰ ਹੁਣ ਗ੍ਰਸਥ ਆਸ਼ਰਮ ਮੁੜ ਧਾਰਨ ਕਰ ਲਿਆ ਤੇ ਇਹ ਤੇ ਇਉਂ ਦੱਸਦਾ ਜਿਵੇਂ ਕਿਸੇ ਨੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੋਵੇ। ਭਾਈ ਸਾਹਿਬ ਕਹਿੰਦੇ ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਕਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਇਹਦੇ ਵਿੱਚੋਂ ਤੈਨੂੰ ਕੀ ਪ੍ਰਾਪਤੀ ਹੋਵੇਗੀ। ਗੁਰੂ ਨਾਨਕ ਬੜਾ ਖੂਬਸੂਰਤ ਜਵਾਬ ਦਿੰਦੇ, ਕਹਿੰਦੇ ਉਹ ਭਲਿਆ ਹੋਏ ਅਤੀਤ ਗ੍ਰਸਥ ਤਦ, ਤੂੰ ਅਤੀਤ ਹੋਇਆ, ਸੰਨਿਆਸੀ ਹੋਇਆ, ਤਪਸਵੀ ਤੇ ਸੰਤ ਬਣਿਆ, ਤੂੰ ਗ੍ਰਸਥ ਤਿਆਗਿਆ। ਕਹਿਣ ਲੱਗੇ ਹੋਏ ਅਤੀਤ ਗ੍ਰਸਥ ਤਦ, ਫਿਰ ਉਣਹੀ ਕੇ ਘਰ ਮੰਗਣ ਜਾਈ, ਕਿਹੜੀ ਅਜੀਬ ਗੱਲ ਹੈ, ਤੂੰ ਆਪਣੇ ਆਪ ਨੂੰ ਉੱਚਾ ਤੇ ਸ੍ਰੇਸ਼ਟ ਸਮਝ ਕੇ ਗ੍ਰਸਥੀਆਂ ਦਾ ਘਰ ਤੇ ਆ ਗਿਆ, ਪਰ ਜੇ ਤੈਨੂੰ ਅੰਨ ਦੀ ਲੋੜ ਪਈ, ਜੇ ਤੈਨੂੰ ਭੋਜਨ ਦੀ ਲੋੜ ਪਈ, ਜੇ ਤੈਨੂੰ ਕੱਪੜੇ ਦੀ ਲੋੜ ਪਈ, ਫਿਰ ਤੂੰ ਉਸੇ ਗ੍ਰਸਥੀ ਦੇ ਦਰਵਾਜ਼ੇ ਦੇ ਸਾਹਮਣੇ ਮੰਗਤਾ ਬਣੇ ਹੋ। ਉਹ ਭਲਿਆ ਮੰਗਤਾ ਵੱਡਾ ਹੁੰਦਾ ਕਿ ਦਾਤਾ ਵੱਡਾ ਹੁੰਦਾ, ਗ੍ਰਸਥੀ ਤੇਰਾ ਦਾਤਾ ਬਣਿਆ, ਤੂੰ ਉਹਦਾ ਮੰਗਤਾ ਬਣਿਆ। ਗੁਰੂ ਨਾਨਕ ਨੇ ਬਾਣੀ ਵਿੱਚ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਮਖਤੂ ਹੋਏ ਕਿ ਕੰਨ ਪੜਾਏ। ਮਖਤੂ ਲਫ਼ਜ਼ ਜਿਹੜਾ ਮਖੱਟੂ ਤੋਂ ਦੀ ਪ੍ਰੇਰਨਾ, ਮਖੱਟੂ ਆਪਣੇ ਪੰਜਾਬ ਦੀ ਲੇਹ ਦੀ ਬੋਲੀ ਵਿੱਚ ਆਖਿਆ ਜਾਂਦਾ ਸੀ, ਜਿਹੜਾ ਖੱਟ ਕਮਾ ਨਾ ਸਕੇ, ਜਿਹਦੇ ਕੋਲ ਕਿਰਤ ਨਾ ਹੋਵੇ, ਜਿਹਦਾ ਕੋਈ ਜਿਹੜਾ ਕੋਈ ਘਰ ਨਾ ਕਰੇ, ਜਿਹੜਾ ਕਮਾਈ ਤੋਂ ਅਸਮਰੱਥ ਹੋਵੇ, ਕਮਾਈ ਨਾ ਕਰ ਸਕਦਾ ਹੋਵੇ, ਅਸੀਂ ਆਖਦੇ ਸਾਂ ਇਹ ਮਖੱਟੂ ਹੈ, ਭਾਵ ਖੱਟਦਾ ਕੁਛ ਨਹੀਂ। ਤੇ ਗੁਰੂ ਨੇ ਬਾਣੀ ਵਿੱਚ ਲਿਖ ਦਿੱਤਾ, ਕਹਿਣ ਲੱਗੇ ਮਖੱਟੂ ਹੋਏ ਕਿ ਕੰਨ ਪੜਾਏ, ਘਰ ਘਰ ਮੰਗੇ ਪੀਖਿਆ ਜਾਏ। ਕਹਿਣ ਲੱਗੇ ਜਿਹੜਾ ਮਨੁੱਖ ਮਖੱਟੂ ਹੋ ਜਾਂਦਾ, ਕਿਰਤ ਨਹੀਂ ਕਰ ਸਕਦਾ, ਉਹ ਸਾਧ ਬਣਦਾ, ਕੰਨ ਪੜਾ ਕੇ ਜੋ ਵੀ ਬਣਦਾ। ਹੁਣ ਜਰਾ ਤੱਕਣਾ ਚਾਹੁੰਦਾ, ਗ੍ਰਸਤ ਧਰਮ ਕਿਵੇਂ? ਧਰਮ ਦੀ ਸਾਡੀ ਦੁਨੀਆ ਵਿੱਚ, ਸ੍ਰੇਸ਼ਟ ਧਰਮ ਦੀ ਦੁਨੀਆ ਵਿੱਚ ਤਿੰਨ ਪਹਿਲੂ ਨੇ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਇੱਕ ਖਿਆਲ ਕਰ ਲਓ, ਗ੍ਰਸਤ ਕੇਵਲ ਧਰਮ ਨਹੀਂ ਬਲਕਿ ਧਰਮ ਦਾ ਸਕੂਲ, ਧਰਮ ਪ੍ਰਧਾਨ ਚੌਕੀ। ਕਦੀ ਗਹਿਰਾਈ ਨਾਲ ਸੋਚੋ, ਧਰਮ ਦੀਆਂ ਅੰਗ ਜਿੰਨੇ ਨੇ ਉਹ ਗ੍ਰਸਤ ਤੋਂ ਸ਼ੁਰੂ ਹੁੰਦੇ ਨੇ। ਗ੍ਰਸਤ ਬਲਕਿ ਧਰਮ ਦੀ ਨਰਸਰੀ ਹੈ, ਧਰਮ ਦਾ ਸਕੂਲ ਹੈ। ਜਿਹੜਾ ਮਨੁੱਖ ਸਕੂਲ ਵਿੱਚ ਦਾਖਲ ਨਹੀਂ ਹੁੰਦਾ, ਉਹ ਧਰਮੀ ਨਹੀਂ ਬਣ ਸਕਦਾ। ਜਿਹੜਾ ਮਨੁੱਖ ਗ੍ਰਸਤੀ ਨਹੀਂ, ਉਹਨੂੰ ਧਰਮ ਦੀ ਮੁੱਢਲੀ ਸਿੱਖਿਆ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਅਸੀਂ ਸਕੂਲਾਂ ਦੇ ਨਿਯਮ ਵੀ ਵਿਗਾੜ ਰਹੇ ਹਾਂ, ਸਕੂਲਾਂ ਦੇ ਨਿਯਮ ਵਿਗਾੜ ਰਹੇ ਹਾਂ। ਜਿਸ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਨਿਯਮ ਵਿਗਾੜ ਰਹੇ ਹਾਂ, ਇਸ ਤਰ੍ਹਾਂ ਸਕੂਲਾਂ ਦੇ ਵੀ ਵਿਗਾੜ ਰਹੇ ਹਾਂ, ਘਰਾਂ ਦੇ ਵੀ ਵਿਗਾੜ ਰਹੇ ਹਾਂ। ਲੇਕਿਨ ਜਿਸ ਮਕਸਦ ਨਾਲ ਕੋਈ ਚੀਜ਼ ਆਰੰਭ ਹੁੰਦੀ, ਜੇ ਕਦੀ ਉਹ ਮਕਸਦ ਸਮਝ ਲਿਆ ਜਾਏ ਤਾਂ ਬੜਾ ਆਸਾਨੀ ਨਾਲ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ। ਗੁਰੂ ਕਹਿੰਦੇ ਮੈਂ ਦੇਖਦਾ ਕਿ ਦ੍ਰਿਸ਼ਟੀ ਜਿਹੜਾ ਹੈ ਉਹ ਧਰਮ ਦਾ ਸਕੂਲ ਹੈ, ਤੇ ਧਰਮ ਦੀ ਪਰਿਭਾਸ਼ਾ ਖਲੋਤੀ ਇਹਨਾਂ ਤਿੰਨ ਹਿੱਸਿਆਂ ਵਿੱਚ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਤੇ ਗੁਰੂ ਕਹਿੰਦੇ ਮੈਂ ਦੇਖਦਾ ਕਿ ਜਿਹੜਾ ਗ੍ਰਸਤੀਪਨ ਛੱਡਦਾ, ਜਿਹੜਾ ਗ੍ਰਹੀ ਨਹੀਂ ਰਹਿੰਦਾ, ਸਭ ਤੋਂ ਪਹਿਲਾਂ ਤਾਂ ਕਿਰਤ ਨਾਲੋਂ ਪੁੱਟਦਾ, ਕਿਰਤ ਨਾਲੋਂ ਪੁੱਟਦਾ, ਕਿਰਤ ਨਹੀਂ ਕਰਦਾ, ਬਲਕਿ ਕਿਸੇ ਵੀ ਕੀਤੀ ਹੋਈ ਕਿਰਤ ਤੇ ਆਸ ਰੱਖਦਾ। ਸਾਧੂ ਘਰ ਬਾਰ ਛੱਡਣ ਵਾਲਾ, ਜੰਗਲਾਂ ਵਿੱਚ ਬੈਠ ਕੇ ਤਪ ਕਰਨ ਵਾਲਾ, ਯੋਗੀ ਕਿਰਤੀ ਨਹੀਂ ਹੁੰਦਾ। ਗੁਰੂ ਕਹਿੰਦੇ ਮੈਂ ਦੇਖਦਾ ਸਭ ਤੋਂ ਪਹਿਲਾਂ ਕਿਰਤ ਕਰਨ ਦਾ ਅੰਗ ਜਿਹੜਾ ਹੈ ਉਹ ਗ੍ਰਸਤੀ ਵਿੱਚ ਹੈ, ਜਿਹੜਾ ਧਰਮ ਦਾ ਅੰਗ। ਅਗਲਾ ਜਿਹੜਾ ਵੰਡ ਛਕਣ ਦਾ, ਸੇਵਾ, ਵੰਡ, ਕੁਰਬਾਨੀ, ਇਹ ਸਾਰੇ ਧਰਮ ਦੇ ਅੰਗ ਨੇ। ਤੇ ਗੁਰੂ ਕਹਿੰਦੇ ਮੈਂ ਦੇਖਦਾ ਕਿ ਇਹ ਸਾਰੇ ਗ੍ਰਸਤੀ ਵਿੱਚ ਸ਼ੁਰੂ ਹੁੰਦੇ ਨੇ। ਕਿੰਨਾ ਖੂਬਸੂਰਤ ਕਲਚਰ ਸੀ ਜਿਸ ਕਲਚਰ ਨੇ ਗ੍ਰਸਤੀ ਨੂੰ ਧਰਮ ਮੰਨਿਆ, ਇਹ ਗੱਲ ਵੱਖਰੀ ਹੈ। ਅਸੀਂ ਐਸੇ ਕਲਚਰ ਦਾ ਪ੍ਰਭਾਵ ਕਬੂਲ ਰਹੇ ਹਾਂ ਜਿਸ ਗ੍ਰਸਤ ਵਿੱਚ ਧਰਮ ਨਹੀਂ। ਇਹ ਸਾਡੀ ਆਪਣੀ ਗੁਸਤਾਖੀ ਹੈ, ਉਹ ਭਲਿਓ, ਆਪਣਾ ਕਲਚਰ ਨਾ ਛੱਡਿਓ। ਆ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਕਿਹੜਾ ਖੂਬਸੂਰਤ ਕਲਚਰ ਸੀ ਜਿਹਨੂੰ ਕਲਚਰ ਨੂੰ ਧਰਮ ਆਖਿਆ ਗਿਆ। ਪਤੀ ਕਿਰਤ ਕਰਦੇ, ਕਮਾ ਕੇ ਲਿਆ ਰਹੇ, ਪਤਨੀ ਘਰ ਦੀ ਸਫਾਈ ਕਰ ਰਹੀ, ਭੋਜਨ ਬਣਾ ਰਹੀ, ਭੋਜਨ ਬਣਾ ਕੇ ਬੈਠੀ, ਉਡੀਕ ਕਰ ਰਹੀ, ਇੰਤਜ਼ਾਰ ਕਰ ਰਹੀ ਕਦੋਂ ਮਾਲਕ ਘਰ ਆਵੇਗਾ। ਮੈਂ ਉਸ ਕਲਚਰ ਦੀ ਗੱਲ ਕਰ ਰਿਹਾ ਜਿਸ ਜਿਸ ਨੂੰ ਧਰਮ ਆਖਦੇ। ਭੋਜਨ ਬਣਾਇਆ, ਬਣਾਉਣ ਵਾਲੀ ਦੇ ਮਨ ਵਿੱਚ ਇਹ ਨਹੀਂ ਆਇਆ ਬਣਾਇਆ ਤੇ ਮੈਂ ਪਹਿਲੇ ਮੈਂ ਖਾਵਾਂ, ਜੇ ਬਚੇਗਾ ਦੇ ਦਿਆਂਗੀ। ਉਹ ਵੰਡ ਛਕਣ ਦੀਆਂ, ਧਰਮ ਦੀਆਂ ਗੱਲਾਂ ਕਰਨ ਵਾਲੇ ਹੋ, ਦ੍ਰਿਸ਼ਟੀ ਨੂੰ ਵੰਡ ਛਕਣ ਦਾ ਪਹਿਲਾ ਲੈਸਨ ਜਿਹੜਾ ਮਿਲਦਾ ਹੈ ਉਹ ਘਰ ਵਿੱਚੋਂ ਮਿਲਦਾ। ਧਰਮ ਦੀ ਦੁਨੀਆ ਦੇ ਪਹਿਲੇ ਲੈਸਨ ਵਿੱਚੋਂ ਮਿਲਦੇ, ਧਰਮ ਦੀ ਦੁਨੀਆ ਦਾ ਸਕੂਲ ਹੀ ਗ੍ਰਸਤ ਹੈ, ਕਿਰਤ ਦ੍ਰਿਸ਼ਟੀ ਦੇ ਘਰ ਵਿੱਚ ਹੈ। ਤੇ ਕਿਰਤ ਕਰਕੇ ਤੁਸੀਂ ਆਮ ਪੁਰਾਤਨ ਜੀਵਨ ਵਿੱਚ ਦੇਖ ਲਓ, ਜਿਹਨੂੰ ਧਰਮ ਆਖਦੇ ਨੇ, ਪਤੀ ਕਮਾਉਂਦਾ ਹੈ ਤੇ ਕਮਾ ਕੇ ਸਭ ਤੋਂ ਪਹਿਲਾਂ ਪਤਨੀ ਲਈ ਘਰ ਵਿੱਚ ਕੋਈ ਚੀਜ਼ ਲਿਆਏਗਾ, ਕੱਪੜਾ ਖਰੀਦੇਗਾ ਤੇ ਪਹਿਲਾਂ ਉਹਦੇ ਲਈ ਖਰੀਦੇਗਾ। ਕਦੀ ਇਹ ਨਹੀਂ ਆਖੇਗਾ, ਇਹ ਨਹੀਂ ਸੋਚੇਗਾ ਕਮਾਇਆ ਤੇ ਮੈਂ ਆਪਣੇ ਬੱਚੇ ਨਾਲ ਕਿਉਂ ਵੰਡਾਂ,
1: ਇਹ ਮੇਰੀ ਕਿਰਤ ਜੋੜੇ ਹੋਏ ਗਲਤ ਧਨ ਦੇ ਇਹ ਵਾਰਸ ਕਿਉਂ ਬਣੇ? ਹਾਂ, ਆਹ ਕਲਚਰ ਹੋਈ ਜਿਸ ਨੂੰ ਤੁਸੀਂ ਅਪਣਾ ਰਹੇ, ਜਿੱਥੇ ਧਰਮ ਖਤਮ ਹੋ ਰਿਹਾ, ਜਿੱਥੇ ਸਾਰੀਆਂ ਵੈਲਿਊ ਖਤਮ ਹੋ ਰਹੀਆਂ, ਜਿੱਥੇ ਧਰਮ ਮਰ ਰਿਹਾ। ਔਰ ਇਹੋ ਕਾਰਨ ਜੇ ਇਸ ਗ੍ਰਿਫਤ ਵਿੱਚ ਜਿਸ ਨੂੰ ਅਸੀਂ ਜਿਸ ਕਲਚਰ ਨੂੰ ਅਪਣਾ ਰਹੇ ਹਾਂ, ਇੱਥੇ ਆਪਸ ਵਿੱਚ ਸੰਬੰਧ ਹੀ ਕੋਈ ਨਹੀਂ, ਇੱਥੇ ਪਰਿਵਾਰ ਟੁੱਟ ਰਿਹਾ, ਇੱਥੇ ਪਿਆਰ ਦੀ ਕੋਈ ਥਾਂ ਤੇ ਟਿਕਾਣਾ ਨਹੀਂ, ਕੋਈ ਸਨੇਹ ਹੈ ਨਹੀਂ। ਤੇ ਕਿਹੜੀ ਅਜੀਬ ਗੱਲ ਹੈ, ਅੰਮ੍ਰਿਤ ਵਰਗੇ ਕਲਚਰ ਨੂੰ, ਜਿਸ ਕਲਚਰ ਵਿੱਚ ਤੁਸੀਂ ਗ੍ਰਿਫਤੀ ਹੋ ਕੇ ਮਹਾਨ ਧਰਮੀ ਹੋ ਸਕਦੇ ਹੋ, ਉਸ ਕਲਚਰ ਨੂੰ ਤੁਸੀਂ ਤਿਆਗ ਰਹੇ ਹੋ ਤੇ ਉਹਨੂੰ ਅਪਣਾ ਰਹੇ ਹੋ ਜਿੱਥੇ ਕੇਵਲ ਸਿੱਖਣਾ ਪੈਣਾ, ਪਿਤਾ ਦੇ ਮਨ ਵਿੱਚ ਪੁੱਤਰ ਲਈ ਕੋਈ ਪਿਆਰ ਨਹੀਂ। ਜਿਹੜਾ 18 ਸਾਲ ਦਾ ਹੋਇਆ, ਆਖਿਆ ਜਾਂ ਘਰ ਦਾ ਕਿਰਾਇਆ ਦੇ, ਨਹੀਂ ਤੇ ਘਰੋਂ ਜਿੱਥੇ ਮਰਜ਼ੀ ਚਲਾ ਜਾ। ਜਿਸ ਕਲਚਰ ਨੂੰ ਅਪਣਾ ਕੇ ਅਸੀਂ ਮਨ ਵਿੱਚ ਫਖਰ ਕਰ ਰਹੇ ਹਾਂ, ਪਰ ਜਿਸ ਕਲਚਰ ਨੂੰ ਧਰਮ ਆਖਿਆ ਗਿਆ ਨਾ, ਮੈਂ ਉਹਦੀ ਗੱਲ ਕਰਦਾ। ਮਾਲਕ ਕਮਾਈ ਕਰਦਾ, ਆਪਣਾ ਫਿਕਰ ਨਹੀਂ, ਪਤਨੀ ਵੀ ਕੁਛ ਜਾਣੇ, ਬੱਚਿਆਂ ਨੇ ਕੁਛ ਜਾਣੇ, ਪਤਨੀ ਖਾਣਾ ਬਣਾਉਂਦੀ, ਉਡੀਕ ਕਰਦੀ ਹੈ, ਇੰਤਜ਼ਾਰ ਕਰ ਰਹੀ ਹੈ ਪਤੀ ਘਰ ਆਏਗਾ, ਉਹਨੂੰ ਪਹਿਲਾਂ ਖਵਾਉਣ। ਆਪਣੇ ਘਰ ਦਾ ਕਲਚਰ ਕਰਾਉਂਦਾ ਇਹੋ ਸੀ, ਬਜ਼ੁਰਗ ਮਾਤਾਵਾਂ ਜਾਣਦੀਆਂ, ਪਹਿਲਾਂ ਖਾਏਗਾ ਫਿਰ ਖਾਣਾ। ਕਿਸੇ ਕਾਰਨ, ਕਈ ਵਾਰ ਮੈਂ ਐਸਾ ਵੀ ਦੇਖਿਆ, ਕਿਸੇ ਕਾਰਨ ਜੇ ਰਾਤ ਦੇ 12 ਵੀ ਵੱਜ ਗਏ ਨੇ ਤਾਂ ਇੰਤਜ਼ਾਰ ਵਿੱਚ ਨੇ, ਉਡੀਕ ਵਿੱਚ ਨੇ। ਮਤ ਸਮਝੋ, ਬੀਬੀਆਂ ਕਈ ਵਾਰ ਬੜਾ ਖੂਬਸੂਰਤ ਜਵਾਬ ਦਿੰਦੇ ਹੋ, ਕਹਿੰਦੇ ਆਦਮੀ ਵੀ ਤਾਂ ਬਾਹਰੋਂ ਖਾ ਲੈਂਦਾ। ਪਰ ਇਹ ਖਿਆਲ ਕਰਿਓ, ਜਿਸ ਦਿਨ 10 ਦਿਨ ਤੁਸੀਂ ਉਡੀਕੋਗੀਆਂ, ਰਾਤ ਨੂੰ 12 ਵਜੇ ਤੱਕ ਖਾਣਾ ਨਹੀਂ ਖਾਓਗੀਆਂ, ਪਤੀ ਨੂੰ ਮਜਬੂਰੀ ਹੋ ਜਾਏਗੀ, ਉਹਦੇ ਮਨ ਦੇ ਉੱਤੇ ਕੋਈ ਠੇਸ ਵੱਜੇਗੀ, ਉਹ ਆਖੇਗਾ ਮੈਂ ਵੀ ਉਹਨੀ ਦੇਰ ਖਾਣਾ ਨਹੀਂ, ਕਿਉਂਕਿ ਮੈਨੂੰ ਕੋਈ ਘਰ ਉਡੀਕ ਰਿਹਾ, ਕੋਈ ਮੇਰੀ ਇੰਤਜ਼ਾਰ ਕਰ ਰਿਹਾ। ਇੱਕ ਸਨੇਹ ਪੈਦਾ ਹੁੰਦਾ, ਅਸੀਂ ਰੋਜ਼ ਆਖਦੇ ਹਾਂ ਪਿਆਰ ਰੱਬ, ਰੱਬ ਤੇ ਸ਼ੁਰੂ ਹੋਏ। ਬੱਚਿਆਂ ਲਈ ਅਸੀਂ ਆਖਦੇ ਹਾਂ ਨਿਮਰਤਾ। ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਮੈਂ ਕਿਸੇ ਬੱਚੇ ਨੂੰ ਆਪਣੇ ਪਿਤਾ ਨਾਲ ਝਗੜਦਾ ਨਹੀਂ ਦੇਖ ਸਕਦਾ, ਇਹ ਫੈਸਲਾ ਮੇਰਾ ਨਹੀਂ। ਕਹਿਣ ਲੱਗੇ ਮੈਂ ਕਿਸੇ ਬੱਚੇ ਨੂੰ ਆਪਣੇ ਪਿਤਾ ਨਾਲ ਝਗੜਦਾ ਨਹੀਂ ਦੇਖ ਸਕਦਾ। ਤੇ ਗੁਰੂ ਬਾਣੀ ਵਿੱਚ ਆਵਾਜ਼ ਦਿੰਦੇ ਨੇ, ਕਹਿੰਦੇ ਨੇ

ਜਦੋਂ ਕੋਈ ਮੱਤ ਦੀ ਗੱਲ ਸਮਾਜ ਦੀ ਬਣਤਰ ਦੇ ਸਾਹਮਣੇ ਆਉਂਦੀ ਹੈ ਮਿਹਨਤ ਕਰ ਰਿਹਾ ਸਾਂ, ਜੇ ਕਿਸੇ ਮਨੁੱਖ ਨੇ ਧਰਮੀ ਬਣਨਾ ਹੈ, ਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਜਿਸ ਚੀਜ਼ ਤੋਂ ਤੈਨੂੰ ਧਰਮ ਮਿਲਦਾ ਹੈ ਤੂੰ ਇਸ ਸਕੂਲ ਵਿੱਚ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦਾ। ਕੁਰਬਾਨੀ ਦੀਆਂ ਗੱਲਾਂ ਕਰਨ ਵਾਲਿਆ ਮਾਂ ਦੀ ਕੁਰਬਾਨੀ ਕੋਲੋਂ ਕੁਝ ਸਿੱਖੇਗਾ ਜੇ ਬੇਇੱਜ਼ਤੀ ਹੋਵੇਗਾ। ਸੇਵਾ ਦੀਆਂ ਗੱਲਾਂ ਕਰਨ ਵਾਲਿਆ ਮੈਂ ਹੈਰਾਨ ਹੁੰਦਾ, ਅੱਜ ਦਾ ਇਸ ਕਲਚਰ ਵਿੱਚ ਬੈਠਾ ਹੋਇਆ ਬੱਚਾ ਮਾਂ ਦੀ ਜੂਠੀ ਪਲੇਟ ਚੁੱਕਣ ਲਈ ਤਿਆਰ ਨਹੀਂ।

aber es sitzt in dieser latenten Hand. Jesus sampurna rupi tarhi banna ta thik tahnal drishti ban drishti paribhashan nu samajh sade mana vich jis culture ne dhrist nu dharm banaya si oh culture khus gaya aaj bacche ਜਦੋਂ ਮੈਂ ਹੈਰਾਨ ਹੁੰਦਾ ਫਖਰ ਕਰਦੇ ਨੇ ਅਸੀਂ ਮਾਂ ਬਾਪ ਨੂੰ ਇੰਡੀਆ ਤੋਂ ਬੁਲਾ ਲਿਆ ਜੀ ਇੱਥੇ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ ਵੈਲਫੇਅਰ ਸਰਟੀਫਿਕੇਟ ਬੜੇ ਆਰਾਮ ਵਿੱਚ ਮੈਂ ਹੈਰਾਨ ਹੁੰਦਾ ਕੋਈ ਗੁਨਾਹ ਨਹੀਂ ਕੋਈ ਸਾਧਨ ਬਣ ਜਾਏ ਪਰ ਮੈਂ ਹੈਰਾਨ ਹੁੰਦਾ ਜਿਸ ਮਾਂ ਬਾਪ ਦੀਆਂ ਅਸੀਸਾਂ ਨਾਲ ਤੂੰ ਰਾਜਾ ਬਣ ਉਹਨੂੰ ਮੰਗਤਾ ਬਣਾ ਕੇ ਗੁਰੂ ਕਰ ਲਿਆ

ਸਵਾਲ ਆਪਣੇ ਪਿਛੋਕੜ ਨੂੰ ਸੰਭਾਲੀਏ। ਕਈ ਵੀਰ ਜਦੋਂ ਆਪਸ ਵਿੱਚ ਬੈਠੀ ਦੇ ਬੜੇ ਫਖਰ ਨਾਲ ਆਖਣਗੇ ਨਵਾਂ ਯੁੱਗ ਆ ਗਿਆ ਜੀ, ਤੁਸੀਂ ਪਿਛਲੀਆਂ ਗੱਲਾਂ ਛੱਡੋ, ਵੈਲਿਊ ਬਦਲ ਗਈਆਂ ਨੇ, ਉਹ ਭਲਿਆ ਨਵੇਂ ਯੁੱਗ ਵਿੱਚ ਬਹੁਤ ਕੁਛ ਆ ਗਿਆ ਹੈ, ਪਰ ਆਈਟਮ ਬੰਬ ਵੀ ਇਸੇ ਯੁੱਗ ਵਿੱਚ ਆਏਗੀ ਜਿਹੜੇ ਸੰਸਾਰ ਨੂੰ ਤਬਾਹ ਕਰਨ ਦਾ ਖਤਰੇ ਦੀ ਘੰਟੀ ਨੇ ਅਹਿਸਾਸ ਕਰਾ ਰਹੇ ਨੇ। ਫਿਰ ਕਮ ਸੇ ਕਮ ਤੈਨੂੰ ਇੰਨਾ ਤੇ ਸੋਚਣਾ ਪਏਗਾ ਨਾ ਤੇਰੀ ਜ਼ਿੰਦਗੀ ਨੂੰ ਜੀਵਨ ਨੂੰ ਤਬਾਹ ਕਰਨ ਵਾਲੀ ਕਿਹੜੀ ਚੀਜ਼, ਉਹ ਵੀ ਪੈਸੇ ਜੁਗਦੀ ਦੇਣੀ। ਇਸ ਲਈ ਅਪਣਾ ਉਹ ਚੀਜ਼ ਜਿਹੜੀ ਖੂਬੀ ਤੂੰ ਇੱਥੋਂ ਦਾ ਸੱਚ ਅਪਣਾ ਲੈ, ਕੋਈ ਇੱਥੋਂ ਦੀ ਸਾਫ ਗੋਈ ਅਪਣਾ ਲੈ, ਉਹ ਬਲਕਿ ਤੂੰ ਆਪਣੀ ਇਹਨਾਂ ਨੂੰ ਦੇ ਰਹੀ ਹੈ। ਆਪਣਾ ਝੂਠ ਆਪਣਾ ਧੋਖਾ ਇਹਨਾਂ ਨੂੰ ਦੇ ਰਹੀ, ਉਹ ਅਪਣਾ ਤੇ ਕਲਚਰ ਜਿਹੜਾ ਤੇਰੇ ਕੋਲ ਕੀ ਕਿੱਥੇ ਉਹ ਕਲਚਰ ਮਾਂ ਬਾਪ ਦੀ ਸੇਵਾ ਦਾ, ਕਿੱਥੇ ਉਹ ਕਲਚਰ। ਅੱਜ ਇਸ ਕਲਚਰ ਵਿੱਚ ਫਲਿਆ ਹੋਇਆ ਬੱਚਾ ਮਾਂ ਦੀ ਜੂਠੀ ਪਲੇਟ ਚੁੱਕਣ ਲਈ ਤਿਆਰ ਨਹੀਂ ਆਖਦਾ, ਆਪਣੇ ਆਪਣੇ ਬਰਤਨ ਆਪ ਇਹ ਨਹੀਂ ਪਤਾ ਕਿ ਜਦੋਂ ਮਾਂ ਦਾ ਵਕਤ ਸੀ ਉਹਨੇ ਗੋਦੀ ਵਿੱਚ ਬੈਠਿਆਂ ਖਾਣਾ ਖਾਂਦਿਆਂ ਜੇ ਤੂੰ ਵਿਸ਼ਵਾ ਕਰ ਦਿੱਤਾ, ਉਹਨੇ ਖਾਣੇ ਵਾਲੀ ਉਹ ਗ੍ਰਹਿ ਹੀ ਉੱਥੇ ਰੱਖ ਕੇ ਜਿਹੜਾ ਵਿਸ਼ਵਾਸ ਆ ਕੇ ਇਹ ਸਭ ਕੁਛ ਇੱਕ ਸਨੇਹ ਜਾ ਕਰ ਜ਼ਿੰਮੇਵਾਰੀਆਂ ਦਾ ਅਹਿਸਾਸ ਅਤੇ ਗ੍ਰਸਥ ਧਰਮ ਕੀ ਜ਼ਿੰਮੇਵਾਰੀਆਂ ਦਾ ਅਹਿਸਾਸ ਅਤੇ ਧਰਮ ਕੀ ਹੈ ਜ਼ਿੰਮੇਵਾਰੀਆਂ ਦਾ ਅਹਿਸਾਸ। ਅੱਜ ਅਸੀਂ ਜ਼ਿੰਮੇਵਾਰੀਆਂ ਆਪਸੀ ਭੁੱਲ ਰਹੇ ਹਾਂ। ਆਦਮੀ ਨੂੰ ਔਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਵਫ਼ਾਦਾਰੀ ਦਾ ਗਿਆਨ ਨਹੀਂ, ਔਰਤ ਨੂੰ ਮਾਲਕ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਵਫ਼ਾਦਾਰੀ ਦਾ ਗਿਆਨ ਨਹੀਂ, ਬੱਚਿਆਂ ਨੂੰ ਮਾਂ ਬਰਾਬਰ ਮਾਂ ਬਾਪ ਪ੍ਰਤੀ ਨਹੀਂ, ਮਾਂ ਬਾਪ ਨੂੰ ਬੱਚਿਆਂ ਪ੍ਰਤੀ ਨਹੀਂ। ਨਤੀਜਾ ਇਹ ਹੈ ਤੁਸੀਂ ਦੁਨੀਆ ਨੂੰ ਜੋੜਨਾ ਤਾਂ ਕਿਤੇ ਰਹਿ ਗਏ। ਮੈਂ ਤਾਂ ਪਿਛਲੇ ਦਿਹਾੜੇ ਤੋਂ ਕੀਤੀ ਸੀ, ਅੱਗੇ ਨਾਲੋਂ ਲੋਕ ਕਹਿੰਦੇ ਨੇ ਦੁਨੀਆ ਨੇੜੇ ਹੋਈ ਹੈ ਕਿਉਂਕਿ ਆਉਣ ਜਾਣ ਦੇ ਸਾਧਨ ਵੱਧ ਗਏ ਨੇ। ਹੁਣ ਇੰਡੀਆ ਜਾਣਾ ਹੋਵੇ 15-20 ਘੰਟਿਆਂ 'ਚ ਪਹੁੰਚ ਜਾਂਦਾ, ਕਦੀ ਕੋਈ ਤੁਰਦਾ ਸੀ ਦੇਸ਼ ਵਿੱਚ ਹੀ ਕਿਸੇ ਦੂਜੇ ਕਿਨਾਰੇ ਜਾਣ ਵਾਸਤੇ ਮੱਥਾ ਟੇਕ ਕੇ ਜਾਣਾ, ਮੁੜ ਮਿਲਣਾ ਚਾਹੀਦਾ। ਦੁਨੀਆ ਨੇੜੇ ਹੋਈ ਕਹਿੰਦੇ ਨੇ, ਪਰ ਖਿਆਲ ਕਰਿਓ ਦੁਨੀਆ ਨੇੜੇ ਨਹੀਂ ਹੋਈ, ਦੁਨੀਆ ਟੁੱਟ ਰਹੀ ਹੈ ਕਿਉਂਕਿ ਸਭ ਤੋਂ ਨੇੜੇ ਜੋੜਨ ਦਾ ਸਾਧਨ ਸੀ ਪਿਆਰ।

ਖਿਡੌਣੇ ਖਿਡੌਣੇ ਖੇਡੇ ਹੋਏ ਨੇ ਉਹ ਭਰਿਓ ਇਹਨਾਂ ਬੇਜਾਨ ਖਿਡੌਣਿਆਂ ਨਾਲ ਖੇਡਣਾ ਸਿਖਾ ਸਿਖਾ ਇਹਨੂੰ ਤੁਸੀਂ ਭਰਾ ਭੁਲਾ ਰਹੇ ਹੋ, ਭੈਣਾਂ ਭੁਲਾ ਰਹੇ ਹੋ ਜਿੰਨੇ ਨਾਲ ਕਦੇ ਖੇਡਿਆ। ਸੁਆਓ ਜੀਵਨ ਨੂੰ ਖਿਡੌਣਾ ਨਾ ਬਣਾ, ਜੀਵਨ ਵਿੱਚ ਜੀਵਨ ਪਰ ਜਿਹੜਾ ਗੁਰਮਤ ਦਾ ਜੀਵਨ ਹੈ ਉਹਦੇ ਵਿੱਚ ਜੀਵਨ ਖਿਡੌਣਾ ਨਹੀਂ, ਬਲਕਿ ਗੁਰੂ ਨੇ ਤਾਂ ਉਲਾਂਭਾ ਦਿੱਤਾ ਹੈ ਤੂੰ ਖਿਡੌਣਿਆਂ ਨਾਲ ਖੇਡ ਖੇਡ ਕੇ ਰੱਬ ਨੂੰ ਵੀ ਖਿਡੌਣਾ ਸਮਝਣ ਲੱਗ ਪਿਆ। ਗੁਰੂ ਆਖਦੇ ਨੇ ਮਾਥੇ ਤਿਲਕ ਹੱਥ ਮਾਲਾ ਬਹਿਣਾ ਲੋਕਾਂ ਰਾਮ ਖਿਡੌਣਾ ਜਾਣਾ, ਮੈਨੂੰ ਖਿਡੌਣਿਆਂ ਨਾਲ ਖੇਡ ਖੇਡ ਕੇ ਰੱਬ ਨੂੰ ਵੀ ਖਿਡੌਣਾ ਹੀ ਸਮਝਣ ਲੱਗ ਪਿਆ। ਗੁਰੂ ਬਖਸ਼ਿਸ਼ ਕਰੇ ਅਸੀਂ ਖਿਡੌਣਿਆਂ ਦੀ ਦੁਨੀਆ ਤੋਂ ਬਾਹਰ ਆਈਏ ਅਤੇ ਜਿਉਂਦੇ ਲੋਕਾਂ ਦੀ ਕਦਰ ਕਰੀਏ ਜਿਹੜੇ ਸਾਡੇ ਨੇੜੇ ਨੇ, ਜਿਹੜੇ ਸਾਡੇ ਪਰਿਵਾਰ ਦੇ ਜੀਅ ਨੇ, ਅਸੀਂ ਉਹਨਾਂ ਦੀ ਕਦਰ ਤੋਂ ਨਾ ਸ਼ੁਰੂ ਹੋਏ ਤੇ ਦੂਜਿਆਂ ਦੀ ਕਦਰ ਕੀ ਕਰਨੀ ਹੈ। ਇਸ ਲਈ ਪਹਿਲਾ ਗ੍ਰਸਤ ਜੀਵਨ ਇੱਕ ਪਰਿਵਾਰਕ ਸਤਸੰਗ ਹੈ, ਪਰਿਵਾਰਕ ਦੁਨੀਆ, ਉਹਦੇ ਵਿੱਚ ਐਸਾ ਪਿਆਰ ਪੈਦਾ ਕਰ, ਉਹਦੇ ਵਿੱਚ ਐਸੇ ਫਰਜ਼ ਨਿਭਾ ਤਾਂ ਕਿ ਤੂੰ ਅੱਗੇ ਦੁਨੀਆਂ 'ਚ ਵੱਧਦਾ ਵੱਧਦਾ ਵੱਧਦਾ ਵੱਧਦਾ ਤੂੰ ਸੰਸਾਰ ਤੱਕ ਆਪਣੇ ਫਰਜ਼ ਨਿਭਾ ਸਕੇ, ਫਿਰ ਨਿਰੰਕਾਰ ਤੱਕ ਆਪਣੇ ਫਰਜ਼ ਨਿਭਾ ਸਕੇ, ਫਰਜ਼ ਪਾਲਣ ਦਾ ਤੇਰਾ ਸੁਭਾਅ ਬਣ ਜਾਏ। ਇਹਨਾਂ ਸ਼ਬਦਾਂ ਨਾਲ ਕਿ ਮੈਂ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

पुनः पुनः नमस्कारा। वाहे गुरु जी का खालसा, वाहे गुरु जी की फतेह।

ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਪ ਜੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੜੇ ਪਿਆਰ ਭਾਵਨਾ ਨਾਲ ਅੱਜ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਉਪਦੇਸ਼ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਬਚਨ ਅੰਦਰ ਇੱਕ ਤਾਂ ਸਾਧ ਸੰਗਤ ਦੀ ਮਹਿਮਾ ਕੀਤੀ, ਗੁਰੂ ਦੀ ਕਿਰਪਾ ਦੀ ਗੱਲ ਵੀ ਇਸ ਸ਼ਬਦ ਵਿੱਚ ਕੀਤੀ ਗਈ ਹੈ ਔਰ ਸਾਡੇ ਮਨ ਦੇ ਵਿੱਚ ਪਏ ਹੋਏ ਪੁਰਾਣੇ ਜਿਹੜੇ ਭਾਗ ਨੇ ਅੰਕੁਰ ਜਿਸ ਨੂੰ ਕਿਹਾ, ਉਹਨਾਂ ਦੀ ਵਿਚਾਰ ਵੀ ਇਹਦੇ ਵਿੱਚ ਕੀਤੀ ਗਈ ਹੈ। ਜਿਸ ਮਨੁੱਖ ਦੇ ਅੰਦਰ ਪਿਆ ਹੋਇਆ ਪਰਮਾਤਮਾ ਦੇ ਨਾਮ ਦਾ ਬੀਜ ਉੱਗ ਪਿਆ, ਫਲ ਤੱਕ ਚਲਾ ਗਿਆ, ਉਸ ਦਾ ਜੀਵਨ ਸਫਲ ਹੋ ਗਿਆ, ਪਰਤ ਕੇ ਉਸ ਨੂੰ ਜਨਮ ਮਰਨ ਦੇ ਸੰਕਟਾਂ ਵਿੱਚ ਪੈਣਾ ਨਹੀਂ ਪੈਂਦਾ। ਸਤਿਗੁਰਾਂ ਨੇ ਅੱਜ ਦੇ ਇਸ ਹੁਕਮ ਦੇ ਅੰਦਰ ਉਸ ਅੰਦਰਲੇ ਅੰਕੁਰ ਦੀ ਗੱਲ ਕੀਤੀ ਹੈ ਜਿਹੜਾ ਸਾਡੇ ਸਾਰਿਆਂ ਦੇ ਅੰਦਰ ਹੈ, ਜਿਹੜਾ ਬੀਜ ਸਾਰਿਆਂ ਦੇ ਮਨ ਵਿੱਚ ਪਰਮਾਤਮਾ ਨੇ ਪਾਇਆ ਉਹ ਕਿਵੇਂ ਉੱਗ ਸਕਦਾ ਹੈ। ਗੁਰੂ ਸਾਹਿਬ ਨੇ ਧੁਰ ਕੀ ਬਾਣੀ ਵਿੱਚ ਕਈ ਥਾਵਾਂ ਤੇ ਇਹ ਕਿਰਪਾਲਤਾ ਕੀਤੀ ਹੈ। ਆਓ ਸਤ ਸੰਗਤ, ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਬਾਣੀ ਅਨੁਸਾਰ ਸਾਡੇ ਇਸ ਸਰੀਰ ਦੇ ਅੰਦਰ ਪਰਮਾਤਮਾ ਨੇ, ਵਾਹਿਗੁਰੂ ਨੇ ਇੱਕ ਬੀਜ ਪਾ ਕੇ ਘੱਲਿਆ ਹੈ, ਪਰ ਅਸੀਂ ਉਸ ਨੂੰ ਉੱਗਣ ਵਾਸਤੇ ਯੋਗ ਮਾਹੌਲ ਨਹੀਂ ਦਿੱਤਾ, ਜਿਸ ਕਰਕੇ ਬਿਨਾਂ ਉੱਗਣ ਤੋਂ ਉਹ ਬੀਜ ਇਸ ਸਰੀਰ ਦੇ ਵਿੱਚ ਪਿਆ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਵਚਨ ਕੀਤਾ, ਅੱਜ ਦੇ ਸ਼ਬਦ ਨਾਲ ਜੋ ਰਹਾਉ ਦੀ ਤੁਕ ਹੈ, ਸਾਹਿਬ ਕਹਿੰਦੇ ਨੇ ਅੰਕੁਰ ਭਲੋ ਹਮਾਰਾ। ਅੰਕੁਰ ਦਾ ਅਰਥ ਹੁੰਦਾ ਹੈ ਜਦੋਂ ਕੋਈ ਜ਼ਿੰਮੇਦਾਰ ਕਿਸੇ ਬੀਜ ਨੂੰ ਬੀਜਦਾ ਹੈ ਤਾਂ ਉਸ ਨੂੰ ਬੀਜਣ ਤੋਂ ਪਹਿਲਾਂ ਕਈ ਵਾਰੀ ਪਾਣੀ ਵਿੱਚ ਉਹਨੂੰ ਪਿਆਉਂਦਾ ਹੈ, ਪਾਣੀ ਵਿੱਚ ਰੱਖਣ ਤੋਂ ਬਾਅਦ ਉਹ ਨਰਮ ਹੋ ਜਾਂਦਾ ਹੈ। ਜਦੋਂ ਬੀਜ ਨਰਮ ਹੁੰਦਾ ਹੈ ਫਿਰ ਜ਼ਮੀਨ ਦੀ ਉਹਨੂੰ ਸੰਗਤ ਮਿਲਦੀ ਹੈ ਤੇ ਜ਼ਮੀਨ ਦੀ ਸੰਗਤ ਦੇ ਅੰਦਰ ਨਰਮ ਹੋਇਆ ਬੀਜ ਉਹਦੇ ਵਿੱਚੋਂ ਛੋਟਾ ਜਿਹਾ ਇੱਕ ਮੂੰਹ ਬਣਦਾ ਹੈ, ਇੱਕ ਸਲੂ ਬਣਦਾ ਹੈ, ਉਹਨੂੰ ਕਹਿੰਦੇ ਨੇ ਅੰਕੁਰ, ਜਿੱਥੋਂ ਉਸ ਬੀਜ ਦੀ ਆਰੰਭਤਾ ਆਉਂਦੀ। ਸਾਡੇ ਜੀਵਨ ਦੇ ਵਿੱਚ ਪਰਮਾਤਮਾ ਨੇ ਆਪਣੇ ਪ੍ਰੇਮ ਦਾ ਇੱਕ ਬੀਜ ਸਾਡੇ ਸਰੀਰ ਵਿੱਚ ਪਾਇਆ ਹੈ। ਅਸੀਂ ਕਹਿੰਦੇ ਹਾਂ ਕਿੱਥੇ ਹੈ, ਉੱਗਦਾ ਨਹੀਂ। ਗੁਰਬਾਣੀ ਨੇ ਹੋਰ ਵੀ ਕੁਝ ਗੱਲਾਂ ਕਹੀਆਂ ਨੇ, ਉਹ ਕਹਿੰਦੇ ਨੇ ਕੱਲਾ ਪ੍ਰੇਮ ਦਾ ਨਾਮ ਦਾ ਬੀਜ ਨਹੀਂ ਪਾਇਆ, ਪਰਮਾਤਮਾ ਨੇ ਮਨੁੱਖ ਦੇ ਸਰੀਰ ਦੇ ਵਿੱਚ ਹੋਰ ਵੀ ਪੰਜ ਬੀਜ ਪਾਏ ਨੇ। ਉਹ ਕਿਹੜੇ ਕਿਹੜੇ ਬੀਜ ਨੇ, ਉਹਨਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ ਹੈ। ਸੂਖਸ਼ਮ ਤੌਰ ਤੇ ਹੈ ਸਾਰਾ ਕੁਝ, ਨਾ ਦਿਸਣ ਵਾਲਾ, ਧਿਆਨ ਦਿਓ, ਇਹ ਚੀਜ਼ਾਂ ਦਿਸਣ ਵਿੱਚ ਨਹੀਂ ਆਉਂਦੀਆਂ, ਨਾ ਇਹਨਾਂ ਦਾ ਆਕਾਰ ਹੈ। ਅਸੀਂ ਕਹਿੰਦੇ ਹਾਂ ਪਰਮਾਤਮਾ ਅਦ੍ਰਿਸ਼ ਹੈ, ਨਾ ਦਿਸਣ ਵਾਲਾ ਹੈ,
ਸੱਚਾਈ ਇਹ ਹੈ, ਖੁਦ ਅਕਾਲ ਪੁਰਖ ਅਦ੍ਰਿਸ਼ ਨਹੀਂ, ਉਹਦੇ ਵੱਲੋਂ ਬਣਾਈਆਂ ਹੋਈਆਂ ਕਈ ਚੀਜ਼ਾਂ ਵੀ ਦਿਸਣ ਵਿੱਚ ਨਹੀਂ ਆਉਂਦੀਆਂ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਆਪਣੇ ਜੀਵਨ ਵਿੱਚ ਮਹਿਸੂਸ ਕਰਨੇ। ਉਹ ਪੰਜ ਬੀਜ ਵੀ ਇਹਦੇ ਵਿੱਚ ਪਾਏ, ਪਰ ਸਾਡੀ ਬਦਕਿਸਮਤੀ ਇਹ ਹੈ ਅਸੀਂ ਆਪਣੇ ਸਰੀਰ ਦੀ ਕਰਮ ਭੂਮੀ ਦੇ ਵਿੱਚ ਉਹ ਪੰਜੇ ਬੀਜ ਤਾਂ ਬੀਜ ਦਿੱਤੇ, ਕਾਮ ਨੂੰ ਬੀਜਿਆ ਤੇ ਕਈ ਗੁਣਾ ਵੱਧ ਗਿਆ, ਕ੍ਰੋਧ ਨੂੰ ਬੀਜਿਆ ਤੇ ਕਈ ਗੁਣਾ ਵੱਧ ਗਿਆ, ਲੋਭ ਨੂੰ ਆਪਣੇ ਜੀਵਨ ਵਿੱਚ ਬੀਜਿਆ। ਜਦੋਂ ਜੀਵਨ ਆਰੰਭ ਹੋਇਆ ਸੀ ਲੋਭ ਬਿਲਕੁਲ ਛੋਟਾ ਸੀ, ਲੋਭ ਨੂੰ ਅਸੀਂ ਬੀਜਿਆ, ਫਿਰ ਇਹਨੂੰ ਪਦਾਰਥਾਂ ਦੀ ਅਸੀਂ ਖੁਰਾਕ ਤੇ ਖਾਦ ਦਿੰਦੇ ਗਏ, ਤ੍ਰਿਸ਼ਨਾ ਨੂੰ ਅਸੀਂ ਪੂਰਾ ਕਰਨ ਦਾ ਯਤਨ ਕਰਦੇ ਰਹੇ, ਤੇ ਜਿਉਂ ਜਿਉਂ ਅਸੀਂ ਲੋਭ ਨੂੰ ਖੁਰਾਕ ਦਿੱਤੀ, ਇੱਕ ਦਿਨ ਐਸਾ ਆਇਆ ਲੋਭ ਵੱਡਾ ਹੋ ਗਿਆ ਤੇ ਮਨੁੱਖ ਛੋਟਾ ਰਹਿ ਗਿਆ। ਹੁਣ ਉਹ ਲੋਭ ਦਾ ਗੁਲਾਮ ਬਣ ਗਿਆ। ਜਿਵੇਂ ਇੱਕ ਵੇਲ ਦਾ ਨਾਮ ਹੈ ਅਮਰ ਵੇਲ, ਅਮਰ ਵੇਲ ਪੀਲੇ ਰੰਗ ਦੀ ਹੁੰਦੀ ਹੈ, ਇੱਕ ਰੁੱਖ ਹੁੰਦਾ ਹੈ, ਇੱਕ ਵਰਿਕਸ਼ ਹੈ, ਉਹਦੀ ਜੜ ਦੇ ਨਾਲ ਉਗਦੀ ਤਾਰਾਂ ਹੁੰਦੀਆਂ ਨੇ ਪੀਲੇ ਰੰਗ ਦੀ, ਅਮਰ ਵੇਲ ਉਹਨੂੰ ਵਿਦਵਾਨਾਂ ਨੇ ਕਿਹਾ ਹੈ। ਜਦੋਂ ਉਹ ਰੁੱਖ ਬਹੁਤ ਵੱਡਾ ਹੁੰਦਾ, ਉਹਦਾ ਆਕਾਰ 10 ਫੁੱਟ 20 ਫੁੱਟ ਤੱਕ ਵੀ ਹੋਵੇ, ਉਹਦੀ ਜੜ ਦੇ ਨਾਲ ਜੇ ਅਮਰ ਵੇਲ ਉੱਗ ਪਏ ਨਾ, ਪੁਰਾਣੇ ਸਮੇਂ ਵਿੱਚ ਪੀਲੇ ਰੰਗ ਦੀਆਂ, ਅੱਜ ਵੀ ਪਿੰਡਾਂ ਵਿੱਚ ਉਹ ਜਾਲਾ ਜਿਹਾ ਬਣ ਜਾਂਦਾ ਹੈ, ਜਾਲ ਬੁਣਿਆ ਜਾਂਦਾ ਹੈ ਅਮਰ ਵੇਲ ਦਾ। ਅਮਰ ਵੇਲ ਜਦੋਂ ਕਿਸੇ ਰੁੱਖ ਦੀ ਜੜ ਨਾਲ ਉੱਗਦੀ ਏ ਤਾਂ ਬਿਲਕੁਲ ਇੱਕ ਤਿਣਕੇ ਜਿੰਨੀ ਹੁੰਦੀ ਹੈ, ਪਰ ਸਮਾਂ ਪਾ ਕੇ ਉਹ ਇੰਨਾ ਵੱਧ ਜਾਂਦੀ ਏ ਕਿ ਜਿਸ ਰੁੱਖ ਦੀ ਜੜ ਨਾਲ ਉੱਗੀ ਸੀ ਉਸ ਰੁੱਖ ਨੂੰ ਬਿਲਕੁਲ ਢੱਕ ਲੈਂਦੀ ਏ, ਦੂਰੋਂ ਵੇਖਿਆ ਰੁੱਖ ਨਹੀਂ ਦਿਸਦਾ, ਅਮਰ ਵੇਲ ਹੀ ਦਿਸਦੀ ਹੈ। ਪਹਿਲਾਂ ਰੁੱਖ ਸੀ, ਅਮਰ ਵੇਲ ਬਾਅਦ ਵਿੱਚ ਉੱਗੀ, ਉਹਨੇ ਇੱਕ ਦਿਨ ਸਾਰੇ ਰੁੱਖ ਨੂੰ ਉੱਤੋਂ ਢੱਕ ਲਿਆ, ਤੇ 2-4 ਸਾਲਾਂ ਦੇ ਵਿੱਚ ਉਹਦੀ ਜ਼ਹਿਰ ਐਸੀ ਹੁੰਦੀ ਏ, ਉਹਦੀ ਵਿਸ ਐਸੀ ਹੁੰਦੀ ਏ ਕਿ ਜਿਸ ਰੁੱਖ ਦੀ ਜੜ ਨਾਲ ਉੱਗ ਕੇ ਉਹ ਸਾਰੇ ਰੁੱਖ ਨੂੰ ਢੱਕ ਲੈਂਦੀ ਏ, ਇੱਕ ਦਿਨ ਉਸ ਰੁੱਖ ਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਫਿਰ ਉਹਦੀ ਜੜ ਸੁੱਕਦੀ ਏ ਤੇ ਫਿਰ ਉਸ ਰੁੱਖ ਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਪਰਮਾਤਮਾ ਨੇ ਸਾਡੇ ਜੀਵਨ ਨੂੰ ਪੈਦਾ ਕੀਤਾ, ਇਹਦੇ ਵਿੱਚ ਲੋੜਵੰਦ ਵਿਕਾਰ ਲੋਭ ਵੀ ਪਾਇਆ ਸੀ, ਲੋਭ ਦੀ ਅਮਰ ਵੇਲ ਸਾਡੇ ਜੀਵਨ ਵਿੱਚ ਉੱਗੀ, ਜੀਵਨ ਵੱਡਾ ਸੀ ਤੇ ਲੋਭ ਛੋਟਾ ਸੀ, ਉਸ ਅਮਰ ਵੇਲ ਨੂੰ ਹਟਾਉਣਾ ਸੀ ਗੁਰੂ ਕੇ ਸ਼ਬਦ ਨੇ, ਗੁਰੂ ਕੇ ਸ਼ਬਦ ਨਾਲ ਸਾਂਝ ਨਾ ਪਾਈ ਤੇ ਲੋਭ ਦੀ ਅਮਰ ਵੇਲ ਜਿਹੜੀ ਹੈ ਉਹ ਸਾਡੇ ਜੀਵਨ ਤੇ ਚੜ ਗਈ, ਤੇ ਲੋਭ ਹੀ ਚੌਵਾਂ ਪਾਸੇ ਪ੍ਰਵਿਰਤ ਹੋ ਗਿਆ। ਉਹਦੇ ਤੋਂ ਬਾਅਦ ਹੰਕਾਰ ਦੀ ਅਮਰ ਵੇਲ ਵੀ ਉੱਗ ਪਈ, ਵਿਕਾਰਾਂ ਦੀ ਅਮਰ ਵੇਲ ਵੀ ਉੱਗ ਪਈ, ਤੇ ਚੌਵਾਂ ਪਾਸਿਓਂ ਜੀਵਨ ਢੱਕਿਆ ਗਿਆ, ਤੇ ਜਿਹੜਾ ਅੰਦਰਲਾ ਅਸਲੀ ਸ਼ੁੱਧ ਆਪਾ ਸੀ ਉਹਦੀ ਆਤਮਕ ਤੌਰ ਤੇ ਮੌਤ ਹੋ ਗਈ। ਬਸ ਇਸ ਚੀਜ਼ ਨੂੰ ਅੱਜ ਆਪਾਂ ਸਮਝਣਾ ਹੈ। ਅੰਕੁਰ ਕੀ ਹੈ? ਅੰਕੁਰ ਦਾ ਅਰਥ ਹੈ ਸਾਡੇ ਜੀਵਨ ਦਾ ਮੁੱਢ, ਜਿੱਥੋਂ ਸਾਡਾ ਜੀਵਨ ਸ਼ੁਰੂ ਹੋਇਆ। ਗੁਰੂ ਸਾਹਿਬ ਨੇ ਬਚਨ ਕੀਤੇ ਬਾਣੀ ਦੇ ਅੰਦਰ, ਕਹਿਣ ਲੱਗੇ ਅੰਦਰ ਝਾਤੀ ਮਾਰ ਕੇ ਵੇਖ, ਤੇਰੇ ਮਨ ਵਿੱਚ ਪਰਮਾਤਮਾ ਨੇ ਕੇਵਲ ਇਹ 5 ਵਿਕਾਰਾਂ ਦੇ ਬੀਜ ਨਹੀਂ ਪਾਏ, ਉਹਨੇ ਆਪਣਾ ਨਾਮ ਵੀ ਪਾਇਆ, ਪਰ ਤੂੰ ਇਹਨਾਂ 5 ਨੂੰ ਬੀਜ ਕੇ ਇਹਨਾਂ ਦੀ ਖੇਤੀ ਤਾਂ ਬਹੁਤ ਕਰ ਰਿਹਾ, ਪਰ ਉਸ ਇੱਕ ਨਾਮ ਨੂੰ ਬੀਜਣ ਦਾ ਯਤਨ ਨਹੀਂ ਕਰਦਾ। ਉਹ ਉਸੇ ਤਰ੍ਹਾਂ ਪਿਆ ਹੋਇਆ ਹੈ, ਇੱਕ ਪਾਸੇ ਨਾਮ ਦਾ ਬੀਜ ਕੋਈ ਨਹੀਂ ਬੀਜਦਾ ਤੇ ਦੂਸਰੇ ਪਾਸੇ ਵਿਕਾਰਾਂ ਦੀ ਖੇਤੀ ਸਾਰਾ ਸੰਸਾਰ ਕਰਦਾ। ਇਸੇ ਕਰਕੇ ਸਮਾਜ ਦੇ ਵਿੱਚ ਲੋਭ ਦੀ ਪ੍ਰਵਿਰਤੀ ਵੱਧ ਜਾਂਦੀ ਏ, ਹੰਕਾਰੀਆਂ ਦੀ ਗਿਣਤੀ ਵੱਧ ਜਾਂਦੀ ਹੈ, ਤੇ ਈਰਖਾ ਦੇ ਜਿਹੜੇ ਭਾਂਬਣ ਨੇ ਉਹ ਦੁਨੀਆਂ ਵਿੱਚ ਬਲਣ ਲੱਗਦੇ ਨੇ, ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਸਨ ਵਧਾਉਣੀਆਂ, ਨਹੀਂ ਸਨ ਬੀਜਣੀਆਂ, ਉਹਨਾਂ ਨੂੰ ਅਸੀਂ ਬੀਜ ਦਿੰਦੇ ਹਾਂ, ਤੇ ਜਿਹੜਾ ਨਾਮ ਬੀਜਣਾ ਸੀ ਉਹਨੂੰ ਅਸੀਂ ਬੀਜਣ ਵਾਲੇ ਪਾਸੇ ਨਹੀਂ ਗਏ। ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ, ਅੱਜ ਦਾ ਹੁਕਮਨਾਮਾ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪੂਰੇ ਗੁਰੂ ਦੀ ਸ਼ਰਨ ਦੇ ਅੰਦਰ ਨਾਮ ਨੂੰ ਚਿਤਾਰਿਆ, ਚੇਤੇ ਕੀਤਾ, ਉਹਨਾਂ ਦਾ ਜਿਹੜਾ ਅੰਦਰ ਪਰਮਾਤਮਾ ਦੇ ਨਾਮ ਦਾ ਬੀਜ ਸੀ ਨਾ, ਉਹ ਸਹਿਜੇ ਸਹਿਜੇ ਉੱਗਣ ਵਾਲੇ ਪਾਸੇ ਸ਼ੁਰੂ ਹੋ ਗਿਆ। ਪਹਿਲਾਂ ਉਹਦੇ ਵਿੱਚ ਨਰਮਾਈ ਆਈ, ਕਿਉਂਕਿ ਪਹਿਲਾਂ ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਨਾਮ ਦਾ ਪਾਣੀ ਸਾਨੂੰ ਸਹਿਜੇ ਸਹਿਜੇ ਮਿਲੇਗਾ, ਤੇ ਸਭ ਤੋਂ ਪਹਿਲਾਂ ਬੰਦੇ ਦੇ ਜੀਵਨ ਵਿੱਚ ਨਰਮਾਈ ਆਏਗੀ, ਉਹਦੇ ਜੀਵਨ ਵਿੱਚ ਦਇਆ ਆਏਗੀ, ਉਹਦਾ ਮਨ ਦਾ ਬੀਜ ਨਰਮ ਹੋਵੇਗਾ, ਤੇ ਜਿਉਂ ਜਿਉਂ ਇਹਦੇ ਵਿੱਚ ਨਰਮਾਈ ਵੱਧਦੀ ਗਈ, ਇੱਕ ਦਿਨ ਇਸ ਨਾਮ ਦੇ ਬੀਜ ਦੇ ਅੰਦਰੋਂ ਪੱਤੇ ਤੇ ਅੰਕੁਰ ਫੁੱਟਣੇ ਸ਼ੁਰੂ ਹੋ ਜਾਣਗੇ। ਤੁਸੀਂ ਕੁਝ ਸਮੇਂ ਤੋਂ ਲੈ ਕੇ
ਇੱਕ ਵਿਸ਼ੇਸ਼ ਤੌਰ ਤੇ ਬਸੰਤ ਦੀ ਵਾਰ ਸਰਵਣ ਕਰਦੇ ਆ ਰਹੇ, ਕਿਵੇਂ ਸਾਡੇ ਜੀਵਨ ਦਾ ਅੰਕੁਰ ਉੱਗ ਪਵੇ, ਜਿਹਨੂੰ ਅੱਜ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿਉਂਕਿ ਅੰਦਰ ਸੁੱਕਾ ਪਿਆ ਹੈ ਸਾਡਾ। ਅਸੀਂ ਬਾਹਰੋਂ ਬਾਹਰੋਂ ਸਾਰੇ ਕਰਮ ਕਰੀ ਜਾ ਰਹੇ ਹਾਂ, ਬਾਹਰੋਂ ਬਾਹਰੋਂ ਸਾਡਾ ਇੱਕ ਰਿਵਾਜ਼ ਬਣ ਗਿਆ, ਬਾਹਰੀ ਤੌਰ ਤੇ ਅਸੀਂ ਸਭ ਕੁਝ ਕਰਨੇ ਹਾਂ, ਪਰ ਉਹ ਜਿਹੜਾ ਬੀਜ ਹੈ ਨਾ ਅੰਦਰ, ਉਹਨੂੰ ਕਦੀ ਉਗਾਉਣ ਦਾ ਯਤਨ ਨਹੀਂ ਕੀਤਾ। ਤੇ ਗੁਰੂ ਸਾਹਿਬ ਨੂੰ ਬੇਨਤੀ ਕਰੀਏ, ਮਹਾਰਾਜ ਸਾਡੇ ਅੰਦਰ ਬੀਜ ਹੈ, ਕਿਵੇਂ ਉੱਗੇਗਾ, ਤਰੀਕਾ ਕਿਹੜਾ ਹੈ? ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਵੇਂ ਉੱਗੇਗਾ ਇਹ ਬੀਜ? ਕਹਿਣ ਲੱਗੇ, ਹਰ ਕਾ ਨਾਮ ਧਿਆਇ ਕਹਿ ਹੋ ਹਰਿਆ ਭਾਈ। ਪਰਮਾਤਮਾ ਦਾ ਨਾਮ ਜਪ, ਜਦੋਂ ਨਾਮ ਜਪੇਗਾ ਅੰਦਰ ਤੇਰੇ ਇੱਕ ਬੀਜ ਹੈ ਪਰਮਾਤਮਾ ਦੇ ਨਾਮ ਦਾ, ਉਹ ਸਹਿਜੇ ਸਹਿਜੇ ਨਰਮ ਹੋਣਾ ਸ਼ੁਰੂ ਹੋ ਜਾਏਗਾ, ਉਹਦੇ ਹਰੇ ਹੋਣ ਦੀ ਸੰਭਾਵਨਾ ਵੱਧ ਜਾਏਗੀ। ਹਰ ਕਾ ਨਾਮ ਧਿਆਇ ਕਹਿ ਉਹ ਹਰਿਆ ਭਾਈ, ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਇਹ ਜਿਹੜਾ ਹੁਣ ਸਮਾਂ ਹੈ ਨਾ, ਇਸ ਵਕਤ ਮਨੁੱਖਾ ਦੇਹ ਮਿਲੀ ਹੈ, ਇਹਦੇ ਵਿੱਚ ਜਪਣ ਦੀ ਸੰਭਾਵਨਾ ਹੈ। ਜਦੋਂ ਇਹ ਦੇਹ ਛੁੱਟ ਗਈ, ਜਦੋਂ ਚਲੀ ਗਈ, ਪਰਤ ਕੇ ਨਹੀਂ ਜਪਿਆ ਜਾਣਾ, ਤੇਰੇ ਕੋਲ ਸਾਧਨ ਨਹੀਂ ਰਹੇਗਾ ਜਪਣ ਦਾ। ਜੇ ਅੱਜ ਜਪ ਸਕਣਾ ਤੇ ਜਪ, ਇਹ ਰੁੱਤ ਹੈ, ਇਹ ਵਕਤ ਹੈ, ਤੇਰੇ ਕੋਲ ਧਰਤੀ ਹੈ, ਤੇਰੇ ਕੋਲ ਬੀਜ ਹੈ, ਤੇਰੇ ਕੋਲ ਬੀਜਣ ਦੀ ਜੁਗਤ ਤੇ ਤਾਕਤ ਤੇ ਸਮਾਂ ਹੈ। ਪਰ ਜੇ ਤੂੰ ਇਸ ਸਮੇਂ ਬੀਜਿਆ ਨਾ, ਸਮਾਂ ਹੱਥਾਂ ਵਿੱਚੋਂ ਨਿਕਲ ਜਾਣਾ ਹੈ, ਪਰਤ ਕੇ ਫਿਰ ਸਮਾਂ ਨਿਕਲਣ ਤੋਂ ਬਾਅਦ ਜਦੋਂ ਨਾਮ ਨਾ ਤੂੰ ਬੀਜਿਆ ਤਾਂ ਫਿਰ ਅਖੀਰ ਨੂੰ ਤੈਨੂੰ ਭੁੱਖੇ ਰਹਿਣਾ ਪਏਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਬਖਸ਼ੀ ਹੈ, ਉਹਦੇ ਵਿੱਚ ਇੱਕ ਸ਼ੰਤ ਆਉਂਦਾ ਹੈ, ਉਹਦੇ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਇਸ ਨਾਮ ਨੂੰ ਬੀਜਣ ਦਾ ਤੇ ਉਗਾਉਣ ਦਾ। ਸਾਹਿਬ ਕਹਿੰਦੇ ਨੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਤੇ ਕਾਹੇ ਜਗ ਆਏ ਰਾਮ ਰਾਜੇ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਉਹ ਮਨੁੱਖ ਇਸ ਦੁਨੀਆਂ ਵਿੱਚ ਕੀ ਕਰਨ ਆਏ ਨੇ ਜਿਨ੍ਹਾਂ ਨੇ ਆਪਣੇ ਪਰਮਾਤਮਾ ਦਾ ਨਾਮ ਨੂੰ ਚੇਤੇ ਨਹੀਂ ਕੀਤਾ। ਜਿੰਨੀ ਐਸਾ ਹਰ ਨਾਮ ਨਾ ਚੇਤਿਓ ਤੇ ਕਾਹੇ ਜਗ ਆਏ ਰਾਮ ਰਾਜੇ, ਕਿਉਂਕਿ ਇਹ ਮਾਨਸ ਜਨਮ ਦੁਲੰਭ ਹੈ। ਦੁਲੰਭ ਦਾ ਮਤਲਬ ਜਿਹੜਾ ਬੜੀ ਮੁਸ਼ਕਲ ਨਾਲ ਮਿਲਦਾ ਹੈ, ਮਾਇਆ ਨਾਲ ਨਹੀਂ ਮਿਲ ਸਕਦਾ, ਪਰਤ ਕੇ ਨਹੀਂ ਮਿਲੇਗਾ। ਔਰ ਗੁਰਬਾਣੀ ਤੇ ਕਹਿ ਰਹੀ ਹੈ, ਜਿਹੜਾ ਅੱਜ ਮਿਲਿਆ ਸੈਂਕੜੇ ਜੂਨਾਂ ਤੋਂ ਬਾਅਦ ਮਿਲਿਆ ਹੈ, ਅੱਜ ਜਦੋਂ ਹੱਥੋਂ ਛੁੱਟ ਗਿਆ ਤੇ ਸੈਂਕੜੇ ਤੇ ਹਜ਼ਾਰਾਂ ਜੂਨਾਂ ਤੋਂ ਬਾਅਦ ਫਿਰ ਵਾਰੀ ਆ ਸਕਦੀ ਹੈ। ਪਰ ਕਹੀਏ ਕਿ ਜਿੰਨਾ ਚਿਰ ਇਸ ਹੀਰੇ ਦੀ ਸਮਝ ਨਹੀਂ ਆਉਂਦੀ, ਇਸ ਜੀਵਨ ਦੀ ਕੀਮਤ ਦਾ ਪਤਾ ਨਹੀਂ ਲੱਗਦਾ, ਮਨੁੱਖ ਪਸ਼ੂਆਂ ਤੋਂ ਵੀ ਨੀਵਾਂ ਜੀ ਰਿਹਾ ਹੈ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ। ਇਸ ਵਕਤ ਵੱਤਰ ਹੈ ਜੀਵਨ ਵਿੱਚ, ਇਸ ਵਕਤ ਜਿਹੜਾ ਹੈ ਸਮਾਂ ਹੈ ਬੀਜਣ ਦਾ, ਹੁਣ ਉਹਦਾ ਨਾਮ ਬੀਜਿਆ ਨਹੀਂ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਫਿਰ ਜਦੋਂ ਅਗਲਾ ਸਮਾਂ ਆਵੇਗਾ, ਉਸ ਵੇਲੇ ਜਿਨ੍ਹਾਂ ਨੇ ਤੇ ਨਾਮ ਦੀ ਖੇਤੀ ਕਰ ਲਈ, ਬੀਜ ਲਿਆ, ਉਹਨਾਂ ਨੂੰ ਤੇ ਅੱਗੇ ਜਾ ਕੇ ਉਹਦੇ ਦਾਣੇ ਮਿਲ ਗਏ, ਉਸ ਨਾਮ ਦਾ ਖਜ਼ਾਨਾ ਮਿਲ ਗਿਆ। ਤੇ ਜਿਨ੍ਹਾਂ ਨੇ ਇੱਥੇ ਬੀਜ ਹੀ ਖਾ ਲਿਆ ਆਪਣਾ, ਉਹ ਫਿਰ ਖਾਲੀ ਹੱਥ ਚਲੇ ਗਏ। ਦੋ ਹਿੱਸੇ ਨੇ ਨਾ, ਬੀਜ ਨੂੰ ਲੈ ਕੇ ਬੀਜਣਾ ਤੇ ਬੀਜ ਖਰੀਦ ਕੇ ਰਾਹ ਵਿੱਚ ਹੀ ਖਾ ਜਾਣਾ। ਕਿਹੜਾ ਹੈ ਬੀਜ? ਅਸਲ ਵਿੱਚ ਆਹ ਜਿਹੜੇ ਸਵਾਸ ਚੱਲ ਰਹੇ ਨੇ ਸਾਧ ਸੰਗਤ, ਆਹ ਜਿਹੜੇ ਪਲ ਚੱਲ ਰਹੇ ਨੇ, ਆਹ ਜਿਹੜਾ ਸਮਾਂ ਲੰਘ ਰਿਹਾ ਇਸੇ ਵਕਤ, ਇਹ ਜਿਹੜੇ ਸਵਾਸ ਨੇ ਨਾ, ਇਹ ਬੀਜ ਹੈ। ਤੇ ਜਿਹੜਾ ਮਨੁੱਖ ਆਲਸੀ ਹੁੰਦਾ, ਜ਼ਿਮੀਦਾਰ, ਉਹ ਕਈ ਵਾਰੀ ਦੁਕਾਨ ਤੋਂ ਬੀਜ ਖਰੀਦਦਾ ਹੈ ਤੇ ਖਰੀਦਣ ਤੋਂ ਬਾਅਦ ਉਹ ਬੀਜ ਬੀਜਦਾ ਨਹੀਂ, ਉਹ ਲੋਭ ਵਿੱਚ ਜ਼ੁਬਾਨ ਦੇ ਰਸ ਵਿੱਚ ਆ ਕੇ ਉਸ ਬੀਜ ਨੂੰ ਬੀਜਣ ਤੋਂ ਪਹਿਲੇ ਖਾ ਜਾਂਦਾ ਹੈ। ਮਨਮੁੱਖ ਦੀ ਹਾਲਾਤ ਵੀ ਇਹ ਦੱਸੀ ਬਾਣੀ ਦੇ ਵਿੱਚ, ਪਰਮਾਤਮਾ ਨੇ ਸਵਾਸ ਦਿੱਤੇ ਸਨ ਇਸ ਜੀਵਨ ਰੂਪੀ ਧਰਤੀ ਦੇ ਵਿੱਚ ਬੀਜਣ ਵਾਸਤੇ, ਪਰ ਇਸ ਮਨੁੱਖ ਨੇ ਇਹ ਦਾਣੇ ਬੀਜਣ ਦੀ ਬਜਾਏ ਇਹਨਾਂ ਸਵਾਸਾਂ ਨੂੰ ਸੰਸਾਰ ਦੀ ਲੋਭ ਪ੍ਰਵਿਰਤੀ ਵਿੱਚ ਫਸ ਕੇ ਰਸਤੇ ਵਿੱਚ ਹੀ ਖਾਣਾ ਸ਼ੁਰੂ ਕਰ ਦਿੱਤਾ। ਜਿੰਨੀ ਐਸਾ ਹਰ ਨਾਮ ਨਾ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਛੀਆਂ ਮਹੀਨਿਆਂ ਬਾਅਦ ਜ਼ਿਮੀਦਾਰ ਕੋਲ ਸਮਾਂ ਆਉਂਦਾ ਹੈ ਕਿ ਉਹ ਫਸਲ ਬੀਜ ਸਕੇ,
جے انہیں سماں لنگا لیا تے پرت کے پھر اونے وقت بعد آنا پے گا. ستگرو نے اج بچن کیتے کہن لگے سادھ سنگ ہر ہر نام چتارا, جنہاں نے گرو کی سنگت وچ مل کے پرماتما دے نام نو چتاریا ہے انہاں نے اپنے جیون دے اندر پئے ہوئے پرماتما دے نام دے بیج نو اگا لیا. میں بسنت دی وار دے بچن آپ جی نال سانجھے کر رہا سا. حضور کہندے نے ہر کا نام تیائے کہ ہو ہریا پائی, کرم لکھنتا پائی ہے یہ رت سہائی, ون ترن ترے پون مولیا. مولیا دا ارت کھڑیا ہویا ہے, آ جن ون نے یہ سارا کچھ کھڑیا ہویا ہے, سارا کچھ خوش ہے. ون ترن ترے پون مولیا, امرت پھل پائی مل سادھو سکھ اپجے, لتی سب چھائی نانک سمرا ایک نام پھر بوڑ نہ تائی. ہن اگے دھیان دینا یہ بیج کیویں اگے گا. اکلا جپن نال نہیں اگتا, خیال رکھو اکلا جپن نال نہیں اگے گا. دو چیزاں نے اتوں تک گرو ارجن دیو جی نے بسنت دی وار وچ کہا بھی نام نو جپ تیرا جیون ہرا ہوئے گا. ہن جیڑا اگلا ہے نا پنجے بدے ماں بلی, یہ گرو صاحب نے پرہیز دسیا. ایک تے علاج ہے, وہ دوائی دسی ہے بھی نام جپنا ہے, نام جپنا دوائی ہے. دو چیزاں نے سمرن اور سادھنا. پہلے سلوک دے اندر سمرن دسیا تے دوسرے وچ سادھنا دسی. جے سادھنا ہے تے سمرن پڑے گا, جے سمرن ہے تے سادھنا کام آوے گی. یہ دو چیزاں تھوڑے جے وقت وچ میں آپ جی نال سانجیاں کراں. گرو صاحب نے سانو دو چیزاں دتیاں نے جیون وچ, شاید اسی ایک چیز رکھ دے ہوئیے. انہاں دوواں نوں چنگی طرح سمجھ لینا چاہیدا ہے. سمرن تے سادھنا دو چیزاں دتیاں, دھرتی تے بیج دو چیزاں دتیاں. جے کلا بیج ہے بندے کول, دھرتی کوئی نہیں, بیج دا کی کران گے؟ آکاش وچ رکھ دیو, تلی تے رکھ لو, بیج نوں کیویں اگے گا؟ جے کلی زمین ہے تے بیج کوئی نہیں, اس کلی زمین دا اسی کی کران گے جہدے وچ بیج کوئی نہیں پیندا؟ جیڑا سمرن ہے, نام ہے پرماتما دا, وہ تے گرو کے سواریو ہے بیج. تے جیڑا اچا جیون, شدھ جیون, مریادا وچ رہن والا جیون شریر ہے, وہ ہے دھرتی, وہ ہے سادھنا. جدو دو چیزاں کٹھیاں ہون گیاں اس ویلے دھرم جیون وچوں اگے گا. ساڈے جیون وچ کمزوری اے ہے کہ اسی کئی لوگ تاں کلا سمرن کری جا رہے ہاں. اسی کہنے ہاں بھی دو پاٹ سکھمنی صاحب بھی کرنے ہاں, سویرے اینے بجے اٹھی دا بھی ہے, ہور بھی سہج پاٹھ بھی کری دینے, جاپ بھی کری دا ہے, تیرتھاں تے بھی جائی دا ہے, یاتراواں بھی کری دیاں نے, بہت کچھ کری دا ہے. پر سب کچھ کرن تو بعد جدوں اندر کچھ چاتی مارنے ہاں بھی من وچ ٹکا آیا, اس تھان تے ٹکا کوئی نہیں ہوندا. یہ ٹکا کیوں نہیں؟ کی یہ جڑا نام ہے ٹکا نہیں دیندا؟ نام ٹکا تے دیندا ہے. نام تا جپ لیا, سمرن تے کر لیا, پاٹھ تے کر لیا, پر اس پاٹھ نو, اس سمرن نو ٹکاؤن واسطے شریر دی مریادا کوئی نہیں ہے, شریر دی سادھنا کوئی نہیں ہے. دوجا ساڈا جڑا حصہ ہے وہ کلی سادھنا دی گل کردا ہے, وہ شریر نو سادھنا وچ لے آندا ہے. بھئی منک نے یہ نہیں کھانا, یہ نہیں دیکھنا, یہ نہیں سننا, پہننا اس طرح دا ہے, بولنا اس طرح دا ہے, شریر تے ککار دھارن کرنے نے, ہور کئی طرح دی مریادا بندہ پال لیندا ہے. یہ سارا کچھ دھرتی ہے. دھرتی تا آ گئی سکھ دے کول, پر نام والے پاسے وہ نہیں جاندا. وہ کہندا نام جیڑا ہے نا یہ پرت پرت کے نہیں جپنا چاہیدا, پھر ایک کرم کانڈ ہو جاندا ہے. اج دا بچن پڑھ کے ویکھو, اج دے حکم نامے دی اخیرلی پنکتی وال دھیان دیو. گرو صاحب کہہ رہے نے پنے پنے نمسکارا. پنے دا ارتھ کی ہوندا ہے؟ پنے دا ارتھ پرت پرت کے, وار وار, بارم بار بار پرب جپی ہے. اس کر کے جیڑے سادھنا وچ پے گئے انہاں شریر نوں تے سادھ لیا, شریر دے اتے ککار پا لے. تے گرو نانک دیو جی نے پنڈت ہردیال نوں وی یہ گل کہی سی, کہن لگے سادھنا تے کر لیا, تے سمرن تا ہے کوئی نہیں جیون دے وچ, شریر تے جنیو بھی پا لیا, گائتری بھی پڑھ لیندے ہو, سب کچھ کر لیندے ہو, ساریاں چیزاں تہاڈے کول ہن, پر کی اس سچے نام دا ابھیاس تہاڈے اندر ہے؟ جے نام نہیں
ਜ਼ਮੀਨ ਕੱਲੀ ਦਾ ਕੀ ਕਰੋਗੇ, ਸਾਧਨਾ ਵੀ ਤਾਂ ਕੰਮ ਆਵੇਗੀ ਸਰੀਰ ਦੀ, ਸਰੀਰ ਆਵੇਗੀ ਜੇ ਉਸ ਮਰਿਆਦਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਹੋਵੇਗਾ, ਉਹਦੇ ਨਾਲ ਪ੍ਰੇਮ ਕਰਾਂਗੇ। ਇਸ ਕਰਕੇ ਜਿਨ੍ਹਾਂ ਨੇ ਦੋਵੇਂ ਚੀਜ਼ਾਂ ਇਕੱਠੀਆਂ ਕਰ ਲਈਆਂ, ਦੋਵਾਂ ਨੂੰ ਇੱਕ ਥਾਂ ਤੇ ਲੈ ਆਂਦਾ, ਇੱਕ ਪਾਸੇ ਸਿਮਰਨ, ਦੂਸਰੇ ਪਾਸੇ ਸਰੀਰ ਦੀ ਸਾਧਨਾ। ਗੁਰੂ ਸਾਹਿਬ ਨੇ ਬਾਣੀ ਵਿੱਚ ਸਰੀਰ ਦੀ ਸਾਧਨਾ ਬਾਰੇ ਜ਼ੋਰ ਦਿੱਤਾ ਹੈ, ਕਹਿਣ ਲੱਗੇ ਗੁਰਸਿੱਖ ਥੋੜਾ ਬੋਲਣਾ ਇਹ ਸਰੀਰ ਦੀ ਸਾਧਨਾ ਹੈ, ਥੋੜਾ ਸੌਣਾ ਇਹ ਸਰੀਰ ਦੀ ਸਾਧਨਾ ਹੈ, ਥੋੜਾ ਖਾਣਾ ਇਹ ਸਰੀਰ ਦੀ ਸਾਧਨਾ ਹੈ। ਗੁਰੂ ਅਮਰਦਾਸ ਜੀ ਨੇ ਸਰੀਰ ਦੀ ਸਾਧਨਾ ਬਾਰੇ ਆਨੰਦ ਸਾਹਿਬ ਵਿੱਚ ਬਚਨ ਕੀਤੇ, ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਇਹ ਸਾਰੇ ਪਰਹੇਜ ਨੇ। ਹੁਣ ਪਰਹੇਜ ਸਾਡੇ ਜੀਵਨ ਵਿੱਚ ਆਉਂਦਾ ਨੇ, ਲੱਭ ਦਾ ਅਰਥ ਹੈ ਸਰੀਰ ਦਾ ਲੋਭ, ਜਿਵੇਂ ਆਪਾਂ ਕੋਈ ਚੀਜ਼ ਖਾਣ ਦਾ ਲੋਭ ਕਰਦੇ ਹਾਂ, ਭੁੱਖ ਨਹੀਂ ਲੋੜ ਤੋਂ ਵੱਧ ਖਾ ਲਈ। ਗੁਰੂ ਅਮਰਦਾਸ ਜੀ ਨੇ ਕਿਹਾ ਜੇ ਤੂੰ ਇਹ ਮਰਿਆਦਾ ਨਾ ਪਾਲੀ ਤੇਰੇ ਨਾਮ ਨੇ ਕੰਮ ਨਹੀਂ ਕਰਨਾ, ਇਹ ਯਾਦ ਰੱਖੀ, ਤੇਰੇ ਅਭਿਆਸ ਨੇ ਕੰਮ ਨਹੀਂ ਕਰਨਾ। ਲੱਭ ਲੋਭ ਤੇ ਜਦੋਂ ਤੂੰ ਬੜਾ ਕੁਝ ਇਕੱਠਾ ਕਰ ਲੈਣਾ ਅੰਦਰ, ਜਪ ਤਪ ਕੀਤਾ, ਸਿਮਰਨ ਕਰ ਲਿਆ, ਅਭਿਆਸ ਕਰ ਲਿਆ, ਤੇ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਹੁਣ ਇਹਨੂੰ ਸਾਂਭ ਕੇ ਰੱਖੀ, ਜੇ ਅੰਦਰ ਇੱਕ ਵੀ ਲੋਭ ਦੀ ਲਹਿਰ ਵੱਜ ਗਈ ਤੇ ਤੇਰੇ ਕੀਤੇ ਹੋਏ ਜਪ ਤਪ ਨੇ ਉਸੇ ਵੇਲੇ ਨਸ਼ਟ ਹੋ ਜਾਣਾ ਹੈ। ਸਾਰੇ ਭੇਜ ਨੇ ਨਾ ਜੀਵਨ ਦੇ ਅੰਦਰ, ਅਸੀਂ ਇਕੱਠਾ ਬਹੁਤ ਕਰਨੇ ਹਾਂ, ਕੋਈ ਸ਼ੱਕ ਨਹੀਂ ਹੈ, ਧਰਮ ਦੀ ਕਮਾਈ ਵਿੱਚ ਕੋਈ ਕਮੀ ਥੋੜਾ ਅੱਜ ਅਸੀਂ ਕਹਿੰਦੇ ਹਾਂ ਪ੍ਰਚਾਰ ਨਹੀਂ ਹੈ, ਕਮਾਈ ਵਿੱਚ ਕਮੀ ਨਹੀਂ, ਸਾਰੀ ਸਾਰੀ ਰਾਤ ਅਸੀਂ ਬੈਠ ਸਕਦੇ ਹਾਂ। ਪਰ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਪਰਾਈ ਵਸਤ ਕਿਹੜੀ ਹੈ? ਜਦੋਂ ਬੰਦਾ ਸਭ ਕੁਝ ਕਰ ਲੈਂਦਾ, ਧਰਮ ਦੇ ਕੰਮ ਕਰ ਲੈਂਦਾ, ਉਹ ਕਰਦਿਆਂ ਕਰਦਿਆਂ ਵਸਤ ਪਰਾਈ ਜੋ ਉਹਦੀ ਪਰਾਲਬਧ ਵਿੱਚ ਨਹੀਂ, ਉਹ ਨਜਾਇਜ਼ ਤਰੀਕੇ ਨਾਲ ਦੂਸਰੇ ਦਾ ਧਨ ਤਨ ਤੇ ਹੋਰ ਚੀਜ਼ਾਂ ਇੱਜ਼ਤ ਆਦਿਕ ਖੋਣ ਦਾ ਯਤਨ ਕਰਦਾ ਹੈ, ਵਸਤ ਪਰਾਈ ਕੋ ਉੱਠ ਰੋਵੈ। ਉੱਠ ਦਾ ਅਰਥ ਹੈ ਸਵੇਰੇ ਉੱਠਦਿਆਂ ਸਾਰ ਅੰਦਰੋਂ ਰੋਣ ਲੱਗ ਪੈਂਦਾ ਹੈ ਕਿ ਜਿਹੜੀ ਵਡਿਆਈ ਫਲਾਣੇ ਨੂੰ ਮਿਲੀ ਉਹ ਮੈਨੂੰ ਕਿਵੇਂ ਮਿਲੇਗੀ, ਜਿਹੜਾ ਧਨ ਉਹਦੇ ਕੋਲੇ ਮੇਰੇ ਕੋਲ ਕਿਵੇਂ ਆਏਗਾ। ਵਸਤ ਪਰਾਈ ਕੋ ਉੱਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਜਿਹੜੇ ਕਰਮ ਚੰਗੇ ਕੀਤੇ ਸਨ, ਗੁਰੂ ਦੀ ਸੇਵਾ ਕੀਤੀ ਸੀ, ਜਪ ਤਪ ਕੀਤਾ ਸੀ, ਬਾਣੀ ਪੜ੍ਹੀ ਸੀ, ਹੋਰ ਕਰਮ ਕੀਤੇ ਸਨ, ਉਹ ਸਾਰੇ ਦੇ ਸਾਰੇ ਉੱਥੇ ਉਸ ਲਹਿਰ ਨੇ ਤੋੜ ਕੇ ਅੰਦਰ ਉਹਨਾਂ ਨੂੰ ਖਤਮ ਕਰ ਦਿੱਤਾ। ਇਸ ਕਰਕੇ ਦੋ ਚੀਜ਼ਾਂ, ਅੰਕੁਰ ਕਿਹਨਾਂ ਦਾ ਫੁੱਟਿਆ? ਜਿਨ੍ਹਾਂ ਨੇ ਆਪਣੀ ਸਿਮਰਨ ਦੀ ਸਾਧਨਾ ਕੀਤੀ। ਬਾਬਾ ਫਰੀਦ ਜੀ ਦੇ ਇੱਕ ਦੋ ਸਲੋਕ, ਬਾਬਾ ਕਬੀਰ ਜੀ ਦੇ ਸਲੋਕ ਤੁਹਾਡੇ ਨਾਲ ਮੈਂ ਸਾਂਝੇ ਕਰਾਂ, ਜਿਨ੍ਹਾਂ ਵਿੱਚ ਇਸ ਅੰਕੁਰ ਸ਼ਬਦ ਦੇ ਅਰਥ ਆਪ ਜੀ ਦੇ ਸਮਝ ਆ ਜਾਣਗੇ। ਕਿਉਂਕਿ ਇਹ ਹੁਣ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਵੀ ਸਿੱਖ ਜਗਤ ਨੂੰ ਗੁਰਮਤਿ ਵਿਚਾਰ ਦੀ ਨਾਲ ਜੋੜਿਆ ਜਾਵੇ। ਤਰੀਕਾ ਬਹੁਤ ਵਧੀਆ ਹੈ। ਜਿਉਂ ਜਿਉਂ ਸਿੱਖ ਕੌਮ ਜਿਹੜੀ ਹੈ ਜਾਂ ਕੋਈ ਵੀ ਆਦਮੀ ਗੁਰੂ ਨਾਨਕ ਨਾਮ ਲੇਵਾ ਪਿਆਰ ਕਰਨ ਵਾਲਾ, ਜਦੋਂ ਗੁਰੂ ਕੇ ਸ਼ਬਦ ਦੇ ਵਿਚਾਰ ਨਾਲ ਜੁੜ ਜਾਏਗਾ ਨਾ, ਫਿਰ ਉਹਦੇ ਵਿੱਚ ਪਰਪੱਕਤਾ ਆ ਜਾਏਗੀ, ਦ੍ਰਿੜਤਾ ਆਏਗੀ, ਉਹਦੇ ਵਿੱਚ ਫਿਰ ਜਜ਼ਬਾ ਪੈਦਾ ਹੋ ਜਾਏਗਾ। ਤਾਂ ਸਤਿਗੁਰੂ ਨੇ ਅੰਕੁਰ ਸ਼ਬਦ ਦੇ ਸੰਬੰਧ ਵਿੱਚ ਬੜੇ ਬਚਨ ਕਹੇ ਨੇ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਸਾਡੇ ਅੰਦਰ ਇੱਕ ਸਾਡਾ ਹੁਣ ਵਾਲਾ ਜੀਵਨ ਹੈ, ਇੱਕ ਸਾਡਾ ਪੁਰਾਤਨ ਜੀਵਨ ਹੈ, ਪੁਰਾਣਾ ਜੀਵਨ ਜਿੱਥੋਂ ਅਸੀਂ ਲੰਘ ਕੇ ਆਏ ਹਾਂ ਜਿਨ੍ਹਾਂ ਜੋਨੀਆਂ ਦੇ ਵਿੱਚੋਂ। ਇੱਕ ਸਾਨੂੰ ਹੁਣ ਸੰਗਤ ਮਿਲੀ ਹੈ। ਪੁਰਾਣਾ ਜਿਹੜਾ ਜੀਵਨ ਹੈ ਨਾ, ਉਹ ਸਾਨੂੰ ਧੱਕੇ ਨਾਲ ਉਧਰ ਨੂੰ ਪ੍ਰੇਰ ਕੇ ਖਿੱਚ ਕੇ ਲੈ ਕੇ ਜਾਂਦਾ। ਤੁਸੀਂ ਕਈ ਵਾਰੀ ਵੇਖੋਗੇ ਇੱਕ ਬੰਦਾ ਨਿਸ਼ਚੈ ਹੁੰਦਾ ਹੈ, ਸ਼ਾਮ ਨੂੰ ਸ਼ਰਾਬ ਪੀਂਦਾ, ਸ਼ਾਮ ਨੂੰ ਨਸ਼ਾ ਕਰਦਾ ਤੇ ਸਵੇਰੇ ਉੱਠ ਕੇ ਫਿਰ ਰੋਏਗਾ ਵੀ ਮੈਂ ਕਿਉਂ ਕਰਨਾ, ਮੈਂ ਮੇਰੇ ਤੇ ਕਿਰਪਾ ਕਰੋ, ਮੈਂ ਬਾਣੀ ਪੜ੍ਹਨੀ ਚਾਹੁੰਦਾ। ਉਹਦੇ ਕੀ ਕਾਰਨ? ਉਹਦੇ ਕਾਰਨ ਨੇ ਉਹਦੇ ਜੀਵਨ ਦੇ ਵਿੱਚ ਡੂੰਘੇ ਥਾਂ ਤੇ ਕਿਤੇ ਨਾਮ ਦਾ ਬੀਜ ਪਿਆ ਹੋਇਆ, ਪਰ ਉਹਨੂੰ ਉੱਗਣ ਵਾਸਤੇ ਯੋਗ ਮਾਹੌਲ ਨਹੀਂ ਮਿਲ ਰਿਹਾ। ਕਿਉਂਕਿ ਬੀਜ ਨੂੰ ਮਾਹੌਲ ਚਾਹੀਦਾ ਨਾ, ਆਲਾ ਦੁਆਲਾ ਚਾਹੀਦਾ। ਤੇ ਫਿਰ ਅੱਜ ਦੇ ਸਮੇਂ ਵਿੱਚ ਇਸ ਵਕਤ ਵਿੱਚ ਜਿੱਥੇ ਪਦਾਰਥਾਂ ਦੀ ਹਨੇਰੀ ਪਈ ਚੱਲਦੀ ਹੈ, ਜਿੱਥੇ ਲੋਭ ਦੀਆਂ ਸੁਨਾਮੀ ਲਹਿਰਾਂ ਚੱਲ ਰਹੀਆਂ ਨੇ, ਜਿੱਥੇ ਹੰਕਾਰ ਦੇ ਝੱਖੜ ਚੱਲਣ ਡਏ ਨੇ, ਉੱਥੇ ਅੱਜ ਦੇ ਸਮੇਂ ਵਿੱਚ ਨਾਮ ਦੇ ਬੀਜ ਨੂੰ ਮਾਹੌਲ ਕਿੱਥੇ ਮਿਲੇ, ਕਿੱਥੇ ਉੱਗੇਗਾ, ਕਿੱਥੇ ਜਾਓਗੇ? ਭਾਈ ਗੁਰਦਾਸ ਜੀ ਨੇ ਕਿਹਾ ਸੰਸਾਰ ਨੂੰ ਛੱਡ ਕੇ ਗੁਰਦੁਆਰੇ ਵਿੱਚ ਜਾਓਗੇ
ਤੇ ਜੇ ਉੱਥੇ ਤੁਸੀਂ ਇਹੋ ਜਿਹਾ ਮਾਹੌਲ ਦੇਖ ਲਿਆ ਜਿਹਨੂੰ ਦੇਖ ਕੇ ਬੰਦੇ ਦਾ ਮਨ ਨਾਮ ਨਾਲ ਟੁੱਟ ਜਾਂਦਾ ਹੈ, ਤੇ ਜੇ ਉਸ ਥਾਂ ਤੇ ਮਨ ਨਾ ਜੁੜਿਆ ਤੇ ਫਿਰ ਬਾਹਰ ਜਾ ਕੇ ਮਨ ਕਿਵੇਂ ਜੁੜੇਗਾ? ਮਾਹੌਲ ਨਹੀਂ ਹੈ ਧਰਮ ਦਾ, ਹੁਣ ਸੱਚਾਈ ਹੈ। ਇੱਕ ਸੱਚਾਈ ਹੈ ਇਸ ਵਕਤ ਧਰਮ ਨੂੰ ਉਜਾਗਰ ਕਰਨ ਦਾ ਦੁਨੀਆਂ ਦੇ ਵਿੱਚ ਵਾਤਾਵਰਣ ਨਹੀਂ ਹੈ ਉਸ ਤਰ੍ਹਾਂ ਦਾ। ਧਰਮ ਫਲਦਾ ਸਰਲਤਾ ਦੇ ਅੰਦਰ, ਸਿੱਧੇਪਣ ਦੇ ਅੰਦਰ, ਤੇ ਉਹ ਬੀਜ ਅੰਦਰ ਦੱਬਿਆ ਗਿਆ, ਉਹ ਅੰਦਰ ਦਾ ਬੀਜ ਹੈ। ਮੈਂ ਇੱਕ ਭਾਈ ਗੁਰਦਾਸ ਜੀ ਦੀ ਮੈਨੂੰ ਉਹ ਵਾਰ ਚੇਤੇ ਆਈ, ਮੈਂ ਸਾਂਝੀ ਕਰਦਿਆਂ। ਹੁਣ ਤੁਸੀਂ ਗਣਕਾ ਦਾ ਜ਼ਿਕਰ ਸੁਣਦੇ ਹੋ, ਗਣਕਾ ਇੱਕ ਬੇਸਵਾ ਸੀ। ਭਾਈ ਸਾਹਿਬ ਨੇ ਜ਼ਿਕਰ ਕੀਤਾ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਗਣਕਾ ਬੇਸਵਾ ਸੀ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਇੱਕ ਮਹਾਂਪੁਰਖ, ਇੱਕ ਸਾਧੂ, ਇੱਕ ਸਾਧਕ ਲੰਘਦਾ ਲੰਘਦਾ ਕਹਿੰਦੇ ਗਣਕਾ ਦੇ ਦਰਵਾਜ਼ੇ ਅੱਗੇ ਖਲੋ ਗਿਆ। ਬੇਸਵਾਸੀ ਅੱਗੇ ਕਿਉਂ ਖੜਾ ਹੋਇਆ, ਕੀ ਕਾਰਨ? ਇੱਥੇ ਧਿਆਨ ਦੇਣਾ, ਕੋਈ ਐਕਸੀਡੈਂਟਲੀ ਖੜੇ ਨਹੀਂ ਹੋਏ ਉਹ, ਉੱਥੇ ਕੋਈ ਕਾਰਨ ਸੀ। ਉਹਦੀ ਅੱਖ ਨੇ ਵੇਖਿਆ, ਕਿਉਂਕਿ ਬਾਣੀ ਵਿੱਚ ਬਚਨ ਆਇਆ, ਸਾਧੂ ਹੋਏ ਸੋ ਭਗਤ ਪਛਾਣੈ, ਹਰ ਲੈ ਖਜ਼ਾਨੇ ਪਾਈ। ਜਿਹੜਾ ਬੰਦਾ ਸਾਧਕ ਹੈ ਉਹਦੀ ਅੱਖ ਖੁੱਲ ਜਾਂਦੀ ਏ, ਉਹ ਹਜ਼ਾਰਾਂ ਲੋਕਾਂ ਵਿੱਚੋਂ ਉਹਨਾਂ ਬੰਦਿਆਂ ਨੂੰ ਪਹਿਚਾਣ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਨਾਮ ਦੀ ਕਣੀ ਪਈ ਹੁੰਦੀ ਹੈ ਪਰ ਪ੍ਰਗਟ ਨਹੀਂ ਹੋਈ, ਉਹਨਾਂ ਨੂੰ ਚੁਣ ਲੈਂਦਾ ਵਿੱਚੋਂ। ਜਿਸ ਵੇਲੇ ਗਣਕਾ ਦੇ ਦਰਵਾਜ਼ੇ ਅੱਗੇ ਗਏ, ਵੈਸੇ ਨਹੀਂ ਚਲੇ ਗਏ, ਜਿੱਥੇ ਗਣਕਾ ਰਹਿੰਦੀ ਸੀ, ਪਿੰਡ ਬਹੁਤ ਹੋਏਗਾ, ਕਈ ਘਰ ਹੋਣਗੇ, 40-50-100-200 ਘਰ ਜ਼ਰੂਰ ਹੋਏਗਾ। ਸਵਾਲ ਖੜਾ ਹੁੰਦਾ ਹੈ ਵੀ ਉਹ ਜਿਹੜਾ ਸਾਧੂ ਮਹਾਤਮਾ ਸੀ ਗਣਕਾ ਦੇ ਦਰਵਾਜ਼ੇ ਅੱਗੇ ਕਿਉਂ ਖਲੋ ਗਿਆ? ਬਾਕੀ ਵੀ ਤਾਂ ਇੰਨੇ ਲੋਕ ਸਨ, ਉਹਨਾਂ ਦੇ ਦਰਵਾਜ਼ੇ ਅੱਗੇ ਕਿਉਂ ਨਹੀਂ ਖੜਾ ਹੋਇਆ? ਉਹਦਾ ਕੋਈ ਕਾਰਨ ਹੋ ਸਕਦਾ ਹੈ, ਕਿਉਂਕਿ ਸਾਧੂ ਦੀ ਅੱਖ ਸੀ। ਉਹਨਾਂ ਨੇ ਵੇਖਿਆ ਵੀ ਇਸ ਬੀਬੀ ਦੇ ਅੰਦਰਲੇ ਪਾਸੇ ਪਰਮਾਤਮਾ ਦਾ ਨਾਮ ਹੈ। ਸਮੇਂ ਦੇ ਵਾਤਾਵਰਨ ਨੇ ਇਹਦੇ ਉੱਤੇ ਗੰਦਗੀ ਦਾ ਮਾਹੌਲ ਤਾਰੂ ਕਰ ਦਿੱਤਾ ਹੈ, ਇਹਦੇ ਜੀਵਨ ਨੂੰ ਗੰਧਲਾ ਕਰ ਦਿੱਤਾ, ਪਾਪਾਂ ਵਿੱਚ ਪ੍ਰਵਿਰਤ ਹੋ ਗਈ। ਤੇ ਅਗਲੇ ਬਚਨ ਕੀਤੇ, ਕਹਿਣ ਲੱਗੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ। ਇੱਕ ਗੱਲ ਯਾਦ ਰੱਖਣਾ, ਗੁਰੂ ਦੀ ਦਇਆ ਵਿੱਚ ਇੰਨੀ ਬਰਕਤ ਹੈ, ਗੁਰੂ ਦੇ ਤਰਸ ਵਿੱਚ ਇੰਨੀ ਬਰਕਤ ਹੈ ਕਿ ਜਿਹੜਾ ਕੰਮ ਬੰਦੇ ਦੀ 50 ਸਾਲਾਂ ਦੀ ਸੇਵਾ ਤੇ ਸਿਮਰਨ ਨਾਲ ਨਹੀਂ ਹੁੰਦਾ, ਇੱਕ ਵਾਰੀ ਗੁਰੂ ਨੂੰ ਤਰਸ ਆ ਜਾਏ ਤੇ ਇੱਕੋ ਪਲ ਵਿੱਚ ਹੋ ਜਾਂਦਾ ਹੈ। ਤਰਸ ਇੰਨੀ ਵੱਡੀ ਚੀਜ਼ ਹੈ, ਤੇ ਤਰਸ ਆਉਂਦਾ ਕਦੋਂ ਹੈ? ਦਇਆ ਆਉਂਦੀ ਕਦੋਂ ਹੈ ਗੁਰੂ ਨੂੰ? ਦੁਰਮਤ ਦੇਖ ਦਇਆਲ ਹੋਏ। ਜਦੋਂ ਕਿਸੇ ਸਿੱਖ ਦੇ ਅੰਦਰ ਤੇ ਹੋਵੇ ਪਰਮਾਤਮਾ ਦਾ ਨਾਮ, ਉਹਨੂੰ ਮਾਹੌਲ ਇਸ ਤਰ੍ਹਾਂ ਦਾ ਮਿਲਿਆ ਹੋਵੇ ਕਿ ਉਹ ਨਾਮ ਪ੍ਰਗਟ ਨਾ ਹੋ ਸਕੇ, ਉਹ ਤਰਲੇ ਕਰੇ, ਉਹ ਬੇਨਤੀਆਂ ਕਰੇ, ਉਹ ਯਤਨ ਕਰੇ, ਪਰ ਸਿੱਖੀ ਨੂੰ ਨਾ ਕਮਾ ਸਕੇ, ਜਦੋਂ ਇਸ ਤਰ੍ਹਾਂ ਦਾ ਬੰਦਾ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਆਪਣੇ ਜੀਵਨ ਬਾਰੇ ਰੋਏਗਾ ਤੇ ਉਹਨੂੰ ਵੇਖ ਕੇ ਗੁਰੂ ਨੂੰ ਦਇਆ ਆ ਜਾਏਗੀ ਵੀ ਅੰਦਰ ਤੇ ਇਹਦੇ ਵਿਚਾਰੇ ਦੇ ਹੈ ਸਿੱਖੀ, ਬਾਹਰੋਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਫਸ ਗਿਆ, ਇਹਦੀ ਸਿੱਖੀ ਪ੍ਰਗਟ ਨਹੀਂ ਹੋ ਰਹੀ। ਉਸੇ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਕਿ ਤਰਸ ਪਿਆ ਮਿਹਰਾਮਤ ਹੋਈ। ਤਰਸ ਉਹਦੇ ਤੇ ਆਉਂਦਾ ਹੈ ਜਿਹੜਾ ਯਤੀਮ, ਗਰੀਬ, ਕੱਪੜੇ ਪਾਟੇ ਹੋਏ, ਕੋਲ ਕੁਝ ਨਹੀਂ, ਜਿਹਦੇ ਹੁਣ ਮੰਗਤਾ ਸਾਡੇ ਘਰ ਵਿੱਚ ਆਏਗਾ ਜੇ ਉਹਨੇ ਚੰਗੇ ਕੱਪੜੇ ਪਾਏ ਹੋਣ, ਵਧੀਆ ਜੁੱਤੀ ਪਾਈ ਹੋਵੇ, ਆਕੜ ਕੇ ਖੜਾ ਹੋ ਜਾਏ ਤੇ ਇੱਕਦਮ ਹੁਕਮ ਵਾਂਗੂ ਕਹਿ ਵੀ ਦਿਓ ਦਾਨ ਮੈਨੂੰ, ਤੇ ਘਰ ਵਾਲਾ ਕਹੇਗਾ ਤੂੰ ਮੰਗਤਾ ਹੈ ਕਿ ਬਾਦਸ਼ਾਹ ਹੈ, ਤੂੰ ਮੰਗਤਾ ਹੈ ਕਿ ਪਟਵਾਰੀ, ਇਹ ਮਾਮਲਾ ਮੰਗਣ ਆਇਆ? ਜਵਾਬ ਦੇ ਦੇਗਾ ਨਹੀਂ ਦੇਗਾ। ਪਰ ਉਹ ਹੀ ਬੰਦਾ ਜੇ ਕਿਤੇ ਰੁਲਿਆ ਹੋਇਆ ਆਵੇ, ਪੈਰਾਂ ਵਿੱਚ ਜੁੱਤੀ ਨਹੀਂ, ਕੱਪੜੇ ਪਾਟੇ ਹੋਏ ਨੇ, ਸਰੀਰ ਮੈਲਾ ਕੁਚੈਲਾ ਹੈ, ਮੂੰਹ ਵਿੱਚੋਂ ਗੱਲ ਨਿਕਲਦੀ ਨਹੀਂ ਭੁੱਖ ਨਾਲ, ਤੇ ਉਹਨੂੰ ਵਹਿੰਦਿਆਂ ਸਾਰ ਘਰ ਵਾਲੇ ਵਿੱਚ ਇੱਕਦਮ ਤਰਸ ਆਏਗਾ, ਕਹੇਗਾ ਵਿਚਾਰਾ ਵੇਖੋ ਗਰੀਬ ਆਦਮੀ ਕਿਵੇਂ ਤੜਪ ਰਿਹਾ ਹੈ, ਇਹਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਦਈਏ। ਇਸ ਲਈ ਗੁਰੂ ਰਾਮਦਾਸ ਕੋਲ ਆਏ ਹਾਂ ਤੇ ਮੰਗਤੇ ਬਣ ਕੇ ਆਈਏ, ਅਸੀਂ ਆਉਂਦੇ ਹਾਂ। ਵੇਖੋ ਇਸ ਥਾਂ ਨੂੰ ਪਿਕਨਿਕ ਦਾ ਥਾਂ ਨਾ ਬਣਾਈਏ, ਇਹ ਨਹੀਂ ਵੀ ਅਸੀਂ ਆਏ ਹਾਂ ਆਪਣਾ ਮੌਜ ਮੇਲਾ ਕਰਨ, ਇਹ ਪ੍ਰਵਿਰਤੀ ਹੁਣ ਆਰੰਭ ਹੋ ਚੁੱਕੀ ਹੈ, ਤੁਸੀਂ ਵੇਖਦੇ ਹੋਵੋਗੇ। ਇੱਥੇ ਗੁਰਮੁਖ ਪਿਆਰੇ ਆਉਂਦੇ ਨੇ ਅੰਦਰ ਦੀ ਬੰਦ ਹੋਈ ਰੌਣ ਨੂੰ ਚਲਾਉਣ ਵਾਸਤੇ, ਜਿਵੇਂ ਭਾਈ ਵੀਰ ਸਿੰਘ ਨੇ ਕਿਹਾ ਕਿ ਟੁੱਟੀ ਤਾਰ ਦੁਆਰ ਜੇ ਤੇਰੇ ਆਮ ਦਾ,
ਲਹਿਰ ਫਿਰੇ ਇੱਕ ਵਾਰ ਰੌ ਮੁੜ ਧਾਮਦਾ, ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ, ਇੱਥੇ ਤਾਂ ਟੁੱਟੀ ਹੋਈ ਨਾਮ ਦੀ ਰੌ ਚਲਾਉਣ ਦਾ ਥਾਂ ਹੈ। ਇਸ ਕਰਕੇ ਗੁਰੂ ਕਿਰਪਾ ਕਰੇ, ਜਦੋਂ ਵੀ ਇੱਥੇ ਆਈਏ ਇੱਥੇ ਕੁਝ ਬਣ ਕੇ ਨਾ ਆਈਏ, ਇੱਥੇ ਆਪਣਾ ਆਪ ਛੱਡ ਕੇ ਆਈਏ ਤੇ ਕੁਝ ਨਾ ਕੁਝ ਜ਼ਰੂਰ ਮਿਲੇਗਾ। ਇਸ ਕਰਕੇ ਬੇਨਤੀ ਕਰ ਰਿਹਾ ਸਾਂ, ਉਸ ਗਣਕਾ ਦੇ ਉੱਤੇ ਉਹਨੂੰ ਵੇਖ ਕੇ ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋ ਨੇ ਤੋਤਾ, ਉਹ ਤੋਤਾ ਦਿੱਤਾ ਤੇ ਨਾਲ ਜੁਗਤ ਦੱਸ ਦਿੱਤੀ, ਕਹਿਣ ਲੱਗੇ ਇਹਦੇ ਨਾਲ ਜਪਿਆ ਕਰ। ਜਪਦੀ ਜਪਦੀ ਉਹਦੇ ਜੀਵਨ ਵਿੱਚ ਤਬਦੀਲੀ ਆ ਗਈ, ਜੀਵਨ ਉੱਚਾ ਹੋ ਗਿਆ। ਪਰ ਕਿਵੇਂ ਹੋਇਆ? ਸਾਹਿਬ ਕਹਿੰਦੇ ਨੇ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਹੋਈ ਜਾਗੀ। ਅੰਦਰ ਜਾਗ ਪਿਆ। ਇਸ ਕਰਕੇ ਬੀਜ ਸਾਰਿਆਂ ਦੇ ਅੰਦਰ ਹੈ, ਕੋਈ ਖਾਲੀ ਨਹੀਂ ਹੈ, ਕੋਈ ਵੀ ਮਨੁੱਖ ਖਾਲੀ ਨਹੀਂ ਪਰਮਾਤਮਾ ਦੇ ਨਾਮ ਦੇ ਬੀਜ ਤੋਂ। ਸਵਾਲ ਇਹ ਹੈ, ਉਸ ਬੀਜ ਨੂੰ ਅਸੀਂ ਮਾਹੌਲ ਦੇਣਾ ਕਿ ਨਹੀਂ, ਉਹਨੂੰ ਉੱਗਣ ਦੇਣਾ ਕਿ ਨਹੀਂ। ਅਸੀਂ ਉਹਨੂੰ ਮਲ ਦਿੱਤਾ ਹੈ, ਉਹਦੇ ਬੀਜ ਨੂੰ ਵਾਰ ਵਾਰ ਸਾੜ ਦਿੱਤਾ ਹੈ। ਤੇ ਗੁਰੂ ਸਾਹਿਬ ਨੇ ਤੇ ਬਚਨ ਕਿਹਾ, ਕਹਿਣ ਲੱਗੇ ਜੰਗਲ ਦੀ ਅੱਗ ਲੱਗ ਜਾਏ, ਉਹਨੂੰ ਕਹਿੰਦੇ ਨੇ ਦਾਵਾ ਅਗਨ, ਜੰਗਲ ਨੂੰ ਅੱਗ ਲੱਗ ਜਾਏ ਤੇ ਜਿਹੜੇ ਹਰੇ ਬੂਟੇ ਨੇ ਸਾਰਿਆਂ ਨੂੰ ਜੰਗਲ ਦੀ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ, ਵੈਰਾਨਗੀ ਛਾ ਜਾਂਦੀ ਹੈ। ਪਰ ਜਿਹੜੇ ਤਾਂ ਰੁੱਖ ਹੁੰਦੇ ਨਾ ਜੜ ਤੋਂ ਬਿਨਾਂ ਸੁੱਕੇ ਹੋਏ, ਉਹਨਾਂ ਨੂੰ ਤੇ ਜੰਗਲ ਦੀ ਅੱਗ ਸਾੜ ਕੇ ਸਵਾਹ ਕਰ ਜਾਂਦੀ ਹੈ। ਸਾੜਦੀ ਦੂਜਿਆਂ ਨੂੰ ਵੀ ਹੈ ਜਿਨ੍ਹਾਂ ਦੇ ਪੱਤੇ ਹਰੇ ਹੁੰਦੇ ਨੇ, ਪਰ ਸਮਾਂ ਪਾ ਕੇ 6 ਮਹੀਨਿਆਂ ਬਾਅਦ ਫਿਰ ਮੀਂਹ ਪੈਂਦਾ ਹੈ ਤੇ ਜਿਨ੍ਹਾਂ ਰੁੱਖਾਂ ਦੀ ਜੜ ਜ਼ਮੀਨ ਵਿੱਚ ਹਰੀ ਰਹਿ ਜਾਏ ਉਹ ਮੀਂਹ ਪੈਣ ਨਾਲ ਪਰਤ ਕੇ ਫਿਰ ਉੱਗ ਪੈਂਦੇ ਨੇ। ਸਾਧ ਸੰਗਤ, ਇਹ ਸਮਾਂ ਉਹ ਹੈ ਜਦੋਂ ਇਸ ਸੰਸਾਰ ਰੂਪੀ ਜੰਗਲ ਨੂੰ ਚੌਵਾਂ ਪਾਸਿਓਂ ਪਦਾਰਥਾਂ ਦੀ ਅੱਗ ਲੱਗੀ ਹੋਈ ਹੈ। ਸੱਚਾਈ ਇਹ ਹੈ, ਇਹਦੇ ਵਿੱਚ ਮਾੜੇ ਵੀ ਸੜੀ ਜਾਂਦੇ ਨੇ, ਇਹਦੇ ਵਿੱਚ ਚੰਗੇ ਵੀ ਸੜੀ ਜਾਂਦੇ ਨੇ, ਬਚਦਾ ਕੋਈ ਨਹੀਂ ਪਿਆ। ਇਹਦੇ ਵਿੱਚ ਜਿਹੜੇ ਸਿੱਧੇ ਰਾਹ ਤੇ ਤੁਰਨ ਵਾਲੇ ਨੇ, ਮਾਇਆ ਨੇ ਲਪਟ ਉਹਨਾਂ ਨੂੰ ਵੀ ਪਾ ਦਿੱਤੀ ਏ। ਫਰਕ ਇੰਨਾ ਹੈ, ਮਨਮੁਖ ਦੀ ਜੜ ਕੋਈ ਨਹੀਂ, ਮਾਇਆ ਦੀ ਅੱਗ ਨੇ ਸਾੜਿਆ ਤੇ ਖਤਮ ਹੋ ਗਿਆ। ਗੁਰਮੁਖ ਦੀ ਜੜ ਲੱਗੀ ਏ, ਬਾਹਰੋਂ ਭਾਵੇਂ ਸੜ ਜਾਏ, ਸਮਾਂ ਆਵੇਗਾ ਗੁਰੂ ਦੀ ਕਿਰਪਾ ਦਾ ਮੀਂਹ ਫਿਰ ਪਏਗਾ, ਜਿਨ੍ਹਾਂ ਦੀ ਜੜ ਬਚ ਗਈ ਉਹ ਫਿਰ ਉੱਗ ਪੈਣਗੇ। ਗੁਰਮੁਖ ਵਿੱਚ ਤੇ ਮਨਮੁਖ ਇਹ ਫਰਕ ਹੈ ਬਹੁਤ ਭਾਰਾ। ਇਸ ਕਰਕੇ ਬਚਨ ਕੀਤੇ ਨੇ ਗੁਰੂ ਸਾਹਿਬ ਨੇ, ਟੋਡੀ ਰਾਗ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਉਹ ਕਹਿੰਦੇ ਨੇ ਤੇਰੇ ਅੰਦਰ ਬੀਜ ਹੈ, ਇਹਨੂੰ ਉੱਗਣ ਦੇ, ਇਹਨੂੰ ਬੰਦ ਨਾ ਕਰ, ਇਹਨੂੰ ਪ੍ਰਗਟ ਹੋਣ ਦੇ, ਅੰਦਰ ਬੇਚੈਨੀ ਵੀ ਤੇਰੇ ਇਸੇ ਚੀਜ਼ ਦੀ ਏ। ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਉਦਾਹਰਣ ਦਿੱਤਾ ਹੈ, ਉਹ ਕਹਿੰਦੇ ਨੇ ਫੂਟੋ ਆਂਡਾ ਭਰਮ ਕਾ ਮਨੈ ਭਇਉ ਪ੍ਰਗਾਸ਼। ਜਿਵੇਂ ਇੱਕ ਉਸ ਆਂਡੇ ਦੇ ਵਿੱਚ ਬੱਚਾ ਹੁੰਦਾ ਹੈ, ਉਹ ਬੱਚਾ ਵਿੱਚ ਹੈ, ਜਦੋਂ ਬੱਚੇ ਦੀ ਉਮਰ ਪੂਰੀ ਹੋ ਜਾਂਦੀ ਏ ਤਾਂ ਉਹ ਵਿੱਚੋਂ ਹਰਕਤ ਕਰਦਾ ਉਹਨੂੰ ਤੋੜਨ ਵਾਸਤੇ, ਭਾਵੇਂ ਮੁਰਗੀ ਦਾ ਆਂਡਾ ਹੈ ਭਾਵੇਂ ਕਿਸੇ ਹੋਰ ਪੰਛੀ ਦਾ। ਜਦੋਂ ਅੰਦਰੋਂ ਬੱਚਾ ਪੂਰਾ ਹੋ ਜਾਂਦਾ ਨਾ, ਹਰਕਤ ਕਰਦਾ ਤੇ ਆਂਡਾ ਟੁੱਟ ਜਾਂਦਾ ਤੇ ਤੋੜ ਕੇ ਬਾਹਰ ਆ ਜਾਂਦਾ, ਉਹਦਾ ਜੀਵਨ ਸ਼ੁਰੂ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਵੀ ਸਾਡੇ ਅੰਦਰ ਸਾਡਾ ਆਪਾ ਜਿਹੜਾ ਨਾ, ਉਹਨੇ ਜਨਮ ਨਹੀਂ ਲਿਆ ਅਜੇ, ਅਜੇ ਉਹ ਮਾਇਆ ਦੇ ਕਬਰ ਵਿੱਚ ਵਿਹੜਿਆ ਹੋਇਆ, ਚੌਵਾਂ ਪਾਸਿਓਂ ਮਾਇਆ ਨੇ ਉਹਨੂੰ ਫੜਿਆ ਹੋਇਆ। ਇਹਨੂੰ ਗੁਰੂ ਕੇ ਸ਼ਬਦ ਦੀ ਖੁਰਾਕ ਦੇ, ਜਿੱਦਣ ਅੰਦਰ ਤਕੜਾ ਹੋ ਜਾਏਗਾ ਅੰਦਰੋਂ ਹੀ ਹੁਲਾਰਾ ਵੱਜੇਗਾ, ਮਾਇਆ ਦੇ ਕੜ ਟੁੱਟ ਜਾਣਗੇ ਤੇ ਤੈਨੂੰ ਨਵਾਂ ਜੀਵਨ, ਨਵਾਂ ਜਿਹੜਾ ਹੈ ਜੀਵਨ ਦਾ ਰਸਤਾ ਤੈਨੂੰ ਪ੍ਰਾਪਤ ਹੋ ਜਾਏਗਾ। ਇਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿਣ ਲੱਗੇ ਫੂਟੋ ਆਂਡਾ ਭਰਮ ਕਾ ਮਨੈ ਭਇਉ ਪ੍ਰਗਾਸ, ਕਾਟੀ ਬੇੜੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਇਸ ਬੰਧਨ ਤੋਂ ਛੁੱਟਣ ਦਾ ਤਰੀਕਾ ਸਤਿਗੁਰੂ ਗੁਰੂ ਅਰਜਨ

0: ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਟੋਡੀ ਰਾਗ ਵਿੱਚ ਕਿਰਪਾ ਕਰ ਰਹੇ ਨੇ। ਕਹਿਣ ਲੱਗੇ ਸਾਧ ਸੰਗ ਹਰ ਹਰ ਨਾਮ ਚਿਤਾਰਾ, ਇੱਥੋਂ ਆਰੰਭਤਾ ਆਉਂਦੀ ਹੈ। ਅਸੀਂ ਕਰਨਾ ਕੀ ਹੈ? ਸਾਧ ਸੰਗਤ ਵਿੱਚ ਮਿਲ ਕੇ, ਇੱਕ ਤਾਂ ਹੈ ਗੁਰੂ ਕੀ ਸੰਗਤ, ਇੱਕ ਸਾਧ ਸੰਗਤ ਤੇ ਜਿੱਥੇ ਆਪ ਜੀ ਬੈਠੇ ਹੋ। ਅੱਗੇ ਗੁਰੂ ਕੀ ਸੰਗਤ ਦੀ ਗੱਲ ਵੀ ਆਵੇਗੀ। ਅੱਜ ਸ਼ਾਮ ਦਾ ਜਿਹੜਾ ਹੁਕਮਨਾਮਾ ਆਇਆ ਸੀ ਸ੍ਰੀ ਹਰਿਮੰਦਰ ਸਾਹਿਬ ਵਿਖੇ, ਉਹਦੇ ਵਿੱਚ ਵੀ ਸਾਧ ਸੰਗਤ ਦੀ ਗੱਲ ਕੀਤੀ ਗਈ ਸੀ। ਉਹਦੇ ਵਿੱਚ ਵੀ ਜਿਨ੍ਹਾਂ ਨੇ ਸਾਧਨਾ ਕੀਤੀ ਉਹਨਾਂ ਦੀ ਸੰਗਤ ਕਰ, ਉਹਨਾਂ ਦੇ ਨਾਲ ਮਿਲ ਕੇ ਪੁੱਛ ਵੀ ਰਸਤਾ ਕਿਹੜਾ ਹੈ, ਉਹਨਾਂ ਤੋਂ ਤੈਨੂੰ ਸਮਝ ਆ ਜਾਏਗੀ ਰਸਤਾ ਕਿਵੇਂ ਦਾ ਹੈ। ਇਕੱਲਾ ਬਿਲਕੁਲ ਨਾ ਤੁਰੇ, ਇਕੱਲਾ ਨਹੀਂ ਜਾ ਸਕੇਗਾ। ਉਡੈ ਉਡ ਆਵੈ ਸੈਂ ਕੋਸਾਂ, ਇਸ ਪਾਛੇ ਬਚਰੇ ਛਰਿਆ। ਵੇਖ ਕੁੰਜਾਂ ਕਿੰਨਾ ਰਸਤਾ ਤੈਅ ਕਰ ਜਾਂਦੀਆਂ ਨੇ, ਪਰ ਤਾਂ ਕਰਦੀਆਂ ਨੇ, ਸਮੂਹ ਵਿੱਚ ਤੁਰਦੀਆਂ ਨੇ, ਸੰਗਤ ਵਿੱਚ ਤੁਰਦੀਆਂ ਨੇ। ਜੇ ਇਕੱਲੀ ਹੋਵੇ ਤਾਂ ਰਸਤੇ ਵਿੱਚ ਭਟਕ ਜਾਏਗੀ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਾਧ ਸੰਗਤ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ। ਕਿਵੇਂ ਕੀਤਾ? ਜਿਵੇਂ ਇੱਥੇ ਬੈਠਿਆਂ ਸਾਨੂੰ ਘਰ ਚੇਤੇ ਹੈ, ਉਹਨੂੰ ਜਪਣਾ ਨਹੀਂ ਪੈਂਦਾ, ਉਹਦੀ ਕੋਈ ਆਵਾਜ਼ ਨਹੀਂ। ਕਦੀ ਕੋਈ ਨਹੀਂ ਜਪਦਾ ਵੀ ਮੇਰਾ ਘਰ ਹੈ, ਮੇਰਾ ਘਰ ਹੈ, ਨਹੀਂ ਜਪਣਾ ਪੈਂਦਾ, ਕਿਉਂਕਿ ਅੰਦਰ ਹੈ। ਉਹਨੂੰ ਕਹਿੰਦੇ ਨੇ ਸਾਸ ਸਾਸ ਸੰਭਾਲੇ, ਸੰਭਾਲਣਾ। ਕਦੀ ਕੋਈ ਮਾਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਚੇਤੇ ਨਹੀਂ ਕਰਦੀ ਜਪ ਕੇ, ਕਿਉਂਕਿ ਉਹਦੇ ਨਾਲ ਹੈ ਧਿਆਨ ਦੇ ਵਿੱਚ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਹੈ।
1: ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ।
0: ਜਦੋਂ ਕੋਈ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਦੇ ਨਾਮ ਨੂੰ ਵਾਰ ਵਾਰ ਚੇਤੇ ਕਰਦਾ ਹੈ, ਵਾਰ ਵਾਰ ਚੇਤੇ ਵਿੱਚ ਲਿਆਉਂਦਾ ਹੈ, ਤੇ ਚੇਤਾ ਸ਼ਕਤੀ ਦਾ ਇੱਕ ਵਿਗਿਆਨ ਹੈ, ਉਹ ਜਿਹੜੀ ਚੀਜ਼ ਨੂੰ ਵਾਰ ਵਾਰ ਚੇਤੇ ਕਰੇਗਾ ਉਸ ਚੀਜ਼ ਦਾ ਪ੍ਰਭਾਵ ਉਹਦੇ ਉੱਤੇ ਪਏਗਾ, ਉਹ ਚੇਤੇ ਸ਼ਕਤੀ ਉਸ ਤਰ੍ਹਾਂ ਦੀ ਬਣਦੀ ਜਾਏਗੀ, ਉਹਦਾ ਰੂਪ ਧਾਰਨ ਕਰਦੀ ਜਾਏਗੀ। ਜਦੋਂ ਪਰਮਾਤਮਾ ਦੇ ਨਾਮ ਨੂੰ ਵਾਰ ਵਾਰ ਚੇਤੇ ਕੀਤਾ, ਚਿਤਾਰਿਆ, ਤਾਂ ਉਸ ਚੇਤੇ ਕਰਨ ਤੋਂ ਬਾਅਦ ਜਿਹੜੀ ਹਾਲਤ ਬਣੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਉਸ ਵੇਲੇ ਇੱਕ ਸਹਿਜ ਅਵਸਥਾ ਬਣੀ, ਮਨ ਆਪਣੇ ਆਪ ਟਿਕਣ ਲੱਗ ਪਿਆ, ਆਪਣੇ ਆਪ ਰੁਕਣ ਲੱਗ ਪਿਆ। ਜਿਹਨੂੰ ਰੋਕਣਾ ਚਾਹੁੰਦੇ ਸਾਂ ਰੁਕਦਾ ਨਹੀਂ ਸੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਣਿਆ ਲੱਗੈ ਸਹਿਜ ਧਿਆਨ, ਆਪਣੇ ਆਪ ਟਿਕਣਾ ਸ਼ੁਰੂ ਹੋ ਗਿਆ, ਉਹਨੂੰ ਕਹਿੰਦੇ ਸਹਿਜ ਅਵਸਥਾ। ਜਿਹਨੂੰ ਭਗਤ ਜੀ ਨੇ ਕਿਹਾ ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ, ਮਨ ਰੁਕਣਾ ਸ਼ੁਰੂ ਹੋ ਗਿਆ, ਸਹਿਜ ਆਨੰਦ। ਫਿਰ ਆਨੰਦ ਦੀ ਪ੍ਰਾਪਤੀ ਹੋਈ। ਹੋਵੇ ਦਿਨ ਰਾਤੀ, ਦਿਨ ਰਾਤ ਲਗਾਤਾਰ ਸਹਿਜ ਅਵਸਥਾ ਬਣਨੀ ਸ਼ੁਰੂ ਹੋ ਗਈ, ਅੰਦਰ ਟਿਕਣਾ ਸ਼ੁਰੂ ਹੋ ਗਿਆ, ਤੇ ਜਿਹੜੀ ਦਾਤ ਪਰਮਾਤਮਾ ਦੇ ਨਾਮ ਦਾ ਬੀਜ ਸੀ ਅੰਦਰ, ਉਹਨੂੰ ਉੱਗਣ ਦਾ ਮੌਕਾ ਮਿਲ ਗਿਆ, ਸਾਹਮਣੇ ਆਉਣ ਦਾ ਮੌਕਾ ਮਿਲ ਗਿਆ। ਅੰਕੁਰ ਭਲੋ ਹਮਾਰਾ, ਅੰਦਰ ਜਿਹੜਾ ਨਾਮ ਦਾ ਬੀਜ ਸੀ ਉਹਨੇ ਉੱਗਣਾ ਸ਼ੁਰੂ ਕਰ ਦਿੱਤਾ, ਉਹਦੇ ਵਿੱਚ ਅੰਕੁਰ ਆਉਣਾ

ਇਹ ਸਾਰੀ ਕਿਰਪਾ ਕਿਵੇਂ ਹੋਈ? ਪੂਰੇ ਗੁਰੂ ਦੀ ਰਹਿਮਤ ਦੇ ਨਾਲ, ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ, ਸ਼ਬਦ ਦੀ ਕਮਾਈ ਦੁਆਰਾ, ਸ਼ਬਦ ਤੋਂ ਸਿੱਖਿਆ, ਸ਼ਬਦ ਨੂੰ ਵਿਚਾਰਿਆ, ਸ਼ਬਦ ਨੂੰ ਜਪਿਆ, ਇਹ ਸਭ ਕੁਝ ਕਰਨ ਤੋਂ ਬਾਅਦ ਪੂਰੇ ਗੁਰੂ ਦੀ ਕਿਰਪਾ ਔਰ ਗੁਰੂ ਦਾ ਅੰਤ ਤੇ ਪਾਰਾਵਾਰ ਕੋਈ ਨਹੀਂ ਹੈ। ਖਿਆਲ ਰੱਖਣਾ, ਇੱਥੇ ਸ਼ਬਦ ਵਰਤਿਆ ਜਾਂ ਕਾ ਅੰਤ ਨਾ ਪਾਰਾਵਾਰਾ, ਔਰ ਇਸ਼ਾਰਾ ਕੀਤਾ ਗੁਰੂ ਸਾਹਿਬ ਨੇ, ਕਹਿਣ ਲੱਗੇ ਪੜ੍ਹ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਰਥ ਕਰ ਲਈ, ਟੀਕਾ ਲਿਖਣਾ ਤੇ ਲਿਖ ਲਈ, ਇਸ ਭੁਲੇਖੇ ਵਿੱਚ ਨਾ ਪਈ ਮੈਂ ਗੁਰੂ ਗ੍ਰੰਥ ਸਾਹਿਬ ਦਾ ਅਖੀਰਲਾ ਟੀਕਾ ਲਿਖ ਲੈਣਾ, ਆਹ ਜਿਹੜੇ ਮੈਂ ਅਰਥ ਕਰ ਦਿੱਤੇ ਨੇ ਬਿਲਕੁਲ ਐਂਡ ਹੈ, ਆਖਰੀ ਹੈ, ਨਹੀਂ। ਅਖੀਰਲੇ ਅਰਥ ਹੋ ਸਕਦੇ ਨੇ ਕਵਿਤਾ ਦੇ, ਗੁਰੂ ਦੇ ਨਹੀਂ। ਜੇ ਵਿਚਾਰ, ਜੇ ਗੁਰੂ ਦਾ ਵਿਚਾਰ ਅਸੀਂ ਹਾਸਲ ਕਰ ਲਈ, ਅਰਥ ਕਰ ਲਿਆ, ਫਿਰ ਗੁਰੂ ਕਿਵੇਂ ਰਿਹਾ? ਗੁਰੂ ਦੇ ਅਰਥ ਨੇ ਜਿਹਦੀ ਵਿਚਾਰ ਕਰਦੇ ਰਹੀਏ, ਕਈ ਸਾਲ ਕਰਦੇ ਰਹੀਏ, ਕਈ ਸਾਲ ਕਰਦੇ ਰਹੀਏ, ਕਰ ਕਰਕੇ ਬੰਦਾ ਥੱਕ ਜਾਏ ਤੇ ਵਿਚਾਰ ਫਿਰ ਵੀ ਬਚ ਜਾਏ, ਫਿਰ ਵੀ ਕਰਨ ਵਾਲੀ ਰਹਿ ਜਾਏ। ਇਸ ਲਈ ਬਾਣੀ ਕਵਿਤਾ ਨਹੀਂ ਹੈ, ਖਿਆਲ ਰੱਖਣਾ, ਔਰ ਇਸ ਭੁਲੇਖੇ ਨੂੰ ਅੰਦਰ ਝਾਤੀ ਮਾਰ ਕੇ ਕੱਢਣਾ ਚਾਹੀਦਾ। ਗੁਰਬਾਣੀ ਨੂੰ ਕਿਸੇ ਦਾਇਰੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਪਾਰਾਵਾਰ ਕੋਈ ਨਹੀਂ ਹੈ, ਭਾਵ

ਇਹ ਜਿਹੜਾ ਸੰਸਾਰ ਜ਼ਹਿਰ ਦਾ ਸਾਗਰ ਹੈ, ਵਿਕਾਰਾਂ ਦਾ ਭਰਿਆ ਹੋਇਆ ਸਾਗਰ ਸਮੁੰਦਰ ਹੈ, ਹੱਥ ਫੜ ਕੇ ਐਸੇ ਗੁਰਸਿੱਖ ਦਾ ਗੁਰੂ ਸਾਹਿਬ ਨੇ ਉਹਨੂੰ ਇਹਦੇ ਵਿੱਚੋਂ ਕੱਢ ਲਿਆ। ਸਾਗਰ ਸੰਸਾਰ ਕੀ ਹੈ? ਹੋਰ ਕੋਈ ਬਾਹਰ ਨਹੀਂ ਹੈ। ਸਾਗਰ ਸੰਸਾਰ ਦੇ ਅਰਥ ਨੇ ਆ ਸਰੀਰ ਜਿਹੜਾ ਹੈ ਇਹਦੇ ਵਿੱਚ ਪਾਣੀ ਭਰਿਆ ਹੋਇਆ, ਵਿਕਾਰਾਂ ਦਾ, ਹਉਮੈ ਦਾ, ਕਈ ਕੁਝ ਹੈ ਇਹਦੇ ਵਿੱਚ। ਇਹਦੇ ਵਿੱਚੋਂ ਬਾਂਹ ਫੜ ਕੇ ਪੂਰੇ ਗੁਰੂ ਨੇ

ਇਸ ਤਰ੍ਹਾਂ ਸਵਾਮੀ ਦੀ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਪੁਨਹ ਪੁਨਹ ਨਮਸਕਾਰਾ, ਵਾਰ ਵਾਰ ਨਮਸਕਾਰ, ਵਾਰ ਵਾਰ ਉਹਨੂੰ ਨਮਸਕਾਰ ਕੀਤੀ ਗੁਰਸਿੱਖ ਨੇ ਔਰ ਜੀਵਨ ਸਫਲ ਹੋ ਗਿਆ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਵਿੱਚ ਗੁਰੂ ਸ਼ਬਦ ਦੁਆਰਾ ਹਾਜ਼ਰੀ ਲਾਈਏ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।